0: ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਸਾਹਿਬ। ਪਹਿਲਾਂ ਤਾਂ ਬ੍ਰਿਜ ਮੋਹਨ ਜੀ ਪੰਜਾਬੀ ਦਾ ਸਵਾਗਤ ਹੈ ਸਰ, ਵੈਲਕਮ।
1: ਗੁਡ ਈਵਨਿੰਗ ਨਵੀਂ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਵੈਲਕਮ। ਸੋ ਬ੍ਰਿਜ ਮੋਹਨ ਐਂਡ ਐਸੋਸੀਏਟਸ ਦਫ਼ਤਰ ਲੋਕੇਟਡ ਹੈ ਬ੍ਰੈਂਪਟਨ ਦੇ ਐਨ, ਮੈਂ ਕਹਿੰਦਾ ਸੈਂਟਰ ਦੇ ਵਿੱਚ, 2250 ਬੋਵੇਅਰ ਡਰਾਈਵ ਈਸਟ, ਯੂਨਿਟ 302, ਤੇ ਨੰਬਰ ਹੈ ਬ੍ਰਿਜ ਮੋਹਨ ਸਾਹਿਬ ਦੇ ਆਫਿਸ ਦਾ 416-994-8989। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਹਾਕੀ ਮੁਕਦਮੇ ਚ ਬਲਾਤਕਾਰੀ ਕੇਸ ਦਾ ਫੈਸਲਾ, ਕੈਨੇਡਾ ਹਾਕੀ ਰੇਪ ਟ੍ਰਾਇਲ ਦਾ ਜੋ ਵਰਡਿਕਟ ਹੋਇਆ ਉਹਦੀ ਗੱਲਬਾਤ ਆਪਾਂ ਕਰਾਂਗੇ। ਸੋ ਕੈਨੇਡਾ ਦੇ ਕੋਰਟ ਕੇਸ ਆਮ ਤੌਰ ਤੇ ਸਾਰੀ ਦੁਨੀਆ ਦੇ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ, ਪਰ ਇਹ ਕੇਸ ਹੁਣੇ ਹੁਣੇ ਖਤਮ ਹੋਇਆ ਜੋ ਕੈਨੇਡਾ ਦੀ ਪੂਰੀ ਕਾਨੂੰਨ ਪ੍ਰਣਾਲੀ ਨੂੰ ਬਦਲ ਸਕਦਾ ਹੈ। ਇਹ ਕੇਸ ਇੰਨਾ ਮਹੱਤਵਪੂਰਨ ਬਿਡਮਨ ਸਾਹਿਬ ਕਿਉਂ ਹੈ?
1: ਨਵੀਂ ਜੀ, ਇਸ ਕਰਕੇ ਜਦ ਕਦੇ ਵੀ ਬਲਾਤਕਾਰ ਰੇਪ ਦੀ ਗੱਲਬਾਤ ਆਉਂਦੀ ਹੈ, ਪਰ ਉਹਦੇ ਉੱਪਰ ਜੇ ਕਦੇ ਵੀ ਗੈਂਗ ਰੇਪ ਦੀ ਗੱਲਬਾਤ ਆਉਂਦੀ ਹੈ ਤਾਂ ਲੋਕਾਂ ਦੇ ਅੱਖਾਂ ਦੇ ਪਰਵੱਟੇ ਖੜੇ ਹੋ ਜਾਂਦੇ ਜੀ। ਆਮ ਤੌਰ ਤੇ ਬਲਾਤਕਾਰ ਜਾਂ ਇੱਥੋਂ ਤੱਕ ਕਿ ਕਤਲ ਦੇ ਕਈ ਮਾਮਲਿਆਂ ਦੀ ਸੁਣਵਾਈ ਸਮੇਂ ਅਦਾਲਤਾਂ ਖਾਲੀ ਪਈਆਂ ਹੁੰਦੀਆਂ ਤੇ ਕੋਰਟ ਰੂਮ ਚ ਸਿਰਫ ਵਕੀਲ, ਗਵਾਹ, ਦੋਸ਼ੀ ਅਤੇ ਜੱਜ ਹੀ ਹੁੰਦੇ ਆ ਜੀ। ਲੰਡਨ ਅੰਟਾਰੀਓ ਦੀ ਹਾਕੀ ਟੀਮ ਦੇ ਖਿਡਾਰੀਆਂ ਦੇ ਇਸ ਕੇਸ ਚ ਪੱਤਰਕਾਰਾਂ ਦੀ ਇੰਨੀ ਦਿਲਚਸਪੀ ਸੀਗੀ ਕਿ ਸਾਰੀ ਦੁਨੀਆ ਦੇ ਅਖਬਾਰਾਂ ਦੇ ਨੁਮਾਇੰਦਿਆਂ ਨੇ ਤੇ ਖਬਰਾਂ ਨਾਲ ਸੰਬੰਧਿਤ ਲੋਕ ਇੱਥੇ ਕੈਨੇਡਾ ਚ ਪਹੁੰਚੇ ਹੋਏ ਸਨ ਅਤੇ ਅਦਾਲਤ ਇੰਨੀ ਖਚਾ ਖਚ ਭਰੀ ਹੋਈ ਸੀ ਕਿ ਲੋਕਾਂ ਨੂੰ ਬੈਠਣ ਲਈ ਤਾਂ ਕੀ ਪੈਰ ਧਰਨ ਜੋਗੀ ਵੀ ਜਗ੍ਹਾ ਨਹੀਂ ਸੀ ਜੀ।
0: ਅੱਛਾ,
1: ਮੈਨੂੰ ਲੱਗਦਾ ਕਿ ਇਸ ਕੇਸ ਚ ਇੰਨੀ ਜ਼ਿਆਦਾ ਰੁਚੀ ਹੋਣ ਦਾ ਕਾਰਨ ਇਸ ਕਰਕੇ ਬਣ ਗਿਆ ਕਿਉਂਕਿ ਜਿਨ੍ਹਾਂ ਖਿਡਾਰੀਆਂ ਤੇ ਦੋਸ਼ ਲਗਾਏ ਗਏ ਸਨ ਉਹ ਸਾਰੇ ਚੋਟੀ ਦੇ ਨਾਮਵਰ ਖਿਡਾਰੀ ਸਨ। ਅਸੀਂ ਜਾਣਦੇ ਹਾਂ ਕਿ ਕੈਨੇਡੀਅਨ ਲੋਕ ਹਾਕੀ ਅਤੇ ਹਾਕੀ ਖਿਡਾਰੀਆਂ ਨੂੰ ਇੰਨਾ ਜ਼ਿਆਦਾ ਪਿਆਰ ਤੇ ਇੱਜ਼ਤ ਮਾਨ ਦਿੰਦੇ ਆ ਜਿੰਨਾ ਕਿ ਨਵੀਂ ਸਾਹਿਬ ਇੰਗਲੈਂਡ ਚ ਲੋਕ ਫੁੱਟਬਾਲ ਨੂੰ ਤੇ ਇੰਡੀਆ ਚ ਲੋਕੀ ਕ੍ਰਿਕਟ ਪਲੇਅਰਸ ਨੂੰ ਜੀ।
0: ਬਿਲਕੁਲ ਨਹੀਂ, 100% ਗੱਲ ਤੁਹਾਡੀ ਸਹੀ ਹੈ, ਬਟ ਕੀ ਤੁਸੀਂ ਸਾਨੂੰ ਇਸ ਕੇਸ ਦੇ ਪਿਛੋਕੜ ਨਾਲ ਰੂਬਰੂ ਕਰਵਾ ਸਕਦੇ ਹੋ?
1: 18 ਜੂਨ 2018 ਨੂੰ ਇਹ ਸਭ ਕੁਛ ਲੰਡਨ ਅੰਟਾਰੀਓ ਸ਼ੁਰੂ ਹੋਇਆ ਜੀ। ਕੈਨੇਡਾ ਲਈ ਕੈਨੇਡੀਅਨ ਖਿਡਾਰੀਆਂ ਵੱਲੋਂ ਹਾਕੀ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖਿਡਾਰੀ ਆਪਣੀ ਇਸ ਗੌਰਵਮਈ ਜਿੱਤ ਲਈ ਜਸ਼ਨ ਮਨਾ ਰਹੇ ਸਨ। ਉਸੇ ਸਮੇਂ ਉੱਥੇ ਇੱਕ ਖਿਡਾਰੀ 20 ਸਾਲਾਂ ਲੜਕੀ ਨੂੰ ਮਿਲਿਆ ਜੀ। ਉਹਨਾਂ ਦੋਵਾਂ ਨੇ ਫਿਰ ਉਸ ਖਿਡਾਰੀ ਲੜਕੇ ਦੇ ਹੋਟਲ ਦੇ ਕਮਰੇ ਚ ਪਹੁੰਚਣ ਤੋਂ ਬਾਅਦ ਸੈਕਸ ਕੀਤਾ ਜੀ। ਹਾਕੀ ਖਿਡਾਰੀ ਨੇ ਫਿਰ ਆਪਣੇ 7 ਹੋਰ ਦੋਸਤ ਹਾਕੀ ਖਿਡਾਰੀਆਂ ਨੂੰ ਕਮਰੇ ਵਿੱਚ ਆਉਣ ਅਤੇ ਲੜਕੀ ਨਾਲ ਸੈਕਸ ਕਰਨ ਲਈ ਸੱਦਾ ਦਿੱਤਾ। ਲੜਕੀ ਮੁਤਾਬਿਕ ਉਹ ਇਸ ਨਾਲ ਬਿਲਕੁਲ ਸਹਿਮਤ ਨਹੀਂ ਸੀ, ਪਰ ਹਾਕੀ ਖਿਡਾਰੀ ਨੇ ਕਿਹਾ ਕਿ ਇਹ ਲੜਕੀ ਦਾ ਹੀ ਵਿਚਾਰ ਸੀ, ਇਹ ਉਹਦਾ ਆਈਡੀਆ ਸੀਗਾ। ਹੁਣ ਆਲਮੋਸਟ ਆਫਟਰ 7 ਇਅਰਸ 5 ਮੁੰਡੇ ਉਸਦੇ ਬਲਾਤਕਾਰ ਦੇ ਦੋਸ਼ਾਂ ਚੋਂ ਬਿਲਕੁਲ ਬਾਇਜ਼ਤ ਬਰੀ ਹੋ ਗਏ ਜੀ।
0: ਇਸ ਕੇਸ ਦਾ ਨਿਪਟਾਰਾ ਕਰਨ ਲਈ 7 ਸਾਲ ਕਿਉਂ ਲੱਗੇ?
1: ਬਲਾਤਕਾਰ ਦੀ ਰਿਪੋਰਟ ਅਗਲੇ ਦਿਨ ਕੀਤੀ ਗਈ ਜਦੋਂ ਲੜਕੀ ਦੀ ਮਾਂ ਨੇ ਉਸਨੂੰ ਜਦੋਂ ਸ਼ਾਵਰ ਸੀਗੀ ਰੋਂਦੀ ਹੋਈ ਨੂੰ ਪਾਇਖਿਆ ਜੀ। ਪੁਲਿਸ ਨੇ ਜਾਂਚ ਕੀਤੀ ਪਰ ਦੋਸ਼ ਨਾ ਲਗਾਉਣ ਦਾ ਫੈਸਲਾ ਕੀਤਾ ਕਿਉਂਕਿ ਪੁਲਿਸ ਨੇ ਨਾਈਟ ਕਲੱਬ ਅਤੇ ਹੋਟਲ ਦੀਆਂ ਵੀਡੀਓਜ਼ ਜ਼ਰੀਏ ਜੋ ਕੁਝ ਵੀ ਵੇਖਿਆ ਉਹ ਵੇਖ ਕੇ ਉਹਨਾਂ ਨੂੰ ਇਹ ਜਾਪਿਆ ਕਿ ਉਹਨਾਂ ਦੀ ਤਹਿਕੀਕਾਤ ਤੋਂ ਬਾਅਦ ਜਿਸ ਨਤੀਜੇ ਤੇ ਉਹ ਪਹੁੰਚੇ ਉਸ ਨਾਲ ਲੜਕੀ ਦੇ ਬਿਆਨ ਬਿਲਕੁਲ ਮੇਲ ਨਹੀਂ ਖਾ ਰਹੇ ਸਨ ਜੀ। ਇਸ ਤੋਂ ਉਪਰੰਤ ਲੜਕੀ ਨੇ ਹਾਕੀ ਕੈਨੇਡਾ ਤੇ ਲੱਖਾਂ ਡਾਲਰਾਂ ਦਾ ਮੁਕੱਦਮਾ ਦਾਇਰ ਕੀਤਾ ਪਰ ਉਸਨੂੰ ਗੁਪਤ ਤਰੀਕੇ ਨਾਲ ਪੈਸੇ ਦੇ ਦਿੱਤੇ ਗਏ ਪਰ ਉਹਨਾਂ ਨੇ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤੇ ਜੀ। ਉਸਨੂੰ ਦਿੱਤੇ ਗਏ ਪੈਸਿਆਂ ਦੀ ਖਬਰ ਲੀਕ ਹੋ ਗਈ ਅਤੇ ਇਹ ਫੈਕਟ ਕਿ ਹਾਕੀ ਕੈਨੇਡਾ ਨੇ ਇਸ ਤਰ੍ਹਾਂ ਦੇ ਮਾਮਲਿਆਂ ਲਈ ਕੁੜੀਆਂ ਨੂੰ ਭੁਗਤਾਨ ਕਰਨ ਲਈ ਵੱਖਰੇ ਪੈਸੇ ਰੱਖੇ ਹੋਏ ਹਨ ਦਾ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਦੇਸ਼ ਭਰ ਦੇ ਕੈਨੇਡੀਅਨ ਨਾਗਰਿਕਾਂ ਚ ਗੁੱਸੇ ਦੀ ਲਹਿਰ ਦੌੜ ਗਈ ਜੀ।
0: ਇਹ ਉਦੋਂ ਤੱਕ ਨਹੀਂ ਵਾਪਰਿਆ ਜਦੋਂ ਤੱਕ ਨਿਊਜ਼ ਮੀਡੀਆ ਦੇ ਦਬਾਅ ਨੇ ਪੁਲਿਸ ਨੂੰ ਕੇਸ ਦੁਆਰਾ ਖੋਲਣ ਲਈ ਮਜਬੂਰ ਨਹੀਂ ਕਰ ਦਿੱਤਾ ਅਤੇ ਖਿਡਾਰੀਆਂ ਤੇ 6 ਸਾਲ ਬਾਅਦ ਦੋਸ਼ ਲਗਾਏ ਗਏ। ਇੱਕ ਵਕੀਲ ਵਜੋਂ ਤੁਹਾਡੇ ਇਸ ਫੈਸਲੇ ਬਾਰੇ ਕੀ ਵਿਚਾਰ ਹਨ?
1: ਪੁਲਿਸ ਵਕੀਲਾਂ ਅਤੇ ਜੱਜਾਂ ਦੀ ਜਿਹੜੀ ਸੁਤੰਤਰਤਾ ਹੈ ਜੀ, ਉਹਨਾਂ ਦੀ ਇੰਡੀਪੈਂਡੈਂਸ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਬਾਰੇ ਜਨਤਕ ਦਬਾਅ ਹੇਠਾਂ ਆ ਕੇ ਦੋਸ਼ ਲਗਾਉਣ ਜਾਂ ਨਾ ਲਗਾਉਣ ਦੇ ਫੈਸਲੇ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੀ। ਇਸ ਸਮੇਂ ਸੁਣ ਰਹੇ ਬਹੁਤ ਸਾਰੇ ਮਾਪਿਆਂ ਨੂੰ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਹਾਕੀ ਖੇਡਦੇ ਹਨ, ਪਰ ਸਾਰੇ ਪੇਰੈਂਟਸ ਨੂੰ ਹਾਕੀ ਕੈਨੇਡਾ ਚ ਖੇਡਣ ਲਈ ਫੀਸ ਵੀ ਦੇਣੀ ਪੈਂਦੀ ਹੈ ਜੋ ਕਿ ਹਾਕੀ ਸੰਸਥਾ ਨੂੰ ਭੁਗਤਾਨ ਕੀਤੀ ਜਾਂਦੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਹਾਕੀ ਕੈਨੇਡਾ ਕੋਲ ਹਾਕੀ ਖਿਡਾਰੀਆਂ ਤੋਂ ਦੁਖੀ ਲੋਕਾਂ ਵਜੋਂ ਕੀਤੇ ਮੁਕੱਦਮਿਆਂ ਨੂੰ ਸੀਕਰਟ ਰੱਖਣ ਲਈ ਤੇ ਮੁਕੱਦਮੇ ਨੂੰ ਰਫਾ ਦਫਾ ਕਰਨ ਲਈ ਇੱਕ ਗੁਪਤ ਫੰਡ ਵੀ ਰੱਖਿਆ ਹੋਇਆ ਤਾਂ ਬਹੁਤ ਸਾਰੇ ਲੋਕ ਗੁੱਸੇ ਚ ਭੜਕ ਪਏ ਜੀ। ਇਸ ਤੋਂ ਬਾਅਦ ਲੰਡਨ ਅੰਟਾਰੀਓ ਪੁਲਿਸ ਤੇ ਇਸ ਕੇਸ ਨੂੰ ਦੁਬਾਰਾ ਖੋਲਣ ਲਈ ਉਹਨਾਂ ਨੇ ਦਬਾਅ ਪਾਇਆ ਗਿਆ ਉਹਨਾਂ ਤੇ ਅਤੇ ਫਿਰ ਉਹਨਾਂ ਵੱਲੋਂ ਖਿਡਾਰੀਆਂ ਤੇ ਦੋਸ਼ ਆਇਦ ਕੀਤੇ ਗਏ।
0: ਇਹਨਾਂ ਹਾਕੀ ਖਿਡਾਰੀਆਂ ਨੂੰ ਦੋਸ਼ੀ ਕਿਉਂ ਨਹੀਂ ਪਾਇਆ ਗਿਆ?
1: ਨਵੀਂ ਸਾਹਿਬ ਇਹ ਮੁਕੱਦਮਾ 8 ਹਫ਼ਤਿਆਂ ਤੱਕ ਚੱਲਿਆ ਜਿਸ ਵਿੱਚ ਦੋ ਵੱਖ ਵੱਖ ਜਿਊਰੀਜ਼ ਨੂੰ ਸਿਲੈਕਟ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ। ਪਰ ਹਰ ਅਪਰਾਧਿਕ ਕੇਸ ਇਸ ਗੱਲ ਤੇ ਨਿਰਭਰ ਕਰਦਾ ਕਿ ਪੀੜਤ ਤੇ ਅਦਾਲਤ ਨੂੰ ਬਿਨਾਂ ਸ਼ੱਕ ਯਕੀਨ ਹੋ ਜਾਵੇ ਕਿ ਉਹ ਬਿਲਕੁਲ ਸੱਚ ਬੋਲ ਰਹੀ ਹੈ ਜਾਂ ਨਹੀਂ ਜੀ। ਇਸ ਕੇਸ ਵਿੱਚ ਜੱਜ ਸਾਹਿਬਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਲੜਕੀ ਤੇ ਵਿਸ਼ਵਾਸ ਨਹੀਂ ਹੈ ਜੀ। ਮੁੱਖ ਕਾਰਨ ਇਹ ਸੀ ਕਿ ਲੜਕੀ ਦੀ ਕਹਾਣੀ ਹਰ ਵਾਰ ਬਦਲ ਜਾਂਦੀ ਸੀ ਅਤੇ ਉਸ ਕੋਲ ਹਮੇਸ਼ਾ ਬਹਾਨਾ ਹੁੰਦਾ ਸੀ ਕਿ ਉਸ ਦੀ ਕਹਾਣੀ ਕਿਉਂ ਬਦਲ ਰਹੀ ਹੈ ਜੀ। ਉਸਨੇ ਕਦੇ ਤਾਂ ਸ਼ਰਾਬ ਨੂੰ ਜ਼ਿੰਮੇਵਾਰ ਠਹਿਰਾਇਆ, ਉਸਨੇ ਬਹੁਤ ਲੰਬਾ ਸਮਾਂ ਬੀਤਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਇੱਥੋਂ ਤੱਕ ਕਿ ਉਸਨੇ ਆਪਣੇ ਵਕੀਲਾਂ ਨੂੰ ਵੀ ਇਸ ਲਈ ਦੋਸ਼ੀ ਠਹਿਰਾਇਆ। ਤੁਹਾਨੂੰ ਇਹ ਜਾਣਨ ਲਈ ਜੱਜ ਬਣਨ ਦੀ ਬਿਲਕੁਲ ਲੋੜ ਨਹੀਂ ਕਿ ਸੱਚ ਸਦਾ ਸੱਚ ਹੀ ਰਹਿੰਦਾ ਜੀ। ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਕੀਤਾ ਸੀ, ਅਤੇ ਜੇਕਰ ਤੁਸੀਂ ਝੂਠ ਬੋਲ ਰਹੇ ਹੋ ਤਾਂ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਤੁਸੀਂ ਕਦੋਂ, ਕਿੱਥੇ ਅਤੇ ਕੀ ਕਿਹਾ ਸੀ।
0: ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਦੋ ਵੱਖ ਵੱਖ ਜੁਰੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਜੱਜ ਨੇ ਖੁਦ ਆਪ ਹੀ ਚਾਰਜ ਸੰਭਾਲ ਲਿਆ, ਕੀ ਇਹ ਆਮ ਗੱਲ ਹੈ?
1: ਇਹਨਾਂ ਖਿਡਾਰੀਆਂ ਨੇ ਜੀ ਆਪਣੇ ਜਿਹੜਾ ਕੇਸ ਦਾ ਫੈਸਲਾ ਜਨਤਾ ਦੇ ਨਿਯਮਤ ਮੈਂਬਰਾਂ ਦੁਆਰਾ ਇੱਕ ਜੂਰੀ ਵਜੋਂ ਬੈਠ ਕੇ ਕਰਵਾਉਣ ਦਾ ਫੈਸਲਾ ਕੀਤਾ। ਇਹ ਉਹਨਾਂ ਦਾ ਅਧਿਕਾਰ ਸੀ ਜੀ। ਇਸ ਕੇਸ ਵਿੱਚ ਜੱਜ ਦੁਆਰਾ ਦੋ ਵੱਖ ਵੱਖ ਜੂਰੀਜ਼ ਨੂੰ ਘਰ ਭੇਜ ਦਿੱਤਾ ਗਿਆ ਜਦੋਂ ਤੱਕ ਜੱਜ ਨੇ ਕੇਸ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਲਿਆ ਜੀ। ਕਾਰਨ ਨਾ ਭਰੋਸੇਯੋਗ ਸੀ ਜੀ। ਦੋਵੇਂ ਵਾਰ ਜੂਰੀ ਦੇ ਇੱਕ ਮੈਂਬਰ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ ਉਹਨਾਂ ਤੇ ਹੱਸ ਰਹੇ ਸਨ ਅਤੇ ਉਹਨਾਂ ਨਾਲ ਦੁਰਵਿਵਹਾਰ ਕਰ ਰਹੇ ਸਨ। ਪਿਛਲੇ 32 ਸਾਲਾਂ ਤੋਂ ਜੀ ਨਵੀਂ ਸਾਹਿਬ ਮੈਂ ਕੈਨੇਡਾ ਵਿੱਚ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਦੇ ਕੇਸਿਸ ਨਾਲ ਡੀਲ ਕਰ ਰਿਹਾ। ਅਨੇਕਾਂ ਹੀ ਵਾਰ ਮੈਂ ਕੈਨੇਡਾ ਭਰ ਚ ਜਿਊਰੀ ਕੇਸ ਲੜੇ ਹਨ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਹੁੰਦੀ ਹੈ ਜੀ ਉਹ ਹੈ ਜਿਊਰੀ ਦੇ ਦਿਲੋ ਦਿਮਾਗ ਨੂੰ ਜਿੱਤਣਾ। ਇਸ ਲਈ ਕਿਸੇ ਵੀ ਬਚਾਅ ਪੱਖ ਦੇ ਵਕੀਲ ਲਈ ਇਸ ਤਰ੍ਹਾਂ ਦੇ ਵਤੀਰੇ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ।
0: ਇੰਗਲੈਂਡ ਦੇ ਅਖਬਾਰਾਂ ਨੇ ਕਿਹਾ ਕਿ ਜੱਜ ਨੇ ਪੀੜਿਤ ਨਾਲ ਤਾਂ ਬਹੁਤ ਹੀ ਸਖਤੀ ਵਰਤੀ ਪਰ ਹਾਕੀ ਖਿਡਾਰੀਆਂ ਨਾਲ ਨਹੀਂ। ਕੀ ਤੁਸੀਂ ਸਹਿਮਤ ਹੋ?
1: ਨਹੀਂ ਜੀ, ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜੱਜ ਸਾਹਿਬਾ ਜੋ ਖੁਦ ਇੱਕ ਔਰਤ ਸੀ ਬਹੁਤ ਨਿਰਪੱਖ ਸੀਗੀ ਜੀ। ਜਿਵੇਂ ਕਿ ਮੈਂ ਆਪਣੇ ਹਰ ਉਸ ਕਲਾਇੰਟ ਨੂੰ ਜਿਸ ਤੇ ਬਲਾਤਕਾਰ ਦੇ ਦੋਸ਼ ਲੱਗੇ ਹੋਣ ਨੂੰ ਦੱਸਦਾ ਕਿ ਤੁਸੀਂ ਅਤੇ ਪੀੜਿਤ ਲੜਕੀ ਕਾਨੂੰਨ ਦੇ ਤਹਿਤ ਬਰਾਬਰ ਨਹੀਂ ਹੋ ਜੀ। ਤੁਹਾਡੇ ਕੋਲ ਤੁਹਾਡੇ ਦੇ ਦੋਸ਼ ਲਗਾਉਣ ਵਾਲੇ ਵਿਅਕਤੀ ਨਾਲੋਂ ਬਹੁਤ ਵੱਧ ਅਧਿਕਾਰ ਹੁੰਦੇ ਹੈ ਜੀ। ਪੀੜਤ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਕੋਈ ਜੁਰਮ ਹੋਇਆ ਜਦੋਂ ਕਿ ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਇਹ ਵੀ ਯਾਦ ਰੱਖੋ ਕਿ ਕਾਨੂੰਨ ਇਸ ਤਰ੍ਹਾਂ ਤਾਂ ਹੀ ਕੰਮ ਕਰਦਾ ਕਿਉਂਕਿ ਜਿਵੇਂ ਕਿ ਹਾਕੀ ਖਿਡਾਰੀ ਜੇਲ੍ਹ ਜਾ ਸਕਦੇ ਸਨ ਜੇ ਉਹ ਕਨਵਿਕਟ ਹੋ ਜਾਂਦੇ, ਜਦੋਂ ਕਿ ਆਮ ਤੌਰ ਤੇ ਦੋਸ਼ ਲਗਾਉਣ ਵਾਲੇ ਜਿਹੜੇ ਵਿਕਟਿਮ ਆ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜੀ।
0: ਅਸਲ ਚ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਔਰਤਾਂ ਕਦੇ ਵੀ ਪੁਲਿਸ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਰਿਪੋਰਟ ਹੀ ਨਹੀਂ ਕਰਦੀਆਂ। ਹੁਣ ਲੋਕਾਂ ਨੂੰ ਡਰ ਹੈ ਕਿ ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਔਰਤਾਂ ਅੱਗੇ ਨਹੀਂ ਆਉਣਗੀਆਂ। ਤੁਹਾਡੇ ਕੀ ਵਿਚਾਰ ਨੇ?
1: ਇਹ ਕਹਿਣਾ ਤਾਂ ਮੁਸ਼ਕਲ ਹੈ ਨਵੀਂ ਸਾਹਿਬ, ਕੇਸ ਇਸ ਤੇ ਅਸਰ ਪਾ ਸਕਦਾ, ਪਰ ਕੈਨੇਡਾ ਚ ਔਰਤਾਂ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਵੀ ਬਲਾਤਕਾਰ ਦੀ ਰਿਪੋਰਟ ਨਹੀਂ ਕਰਦੀਆਂ ਜੀ। ਕੁਝ ਕੁ ਔਰਤਾਂ ਨੂੰ ਲੱਗਦਾ ਕਿ ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਇਹਨਾਂ ਹਾਕੀ ਖਿਡਾਰੀਆਂ ਦੇ ਮਾਮਲੇ ਚ ਹੋਇਆ ਵੀ ਅਜਿਹਾ ਹੀ। ਕੁਝ ਲੋਕ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਾਂ ਸਾਡੇ ਸੱਭਿਆਚਾਰ ਚ ਪਰਿਵਾਰ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਪੀੜਤ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦੇ ਹਨ, ਪਰ ਜੋ ਕੋਈ ਵੀ ਅਪਰਾਧ ਦਾ ਸ਼ਿਕਾਰ ਹੋਇਆ ਹੈ ਉਸਨੂੰ ਨਿਆਂ ਪ੍ਰਾਪਤ ਕਰਨ ਤੋਂ ਡਰਨਾ ਨਹੀਂ ਚਾਹੀਦਾ। ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਜੀ।
0: ਇਹਨਾਂ ਸਟਾਰ ਹਾਕੀ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਭਾਵੇਂ ਉਹ ਦੋਸ਼ੀ ਨਹੀਂ ਪਾਏ ਗਏ ਪਰ ਉਹ ਹੁਣ ਕੈਨੇਡਾ ਵਿੱਚ ਹਾਕੀ ਨਹੀਂ ਖੇਡ ਸਕਦੇ। ਕੀ NHL ਉਹਨਾਂ ਨੂੰ ਹਾਕੀ ਖੇਡਣ ਤੋਂ ਆਏ ਇਨਕਾਰ ਕਰ ਸਕਦੀ ਹੈ?
1: ਬਹੁਤ ਸਾਰੇ ਲੋਕਾਂ ਦਾ ਪਹਿਲਾ ਸਵਾਲ ਇਹ ਸੀ ਕਿ ਇਹ ਖਿਡਾਰੀ ਦੁਬਾਰਾ ਹਾਕੀ ਖੇਡਣਾ ਕਦੋਂ ਸ਼ੁਰੂ ਕਰ ਸਕਦੇ ਹਨ ਜੀ। ਸਾਨੂੰ ਯਾਦ ਰੱਖਣਾ ਪਵੇਗਾ ਕਿ ਕੈਲਗਰੀ ਫਲੇਮਸ ਜਾਂ ਟੋਰਾਂਟੋ ਮੇਪਲ ਲੀਫਸ ਵਰਗੀਆਂ ਜਿਹੜੀਆਂ ਹਾਕੀ ਟੀਮਸ ਕਿਸੇ ਇੰਪਲੋਇਰ ਪ੍ਰਾਈਵੇਟ ਇੰਪਲੋਇਰ ਜਾਂ ਸੰਸਥਾਵਾਂ ਲਈ ਖੇਡਦੀਆਂ ਹਨ ਅਤੇ ਉਹ ਕਿਸੇ ਨੂੰ ਵੀ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਸਕਦੀਆਂ ਜੀ। ਇਹੀ ਕਾਰਨ ਹੈ ਕਿ ਮੈਂ ਇਹਨਾਂ ਮਾਮਲਿਆਂ ਨੂੰ ਇੰਨੀ ਗੰਭੀਰਤਾ ਨਾਲ ਲੜਦਾ ਜੀ, ਕਿਉਂਕਿ ਭਾਵੇਂ ਤੁਸੀਂ ਜਿੱਤ ਵੀ ਜਾਂਦੇ ਹੋ ਤਾਂ ਵੀ ਲੋਕ ਅਜਿਹਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਦੋਸ਼ੀ ਹੋ, ਭਾਵੇਂ ਤੁਸੀਂ ਸਾਰਾ ਸਮਾਂ ਦਾ ਹੋਲ ਟਾਈਮ ਕਾਨੂੰਨ ਮੁਤਾਬਿਕ ਤੁਸੀਂ 100% ਨਿਰਦੋਸ਼ ਸੀਗੇ ਜੀ। ਹਾਕੀ ਪਲੇਅਰਸ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਹਾਕੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਵੇਖੋ ਭਵਿੱਖ ਆਪਣੀ ਬੁੱਕਲ ਚ ਇਹਨਾਂ ਲਈ ਕੀ ਛੁਪਾਈ ਬੈਠਾ ਜੀ।
0: ਨਹੀਂ, ਬਹੁਤ ਹੀ ਦੇਖੋ ਲਾਈਫ ਚੇਂਜਿੰਗ ਗੱਲਾਂ ਬਾਤਾਂ ਨੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਮੋਹਨ ਸਾਹਿਬ, ਐਂਡ ਇਹਨਾਂ ਦੇ ਆਫਿਸ ਦਾ ਨੰਬਰ ਹੈ 416-9949-8989 ਤੇ ਤੁਸੀਂ ਐਨੀ ਟਾਈਮ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਕਰਮ ਢੀਂਡਸਾ, ਹੁਣ ਦਾ ਮੈਂ ਨੰਬਰ ਦੇ ਦੇਵਾਂ, ਕਿਸ ਨੇ ਆਪਣੇ ਆਟੋ ਹੋਮ ਇੰਸ਼ੋਰੈਂਸ ਦੀ ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ, ਚਾਹੁੰਦੇ ਹੋ ਕਿ ਬੈਸਟ ਆਫ ਦਾ ਬੈਸਟ ਰੇਟ ਮਿਲੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ, ਤਾਂ 416-8646-0546-4605। ਆਪਣੇ ਘਰ ਦੀ ਰੈਨੋਵੇਸ਼ਨ ਚ ਮੇਨ ਗੱਲ ਹੁੰਦੀ ਹੈ ਕਿਚਨ ਦੀ ਰੈਨੋਵੇਸ਼ਨ। ਸੋ ਤੁਸੀਂ ਕਿਚਨ ਨੂੰ ਬ੍ਰੈਂਡ ਨਿਊ ਬਣਵਾਉਣਾ, ਨਵੀਂ ਕਿਚਨ ਲਵਾਉਣੀ ਹੈ, ਯੂਨੀਕ ਕਿਚਨ ਕ੍ਰਾਫਟ ਦੇ ਪਰਮਜੀਤ ਬਾਈ ਜੀ ਨੂੰ ਕਾਲ ਕਰੋ। ਬਹੁਤ ਹੀ ਮੈਂ ਕਹਿੰਦਾ ਕਿ ਅਨਬੀਟੇਬਲ ਜੋਬ ਕਰਦੇ ਨੇ ਯੂਨੀਕ ਕਿਚਨ। ਇਹਨਾਂ ਕੋਲੋਂ ਫ੍ਰੀ ਐਸਟੀਮੇਟ ਲਓ, 3D ਡਰਾਇੰਗ ਬਣਾ ਕੇ ਤੁਹਾਨੂੰ ਦਿਖਾਉਣਗੇ ਕੀ ਕਿਚਨ ਦੀ ਲੁੱਕ ਹੋਊਗੀ। ਇਹਨਾਂ ਦੀ ਆਪਦੀ ਸ਼ਾਪ ਹੈ ਜਿੱਥੇ CNC ਮਸ਼ੀਨਸ ਦੇ ਰਾਹੀਂ ਕਟਿੰਗ ਹੁੰਦੀ ਹੈ, ਉੱਥੇ ਪੇਂਟ ਬੂਥਸ ਲੱਗੀਆਂ ਨੇ, ਵੈਰੀ ਪ੍ਰੋਫੈਸ਼ਨਲ ਟੀਮ। ਬ੍ਰੈਂਡ ਨਿਊ ਕਿਚਨ ਦੇ ਲਈ 647-220-1238 ਇੱਕ ਖਾਸ ਮੈਸੇਜ ਹੈ GTA ਇੰਜਨ ਰੀਬਿਲਡਰ ਵਾਲਿਆਂ ਵੱਲੋਂ। ਆਪਣੇ ਟਰੱਕਸ ਦੀ ਇੰਜਨ ਰੀਬਿਲਡ ਕਰਵਾਉਣੀ ਹੈ ਤਾਂ ਕਰਮ ਅਤੇ ਗੁਰਦੀਪ ਵੀਰ ਉਹਨਾਂ ਨੂੰ ਕਾਲ ਕਰੋ, 134 ਕੈਨੇਡੀ ਰੋਡ ਸਾਊਥ, ਕੈਨੇਡੀ ਐਂਡ ਗਲਿਡਨ ਦੇ ਕੋਲ। GTA ਇੰਜਨ ਰੀਬਿਲਡਰ, ਲਾਇਸੈਂਸਡ ਮਕੈਨਿਕ, ਸਪੈਸ਼ਲਾਈਜ਼ਡ ਇਨ ਆਲ ਕਾਈਂਡ ਆਫ ਇੰਜਨ ਰੀਬਿਲਡ, ਗਾਰੰਟੀ ਦੇ ਨਾਲ ਇਹ ਜੋਬ ਕਰਦੇ ਆ, ਇੰਜਨ ਰੀਬਿਲਡ ਵਿਦ ਗਾਰੰਟੀ। ਤੁਸੀਂ ਟ੍ਰਾਂਸਮਿਸ਼ਨ ਰੀਬਿਲਡ ਆਈਸ਼ਿਫਟ DT12 ਕਰਵਾਉਣੀ ਹੈ, ਟਰੱਕ ਟ੍ਰੇਲਰ ਦੀ ਸੇਫਟੀ ਲਈ ਅਨਬੀਟੇਬਲ ਰੇਟ,
1: 6478-60-7969-6969। ਲੋਕ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆ ਰਹੇ ਸਨ ਕਿ ਕਿਸੇ ਅਪਰਾਧਿਕ ਮਾਮਲੇ ਵਿੱਚ ਵਿਕਟਿਮ ਨੂੰ ਦੁਬਾਰਾ ਫਿਰ ਪੀੜਤ ਬਣਨਾ ਪੈਂਦਾ ਜਦੋਂ ਉਹ ਆਪਣੇ ਹਮਲਾਵਰ ਵਿਰੁੱਧ ਗਵਾਹੀ ਦੇਣ ਲਈ ਅਦਾਲਤ ਚ ਜਾਂਦਾ ਜਾਂ ਜਾਂਦੀ ਹੈ ਜੀ। ਕਿਸੇ ਵੀ ਹੋਰ ਮਾਮਲੇ ਚ ਇਹ ਮੁੱਦਾ ਜਿਨਸੀ ਹਮਲੇ ਦੇ ਮਾਮਲਿਆਂ ਤੋਂ ਵੱਧ ਦੁਖਦਾਈ ਨਹੀਂ ਹੁੰਦਾ ਜੀ। ਸਭ ਤੋਂ ਵੱਡੀ ਸ਼ਿਕਾਇਤ ਕਿ ਵਿਕਟਿਮ ਕੋਲ ਕੰਟਰੋਲ ਦੀ ਘਾਟ ਹੈ, ਸ਼ੀ ਡਜ਼ਨਟ ਹੈਵ ਅ ਕੰਟਰੋਲ ਓਵਰ ਦਾ ਸਿਸਟਮ ਜੀ। ਕੈਨੇਡਾ ਵਿੱਚ ਇਹ ਸਰਕਾਰੀ ਵਕੀਲ ਹੀ ਫੈਸਲਾ ਕਰਦਾ ਕਿ ਦੋਸ਼ ਆਇਦ ਕੀਤੇ ਜਾਣ ਜਾਂ ਨਹੀਂ, ਕੇਸ ਕਿਵੇਂ ਚਲਾਇਆ ਜਾਂਦਾ ਹੈ ਜਾਂ ਕੇਸ ਛੱਡਣ ਲਈ ਵੀ ਆਮ ਤੌਰ ਤੇ ਉਹ ਪੀੜਤ ਨੂੰ ਨਹੀਂ ਪੁੱਛਦੇ ਕਿ ਉਹ ਕੀ ਚਾਹੁੰਦੀ ਹੈ ਜਾਂ ਚਾਹੁੰਦਾ ਹੈ।
0: ਇਹ ਮੁੰਡੇ ਦੇਸ਼ ਦੀ ਚੋਟੀ ਦੀ ਹਾਕੀ ਲੀਗ ਚ ਖੇਡ ਰਹੇ ਸਨ ਅਤੇ ਹੁਣ ਸ਼ਾਇਦ ਦੁਬਾਰਾ ਕਦੇ ਵੀ ਕੈਨੇਡਾ ਵਿੱਚ ਨਾ ਖੇਡਣ। ਕੀ ਖਿਡਾਰੀ ਲੜਕੀ ਜਾਂ ਪੁਲਿਸ ਤੇ ਮੁਕੱਦਮਾ ਕਰ ਸਕਦੇ ਹਨ?
1: ਉਹ ਡੈਫੀਨੇਟਲੀ ਜੀ, ਲੀਗਲ ਪ੍ਰੋਸੈਸ ਦੀ ਦੁਰਵਰਤੋਂ ਲਈ ਲੜਕੀ ਤੇ ਮੁਕੱਦਮਾ ਕਰ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਉਹ ਲੜਕੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਅਪਰਾਧ ਨਹੀਂ ਵਾਪਰਿਆ, ਪਰ ਉਸਦੇ ਬਾਵਜੂਦ ਵੀ ਉਸਨੇ ਪੁਲਿਸ ਨੂੰ ਰਿਪੋਰਟ ਕੀਤੀ ਅਤੇ ਝੂਠ ਬੋਲਿਆ। ਅਦਾਲਤਾਂ ਬਾਏ ਦ ਐਂਡ ਆਫ ਦਾ ਡੇ ਰਿਐਲਿਟੀ ਇਸ ਕਿਸੇ ਪੀੜਤ ਤੇ ਮੁਕੱਦਮਾ ਚਲਾਉਣਾ ਪਸੰਦ ਨਹੀਂ ਕਰਦੀਆਂ, ਇਸ ਲਈ ਅਜਿਹਾ ਕਰਨਾ ਮੁਸ਼ਕਲ ਹੈ ਅਤੇ ਉਸ ਕੋਲ 5 ਚੋਟੀ ਦੇ ਖਿਡਾਰੀਆਂ ਨੂੰ ਭੁਗਤਾਨ ਕਰਨ ਲਈ ਬਾਏ ਦ ਐਂਡ ਆਫ ਦਾ ਡੇ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਊਗਾ ਜੀ। ਖਿਡਾਰੀ ਮਾੜੀ ਜਾਂਚ ਲਈ ਪੁਲਿਸ ਫੋਰਸ ਤੇ ਮੁਕੱਦਮਾ ਕਰ ਸਕਦੇ ਹਨ। ਇੱਕ ਵਕੀਲ ਹੋਣ ਦੇ ਨਾਤੇ ਜੋ ਹਰ ਰੋਜ਼ ਕੈਨੇਡਾ ਭਰ ਚ ਅਸੀਂ ਇਸ ਤਰ੍ਹਾਂ ਦੇ ਕੇਸ ਲੜਦੇ ਹਾਂ, ਆਮ ਤੌਰ ਤੇ ਸੈਕਸੁਅਲ ਅਸੋਲਟ ਦੇ ਕੇਸ ਜਿੱਤਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਆਰੋਪ ਲੱਗੇ ਹੁੰਦੇ ਆ, ਜਦੋਂ ਬਾਇਜ਼ਤ ਬਰੀ ਹੋ ਜਾਂਦੇ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਉਹ ਆਪਣੀ ਜ਼ਿੰਦਗੀ ਆਮ ਵਰਗੀ ਕਰ ਸਕਣ।
0: ਐਂਡ ਸੈਕਸ ਤੋਂ ਬਾਅਦ ਲੜਕੀ ਨੇ ਖਿਡਾਰੀਆਂ ਵੱਲੋਂ ਬਣਾਈਆਂ 2 ਵੀਡੀਓ ਚ ਕਿਹਾ ਕਿ ਸਭ ਕੁਝ ਉਸਦੀ ਇਜਾਜ਼ਤ ਨਾਲ ਹੋਇਆ, ਜੱਜ ਨੇ ਉਹਨਾਂ ਵੀਡੀਓਜ਼ ਨੂੰ ਕਿੰਨਾ ਕੁ ਮਹੱਤਵ ਦਿੱਤਾ?

0: given at the time. It cannot be given before or after. ਜੱਜ ਨੇ ਵੀਡੀਓ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਕਿ ਲੜਕੀ ਇਮਾਨਦਾਰ ਨਹੀਂ ਸੀ। ਵੀਡੀਓ ਵਿੱਚ ਉਹ ਚੰਗੀ ਤਰ੍ਹਾਂ ਦਿਖਾਈ ਦੇ ਰਹੀ ਹੈ ਅਤੇ ਆਮ ਇਨਸਾਨ ਵਾਂਗ ਗੱਲਾਂ ਬਾਤਾਂ ਹੱਸ ਖੇਡ ਰਹੀ ਹੈ। ਹਾਲਾਂਕਿ ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਇੰਨੀ ਸ਼ਰਾਬੀ ਸੀ ਕਿ ਸੈਕਸ ਕਰਨ ਦੀ ਇਜਾਜ਼ਤ ਦੇਣ ਦੇ ਯੋਗ ਹੀ ਨਹੀਂ ਸੀ। ਸੋ ਯੂ ਨੋ ਹਰ ਓਨ ਐਵੀਡੈਂਸ ਇਨ ਕੋਰਟ ਵਾਸ ਇਨ ਡਾਇਰੈਕਟ ਕੰਟਰਡਿਕਸ਼ਨ ਵਿਦ ਦ ਡਿਜੀਟਲ ਐਵੀਡੈਂਸ। ਯੂ ਨੋ ਇਨ ਕੋਰਟ ਸ਼ੀ ਸੈਡ ਸ਼ੀ ਡਿਡਨਟ ਹੈਡ ਅ ਕਪੈਸਿਟੀ to consent because of intoxication ji
1: and sir jive ki apa pehla vi gal kiti ki inna mundiyan di zindagi kade vi pehla vargi ta nahi hovegi bina kise sharirik saboot de vi ki phir vi kise vyakti te balatkar da dosh lagaya ja sakda hai
0: navi sahab lagbhag pichle 32 saalan to main criminal cases ਕਾਰ ਐਕਸੀਡੈਂਟ ਕੇਸਿਸ ਕਰ ਰਿਹਾ ਜੀ। ਜ਼ਿਆਦਾਤਰ ਕੋਈ ਸਰੀਰਕ ਸਬੂਤ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ, ਕੋਈ ਡੀਐਨਏ ਨਹੀਂ ਹੁੰਦਾ ਤੇ ਨਾ ਹੀ ਕੋਈ ਡਰੱਗਸ ਇਤਿਆਦ ਦੇ ਕੋਈ ਸਬੂਤ, ਬਿਆਨਸ ਕੁਝ ਵੀ ਨਹੀਂ ਹੁੰਦਾ ਜੀ। ਇੱਕੋ ਇੱਕ ਸਬੂਤ ਹੁੰਦਾ ਕਿ ਔਰਤ ਨੇ ਮੁੰਡੇ ਵੱਲ ਉਂਗਲ ਉਠਾ ਕੇ ਉਸਨੂੰ ਦੋਸ਼ੀ ਬਿਆਨਿਆ ਸੀ। ਇਨ ਰਿਐਲਿਟੀ ਜ਼ਿਆਦਾਤਰ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਅਤੇ ਆਦਮੀ ਤੇ ਨਹੀਂ, ਤਾਂ ਜੋ ਉਸਨੂੰ ਦੋਸ਼ੀ ਪਾਇਆ ਜਾ ਸਕੇ। ਪਰ ਅਸੀਂ ਇਸ ਕੇਸ ਵਿੱਚ ਦੇਖਿਆ ਕਿ ਲੜਕੀ ਤੇ ਕੇਸ ਦੌਰਾਨ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਗਿਆ ਸੀ।
1: ਐਂਡ ਇਹਨਾਂ ਹਾਕੀ ਖਿਡਾਰੀਆਂ ਤੇ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਮੁਕੱਦਮਾ ਚਲਾਇਆ ਗਿਆ ਸੀ। ਬਹੁਤ ਸਾਰੇ ਲੋਕ ਇਹ ਕਿਉਂ ਕਹਿੰਦੇ ਹਨ ਕਿ ਅਸਲ ਚ ਤਾਂ ਇਹ ਮੁਕੱਦਮਾ ਪੀੜਤ ਤੇ ਚਲਾਇਆ ਗਿਆ ਸੀ?
0: ਇਸ ਮਾਮਲੇ ਵਿੱਚ ਅਸੀਂ ਦੇਖਿਆ ਕਿ ਲੜਕੀ ਨੂੰ 9 ਦਿਨਾਂ ਤੱਕ ਕਈ ਸਵਾਲਾਂ ਦੇ ਸਵਾਲ ਪੁੱਛੇ ਗਏ ਜੀ। ਔਰਤ ਨੂੰ ਸੱਚ ਬੋਲਣ ਦੀ ਸਹੁੰ ਚੁੱਕਣੀ ਪਈ ਅਤੇ ਕਈ ਦਿਨਾਂ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ। ਦੋਸ਼ੀਆਂ ਨੂੰ ਤਾਂ ਆਪਣੇ ਮੂੰਹ ਖੋਲਣ ਦੀ ਜ਼ਰੂਰਤ ਵੀ ਨਹੀਂ ਸੀ ਜੀ। ਅਸੀਂ ਦੇਖਿਆ ਕਿ ਲੜਕੀ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਤੋਂ ਪਰਸਨਲ ਨਜ਼ਦੀਕੀ ਸਵਾਲ ਪੁੱਛੇ ਗਏ ਜੀ। ਉਸਨੇ ਕੀ ਪਹਿਨਿਆ ਹੋਇਆ ਸੀ, ਕੀ ਉਸਨੇ ਸ਼ਰਾਬ ਪੀਤੀ ਸੀ, ਕੀ ਉਹ ਆਪਣੇ ਬੁਆਏਫ੍ਰੈਂਡ ਨੂੰ ਧੋਖਾ ਦੇ ਰਹੀ ਸੀ। ਜਿਨ੍ਹਾਂ ਮਾਮਲਿਆਂ ਚ ਮੈਂ ਵੇਖਿਆ ਔਰਤ ਨੂੰ ਲਗਭਗ 1000 ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਆਪਣੇ ਨਾਲ ਕੀਤੇ ਗਏ ਜ਼ੁਰਮ ਦੇ ਉਹਨਾਂ ਪਲਾਂ ਨੂੰ ਦੁਬਾਰਾ ਜਿਉਣ ਤੋਂ ਬਚਣ ਲਈ ਉਹ ਰੋਣਾ ਅਤੇ ਚੀਕਣਾ ਬੰਦ ਹੀ ਨਹੀਂ ਕਰਦੀਆਂ ਜੀ। ਦੇ ਬਿਕਮ ਸੋ ਹਾਈਲੀ ਯੂ ਨੋ ਇਮੋਸ਼ਨਲੀ ਚਾਰਜਡ ਜੀ।
1: ਇਸ ਕੇਸ ਦੇ ਜੱਜ ਨੇ ਕਿਹਾ ਕਿ ਹਾਲਾਂਕਿ ਹੁਣੇ ਹੁਣੇ ਹੀ ਪੀੜਤ ਤੇ ਵਿਸ਼ਵਾਸ ਕਰੋ ਦਾ ਨਾਰਾ ਪੀੜਤਾਂ ਨੂੰ ਇਨਸਾਫ ਦਿਵਾਉਣ ਬਾਰੇ ਕਾਫੀ ਲੋਕ ਪ੍ਰਯੋਗ ਹੋਇਆ ਹੈ, ਪਰ ਅਪਰਾਧਿਕ ਮੁਕੱਦਮੇ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ। ਕਿਰਪਾ ਕਰਕੇ ਕੀ ਤੁਸੀਂ ਇਸ ਦੇ ਅਰਥ ਜਰਾ ਵਿਸਤਾਰ ਨਾਲ ਸਮਝਾ ਸਕਦੇ ਹੋ?
0: ਲਵੀ ਸਾਹਿਬ, ਜਿਵੇਂ ਜਿਵੇਂ ਲੋਕ ਬਦਲਦੇ ਆ, ਸਮਾਂ ਬਦਲਦਾ, ਕਾਨੂੰਨ ਵੀ ਹੌਲੀ ਹੌਲੀ ਬਦਲਦਾ ਜਾ ਰਿਹਾ ਜੀ। ਔਰਤਾਂ ਨੇ ਹੁਣ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜੀ। ਅਸੀਂ ਵੇਖਿਆ ਕਿ ਦੁਨੀਆ ਭਰ ਦੇ ਲੋਕ ਜਿਨਸੀ ਹਮਲੇ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ 2017 ਤੋਂ ਇੱਕ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਹਨ। ਇਹਨਾਂ ਔਰਤਾਂ ਨੂੰ ਭਾਈਚਾਰੇ ਦੁਆਰਾ ਸਮਰਥਨ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਇਕੱਲੇ ਸੰਘਰਸ਼ ਨਹੀਂ ਕਰਨਾ ਪੈਂਦਾ ਜੀ। ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਜੇ ਦੋਸ਼ ਲਗਾਉਣ ਵਾਲੇ ਹਰ ਵਿਅਕਤੀ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਫਿਰ ਤਾਂ ਕੋਈ ਵੀ ਕਦੇ ਵੀ ਕਿਸੇ ਵੀ ਜ਼ੁਰਮ ਲਈ ਨਿਰਦੋਸ਼ ਸਾਬਤ ਨਹੀਂ ਹੋਵੇਗਾ ਜੀ। ਪਿਛਲੇ 30 ਸਾਲਾਂ ਵਿੱਚ ਅਦਾਲਤਾਂ ਤੇ ਸਰਕਾਰ ਦੁਆਰਾ ਬਲਾਤਕਾਰ ਦੇ ਮਾਮਲਿਆਂ ਚ ਖਾਸ ਕਰ ਪੀੜਤਾਂ ਲਈ ਕਈ ਨਵੀਆਂ ਸੁਰੱਖਿਆਵਾਂ ਬਣਾਈਆਂ ਗਈਆਂ ਹਨ, ਪਰ ਅਸੀਂ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਸਭ ਕੁਝ ਦੋਸ਼ੀ ਵਿਅਕਤੀ ਨੂੰ ਨਿਰਦੋਸ਼ ਸਮਝੇ ਜਾਣ ਲਈ ਹੀ ਸ਼ੁਰੂ ਹੁੰਦਾ। ਦੈਟਸ ਹਾਊ ਇਟ ਸਟਾਰਟਸ ਦ ਕ੍ਰਿਮੀਨਲ ਪ੍ਰੋਸੈਸ ਐਂਡ ਦੈਟ ਇਜ਼ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਜੀ।
1: ਇਸ ਕੇਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਲੋੜੀਂਦੇ ਸਬੂਤ ਲਈ ਤਬਦੀਲੀਆਂ ਚਾਹੁੰਦੇ ਹਨ ਅਤੇ ਕਿਸੇ ਹੋਰ ਕੇਸ 'ਚ ਨਹੀਂ ਅਜਿਹਾ ਕਿਉਂ ਹੈ?
0: ਬਹੁਤ ਚੰਗਾ ਸਵਾਲ ਪੁੱਛਿਆ ਐਂਡ ਥੈਂਕ ਯੂ ਫਾਰ ਆਸਕਿੰਗ। ਯੂ ਨੋ ਕਿਉਂਕਿ ਲੋਕ ਕਹਿੰਦੇ ਹਨ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਰਕਾਰੀ ਵਕੀਲ ਲਈ ਵਾਜਬ ਸ਼ੱਕ ਦੇ ਘੇਰੇ ਤੋਂ ਬਾਅਦ ਸਬੂਤ ਵਿਖਾਉਣਾ, ਸਬੂਤ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ। ਅਸੀਂ ਸਾਰਿਆਂ ਨੇ ਮੀਡੀਆ ਤੇ ਜਨਤਾ ਵਿੱਚ ਇੱਕ ਮਜ਼ਬੂਤ ਅੰਦੋਲਨ ਦੇਖਿਆ ਕਿ ਬਲਾਤਕਾਰ ਕਹਿਣ ਵਾਲੀਆਂ ਸਾਰੀਆਂ ਔਰਤਾਂ ਤੇ अपने आप विश्वास करना चाहिए, इतों तक कि सबका प्रधानमंत्री जस्टिन टूडो

0: ਦੀ ਵੀ ਇਹੀ ਸੋਚ ਸੀ। ਤੁਹਾਨੂੰ ਯਾਦ ਹੋਊਗਾ ਗੁਮੇਸ਼ੀ ਕੇਸ ਵਿੱਚ ਜਦ ਉਹਦਾ ਐਕਵਿਟਲ ਹੋਇਆ ਸੀ, ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਜੀ। ਬਲਾਤਕਾਰ ਦਾ ਜ਼ੁਰਮ ਜਿੰਨਾ ਮਰਜ਼ੀ ਭਿਆਨਕ ਹੋਵੇ ਜੀ, ਸਾਡੇ ਕੋਲ ਅਪਰਾਧਿਕ ਮਾਮਲਿਆਂ ਲਈ ਦੋ ਮਾਪਦੰਡ ਨਹੀਂ ਹੋ ਸਕਦੇ। ਵੀ ਕੈਨੋਟ ਹੈਵ ਟੂ ਸਟੈਂਡਰਡਸ, ਵਨ ਫਾਰ ਰੇਪ ਐਂਡ ਅਦਰ ਵਨ ਫਾਰ ਦ ਰੈਸਟ ਆਫ ਦ ਕ੍ਰਾਈਮ। ਸੋ ਦੈਟ ਸੋ ਇੰਪੋਰਟੈਂਟ। ਸਾਡੀ ਜਿਹੜੀ ਅਪਰਾਧਿਕ ਪ੍ਰਣਾਲੀ ਆ, ਜਸਟਿਸ ਸਿਸਟਮ, ਇਸੇ ਤਰ੍ਹਾਂ ਦੀ ਹੈ। ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਪਿਛਲੇ ਤਕਰੀਬਨ 700 ਤੋਂ ਲੈ ਕੇ 800 ਸਾਲਾਂ ਦੌਰਾਨ ਇਹ ਵਿਕਸਿਤ ਹੋਈ ਹੈ ਜੀ।
1: ਸਰ ਕੋਈ ਆਖਰੀ ਸ਼ਬਦ ਅਤੇ ਆਪਣੀ ਸੰਪਰਕ ਜਾਣਕਾਰੀ ਵੀ ਕਿਰਪਾ ਕਰਕੇ ਪਲੀਜ਼ ਦਿੰਦੇ ਜਾਓ ਜੀ।
0: ਸਰਕਾਰਾਂ ਬਦਲਦੀਆਂ ਹਨ, ਕਾਨੂੰਨ ਬਦਲਦੇ ਹਨ, ਲੋਕ ਬਦਲਦੇ ਹਨ। ਜੋ ਨਹੀਂ ਬਦਲਦਾ ਜੀ, ਉਹ ਹਨ ਤੁਹਾਡੀਆਂ ਕਾਨੂੰਨੀ ਸਮੱਸਿਆਵਾਂ। ਚਾਹੇ ਤੁਸੀਂ ਕਿਸੇ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹੋ, ਜਾਂ ਤੁਹਾਡੇ ਤੇ ਕਿਸੇ ਸੰਗੀਨ ਅਪਰਾਧ ਦੇ ਦੋਸ਼ ਲਾਏ ਗਏ ਹਨ। ਦੋਸ਼ ਭਾਵੇਂ ਹੋਵੇ ਟੋਰਾਂਟੋ ਏਅਰਪੋਰਟ ਤੋਂ $30 million ਦੇ ਸੋਨੇ ਦੀ ਚੋਰੀ ਦਾ, ਤੇ ਜਾਂ ਹੋਵੇ ਪਹਿਲੇ ਦਰਜੇ ਦੇ ਕਤਲ ਦਾ ਜੀ। ਤੁਹਾਨੂੰ ਇੱਕ ਤਜਰਬੇਕਾਰ ਵਕੀਲ ਦੀ ਲੋੜ ਹੈ ਜੋ ਤੁਹਾਡੇ ਅਤੇ ਸਿਰਫ ਤੁਹਾਡੇ ਲਈ ਹੀ ਲੜੇ। ਚਾਹੇ ਇਹ ਕਾਰ ਐਕਸੀਡੈਂਟ ਦਾ ਕੇਸ ਹੋਵੇ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਹੋਵੇ, ਜਾਂ ਸੈਂਟਰ ਦੀ ਸਰਕਾਰ ਨਾਲ, ਜਿਹੜਾ ਆਪਣਾ ਸੰਕਲਪ ਹੈ ਨਾ ਉਹ ਅਪਣਾਈ ਰੱਖੋ, ਉਹਨੂੰ ਨਾ ਹਿੱਲਣ ਦਿਓ। ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ। ਮੇਕ ਸ਼ੋਰ ਯੂ ਕੀਪ ਯੂਰ ਰਿਜ਼ੋਲਵ, ਐਵਰੀਬਡੀ ਇਜ਼ ਇਕੁਅਲ ਬਿਫੋਰ ਦ ਲਾਅ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਮੇਰਾ ਆਪਣਾ ਪੂਰਾ ਤਜਰਬਾ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਜੀ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ। ਯੂ ਕੈਨ ਕਾਲ ਅਸ ਐਨੀ ਟਾਈਮ, ਯੂ ਨੋ ਵਾਈ, ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemont.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਆਪਣੇ ਜ਼ਿਹਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਨਵੀਂ ਸਾਹਿਬ ਤੁਸੀਂ ਦੱਸ ਚੁੱਕੇ ਹੋ, ਮੈਂ ਫਿਰ ਇੱਕ ਗੱਲ ਰਿਪੀਟ ਕਰਨ ਲੱਗਿਆ, 416-994-8989, 416-994-9999. ਜਿਵੇਂ ਤੁਸੀਂ ਦੱਸਿਆ, ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ 'ਚ ਬਿਲਕੁਲ ਸੈਂਟਰ 'ਚ, 2250 ਬੁਵੇ ਡਰਾਈਵ ਈਸਟ, ਬਿਲਕੁਲ ਬਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, ਥਰਡ ਫਲੋਰ ਤੇ ਸਵੀਟ ਨੰਬਰ 302। ਆਖਿਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਜਸਟ ਟੂ ਸਮ ਅਪ ਜੀ, ਚਾਹੇ ਤੁਹਾਡੀ ਘਰ ਵਾਲੀ ਹੈ, ਚਾਹੇ ਕੋਈ ਮਹਿਬੂਬਾ ਜਾਂ ਕੋਈ ਤੁਹਾਡੀ ਅਕੁਆਇੰਟੈਂਸੀ ਹੈ, ਜਿਹੜੀ ਉਹਦੇ ਸਰੀਰ ਨੂੰ ਟੱਚ ਕਰਨ ਤੋਂ ਪਹਿਲਾਂ ਮੇਕ ਸ਼ੋਰ ਯੂ ਹੈਵ ਅਰ ਕੰਸੈਂਟ ਜੀ। ਔਰ ਜਿਹੜੀ ਕੰਸੈਂਟ ਆ ਉਹ ਟਾਈਮਲੀ ਹੋਣੀ ਚਾਹੀਦੀ ਹੈ, ਸੈਕਸ ਦੌਰਾਨ ਹੋਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਨਹੀਂ, ਉਸ ਤੋਂ ਬਾਅਦ ਨਹੀਂ। ਦਿਲੋਂ ਧੰਨਵਾਦ ਨਵੀਂ ਜੀ, ਥੈਂਕ ਯੂ ਯੂਰ ਪ੍ਰੋਗਰਾਮ, ਯੂ ਆਰ ਡੂਇੰਗ ਐਨ ਐਕਸਲੈਂਟ ਜੌਬ, ਯੂ ਨੋ ਲੋਟ ਆਫ ਪੀਪਲ ਯੂ ਨੋ ਆਈ ਟਾਕ ਟੂ ਦੇ ਆਲ ਲਾਈਕ ਯੂ ਐਂਡ ਥੈਂਕ ਯੂ ਆਰ ਡੂਇੰਗ ਅ ਗੁੱਡ ਜੌਬ।
1: ਥੈਂਕ ਯੂ ਸਰ। ਸੋ ਬ੍ਰਿਡਮੋਨ ਸਾਹਿਬ 416-994-8989, 416-994-8989। ਥੈਂਕ ਯੂ ਸਰ, ਬਹੁਤ ਸਾਰਾ ਪਿਆਰ ਐਂਡ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਬੜਾ ਕੁਝ ਇੱਦਾਂ ਦੀਆਂ ਗੱਲਾਂ ਬਾਤਾਂ ਤੋਂ ਸਿੱਖਣ ਨੂੰ ਮਿਲਦਾ, ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਕਈ ਵਾਰ ਹੁੰਦਾ ਯਾਰ ਬੰਦਾ ਆਪਾਂ ਨੂੰ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਆ ਰਿਹਾ, ਨੰਬਰ ਹੈ 905-673-3337, ਆਪਣਾ ਨੰਬਰ ਹੈ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਰਹਿ ਗਈਆਂ ਸੀ, ਉਹ ਵੀ ਹੁਣ ਆਪਾਂ ਹੌਲੀ ਹੌਲੀ ਅਟੈਂਡ ਕਰਦੇ ਹਾਂ। ਸੋ ਮੈਨੂੰ ਦਿਓ ਥੋੜਾ ਜਿਹਾ ਟਾਈਮ ਤੇ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਹਰ ਇੱਕ ਚੀਜ਼ ਨੂੰ ਬੀਟ ਕਰਨਗੇ, ਕੰਟਰੈਕਟਰਸ ਲਈ ਹਰ ਇੱਕ ਡੀਲ ਨੂੰ ਬੀਟ ਕਰਨਗੇ। ਹਾਰਡਵੁੱਡ ਜਾਇੰਟ ਟੋਰਬ੍ਰਮ ਅਤੇ ਸਟੀਲਸ ਦੇ ਕੋਰਨਰ ਤੇ। ਅੱਜ ਦਿਨ ਹੈ ਵੀਰਵਾਰ, ਬੱਲੇ ਮੱਛੀ ਖਾਓ, ਤੁਹਾਨੂੰ 2-for-1, ਤੁਸੀਂ ਇੱਕ ਫਿਸ਼ ਪਕੌੜਾ ਲਓ, ਮਿਲਣਗੇ 2, 2-for-1, ਸਿੰਪਲੀ ਇੰਡੀਅਨ ਸਵੀਟਸ, 275 ਗਾਰਡਨ ਬਰੋਕ ਟ੍ਰੇਲ, ਗਾਰਡਨ ਬਰੋਕ ਐਸਮੋਰ, 15 ਫੈਂਡਰਵੇ ਬੋਵੇਡ ਐਂਡ ਚਿੰਕਿਊਜ਼ੀ, ਜਾਂ 85 ਮਾਊਂਟ ਪੈਲੀਅਰ ਸਟਰੀਟ, ਮਿਸੀਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਓ, ਇੰਜੋਏ ਕਰੋ। ਐਂਡ ਕੇਟਰਿੰਗ ਕਰਾਉਣੀ ਹੈ ਕਿਸੇ ਫੰਕਸ਼ਨ ਲਈ, ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੇਟਰਿੰਗ ਸਟੇਸ਼ਨ ਲਗਵਾਓ।
2: ਭੈਣ ਜੀ, ਪਾਰਟੀ ਤਾਂ ਬੜੀ ਸ਼ਾਨਦਾਰ। ताजी ताजी गरम गरम नान खाना था।

ਓ ਵਾਹ ਬਈ ਵਾਹ, ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ। ਵਾਕੀ ਤੁਸੀਂ ਇੱਕ ਵਾਰ ਜਾਓ ਤੇ ਕਹੋਗੇ ਨਵੀਂ ਯਾਰ ਜੀ ਕਰਦਾ ਕਿ ਕੇਟਰਿੰਗ ਹਰੇਕ ਫੰਕਸ਼ਨ ਦੀ ਬਸ ਇਹਨਾਂ ਕੋਲ ਹੋਵੇ। ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ ਨੂੰ ਯਾਦ ਰੱਖੋ, ਘਰਾਂ ਨੂੰ ਦਫ਼ਤਰਾਂ ਨੂੰ ਪੇਂਟ ਕਰਾਉਣਾ ਲੱਕੀ ਲੱਕੀ ਲੱਕੀ ਬਾਈ ਜੀ ਸਾਡੇ ਬਹੁਤ ਵਧੀਆ ਇਨਸਾਨ ਨੇ। ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਵੈਰੀ ਕਲੀਨ, ਬਹੁਤ ਹੀ ਸੋਹਣੀ ਜੌਬ ਕਰਦੇ ਆ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ। 647-401-3173 ਘਰ ਨੂੰ ਅੰਦਰੋਂ ਘਰ ਨੂੰ ਬਾਹਰੋਂ ਪੇਂਟ ਕਰਾਉਣਾ ਲੱਕੀ ਪੇਂਟਿੰਗ 647-401-3173। ਕਿਹੜਾ ਗਾਣਾ ਲਾਈਏ? ਕੀ ਹੋ ਗਿਆ ਵੀ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ ਦਾਰਾਰਾਰਾ। ਚਲੋ ਉਹ ਨੀ ਲਾਉਂਦਾ ਕਿ ਐਵੇਂ ਕੋਈ ਗੁੱਸੇ ਨਾ ਹੋ ਜਾਵੇ ਨਾ ਵੀ ਯਾਰ ਤੁਸੀਂ ਇਹ ਗਾਣਾ ਕਿਉਂ ਲਾਤਾ, ਇਹ ਨਹੀਂ ਸੀ ਲਾਉਣਾ ਚਾਹੀਦਾ। ਹੁਣ

0: ਜੋੜੀ ਕਿਤੇ ਜੰਮਣੀ ਆ ਯਾਰ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਕਿ ਐਤਵਾਰ ਨੂੰ 10 ਤਾਰੀਖ ਨੂੰ ਇੱਕ ਨਾ ਚੈਰਿਟੀ ਦੇ ਲਈ ਫੰਡ ਰੇਜ਼ਰ ਦੇ ਲਈ ਕਾਰ ਵਾਸ਼ ਹੋ ਰਿਹਾ। ਦੇਖੋ ਮੈਂ ਤੁਹਾਨੂੰ ਜੋੜ ਨਹੀਂ ਪਾ ਰਿਹਾ ਕਿ ਪੈਸੇ ਦਿਓ ਨਹੀਂ, ਮੈਂ ਕਹਿ ਰਿਹਾ ਕਿ ਆਓ ਤੇ ਸਪੋਰਟ ਕਰੋ। 10 ਤਾਰੀਖ ਐਤਵਾਰ ਨੂੰ 12 to 3 ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਇੱਥੇ ਹਾਈਵੇ 7 ਤੇ ਕੁਈਨ ਆਪਣੇ ਕੁਈਨ ਤੇ ਗੋਰ ਰੋਡ ਹਾਈਵੇ 7 ਤੇ ਗੋਰ ਰੋਡ ਤੇ 8800 ਦਗੋਰ ਰੋਡ 8800 ਦਗੋਰ ਰੋਡ ਤੇ ਬਹੁਤ ਹੀ ਕਮਾਲ ਦਾ ਇੱਕ ਕਾਰ ਵਾਸ਼ ਹੈ ਸੋਪ ਫੋਰ ਹੋਪ। ਇਹਦੇ ਵਿੱਚ ਦੇਖੋ ਆਪਾਂ ਸਾਰੇ ਐਕਸਪੀਰੀਅੰਸ ਕਰਦੇ ਹਾਂ, ਕੋਈ ਪਿਆਰ ਜਿਹਨੂੰ ਆਪਾਂ ਕਰਦੇ ਹਾਂ ਤੁਰ ਜਾਂਦਾ ਦੁਨੀਆ ਤੋਂ, ਕਿਸੇ ਦੇ ਮਾਂ ਬਾਪ ਤੁਰ ਗਏ, ਕਿਸੇ ਦੇ ਬੱਚੇ ਤੁਰ ਗਏ, ਕਿਸੇ ਦੇ ਭੈਣ ਭਰਾ ਤੁਰ ਗਏ, ਕਿਸੇ ਦਾ ਕੋਈ ਯਾਰ ਤੁਰ ਗਿਆ, ਉਸ ਚੀਜ਼ ਨਾਲ ਕਿਵੇਂ ਡੀਲ ਕਰਨਾ ਆਪਾਂ ਨੂੰ ਨਹੀਂ ਸਿਖਾਇਆ ਜਾਂਦਾ ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਆਪਾਂ ਨੂੰ ਚਲੋ ਫਿਊਨਰਲ ਤੱਕ ਆਪਾਂ ਪਹੁੰਚ ਜਾਂਦੇ ਹਾਂ, ਉਸ ਤੋਂ ਬਾਅਦ ਬਸ ਚੱਲ ਸੋ ਚੱਲ ਜ਼ਿੰਦਗੀ ਸ਼ੁਰੂ ਕਰੋ ਫਿਰ ਤੋਂ। ਬਟ ਬੰਦਾ ਕਿੰਨੇ ਲੋਨਲੀਨੈਸ ਨਾਲ ਲੰਘਦਾ, ਬੰਦਾ ਕਿੰਨੀ ਐਂਗਜ਼ਾਇਟੀ, ਨਰਵਸਨੈਸ, ਸਟ੍ਰੈਸ ਦੇ ਵਿੱਚੋਂ ਲੰਘਦਾ, ਉਹ ਆਪਾਂ ਨੂੰ ਨਹੀਂ ਪਤਾ ਹੁੰਦਾ। ਨਾ ਆਪਾਂ ਹੈਲਪ ਲੈਂਦੇ ਹਾਂ, ਆਪਾਂ ਕਹਿੰਦੇ ਕੋਈ ਨਾ ਇਕੱਲੇ ਹੀ ਡੀਲ ਕਰ ਲੈਂਦੇ ਹਾਂ, ਨਹੀਂ। ਸੋ ਇਹਦੇ ਲਈ ਹੋਪ ਕਲੈਕਟਿਵ ਬਹੁਤ ਹੀ ਵਧੀਆ ਨੌਜਵਾਨਾਂ ਦੀ ਇੱਕ ਚੈਰਿਟੀ ਗਰੁੱਪ ਹੈ, ਇਹ ਫੰਡ ਰੇਜ਼ਰ ਕਰਾ ਰਹੇ ਹੈ ਤੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਹੋਊਗਾ ਥਰੂ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ, ਤੇ ਉਹ ਗਰੀਫ ਕਾਉਂਸਲਰ ਜਿਹੜਾ ਨਾ ਉਹ ਥੈਰੇਪੀ ਦੇਵੇਗਾ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਹੈਲਪ ਦੀ ਲੋੜ ਹੈ ਜਦੋਂ ਕੋਈ ਤੁਹਾਡਾ ਲਵਡ ਵਨ ਤੁਰ ਜਾਂਦਾ। $70,000 ਇਕੱਠਾ ਕਰਨਾ ਆਲਮੋਸਟ ਇਹਨਾਂ ਨੇ ਕਰ ਲਿਆ। ਸੋ ਤੁਸੀਂ ਸਭ ਨੇ ਆਉਣਾ ਤੇ ਇਸ ਦਿਨ ਤੁਹਾਡੇ ਬੱਚਿਆਂ ਲਈ ਬੈਂਸੀ ਕੈਸਲ, ਫੇਸ ਪੇਂਟਿੰਗ, ਆਈਸ ਕ੍ਰੀਮ ਟਰੱਕ, ਫੂਡ ਵੈਂਡਰ, ਬਹੁਤ ਹੀ ਵਧੀਆ ਬੈਂਡ ਦੀ ਪਰਫੋਰਮੈਂਸ ਲਾਈਵ ਉੱਥੇ ਹੋਊਗੀ, ਸਪੈਸ਼ਲ ਅਪੀਅਰੈਂਸ ਹੋਊਗੀ, ਬ੍ਰੈਂਪਟਨ ਦਾ ਬੈਟਮੈਨ ਆ ਰਿਹਾ, ਬੈਟਮੋਬਿਲ ਆਵੇਗਾ। ਸੋ ਤੁਸੀਂ ਸਭ ਨੇ ਪਹੁੰਚਣਾ, $25 ਦੇ ਵਿੱਚ ਕਾਰ ਵਾਸ਼ ਗੱਡੀ ਦਾ ਕਰਾਓ ਤੇ 2 ਫੂਡ ਦੀਆਂ ਟਿਕਟਾਂ ਮਿਲਣਗੀਆਂ, $45 ਚ ਫੈਮਿਲੀ ਪੈਕ ਮਿਲੂਗਾ, 1 ਕਾਰ ਵਾਸ਼, 4 ਫੂਡ ਦੀਆਂ ਟਿਕਟਾਂ, ਸਾਰੇ ਬੱਚਿਆਂ ਦੀ ਐਕਟੀਵਿਟੀਜ਼, ਇਨਫਲੇਟੇਬਲ, ਇੰਟਰਟੇਨਮੈਂਟ ਇੰਕਲੂਡਿਡ ਫ੍ਰੀ ਕਾਰ ਵਾਸ਼ ਦੇ ਨਾਲ। ਤੇ ਇਹ ਕਾਰ ਵਾਸ਼ ਦੇ ਜਿਹੜੇ $25 ਜਾਂ $45 ਹੈ ਸਾਰੇ ਡੋਨੇਟ ਕੀਤੇ ਜਾਣੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ। ਸੋ ਵਧੀਆ ਯਾਰ ਮੇਲਾ ਹੋਵੇਗਾ, ਫੰਡ ਰੇਜ਼ਰ ਮੇਲਾ ਤੁਸੀਂ ਸੋਚ ਲਓ, ਸਭ ਨੇ ਪਹੁੰਚਣਾ ਤੇ ਸੰਡੇ ਨੂੰ ਐਤਵਾਰ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ 8800 ਦਗੋਰ ਰੋਡ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਵੀ ਵਾਹ ਜੀ, 1131 ਹੈਲੋ ਜੀ, ਵੈਲਕਮ।
1: ਹਾਂਜੀ ਨਵੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਚਮਕੀਲਾ ਸਾਹਿਬ ਦਾ ਗਾਣਾ ਸੀ, ਬਹੁਤ ਵਧੀਆ ਗੀਤ ਸੀ,
0: ਤੇ
1: ਇਹਦੇ ਵਿੱਚ ਇੱਕ ਲਾਈਨ ਕਹੀ ਉਹਨੇ, ਪਾਵਾਂ ਤਹਿਲ ਕੀੜਿਆਂ ਦੇ ਭੌਣ ਨੂੰ, ਨਹੀਂ ਮੇਰਾ ਜੀ ਕਰਦਾ। ਉਹ ਪਤਾ ਕੀ ਹੁੰਦਾ?
0: ਹਾਂਜੀ ਦੱਸੋ।
1: ਮਤਲਬ ਇੰਡੀਆ ਦੇ ਵਿੱਚ ਜਦੋਂ ਇੱਥੇ ਵੀ ਏਦਾਂ ਹੁੰਦਾ, ਜਿੱਦਾਂ ਕਾਢੇ ਕੀੜਿਆਂ ਨਿਕਲੇ ਹੁੰਦੇ ਨਾ ਇੱਕ ਜਗ੍ਹਾ ਤੇ, ਉੱਤੇ ਜੇ ਆਪਾਂ ਤੇਲ ਜਾਂ ਚੌਲ ਪਾਉਣੇ ਆ, ਉਹ ਜਿਹਦਾ ਵਿਆਹ ਨੀ ਸੀ ਹੁੰਦਾ ਜਾਂ ਕੋਈ ਹੋਰ, ਉਹ ਉੱਤੇ ਕਹਿੰਦੇ ਹੁੰਦੇ ਸੀ ਵੀ ਉੱਤੇ ਪਾ ਕੇ ਆ ਤੇਲ।
0: ਅੱਛਾ,
1: ਉਹ ਕੀੜੇ ਕਾਢੇ ਖਾਣਗੇ, ਉਹ ਤਾਂ ਕਹਿੰਦਾ ਵੀ ਪਾਵਾਂ ਤੇਲ ਕੀੜਿਆਂ ਦੇ ਪਾਉਣ ਨੂੰ, ਨੀ ਮੇਰਾ ਜੀ ਕਰਦਾ।
0: ਕਿਆ ਬਾਤ ਹੈ,
1: ਤੇਰੇ ਗੱਲ ਵਿੱਚ ਪਾਵਾਂ ਪਾਉਣ ਨੂੰ ਮੇਰਾ ਜੀ ਕਰਦਾ।
0: ਤਾਂ ਤਾਂ ਫਿਰ
1: ਇੰਨੇ ਤਸ਼ਮੀਆਂ ਨੇ, ਇੰਨਾ ਮੈਂ ਕਹਿੰਦਾ ਹਰੇਕ ਗੀਤ ਦੇ ਵਿੱਚ ਨਾ ਨਵੇਂ ਤੋਂ ਨਵਾਂ
0: ਨਹੀਂ, ਕਲਮ ਬੜੀ ਕਮਾਲ ਦੀ ਸੀ। Thank you, sir. Bahut dhanyawad. Shukriya.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ ਅਮਰ 416-799-6366, 416-799-6366,

0: राजधानी स्वीट्स एंड रेस्टोरेंट के सिबलिंग एंड सरप्राइजेस गिव अवे में बस स्वीट बॉक्स लो QR कोड को स्कैन करो.
1: लास्ट डेट 10th अगस्त और विनर अनाउंस होगा ऑन 12th अगस्त.
2: मल्टीपल लोकेशंस इन GTA. फॉर मोर इन्फॉर्मेशन विजिट rajdhanisweets.ca.
3: वेरी गुड राजधानी वाले चकते फटे कि ना तुसी टैक स्पिरिट नु कॉल करना. टैक स्पिरिट दी टीम ए वखरी वखरी सर्विसेज प्रोवाइड करदे आ. एक ता तुसी टीवी वॉल माउंट लगवाने आ, फ्लैट फिक्स्ड टिल्ट माउंट हो गया. ਇਹਨਾਂ ਦੀ ਨਾ ਮੇਨ ਗੱਲ ਹੈ ਨੈਟਵਰਕਿੰਗ ਦੇ ਮਾਹਰ ਨੇ. ਵਾਈਫਾਈ ਅਤੇ ਨੈਟਵਰਕਿੰਗ ਦੇ ਕੋਈ ਪ੍ਰੋਡਕਟ ਤੁਹਾਨੂੰ ਚਾਹੀਦੇ ਨੇ, ਤੁਸੀਂ ਆਪਣੇ ਦਫ਼ਤਰ ਖੋਲੇ ਨੇ ਉੱਥੇ ਤੁਸੀਂ ਵਾਈਫਾਈ ਸੈਟਅਪ ਕਰਵਾਉਣਾ ਪੂਰੇ ਆਫਿਸ ਦੇ ਵਿੱਚ, ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ ਕੋਈ ਟੀਵੀ ਚਾਹੀਦੀ ਹੈ, ਟੀਵੀ ਇਹਨਾਂ ਕੋਲੋਂ ਬਾਏ ਕਰੋ. ਉਸ ਤੋਂ ਇਲਾਵਾ ਨੈਟਵਰਕਿੰਗ ਦੇ ਕੋਈ ਪ੍ਰੋਡਕਟਸ ਹੋ ਗਏ, ਟੈਕ ਸਪਿਰਿਟ 905-621-4100 905-621-4100 ਦੇ ਉੱਤੇ ਤੁਸੀਂ ਟੈਕ ਸਪਿਰਿਟ ਵਾਲਿਆਂ ਨਾਲ ਗੱਲਬਾਤ ਜ਼ਰੂਰ ਕਰ ਲਵੋ. ਸੋ ਗੱਲ ਅਸੀਂ ਅੱਜ ਕਰ ਰਹੇ ਸੀ ਇੱਕ, ਤੇ ਉਹਦੇ ਤੇ ਚਾਨਣ ਫਿਰ ਤੋਂ ਪਾਵਾਂਗੇ. ਸੁਪਰ ਟੈਕ ਟਰੱਕ ਰਿਪੇਅਰ ਨੂੰ ਯਾਦ ਰੱਖੋ, ਤੁਸੀਂ ਆਪਣੇ ਟਰੱਕਾਂ ਦਾ DPF ਕਲੀਨ ਕਰਾਓ ਸਿਰਫ ਤੇ ਸਿਰਫ $950 ਦੇ ਵਿੱਚ. DPF ਕਲੈਂਪ ਤੇ ਬ੍ਰੇਕ ਕਿੱਟ ਤੇ ਲੇਬਰ ਸਾਰਾ ਕੁਝ ਇਨਕਲੂਡਿਡ ਹੈ. ਤੇ ਨੰਬਰ ਤੁਸੀਂ ਨੋਟ ਕਰੋ, ਸੁਪਰ ਟੈਕ ਟਰੱਕ ਰਿਪੇਅਰ ਵੋਲਵੋ ਟਰੱਕਾਂ ਦਾ DPF $950 ਤੋਂ. ਤੇ ਨੰਬਰ ਹੈ 6476249233. $50,000 ਤੋਂ ਲੈ ਕੇ $750,000 ਤੱਕ ਦੇ ਗਵਰਨਮੈਂਟ ਦੇ ਗ੍ਰਾਂਟਸ ਤੁਹਾਨੂੰ ਮਿਲ ਰਹੇ ਨੇ. ਉਹਦੇ ਲਈ ਤੁਸੀਂ ਯਾਦ ਰੱਖਣਾ ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਜ਼ ਨੂੰ. ਤੇ ਨੰਬਰ ਹੈ 4372627743. ਕਜਾਰੀਆ ਐਂਡ ਕੋ, ਤੁਸੀਂ ਇਹਨਾਂ ਨੂੰ ਕਾਲ ਕਰੋ, ਪੁੱਛੋ ਕਿ ਗ੍ਰਾਂਟਸ ਕਿਵੇਂ ਮਿਲਦੇ ਨੇ, ਕੀ ਜਾਣਕਾਰੀ ਹੈ. ਬਾਕੀ ਆਪਣਾ ਸੈਕਿੰਡ ਓਪੀਨੀਅਨ ਲੈਣਾ ਜ਼ਰੂਰ ਲਓ. ਫਾਈਨੈਂਸ਼ੀਅਲ ਗੱਲਾਂ 'ਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੈਕਿੰਡ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ. ਸੋ ਇਹਨਾਂ ਕੋਲੋਂ ਇਨਫੋਰਮੇਸ਼ਨ ਲੈ ਲਓ. 437-262-7743. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337. ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਰਨ ਔਜਲੇ ਦੇ ਗੀਤ ਬਾਰੇ. ਕਈ ਲੋਕਾਂ ਨੂੰ ਗਾਣੇ ਨੂੰ ਲੈ ਕੇ ਤਕਲੀਫ ਹੈ ਵੀ ਇਹਨੇ ਗਾਣੇ 'ਚ ਐਂ ਕਰਤਾ, ਗਾਣੇ 'ਚ ਉਹ ਕਰਤਾ, ਗਾਲ ਕਰਤੀ. ਤੇ ਮੈਂ ਕਿਹਾ ਯਾਰ ਗਾਣਾ ਹੈ, ਗਾਣੇ ਨੂੰ ਗਾਣੇ ਵਾਂਗ ਲਿਆ ਕਰੋ, ਇੰਨਾ ਸੀਰੀਅਸ ਨਾ ਹੋਇਆ ਕਰੋ. ਜੇ ਸੁਣਨਾ ਤੁਹਾਨੂੰ ਠੀਕ ਲੱਗਦਾ ਸੁਣੋ, ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਨੋ ਪ੍ਰੋਬਲਮ, ਤੁਸੀਂ ਨਾ ਸੁਣੋ, ਤੁਹਾਡੀ ਆਪਦੀ ਮਰਜ਼ੀ, ਹਰੇਕ ਦੀ ਆਪਦੀ ਡਿਸੀਜਨ ਹੈ. ਬਟ ਆਏ ਨਾ ਆਪਾਂ ਕਰੇ ਕਰੀਏ ਵੀ ਹਰੇਕ ਚੀਜ਼ ਦੇ ਉੱਤੇ ਟੋਕਾ ਟਿੱਪਣੀ ਕਰਤੀ, ਕ੍ਰਿਟੀਸਾਈਜ਼ ਕਰਤਾ, ਯੇ ਹੈ ਵੋ ਹੈ. ਬਹੁਤ ਸਾਰੇ ਲਿਸਨਰ ਕਹਿੰਦੇ ਨਹੀਂ ਯਾਰ ਨਵੀਂ ਗਲਤ ਗੱਲ ਹੈ, ਇੱਦਾਂ ਨਹੀਂ ਸੀ ਕਰਨਾ ਚਾਹੀਦਾ. ਦੇਖੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ, ਕੋਈ ਗਲਤ ਨਹੀਂ ਕੋਈ ਸਹੀ ਨਹੀਂ, ਬਟ ਸਭ ਦਾ ਓਪੀਨੀਅਨ ਜਾ ਰਹੇ ਸੀ. ਹੁਣ ਤੁਹਾਡਾ ਕੀ ਖਿਆਲ ਹੈ ਜੇ ਉਹਨੇ ਗਾਲ 'ਚ ਕਹਿ ਦਿੱਤਾ IMF ਗੱਭਰੂ? ਦੇਖੋ ਆਪਦੇ ਆਪ ਨੂੰ MF ਨਹੀਂ ਕਹਿ ਰਿਹਾ, ਉਹ ਇੱਕ ਸਲੈਂਗ ਹੈ ਇੰਗਲਿਸ਼ ਦੇ ਵਿੱਚ, ਹਿਪ ਹੌਪ ਦੇ ਵਿੱਚ ਇਹ ਚੀਜ਼ਾਂ ਬੜੀਆਂ ਕਹੀਆਂ ਜਾਂਦੀਆਂ ਵੀ ਆਈ ਐਮ ਦਾ MF ਬੈਸਟ, ਆਈ ਐਮ ਦਾ MF ਬੋਸ ਕਹਿੰਦੇ ਨੇ. ਸੋ ਤੁਹਾਡੇ ਖਿਆਲ 'ਚ ਵਟ ਡੂ ਯੂ ਥਿੰਕ, ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ. ਤੁਹਾਡਾ ਕੀ ਓਪੀਨੀਅਨ ਹੈ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ. 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ. ਤੁਸੀਂ ਐਨਕਾਂ ਲੈਣੀਆਂ, ਤੁਹਾਨੂੰ ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ ਆਪਣੇ ਬੈਨੀਫਿਟ ਯੂਜ਼ ਕਰਨੇ ਆ, ਤਾਂ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਨੂੰ ਯਾਦ ਰੱਖੋ. ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨ ਉੱਤੇ ਲੋਕੇਟਡ ਨੇ. ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ. ਨੰਬਰ ਹੈ 905-793-3937 ਤੇ ਤੁਸੀਂ ਯਾਦ ਰੱਖੋ ਵਨ ਐਂਡ ਓਨਲੀ ਟੀਮ ਬਿਯੋਂਡ ਆਈਵੇਅਰ ਦੀ. ਰੋਮੀ ਹੋਣਾ ਨਾਲ ਗੱਲਬਾਤ ਕਰੋ. ਸਟੂਡੀਓ ਦਾ ਨੰਬਰ ਹੈ 905-673-3937 3337956733 ਜੀ 1850 ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
3: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਠੀਕ ਠਾਕ ਜੀ ਤੁਸੀਂ ਸੁਣਾਓ
3: ਬਹੁਤ ਵਧੀਆ ਵੀਰੇ
4: ਬਸ ਭਾਈਆ ਵੀਰੇ ਰੇਡੀਓ ਆਨ ਕੀਤਾ ਸੀ ਤੇ ਤੁਹਾਡਾ ਆਹੀ ਚਰਚਾ
3: ਓਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਦੇਖੋ ਵੈਸੇ ਲੱਕੀ ਮੇਰੇ ਕੋਲ ਸਿਸਟਮ ਹੈਗਾ ਮੈਂ ਤੁਹਾਡੀ ਗੱਲ ਡਿਲੀਟ ਕਰ ਸਕਦਾ ਬਟ ਆਪਾਂ ਤੁਸੀਂ ਐਮ ਐਫ ਕਹਿ ਦੋ ਕਿਉਂਕਿ ਰੇਡੀਓ ਤੇ ਅਸੀਂ ਨਹੀਂ ਪੂਰੇ ਵਰਡਸ ਕਹਿ ਸਕਦੇ ਸੋ ਸਿਰਫ ਐਮ ਐਫ ਕਹਿਣਾ ਠੀਕ ਹੈ
4: ਠੀਕ ਹੈ ਸਰ ਠੀਕ ਹੈ
3: ਹਾਂਜੀ
4: ਓਹੀ ਗੱਲ ਹੈ ਕਿ ਵੀ ਵਿਹਲੇ ਨੂੰ ਕੋਈ ਟੋਪਿਕ ਚਾਹੀਦਾ ਹੁੰਦਾ ਤੇ ਉਹਨੂੰ ਛੇੜ ਕੇ ਬਹਿ ਜਾਂਦੇ ਆ ਤੇ ਮੇਰੇ ਪੁਆਇੰਟ ਆਫ ਵਿਊ ਤਾਂ ਆਹੀ ਹੈ ਕਿ ਵੀ ਜਿਵੇਂ ਉਹ ਪਹਿਲਾਂ ਦਿਲਜੀਤ ਵਾਲਾ ਹੋਇਆ ਸੀਗਾ ਰੌਲਾ ਤੇ ਹੁਣ ਕਰਨ ਔਜਲੇ ਫੜ ਲਿਆ ਐਵੇਂ ਕਿਸੇ ਹੋਰ ਦੀ ਚੜਾਈ ਹੋਣੀ ਉਹਨੂੰ ਫੜ ਲੈਣਾ
3: ਸੋ ਜਿਹੜਾ ਬੰਦਾ ਜਿਹਦੀ ਚੜਾਈ ਹੁੰਦੀ ਹੈ ਉਹਨੂੰ ਫੜ ਕੇ ਬਹਿ ਜਾਂਦੇ ਆ ਹੁੰਦੀ ਕੋਈ ਏਡੀ ਗੱਲ ਨੀ
4: ਹੁੰਦੀ ਕੋਈ ਏਡੀ ਗੱਲ ਨੀ ਸਰ
3: ਹੁਣ ਕਈ ਲੋਕ ਕਹਿੰਦੇ ਅਸੀਂ ਬੱਚਿਆਂ ਨੂੰ ਕਿਵੇਂ ਸੁਣਾਵਾਂਗੇ ਅਸੀਂ ਇਹ ਕੀ ਕਰਾਂਗੇ ਉਹ ਕੀ ਕਰਾਂਗੇ ਉਹਨਾਂ ਨੂੰ ਤੁਹਾਡਾ ਕੀ ਕਹਿਣਾ
4: ਸਰ ਕੁਛ ਨੀ ਕਹਿਣਾ ਇਹ ਤਾਂ ਜਿਵੇਂ ਉਹੀ ਗੱਲ ਹੈ ਕਿ ਵੀ ਵਿਹਲੇ ਬੈਠੇ ਆ ਤੇ ਕੁਛ ਕਰਨਾ ਹੈਗਾ ਜਿਵੇਂ ਸੋ ਕਾਲਡ ਇਨਫਲੂਐਂਸਰ ਨੀ ਅੱਜ ਕੱਲ ਸਾਰੇ ਬਣੇ ਫਿਰਦੇ ਆ ਉਹਨਾਂ ਨੇ ਕੰਟੈਂਟ ਕ੍ਰੀਏਟ ਕਰਨਾ
3: ਬਿਲਕੁਲ
4: ਭਾਵੇਂ ਗਲਤ ਹੋਵੇ ਸਹੀ ਹੋਵੇ ਗਲਤ ਹੀ ਹੁੰਦਾ ਅੱਜ ਕੱਲ ਸਹੀ ਤਾਂ ਹੁੰਦਾ ਹੀ ਨੀ ਬੰਦਾ ਕੁਛ
3: ਇਹੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਵੀ ਹਰੇਕ ਨੂੰ ਪਲੈਟਫਾਰਮ ਮਿਲ ਗਿਆ ਹਰੇਕ ਹੀ ਕ੍ਰਿਟਿਕ ਬਣ ਗਿਆ
4: ਹਾਂਜੀ ਹਾਂਜੀ ਬੁੱਕਸ ਕੋਈ ਪੜ੍ਹਦਾ ਨੀ ਗਾ ਨਿਊਜ਼ ਕੋਈ ਦੇਖਦਾ ਨੀ ਗਾ ਸਾਰੇ ਮੇਰੇ ਦੋ ਚਾਰ ਫਰੈਂਡਸ ਹੈਗੇ ਆ ਉਹ ਫੇਸਬੁੱਕ ਤੋਂ ਨਿਊਜ਼ ਦੇਖ ਕੇ ਮੈਨੂੰ ਪੁੱਛਦੇ ਕਿ ਵੀ ਬ੍ਰੋ ਤੂੰ ਇਹ ਦੇਖਿਆ ਸੱਚ ਹੋ ਗਿਆ ਮੈਂ ਕਿਹਾ ਕਿੱਥੋਂ ਦੇਖਿਆ ਕਹਿੰਦੇ ਫੇਸਬੁੱਕ ਤੋਂ ਮੈਂ ਕਿਹਾ ਫੇਸਬੁੱਕ ਤੁਹਾਡੀ ਨਾ ਕੋਈ ਨਿਊਜ਼ ਵਾਲੀ ਤਾਂ ਆਏਗੀ
3: ਫੇਸਬੁੱਕ ਟਿਕਟੋਕ ਵਟਸਐਪ ਯੂਨੀਵਰਸਿਟੀ ਬੜੀ ਅੱਜ ਕੱਲ ਪਾਪੂਲਰ ਹਾਂਜੀ
4: ਹਾਂਜੀ
3: ਹੈਲੋ ਨਹੀਂ ਗੱਲ ਤੁਹਾਡੀ ਠੀਕ ਹੈ ਬ੍ਰਦਰ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਜੀ 7922 ਹੈਲੋ
5: ਪੰਜਾਬੀਆਂ ਨੂੰ ਕਹਿਣਾ ਨੀ ਚਾਹੀਦਾ ਆਪਣੇ ਤਾਂ ਨਾਰਮਲ ਹੀ ਆ ਗਾਲਾਂ ਯਾਰੀ ਦੋਸਤੀ ਚ ਗਾਲਾਂ ਕੱਢਦੇ ਰਹਿੰਦੇ ਆ
3: ਮੈਨੂੰ ਨਾ ਕੋਈ ਹਾਸੇ ਚ ਕਹਿ ਰਹੇ ਸੀ ਕਹਿੰਦੇ ਨਵੀਂ ਜਿਹੜੇ ਲੋਕ ਟਿੱਪਣੀ ਕਰ ਰਹੇ ਨਾ ਸਭ ਤੋਂ ਵੱਧ ਗਾਲਾਂ ਵੀ ਉਹੀ ਕੱਢਦੇ ਹੋਣਗੇ ਥੋੜੀ ਆਵਾਜ਼ ਯਾਰ ਮੈਨੂੰ ਸੁਣ ਨੀ ਰਹੀ ਕੱਟ ਰਹੀ ਆ ਫੇਰ ਮੈਨੂੰ ਦੁਬਾਰਾ ਤੋਂ ਲਾ ਲਿਓ ਫੋਨ 7844 ਹੈਲੋ
6: ਸਤਿ
3: ਸ਼੍ਰੀ ਅਕਾਲ ਜੀ
6: ਸਤਿ ਸ਼੍ਰੀ ਅਕਾਲ ਦੁਨੀਆਂ ਹੁੰਦੀ ਹੈ ਜੀ ਕੋਈ ਗੱਲ ਨੀ ਨਜ਼ਾਰੇ ਲੈਣ ਤੋਂ ਵਧੀਆ ਵਾ ਗਾਣਾ ਉਹਦਾ
3: ਹਾਂ ਹੁਣ ਮੈਨੂੰ ਕਿਸੇ ਦੀ ਕਾਲ ਆਈ ਕਿ ਇਹਨੂੰ ਗਾਣਾ ਵਾਪਸ ਲੈਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਮੈਂ ਕਿਹਾ ਭਾਜੀ ਹੁਣ ਉਹ ਤੁਹਾਡੇ ਸਿਰ ਤੇ ਬੈਠਾ ਵੀ ਮਾਫੀ ਮੰਗੀ ਜਾਊਗਾ ਤੁਹਾਡੇ ਤੋਂ
6: ਹਾਂਜੀ ਹਾਂਜੀ ਭਾਜੀ ਇੱਕ ਗਾਣਾ ਗਾ ਦਿਓ ਹਾਂ
3: ਕਿਹੜਾ
6: ਐਸ ਵਾਈ ਐਲ
3: ਐਸ
6: ਐਸ ਵਾਈ ਐਲ ਸਿੱਧੂ ਮੂਸੇਵਾਲਾ
3: ਸਿੱਧੂ ਦਾ
6: ਯਾਰ ਆਉਣਾ ਜੇ ਅੱਜ ਬੜਾ ਮਜ਼ਾ ਆਉਣਾ
3: ਸੋ ਓਕੇ ਓਕੇ ਲਾ ਦਿੰਨੇ ਬ੍ਰਦਰ ਲਾ ਦਿੰਨੇ ਨੋ ਪ੍ਰੋਬਲਮ
6: ਓਕੇ
3: ਠੀਕ ਹੈ ਸਰ ਜ਼ਰੂਰ ਸਿੱਧੂ ਦਾ ਵੀ ਲਾ ਦਿੰਨੇ ਆ ਸੋ ਦੇਖੋ ਹੁਣ ਸਿੱਧੂ ਦਾ ਵੀ ਗਾਣਾ ਆ ਤੁਹਾਨੂੰ ਯਾਦ ਆ ਗਾਣਾ ਕਿੰਨਾ ਚੱਲਿਆ ਸੀਗਾ ਜੀ 6172 ਹੈਲੋ
7: ਹੈਲੋ ਸਤਿ ਸ਼੍ਰੀ ਅਕਾਲ ਭਾਜੀ
3: ਸਤਿ ਸ਼੍ਰੀ ਅਕਾਲ
7: ਭਾਜੀ ਮਨਿੰਦਰ ਸਿੰਘ ਬੋਲ ਰਿਹਾ ਕੈਂਬਰਿਜ ਤੋਂ
3: ਕੈਂਬਰਿਜ ਵਾਲੇ ਕਿਵੇਂ ਆ ਕੈਂਬਰਿਜ ਦਾ ਹਾਲ ਚਾਲ
7: ਵਧੀਆ ਭਾਜੀ ਵਧੀਆ ਜੀ ਭਾਜੀ ਇੱਕ ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਪਰ ਕਈ ਵਾਰੀ ਕਾਲ ਕੀਤੀ ਬਿਜੀ ਹੁੰਦੀ ਅੱਜ ਪਹਿਲੀ ਵਾਰੀ ਲੱਗੀ ਕਾਲ
3: ਸਾਡੀ ਟੀਮ ਆ ਰਹੀ ਹੈ ਤੁਹਾਡੇ ਸ਼ਹਿਰ ਕੱਲੋਂ ਅਸੀਂ ਕੈਂਬਰਿਜ ਦੇ ਵਿੱਚ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ ਦੀ ਗ੍ਰੈਂਡ ਓਪਨਿੰਗ ਕਰਾਉਣੇ ਆ 600 ਹੈਸਪਲਰ ਤੇ ਸ਼ਾਮ ਨੂੰ 6 ਵਜੇ ਆ ਜਾਓ ਠੀਕ ਹੈ
7: ਬਿਲਕੁਲ ਭਾਜੀ ਜਰੂਰ ਆਵਾਂਗੇ
3: ਹੋਰ ਸੁਣਾਓ
7: ਭਾਜੀ ਮੈਨੂੰ ਤਾਂ ਪਤਾ ਨੀ ਐਮਐਫ ਦਾ ਕੀ ਮਤਲਬ ਮੇਰਾ ਬੇਟਾ 8 ਸਾਲ ਦਾ ਸਕੂਲ ਜਾਂਦਾ ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ
3: ਅੱਛਾ 8 ਸਾਲ ਦੇ ਬੱਚੇ ਨੇ ਦੱਸਿਆ ਕੀ ਮਤਲਬ ਹੈ ਬੋਲੇ
7: ਹਾਂਜੀ ਭਾਜੀ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਪੁਰਾਣੇ ਸਿੰਗਰਾਂ ਨੇ ਵੀ ਬਹੁਤ ਕੁਝ ਗਾਇਆ ਵਾ
3: ਹੁਣ ਇੱਕ ਮੈਨੂੰ ਬਾਈ ਦੀ ਕਾਲ ਆਈ ਯਾਰ ਮੇਰਾ ਮੁੰਡਾ 7 ਸਾਲ ਦਾ 8 ਸਾਲ ਦਾ ਉਹਨਾਂ ਨੂੰ ਮੈਂ ਕਿਵੇਂ ਸੁਣਾਉਂਗਾ ਤੁਸੀਂ ਕਹਿ ਰਹੇ ਹੋ ਤੁਹਾਡੇ ਬੱਚੇ ਤੁਹਾਨੂੰ ਦੱਸ ਰਹੇ ਨੇ
7: ਹਾਂਜੀ ਭਾਜੀ ਮੈਨੂੰ ਪਤਾ ਨਹੀਂ ਕੀ ਚੀਜ਼ ਹੈ ਐਮਐਫ ਕੀ ਹੈ ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ ਆ
3: ਅੱਛਾ
7: ਭਾਜੀ ਮੈਂ ਉਸ ਤੋਂ ਪਤਾ ਗਾਣਾ ਸੁਣਿਆ ਮੈਨੂੰ ਤਾਂ ਕੁਛ ਵੀ ਗਲਤ ਨੀ ਲੱਗਾ ਵਧੀਆ ਲੱਗਾ ਗਾਣਾ
3: ਹਾਂ ਗਾਣਾ ਹੈ ਪੂਰਾ ਜੋਸ਼ ਵਾਲਾ ਗਾਣਾ
7: ਹਾਂਜੀ
3: ਚਲੋ ਠੀਕ ਹੈ, ਤੁਹਾਡੇ ਮੁੰਡੇ ਨੇ ਦੱਸਿਆ, ਓਕੇ ਚਲੋ ਥੈਂਕ ਯੂ। ਕਹਿੰਦੇ 8 ਸਾਲ ਦਾ ਮੁੰਡਾ, ਉਹਨੇ ਮੈਨੂੰ ਦੱਸਿਆ ਕਿ ਪਾਪਾ ਇਹਦਾ ਇਹ ਮਤਲਬ ਹੈ। ਸੋ ਦੇਖੋ ਇੰਟਰਟੇਨਮੈਂਟ ਹੈ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਨਹੀਂ ਕੋਈ ਚੀਜ਼ ਅੱਛੀ ਲੱਗਦੀ ਆਰਾਮ ਨਾਲ ਸਕਿਪ ਕਰ ਦਿਓ, ਨਾ ਸੁਣੋ ਨਾ ਆਪਣੇ ਘਰੇ ਚਲਾਓ, ਠੀਕ ਹੈ ਨਾ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਯੂ ਨੋ ਸਾਡੀ ਫੈਮਿਲੀਜ਼ ਇਹ ਵੋ, ਤੁਸੀਂ ਆਪਣੇ ਬੱਚਿਆਂ ਦੇ ਫੋਨਾਂ ਉੱਤੇ ਐਪ ਡਾਊਨਲੋਡ ਕਰ ਲਓ ਵੀ ਉਹ ਕੀ ਦੇਖਦੇ ਆ, ਕੀ ਸੁਣਦੇ ਆ, ਕੀ ਨਹੀਂ, ਤੁਸੀਂ ਕੰਟਰੋਲ ਕਰ ਸਕਦੇ ਹੋ, ਉਹ ਤਾਂ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨੇ। ਬਟ ਜੇ ਆਪਾਂ ਇਹਨੂੰ ਕਹਿਣਾ, ਹੁਣ ਯਾਰ ਮੈਂ ਹੈਰਾਨ ਹਾਂ ਕਿ ਇੱਕ ਮੈਂ ਹੁਣ ਆਨਲਾਈਨ ਪੜ੍ਹ ਰਿਹਾ ਸੀ, ਕੋਈ ਹੈਗਾ ਪ੍ਰੋਫੈਸਰ ਹੈ ਕੋਈ ਲੁਧਿਆਣੇ ਦਾ, ਉਹ ਚੱਕ ਕੇ ਐਫ ਆਈ ਆਰ ਕਹਿ ਰਿਹਾ ਵੀ ਇਹਨਾਂ ਤੇ ਹੋਣਾ ਚਾਹੀਦਾ। ਹੋਰ ਕਈ ਸੰਸਥਾਵਾਂ ਨੇ ਉਹ ਕਹਿ ਰਹੀਆਂ ਨੇ ਕਿ ਇਹਦੇ ਉੱਤੇ ਚਾਰਜ ਹੋਣਾ ਚਾਹੀਦਾ। ਯੂ ਥਿੰਕ ਹੀ ਕੇਅਰਸ, ਸਿੱਧੀ ਜੀ ਗੱਲ ਹੈ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ। ਉੱਧਰੋਂ ਹਨੀ ਸਿੰਘ ਨੂੰ ਕਹਿ ਰਹੇ ਵੀ ਉਹਨੇ ਵੀ ਐਮ ਐਫ ਮਿਲੀਅਨੇਅਰ ਕਹਿਤਾ ਤੇ ਉਹਦੇ ਨਾਲ ਇਹ ਹੋਣਾ ਚਾਹੀਦਾ, ਵੋ ਹੋਣਾ ਚਾਹੀਦਾ। ਹਨੀ ਮਿਲੀਅਨ ਦੇ ਗਾਣੇ, ਹਨੀ ਮਿਲੀਅਨ ਹਨੀ ਸਿੰਘ ਦੇ ਗਾਣੇ ਤੇ ਆਲਮੋਸਟ 200 ਮਿਲੀਅਨ ਸਟ੍ਰੀਮ ਆ ਇਕੱਲਾ ਸਪੋਟੀਫਾਈ ਤੇ। ਤੁਹਾਨੂੰ ਲੱਗਦਾ ਉਹ ਆਪਣੇ ਸਿਰ ਤੇ ਬੈਠਾ ਵੀ ਮਾਫੀਆ ਮੰਗੀ ਜਾਊਗਾ? ਆਈ ਡਾਊਟ ਇਟ। ਬ੍ਰੈਂਪਟਨ ਦੇ ਟੌਰੀ ਲੋਕਾਂ ਲਈ ਇੱਕ ਗੁੱਡ ਨਿਊਜ਼, ਖੁੱਲ ਚੁੱਕਿਆ ਐਚ ਡੀ ਬਿਊਟੀ ਸਲੋਨ ਐਂਡ ਸਪਾ। ਹਾਈਲਾਈਟਸ ਵਿਦ ਹੇਅਰ ਕੱਟ ਫ੍ਰੀ, ਹਾਈਡਰਾ ਫੇਸ਼ੀਅਲ ਵਿਦ ਆਈਬ੍ਰੋਜ਼ ਫ੍ਰੀ, ਹੇਅਰ ਕੱਟ ਵਿਦ ਵਾਸ਼ ਐਂਡ ਸਿਲਕ ਸਮੂਥ ਟ੍ਰੀਟਮੈਂਟ ਤੇ ਸਟਾਈਲਿੰਗ ਫ੍ਰੀ, ਕੋਰੀਅਨ ਫੇਸ਼ੀਅਲ ਵਿਦ ਆਈਬ੍ਰੋਜ਼ ਤੇ ਬਲੀਚ ਫ੍ਰੀ। ਕਿਸੇ ਵੀ ਫੰਕਸ਼ਨ ਲਈ ਆਪਣਾ ਮੇਕਅਪ ਵੀ ਕਰਵਾਓ ਤੇ ਹੇਅਰ ਸਟਾਈਲ ਵੀ ਕਰਵਾਓ, ਮੈਨਸ ਹੇਅਰ ਕੱਟਸ ਐਂਡ ਬੀਅਰਡਸ ਵੀ ਆਫਰ ਕੀਤੇ ਜਾਂਦੇ ਨੇ। ਐਚ ਡੀ ਬਿਊਟੀ ਦਾ ਸਟਾਫ ਐਕਸਪੀਰੀਅੰਸਡ ਵੀ ਆ, ਫਰੈਂਡਲੀ ਵੀ ਆ ਤੇ ਕੁਆਲਿਟੀ number 1. Visit Karo 9280 Gorway Drive, Humber West and Gorway. 905-791-8333 905-791-8333. Very good. Zaroor yaad rakho, ek main thonu Herbal Way Body and Mind da number dena. Eh na massage de vich mahir ne, shirodara massage karde. Je thoda sir dukhda rehnda, raatan nu thonu neend nahi aundi, neend nahi aundiyan, ਸੋ ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਰਹਿੰਦੀ ਹੈ, ਸਿਰ ਦੁਖਦਾ ਰਹਿੰਦਾ, ਹਰਬਲ ਵੇ ਬੋਡੀ ਐਂਡ ਮਾਈਂਡ ਇਹ ਟੋਰਬਰਮ ਤੇ ਸਟੀਲਸ ਦੇ ਉੱਤੇ ਨੇ। ਸ਼ੀਰੋਦਾਰਾ ਮਸਾਜ ਇਹ ਨਾ 45 ਮਿੰਟਾਂ ਲਈ ਇੱਕ ਓਇਲ ਤੁਹਾਡੇ ਸਿਰ ਤੇ ਡਿੱਗਦਾ ਹੌਲੀ ਹੌਲੀ ਹੌਲੀ ਹੌਲੀ, ਤੁਹਾਡੀ ਮੈਂ ਕਹਿੰਦਾ ਕਿ ਨਾਲੇ ਨੀਂਦ ਆ ਜਾਣੀ ਆ, ਸਟ੍ਰੈਸ ਸਾਰਾ ਭੱਜ ਜਾਣਾ, ਐਂਗਜ਼ਾਇਟੀ ਸਾਰੀ ਦੂਰ ਹੋ ਜੂਗੀ। ਸੋ ਹਰਬਲ ਵੇ ਬੋਡੀ ਐਂਡ ਮਾਈਂਡ ਵਾਲਿਆਂ ਨੂੰ ਯਾਦ ਰੱਖੋ, ਇੱਕ ਤੁਹਾਡੇ ਮੋਢਿਆਂ ਗੋਡਿਆਂ 'ਚ ਪੇਨ ਹੋ ਰਹੀ ਹੈ, ਇਹ ਪੋਰਟਲੀ ਮਸਾਜ ਕਰਦੇ ਆ ਇੱਕ, ਤੇ ਨੰਬਰ ਹੈ 905-220-5300 905-220-5300 herbal way body and mind 9160 hello
8: hello sashikal bhaji ki hal
3: hai theek hai ji kiven ho
8: bahut vadhiya ji bahut fumble kar rahe ho number bolan ch
3: fumble
8: matlab number galat bol rahe ho do do var
3: ki kari yaar bade ho gaye
8: nahi main bhaji main gaana ਰਿਪੀਟ ਤੇ ਸੁਣਦੇ ਆ ਨਾ, ਮਤਲਬ ਮਾਰਨਿੰਗ ਤੋਂ 3-4 ਦਿਨ ਹੋ ਗਏ ਮੈਨੂੰ ਇਹਦੇ ਚ ਕੁਛ ਗਲਤ ਨੀ ਲੱਗਦਾ ਰਾਈਟ, ਕਿਉਂਕਿ ਇਹ ਪਹਿਲਾ ਸਿੰਗਰ ਨੀ ਮੈਂ ਕਹਿ ਸਕਦਾ, ਹੋਰ ਵੀ ਕਈ ਬੰਦੇ ਆ ਉਹਨਾਂ ਨੇ ਵੀ ਗਾਣਿਆਂ ਚ ਕਿਹਾ ਕਿ ਉਹਦਾ ਲਾਇਆ ਆਪਾਂ ਕੋਮਨ ਸਲੈਂਗ ਨੀ ਹੈ ਨਾ, ਤੁਸੀਂ ਸਿੱਧੂ ਦੀ ਗੱਲ ਕੀਤੀ, 3-4 ਹੋਰ ਸਿੰਗਰ ਆ, ਇੱਦਾਂ ਤਾਂ ਸਾਰਿਆਂ ਦੇ ਐਸਪਾਇਰ ਕਰਾਉਣ ਲੱਗ ਪਏ, ਫਿਰ ਤਾਂ ਸਰ ਗਿਆ ਰਾਈਟ।
3: ਇਹ ਹੁਣ ਦੇਖੋ ਲੋਕ ਟ੍ਰਾਂਸਲੇਟ ਕਰ ਰਹੇ ਆ, ਹੁਣ ਮੈਂ ਕਈ ਦੇਖਿਆ ਕੋਈ ਕਹਿੰਦਾ ਇਹ ਤਾਂ ਆਪਦੇ ਆਪ ਨੂੰ ਹੁਣ ਪੰਜਾਬੀ ਚ ਐਮ ਸੀ ਕਹੀ ਜਾਂਦਾ, ਮੈਂ ਕਿ ਨਹੀਂ ਕਹਿ ਰਹੇ ਯਾਰ, ਤੁਸੀਂ ਸਮਝ ਹੀ ਨਹੀਂ ਉਹ ਕਹਿ ਕੀ ਰਿਹਾ ਗਾਣੇ ਚ, ਉਹ ਇੱਕ ਸਲੈਂਗ ਯੂਜ ਕਰ ਰਿਹਾ, ਨਾ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਇਹ ਆ।
8: ਭਾਜੀ ਇਹਦੇ ਚ ਕੁਛ ਗਲਤ ਨੀ, ਜਿਹੜੇ ਆਪਣੇ ਬੱਚੇ ਜਿੱਥੇ ਸਕੂਲਾਂ ਚ ਜਾਂਦੇ ਜਾਂ ਯੂਐਸ ਚ ਜਾਂਦੇ, ਚਲੋ ਇੱਥੇ ਫੇਰ ਘੱਟ ਹੈ, ਯੂਐਸ ਚ ਬਹੁਤ ਆ ਨਾ, ਇੱਕ ਚੀਜ਼ ਸਲੈਂਗ ਹੈ, ਇੱਕ ਗਲਤ ਵੇ ਚ ਨੀ, ਇੱਕ ਪੋਜ਼ਿਟਿਵ ਵੇ ਚ ਰਹਿੰਦੇ ਆ ਨਾ, ਔਰ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਦਾਂ ਬੋਲਣਾ। ਬਟ ਆਪਾਂ ਇੱਕ ਚੀਜ਼ ਤਾਂ ਆਪਾਂ ਗਾਣੇ ਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਹਾਂ, ਜਦੋਂ ਆਪਾਂ ਸੋਸ਼ਲ ਮੀਡੀਆ ਜਾਂਦੇ ਹਾਂ ਇੰਸਟਾਗ੍ਰਾਮ ਤੇ, ਕੋਈ ਬੱਚੇ ਦੀ ਜਾਂ ਇੰਡੀਆ ਦੇ ਬੱਚੇ ਜਿੱਦਾਂ ਦੇਖਦੇ ਗਾਲਾਂ ਕੱਢਦੇ, ਕੋਈ ਉੱਦਾਂ ਦੀ ਦੇਖਦੇ ਰੀਲ ਵਗੈਰਾ, ਆਪਾਂ ਉਹਨੂੰ ਸ਼ੇਅਰ ਕਰਦੇ, ਲਾਈਕ ਕਰਦੇ ਆ, ਛੋਟਾ ਬੱਚਾ ਗਾਲਾਂ ਕੱਢ ਰਿਹਾ।
3: ਸਹੀ ਗੱਲ ਕਰਨ ਲੱਗ ਪਿਆ, ਜੇ ਤੁਸੀਂ ਕੋਈ ਤੁਹਾਡੇ ਗੋਰਾ ਕੰਮ ਕਰਦਾ ਨਾ ਨਾਲ ਕੰਮ ਤੇ, ਉਹਨਾਂ ਨੂੰ ਪੁੱਛ ਲਓ ਤੈਨੂੰ ਪੰਜਾਬੀ ਚ ਕੀ ਆਉਂਦਾ, ਉਹਨੇ ਸਿੱਧੀ ਗਾਲ ਕੱਢਣੀ ਹੈ ਤੇ ਉਹ ਸਿਖਾਈ ਕਿਹਨੇ ਉਹਨੂੰ।
8: ਮੈਨਾਂ ਭਾਜੀ ਮੇਰੇ ਸਟਾਫ ਚ 50% ਗੋਰੇ ਹੀ ਆ ਜਿਹੜੇ ਕੰਮ ਕਰਦੇ ਆ,
3: ਤੇ ਉਹਨਾਂ ਨੂੰ ਗਾਲਾਂ ਆਉਂਦੀਆਂ ਨੇ ਪੱਕੀਆਂ
8: ਪੱਕੀਆਂ ਹੁੰਦੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆ।
3: ਹਾਂ ਸੋ ਉਹੀ ਗੱਲਾਂ ਨੇ,
8: ਉਹਨਾਂ 3-4 ਕਾਮਨ ਗਾਲਾਂ ਪਹਿਲਾਂ ਹੀ ਆਪਣੇ ਇੰਡੀਆ ਚ ਹੀ ਆ ਭਾਜੀ, ਆਪਣੇ ਪੰਜਾਬ ਤੋਂ ਛੋਟੀ ਤੋਂ ਹਰ ਬੱਚੇ ਨੂੰ ਗਾਲ ਆਉਂਦੀ, ਉਹ ਗੱਲ ਡਰ ਹੈ ਕਿ ਮਾਂ ਪਿਓ ਦੇ ਡਰ ਨਾਲ ਬੋਲਦੇ ਨੀ, ਉਹ ਬਾਹਰ ਭਾਵੇਂ ਕੱਢ ਲੈਣ ਲੋਕ ਕੇ।
3: ਮੈਂ ਨਾ ਇੱਕ ਵੀਡੀਓ ਪਾਈ ਆ ਸਾਡੇ ਟਿਕਟੋਕ ਤੇ, ਇੱਕ ਬਾਈ ਜੀ ਨੇ ਗੱਲ ਕੀਤੀ ਆ, ਉਹ ਸੁਣਿਓ ਜਾ ਕੇ, ਹੁਣੇ ਵੀਡੀਓ ਪਾਈ ਆ।
8: ਓਕੇ
3: ਠੀਕ ਆ, ਸੁਣਿਓ ਜਾ ਕੇ, ਠੀਕ ਆ,
8: ਡਨ ਭਾਜੀ,
3: ਚਲੋ ਥੈਂਕ ਯੂ ਬ੍ਰਦਰ, ਬਹੁਤ ਧੰਨਵਾਦ ਤੁਹਾਡਾ। ਪ੍ਰੋਗਰਾਮ ਪੰਜਾਬੀ ਦਾਰਾ 905-673-3337।

0: ਜੀ 8511 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਵੀਰੇ
1: ਹੋਰ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
1: ਮੈਂ ਵਧੀਆ ਮੈਨੂੰ ਤਾਂ ਨੀ ਲੱਗਦਾ ਵੀਰੇ ਉਹਨੇ ਕੁਛ ਗਲਤ ਕਿਹਾ ਹੈਗਾ ਕਰਨ ਦੇ ਹਣੀ ਨੇ ਤੇ ਵੈਸੇ ਤਾਂ ਆਪੋ ਆਪਣੀ ਥਿੰਕਿੰਗ ਹੈਗੀ ਹਨਾ ਨਾਲੇ ਜੇ ਇਸ ਹਿਸਾਬ ਨਾਲ ਜੇ ਉਹਨਾਂ ਨੇ ਕਿਹਾ ਵੀ ਉਹਨੇ ਕੁਛ ਗਲਤ ਸ਼ਬਦ ਬੋਲਿਆ ਹੈਗਾ ਹੁਣ ਤਾਂ ਹਰੇਕ ਦੂਜਾ ਬੰਦਾ ਮਤਲਬ ਕਿ ਗੱਲ ਤਾਂ ਕੌਮਣੀ ਹੋ ਗਈ ਫਿਰ ਇਸ ਹਿਸਾਬ ਨਾਲ ਤਾਂ ਹਰੇਕ ਦੂਜੇ ਬੰਦੇ ਤੇ ਪਰਚਾ ਉਹ ਬਣਨਾ ਚਾਹੀਦਾ ਕਿੰਨੇ ਗਾਲਾ ਬੰਦਾ ਹਨਾ
0: ਕੱਢਦੇ ਨਾਲੇ ਪਰਚੇ ਉਹਨਾਂ ਤੇ ਕਰੋ ਜਿਹੜੇ ਚੋਰੀਆਂ ਕਰਦੇ ਆ ਜਿਹੜੇ ਲੇਡੀਜ਼ ਤੇ ਹੱਥ ਚੁੱਕਦੇ ਆ ਜਿਹੜੇ ਵਾਕਈ ਕੋਈ ਕ੍ਰਾਈਮ ਕਰ ਰਹੇ ਹੁਣ ਤੁਸੀਂ ਗਾਣੇ ਖਾਤਰ ਕਿਸੇ ਦੇ ਪਰਚਾ ਕਰਾਉਣਾ ਸਰ ਗਿਆ ਯਾਰ
1: ਗਾਣੇ ਖਾਤਰ ਉਹੀ ਤੇ ਗੱਲ ਨਾਲੇ ਮੈਨੂੰ ਤਾਂ ਲੱਗਦਾ ਵੀਰੇ ਉਹਨੇ ਹੋਰ ਨੀ ਕਿਹਾ ਮੈਨੂੰ ਤਾਂ ਲੱਗਦਾ ਉਹਨੇ ਕਿਹਾ ਵੀ ਮੁੱਛ ਫੁੱਟ ਗਿਆ ਨਾ ਉਹ
0: ਹਾਂ
1: ਵੀ ਐਵੇਂ ਮੁੱਛ ਫੁੱਟ ਗੱਭਰੂ ਪੰਜਾਬ ਦਾ
0: ਹਾਂ ਆਪਣਾ ਕੰਮ ਕਰੋ ਯਾਰ ਤੁਹਾਨੂੰ ਕੀ ਲੋੜ ਪਰਚੇ ਪੁਰਚੇ ਕਰਾਉਣ
1: ਨਾਲੇ ਹੋਰ ਬਹੁਤ ਨੇ ਵੀਰੇ ਗੱਲਾਂ ਪੰਜਾਬ ਦੀਆਂ ਵੀ ਆਹ ਗੱਲਾਂ ਹੀ ਰਹਿ ਗਈਆਂ ਬਸ ਹੁਣ
0: ਬਿਲਕੁਲ ਸਹੀ ਗੱਲ
1: ਨਾਲੇ ਫੜਦੀ ਵੀ ਜਮਾ ਟੋਪ ਦੇ ਕਾਮਨ ਸਿੰਗਰਾਂ ਨੂੰ ਨੇ ਹੁਣ ਜਿਹੜੇ ਛੋਟੇ ਛੋਟੇ ਹੋਰ ਬਥੇਰੇ ਸਿੰਗਰ ਨੇ ਕਿੰਨੇ ਗੰਦੇ ਗੰਦੇ ਗਾਣੇ ਗਾਉਂਦੇ ਹੈਗੇ ਲਾਈਵ ਹੋ ਕੇ ਵੀ ਕਿੰਨੇ ਗੰਦੇ ਗੰਦੇ ਗਾਲਾਂ ਕੱਢਦੇ ਹੈਗੇ ਉਹ ਨੀ ਸੁਣਦੀ ਇਹਨਾਂ ਨੂੰ
0: ਬਿਲਕੁਲ ਨਹੀਂ ਕੁਛ ਨੀ ਸੁਣਦਾ ਬਸ ਜਦੋਂ ਬੰਦਾ ਚੜਾਈ ਕਰਦਾ ਨਾ ਉਹਦੀਆਂ ਲੱਤਾਂ ਖਿੱਚੋ ਤੇ ਉਹਨੂੰ ਥੱਲੇ ਤਾਰ ਲੋ ਜਿੰਨਾ ਛੇਤੀ ਤਾਰ ਸਕਦੇ ਹੋ ਇਹ ਆਪਣੇ ਕਈ ਲੋਕਾਂ ਦੀ ਇੱਕ ਮੈਂ ਕਹਿੰਦਾ ਕਿ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀਆਈ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ ਦਿਨ ਅੱਜ ਸ਼ਨੀਵਾਰ ਦਾ ਸੈਟਰਡੇ ਦਾ 19 ਤਰੀਕ ਅੱਜ ਤੇ ਸਟੂਡੀਓ ਦੀ ਘੜੀ ਦੇ ਵਿੱਚ 9:05 ਹੋ ਚੁੱਕੇ ਨੇ ਸਾਥ ਤੁਹਾਡਾ ਤੇ ਸਾਡਾ ਬਣਿਆ ਰਹੇਗਾ ਪੂਰੇ 10 ਵਜੇ ਤੱਕ।

ਸ਼ਨੀਵਾਰ ਦੀ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਦੇ ਵਿੱਚ ਆਪਾਂ ਜੁੜਦੇ ਹਾਂ ਇੱਕ ਬੜੀ ਸ਼ਾਨਦਾਰ ਮਹਿਫਲ, ਇੱਕ ਪਰਿਵਾਰਕ ਸ਼ੋਅ ਦੇ ਵਿੱਚ ਸਾਰੇ ਜੁੜ ਕੇ ਅਤੇ ਗੱਲਾਂ ਬਾਤਾਂ ਹੁੰਦੀਆਂ, ਕੁਛ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ, ਕੁਛ ਕੁ ਸੁਨੇਹੇ ਵੀ ਆਪਾਂ ਲੈਂਦੇ ਹਾਂ, ਲਾਈਫ ਇੰਸ਼ੋਰੈਂਸ ਹੋਵੇ, ਮੌਰਗੇਜ ਹੋਵੇ, ਜਾਂ ਕਿੱਦਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਿੱਲਡ ਸਟੱਡੀ ਕਰਕੇ ਸਕਿੱਲਡ ਜੋਬ ਕਿਵੇਂ ਕਰ ਸਕਦੇ ਹਾਂ, ਉਹਦੇ ਲਈ ਵੀ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਹਮੇਸ਼ਾ ਗੱਲਬਾਤ ਕਰਦੇ ਹਾਂ, ਅਤੇ ਗੀਤ ਸੰਗੀਤ 'ਤੇ ਹਮੇਸ਼ਾ ਹੀ ਆਪਾਂ ਕੋਸ਼ਿਸ਼ ਕਰੀਦੀ ਹੈ ਵੀ ਤੁਹਾਨੂੰ ਖੁਸ਼ ਕਰ ਸਕੀਏ ਅਤੇ ਸ਼ਨੀਵਾਰ ਦੀ ਸ਼ਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ। ਸਰਬ ਰੇਡੀਓ 'ਤੇ ਨੰਬਰ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਆਪਾਂ, ਲਾਈਨਾਂ ਵੀ ਆਪਾਂ ਖੋਲ੍ਹ ਦਿੰਦੇ ਹਾਂ, ਅਤੇ ਨੰਬਰ ਹੈ 905-673-3337 905-673-3337।

ਜ਼ਿੰਦਗੀ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ, ਕਈ ਛੋਟੀਆਂ ਗੱਲਾਂ ਤੇ ਕੋਈ ਮੋਟੀਆਂ ਗੱਲਾਂ, ਮਤਲਬ ਕਿ ਵੱਡੀਆਂ ਗੱਲਾਂ ਹੋ ਜਾਂਦੀਆਂ, ਪਰ ਦਿਲ ਦੇ ਵਿੱਚ ਜ਼ਿਆਦਾ ਦੇਰ ਗੱਲਾਂ ਰੱਖਣ ਦੇ ਨਾਲ ਕੁਛ ਹੁੰਦਾ ਨਹੀਂ। ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਵੀ ਕਈ ਵਾਰ ਕਮਜ਼ੋਰ ਪੈ ਜਾਂਦੇ ਆ, ਕਿਉਂਕਿ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਗੱਲਾਂ ਜਦੋਂ ਇਕੱਠੀਆਂ ਹੁੰਦੀ ਰਹਿਣ ਅਤੇ ਜਦੋਂ ਜੁੜ ਜੁੜ ਕੇ ਫਿਰ ਉਹ ਵੱਡੀ ਤੋਂ ਘੱਟ ਨਹੀਂ, ਵੱਡੀ ਗੱਲ ਬਣ ਜਾਂਦੀ ਹੈ। ਅਤੇ ਹੋ ਸਕੇ ਜਿਹਦੇ ਨਾਲ ਵੀ ਤੁਸੀਂ ਪਿਆਰ ਮੁਹੱਬਤ ਨਾਲ ਰਹਿ ਰਹੇ ਹੋ ਅਤੇ ਉਹਨੂੰ ਜੋ ਵੀ ਗੱਲ ਹੈ ਬੰਦਾ ਦਿਲ ਖੋਲ੍ਹ ਕੇ ਗੱਲ ਕਰੇ ਅਤੇ ਤਾਂ ਹੀ ਰਿਸ਼ਤਿਆਂ ਦਾ ਸਵਾਦ ਆਉਂਦਾ। ਦਿਲ ਖੋਲ੍ਹਣਾ ਬੜਾ ਜ਼ਰੂਰੀ ਹੈ, ਭਾਵੇਂ ਉਹ ਘਰ ਦੇ ਵਿੱਚ ਫੈਮਿਲੀ ਪਰਿਵਾਰ ਮਾਂ ਪਿਓ ਨੇ, ਬੱਚੇ ਨੇ, ਭੈਣ ਭਰਾ ਨੇ, ਬੜਾ ਜ਼ਰੂਰੀ ਹੈ। ਕਿਉਂਕਿ ਜੇ ਉਹਨਾਂ ਨਾਲ ਦਿਲ ਖੋਲ੍ਹ ਕੇ ਅਸੀਂ ਗੱਲ ਨਹੀਂ ਕਰ ਸਕਦੇ ਤਾਂ ਫਿਰ ਹੋਰ ਕਿਹਦੇ ਨਾਲ ਕਰ ਸਕਦੇ ਹਾਂ। ਦਿਲ ਖੋਲ੍ਹਣਾ ਬੜਾ ਜ਼ਰੂਰੀ ਹੈ, ਦਿਲ ਦੇ ਵਿੱਚ ਗੱਲਾਂ ਰੱਖੀ ਜਾਣੀਆਂ, ਰੱਖ ਕੇ ਕੋਈ ਗੱਲ ਕਰਨੀ ਨਾ, ਕਿਸੇ ਨੂੰ ਦੱਸਣੀ ਨਾ, ਅਤੇ ਉਹ ਫਿਰ ਇਨਸਾਨ ਦੇ ਆਪਣੇ ਲਈ ਹੀ ਨਹੀਂ ਵਧੀਆ ਹੁੰਦੀਆਂ। ਅਤੇ ਛੋਟੀਆਂ ਛੋਟੀਆਂ ਗੱਲਾਂ ਹਮੇਸ਼ਾ ਕਰ ਲੈਣੀ ਚਾਹੀਦੀਆਂ ਨੇ, ਐਵੇਂ ਕੱਲ੍ਹ ਨੂੰ ਰਿਸ਼ਤੇ ਦੂਰ ਹੋ ਜਾਣ ਉਸ ਤੋਂ ਪਹਿਲਾਂ ਹੀ ਇਹ ਛੋਟੀਆਂ ਛੋਟੀਆਂ ਗੱਲਾਂ ਦੂਰ ਕਰ ਲਈਏ, ਛੋਟੀਆਂ ਛੋਟੀਆਂ ਗੱਲਾਂ ਨੂੰ ਸੁਲਝਾ ਲਈਏ। ਪ੍ਰੋਗਰਾਮ ਸਰਬ ਰੇਡੀਓ 'ਤੇ ਸ਼ਨੀਵਾਰ ਦੀ ਸ਼ਾਮ ਹੈ ਅਤੇ ਤੁਸੀਂ ਖਾਣਾ ਖਾਣਾ ਸ਼ਾਨਦਾਰ ਸਵਾਦ ਵਾਲਾ ਅਤੇ ਜ਼ਰੂਰ ਤੰਦੂਰੀ ਬੋਇਜ਼ 'ਤੇ ਵਿਜ਼ਿਟ ਕਰ ਸਕਦੇ ਹੋ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਹੁਣ ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। ਬੜਾ ਸ਼ਾਨਦਾਰ ਖਾਣਾ, ਚਿਕਨ ਲੋਲੀਪੋਪ, ਗੋਟ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਅਤੇ ਸਿਗਨੇਚਰ ਡਿਸ਼ ਪਨੀਰ ਦੀ ਭੁਰਜੀ ਵਰਲਡ ਫੇਮਸ ਹੋ ਚੁੱਕੀ ਹੈ। ਤੁਸੀਂ ਵੀ ਜ਼ਰੂਰ ਪਹੁੰਚੋ, ਬੈਠੋ, ਡਾਈਨ ਇਨ ਕਰੋ। 7171 ਟੋਰਬਰਮ ਰੋਡ 'ਤੇ 24 ਘੰਟੇ ਖੁੱਲ੍ਹੇ ਨੇ ਅਤੇ ਤੁਸੀਂ ਟੇਕ ਆਊਟ ਐਂਡ ਡਿਲੀਵਰੀ ਕਰਵਾਉਣੀ ਹੈ ਅਤੇ ਕੁਈਨ ਐਂਡ ਮੈਕਲੋਗਲਨ 'ਤੇ ਢਾਬੇ ਵਾਲਾ ਸਟਾਈਲ ਦੇ ਵਿੱਚ ਬਹਿ ਕੇ ਖਾਣਾ ਖਾਣਾ ਅਤੇ ਤੰਦੂਰੀ ਬੋਇਜ਼ ਢਾਬਾ ਔਰੇਂਜਵੇਲ ਤੋਂ ਸ਼ੈਲਬਰ ਨੂੰ ਜਾਂਦੇ ਹੋਏ ਹਾਈਵੇ ਦੇ ਉੱਪਰ ਅਤੇ ਚੌਥੀ ਲੋਕੇਸ਼ਨ ਡੇਰੀ ਰੋਡ 'ਤੇ ਖੁੱਲ੍ਹ ਚੁੱਕਿਆ ਤੰਦੂਰੀ ਬੋਇਜ਼। ਅਤੇ ਨੰਬਰ ਸੰਪਰਕ ਕਰੋ, ਆਪਣਾ ਔਡਰ ਪਲੇਸ ਕਰੋ, 905-956-2111 ਅਤੇ 905-956-2111 905-956-2111 ਤੰਦੂਰੀ ਬੋਇਜ਼। ਅਤੇ ਅੱਜ ਕੁਛ ਕੁ ਗੱਲ ਆਪਾਂ ਜ਼ਰੂਰ ਕਰਾਂਗੇ ਸੰਗੀਤ ਨੂੰ ਲੈ ਕੇ, ਸੰਗੀਤ ਦੇ ਵਿੱਚ ਰਾਗਾਂ ਨੂੰ ਲੈ ਕੇ। ਰਾਗ ਇੱਕ ਬੜੀ ਵੱਡੀ ਚੀਜ਼ ਹੈ, ਰਾਗ ਅਤੇ ਰਾਗ ਬਾਰੇ ਜਾਣਕਾਰੀ ਆਪਾਂ ਸ਼ੇਅਰ ਕਰਾਂਗੇ, ਕਿਵੇਂ ਕੋਈ ਰਾਗ ਸੁਣਨ ਦੇ ਨਾਲ ਸਾਡੇ ਸਰੀਰ 'ਤੇ, ਸਾਡੇ ਮਨ 'ਤੇ, ਜ਼ਹਿਨ 'ਤੇ ਕਿਵੇਂ ਉਸ ਚੀਜ਼ ਦਾ ਅਸਰ ਵਧੀਆ ਤਰੀਕੇ ਨਾਲ ਹੋ ਸਕਦਾ ਅਤੇ ਉਹਦੇ ਬਾਰੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪ੍ਰੋਗਰਾਮ ਸਰਬ ਰੇਡੀਓ 905-673-3537-633-37 'ਤੇ ਗੱਲ ਕਰਕੇ ਅਤੇ ਇੱਕ ਗੀਤ ਸੁਣਦੇ ਹਾਂ, ਬੜਾ ਪਿਆਰਾ ਧਿਆਨ ਤਰ ਮਹਿਸੂਸ ਕਰ, ਦਿਲਜੀਤ ਦੋਸਾਂਝ ਦਾ ਇਹ ਗੀਤ ਗਾਇਆ ਹੋਇਆ। ਪ੍ਰੋਗਰਾਮ ਸਰਬ ਰੇਡੀਓ।

0: ਭਾਜੀ ਵਾ ਧਿਆਨ ਤਰ ਮਹਿਸੂਸ ਕਰ, ਕਿਉਂਕਿ ਖੇਡ ਹੀ ਸਾਰੀ ਮਹਿਸੂਸ ਕਰਨ ਦੀ ਹੈ। ਰਿਸ਼ਤਿਆਂ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ, ਅਤੇ ਕੋਈ ਵੀ ਚੀਜ਼ ਹੈ ਜ਼ਿੰਦਗੀ ਦੇ ਵਿੱਚ ਬਿਨਾਂ ਮਹਿਸੂਸ ਕਰਨ ਦੇ ਤੁਹਾਨੂੰ ਉਸ ਚੀਜ਼ ਦਾ ਕੋਈ ਜ਼ਿਆਦਾ ਨੌਲੇਜ ਨਹੀਂ ਮਿਲਣੀ, ਅਤੇ ਮਹਿਸੂਸ ਕਰਨਾ ਬੜਾ ਜ਼ਰੂਰੀ ਹੈ। ਚਲੀ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਪਰਮਵੀਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਭਾਜੀ, ਜਿਹੜਾ ਤੁਸੀਂ ਪਹਿਲਾਂ ਸੌਂਗ ਲਗਾਇਆ ਨਾ, ਮੈਂ ਉਹਦੀ ਗੱਲ ਕਰਨੀ ਸੀ, ਜਿਹੜਾ ਝੂਮਰ ਸੌਂਗ ਤੁਸੀਂ ਲਗਾਇਆ, ਬਹੁਤ ਸੋਹਣਾ ਸੌਂਗ ਹੈ।
0: ਹਾਂਜੀ,
1: ਤੇ ਮੇਰੇ ਬੜੇ ਪਿਆਰੇ ਟੀਮ ਮੈਂਬਰ ਹੈਗੇ ਨੇ ਗੁਰਮਨ ਵਿਰਦੀ, ਉਹਨਾਂ ਦਾ ਸੌਂਗ ਹੈ ਜੀ।
0: ਬਿਲਕੁਲ ਸਹੀ ਗੱਲ ਹੈ।
1: ਤੇ ਲੱਕੀਲੀ ਮੈਂ ਹੁਣ 2 ਮਿੰਟ ਪਹਿਲਾਂ ਉਹਨਾਂ ਨੂੰ ਮਿਲ ਕੇ ਨਿਕਲਿਆ ਹੁਣ ਇੱਥੇ।
0: ਨਾਲ ਸੌਂਗ ਚੱਲ ਰਿਹਾ ਰੇਡੀਓ ਦੇ ਉੱਪਰ। ਇਹ ਵਾਕਈ ਜੀ ਮੇਰਾ ਵਨ ਆਫ ਦਾ ਫੇਵਰੇਟ ਹੈ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਾ ਇਸ ਗੀਤ ਨੂੰ ਅਕਸਰ ਲਾਨੇ ਆ, ਤੇ ਪਤਾ ਨੀ 2-3 ਸਾਲ ਹੀ ਹੋ ਗਏ ਜੋ ਉਹਦਾ ਗੀਤ ਆਇਆ ਨਾ। ਇਹ ਆਏ ਨੂੰ ਤਾਂ 6 ਸਾਲ ਹੋ ਗਏ ਆ, ਪਰ 2-3 ਸਾਲ ਦੇ ਆਪਾਂ ਇਹਨੂੰ ਹੀ ਇਹਦੇ ਨਾਲ ਹੀ ਆਪਣਾ ਪ੍ਰੋਗਰਾਮ ਦਾ ਆਗਾਜ਼ ਕਰਦੇ ਆ
1: ਜੀ। ਉਹ ਪਤਾ ਕੀ ਗੱਲ ਹੈ, ਤੁਸੀਂ ਰਾਜਵੀਰ ਦੇ ਪ੍ਰੋਗਰਾਮ ਦੇ ਉੱਤੇ ਵੀ ਹੁੰਦੇ ਹੋ, ਤੇ ਰਾਜਵੀਰ ਉਹ ਵੀ ਭੰਗੜੇ ਦੇ ਸ਼ੌਕੀਨ ਆ, ਅਸੀਂ ਵੀ ਭੰਗੜੇ ਦੇ ਸ਼ੌਕੀਨ ਆ, ਤੇ ਇਹ ਸੌਂਗ ਵੀ ਭੰਗੜੇ ਵਾਲਾ ਹੀ ਹੈ ਜੀ।
0: ਬਿਲਕੁਲ ਨਹੀਂ, ਰਾਜਵੀਰ ਬਾਈ ਜੀ ਦੇ ਕਈ ਵਾਰ ਸ਼ੋਅ ਤੇ ਜਾਣ ਦਾ ਮੌਕਾ ਨਹੀਂ, ਉਦਾਂ ਆਪਾਂ ਮਿਲਦੇ ਰਹਿੰਦੇ ਹਾਂ, ਸਾਡੇ ਵੱਡੇ ਬਾਈ ਨੇ, ਤੇ ਬੜਾ ਸਾਨੂੰ ਸਪੋਰਟ ਕਰਦੇ ਨੇ, ਬਹੁਤ ਵਧੀਆ ਉਹ ਨਾਟਕ ਵੀ ਪੇਸ਼ ਕਰਦੇ ਨੇ, ਹਨਾ, ਬੜਾ ਬਹੁਤ ਮਤਲਬ ਕਮਾਲ ਦੇ ਇਨਸਾਨ ਨੇ। ਉਹ ਵੀ ਭੰਗੜੇ ਦੀ ਅਕੈਡਮੀ ਵੀ ਚਲਾਉਂਦੇ ਰਹੇ ਆ ਪਹਿਲਾਂ, ਤੇ ਹੁਨਰ ਬਹੁਤ ਆ, ਬਹੁਤ ਟੈਲੈਂਟਡ ਨੇ।
1: ਬਿਲਕੁਲ ਜੀ, ਮੇਰੀ ਤੁਹਾਡੇ ਨਾਲ ਵੈਸੇ ਵੀ ਗੱਲਬਾਤ ਹੁੰਦੀ ਰਹਿੰਦੀ ਰਾਜਵੀਰ ਜੀ ਦੇ ਪ੍ਰੋਗਰਾਮ ਦੇ ਉੱਤੇ
0: ਜੀ।
1: ਵੈਰੀ ਨਾਈਸ, ਰਾਜਨ ਸਟ੍ਰੈਕਸ ਐਕਸਪ੍ਰੈਸ ਤੋਂ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ ਵੀਰੇ, ਥੈਂਕ ਯੂ ਤੁਸੀਂ ਕਾਲ ਕੀਤੀ, ਤੇ ਦੇਖ ਲਓ ਕਿਵੇਂ ਦੁਨੀਆ ਕਹਿੰਦੀ ਹੈ ਗੋਲ ਹੈ ਛੋਟੀ ਵੀ ਹੈ।
1: ਬਿਲਕੁਲ ਜੀ, ਮੈਂ ਨਾ ਰੋਜ਼ ਤੁਹਾਡਾ ਪ੍ਰੋਗਰਾਮ ਸੁਣਨਾ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ ਜੀ।
0: ਕਿਆ ਬਾਤ,
1: ਮੈਂ ਰਾਤੀ ਕਈ ਜਦੋਂ ਵੀ ਲੇਟ ਪ੍ਰੋਗਰਾਮ ਛੱਡਿਆ ਤੇ ਕੰਮ ਛੱਡਦਾ, ਤੁਹਾਡਾ ਪ੍ਰੋਗਰਾਮ ਸੁਣਦਾ ਤੇ ਬੜੀ ਵਾਰੀ ਕਾਲ ਕਰੀ ਦੀ ਹੈ, ਪਰ ਸੱਚ ਝੂਠ ਤੁਹਾਡਾ ਪ੍ਰੋਗਰਾਮ ਬਹੁਤ ਬਿਜ਼ੀ ਹੈ। ਰੱਬ ਤੁਹਾਨੂੰ ਇੱਦਾਂ ਹੀ, ਵਾਹਿਗੁਰੂ ਤੁਹਾਨੂੰ ਇੱਦਾਂ ਹੀ ਤਰੱਕੀਆਂ ਬਖਸ਼ੇ, ਤੁਹਾਡਾ ਪ੍ਰੋਗਰਾਮ ਇੱਦਾਂ ਹੀ ਬਿਜ਼ੀ ਰਹੇ, ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੋ
0: ਜੀ। ਬਹੁਤ ਸ਼ੁਕਰੀਆ ਸਰ, ਇਹ ਤੁਹਾਡੇ ਨਾ ਬਹੁਤ ਤਕੜੀ ਇੱਕ ਹੱਲਾਸ਼ੇਰੀ ਹੈ ਸਾਡੇ ਲਈ, ਕਿਉਂਕਿ ਬੰਦਾ ਨਾ ਜ਼ਿੰਦਗੀ ਦੇ ਵਿੱਚ ਇਹੀ ਚੀਜ਼ਾਂ ਲਈ ਤਰਸਦਾ ਹੁੰਦਾ ਵੀ ਸਾਨੂੰ ਐਪਰੀਸ਼ੀਏਸ਼ਨ ਮਿਲੇ, ਬੱਚੇ ਹੋਣਗੇ ਨਾ ਵੀ ਮਾਂ ਪਿਓ ਸਾਨੂੰ ਸ਼ਾਬਾਸ਼ੀ ਦੇਣ, ਤੇ ਇੱਕ ਇਹ ਵੀ ਆਪਣਾ ਇੱਕ ਪਰਿਵਾਰਕ ਰਿਸ਼ਤਾ ਹੀ ਹੁੰਦਾ। ਤੇ ਬਹੁਤ ਸੋਹਣੇ ਵਰਡ ਸਰ, ਮੈਨੂੰ ਬਹੁਤ ਵਧੀਆ ਲੱਗਿਆ, ਤੇ ਸਾਡੀ ਐਨਰਜੀ ਵੀ ਹੁਣ ਡਬਲ ਹੋ ਗਈ ਆ। ਕਿਆ ਬਾਤ ਹੈ ਵੀਰੇ, ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ ਸਰ, ਥੈਂਕ ਯੂ,
1: ਥੈਂਕ ਯੂ ਸਰ,
0: ਥੈਂਕ ਯੂ, ਬਹੁਤ ਧੰਨਵਾਦ। ਜ਼ਿੰਦਗੀ ਵਿੱਚ ਐਪਰੀਸ਼ੀਏਸ਼ਨ ਬੜਾ ਜ਼ਰੂਰੀ ਹੈ, ਵਾਕਈ ਬੜਾ ਜ਼ਰੂਰੀ ਯਾਰ। ਕਈ ਵਾਰ ਆਪਾਂ ਜਿਹੜੇ ਬੰਦੇ ਸਾਨੂੰ ਕਈ ਵਾਰ ਕਈ ਗੱਲਾਂ ਹੋ ਜਾਂਦੀਆਂ ਨੇ, ਕਰਦੇ ਨੇ ਕਿ ਸਾਡੇ ਸ਼ੁਭਚਿੰਤਕ ਵੀ ਹੁੰਦੇ ਆ ਵੀ ਯਾਰ ਤੁਸੀਂ ਇੱਦਾਂ ਨਾ ਕਰੋ, ਪਰ ਸਭ ਤੋਂ ਵੱਡੀ ਗੱਲ ਕਹਿੰਦੇ ਇਹ ਨਹੀਂ ਕਹਿਣਾ ਵੀ ਯਾਰ ਤੂੰ ਆਹ ਗਲਤ ਕੀਤਾ, ਤੁਸੀਂ ਕਹਿਣਾ ਵੀ ਯਾਰ ਤੂੰ ਇਹ ਚੀਜ਼ ਇਸ ਤਰੀਕੇ ਨਾਲ ਵਧੀਆ ਕਰ ਸਕਦਾ। ਉਹਨੂੰ ਆਪਾਂ ਕਹਿ ਦਿੰਦੇ ਹਾਂ ਕਈ ਵਾਰ ਨਾ ਨੈਗੇਟਿਵ ਹੈ ਨਾ ਪੋਜ਼ਿਟਿਵ ਹੈ, ਇਹਨੂੰ ਆਪਾਂ ਕਹਿ ਦਿੰਦੇ ਹਾਂ ਕੰਸਟਰਕਟਿਵ ਫੀਡਬੈਕ, ਵੀ ਜਿਹੜਾ ਬੰਦਾ

0: ਚਾਰਟਰਡ ਲਾਈਫ ਅੰਡਰ ਰਾਈਟਰ ਨੇ ਅਤੇ ਬੜਾ ਹੀ ਇੱਕ ਸ਼ਾਨਦਾਰ ਨਾਮ ਹੈ ਅਤੇ ਬੜਾ ਹੀ ਇੱਕ ਨੌਲੇਜੇਬਲ ਪਰਸਨ ਨੇ ਜੋ ਕਿ ਸਾਡੇ ਨਾਲ ਵੀ ਬੜੇ ਲੰਬੇ ਅਰਸੇ ਤੋਂ ਜੁੜੇ ਹੋਏ ਨੇ ਅਤੇ ਵਾਕਈ ਬੜੇ ਸੱਜਣਾਂ ਦੀ ਬਹੁਤ ਹੈਲਪ ਕਰ ਚੁੱਕੇ ਨੇ, ਭਾਵੇਂ ਉਹ ਇੰਸ਼ੋਰੈਂਸ ਦੇ ਬਾਬਤ ਕੋਈ ਗੱਲਬਾਤ ਹੋਵੇ ਜਾਂ ਕੋਈ ਫਾਈਨੈਂਸ਼ੀਅਲ ਪਲੈਨਿੰਗ ਹੋਵੇ ਤੁਹਾਡੀ ਕੰਪਨੀ ਦੀ। ਅਤੇ ਉਹਦੇ ਲਈ ਵੀ ਇੱਕ ਸ਼ਾਨਦਾਰ ਨਾਮ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਪਹਿਲਾਂ ਤਾਂ ਵੈਲਕਮ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਸੌਰਵ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ। ਉਮਰਪ੍ਰੀਤ ਜੀ, ਮੈਨੂੰ ਲੱਗਦਾ ਆਪਾਂ ਨੂੰ ਘੱਟੋ ਘੱਟ 6-7 ਸਾਲ ਤੋਂ ਉੱਪਰ ਹੀ ਹੋ ਗਏ ਹੋਣੇ ਜੁੜੇ ਹੋਏ।
1: ਹਾਂਜੀ ਹਾਂਜੀ, ਮੈਂ ਵੀ ਹੁਣ ਤੁਸੀਂ ਜਦੋਂ ਗੱਲ ਕਰ ਰਹੇ ਸੀ ਤਾਂ ਮੈਂ ਸੋਚ ਰਹੀ ਸੀ ਕਿ ਕਦੋਂ ਆਪਾਂ ਸਟਾਰਟ ਕੀਤਾ ਸੀਗਾ, ਸੋ ਮੈਨੂੰ ਯਾਦ ਵੀ ਨਹੀਂ, ਖੈਰ ਮੈਨੂੰ ਲੱਗਦਾ ਮਤਲਬ 6-7 ਸਾਲ ਤਾਂ ਹੋ ਹੀ ਚੁੱਕੇ।
0: ਬੜੇ ਆਰਾਮ ਨਾਲ ਹੋ ਗਏ ਜੀ। ਤੇ ਦੇਖ ਲਓ ਇੰਨੇ ਅਰਸੇ ਤੋਂ ਜਿਵੇਂ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਹੋ, ਸਾਡੇ ਨਾਲ ਸਰੋਤੇ ਵੀ ਹੋਰ ਜੁੜ ਰਹੇ ਆ, ਤੁਹਾਡੇ ਨਾਲ ਕਲਾਇੰਟ ਵੀ ਹੋਰ ਜੁੜ ਰਹੇ ਆ, ਤੇ ਅੱਗੇ ਰੈਫਰੈਂਸਿਸ ਵੀ ਚੱਲਦੀ ਆ, ਤੇ ਉਹ ਸਿਰਫ ਇੱਦਾਂ ਇੰਨਾ ਈਜ਼ੀ ਨਹੀਂ। ਉਹਦੇ ਲਈ ਤੁਹਾਨੂੰ ਪਹਿਲੀ ਗੱਲ ਤੇ ਨੌਲੇਜ ਚਾਹੀਦੀ ਹੈ ਵੀ ਅਸੀਂ ਕਰ ਕੀ ਰਹੇ ਹਾਂ, ਹੈਨਾ, ਤੇ ਬੰਦਾ ਵੀ ਅੱਗੇ ਉਹਦੀ ਇੰਟਰਸਟਿਡ ਚਾਹੀਦਾ ਵੀ ਯਾਰ ਹਾਂ ਮੇਰੇ ਕੋਲ ਕੁਐਸਚਨ ਬੜੇ ਨੇ, ਤੇ ਜਦੋਂ ਰਾਈਟ ਆਨਸਰ ਮਿਲਣ ਨਾ ਤੇ ਬੰਦਾ ਜੁੜਦਾ ਤੇ ਅੱਗੇ ਰੈਫਰੈਂਸ ਵੀ ਜ਼ਰੂਰ ਪ੍ਰੋਵਾਈਡ ਕਰਦਾ। ਤੇ ਨਾਲ ਦੀ ਨਾਲ ਉਮਰਪ੍ਰੀਤ ਜੀ ਗੱਲਬਾਤ ਜ਼ਰੂਰ ਕਰਿਆ ਜੀ, ਅੱਜ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਜੇ ਪਰਿਵਾਰ ਦੇ ਵਿੱਚ ਸਾਡੇ ਕੋਈ ਜੀ ਨੇ ਜਿਨ੍ਹਾਂ ਦੀ ਏਜ ਜ਼ਿਆਦਾ ਅਤੇ ਉਹ ਸੋਚ ਰਹੇ ਨੇ ਵੀ ਯਾਰ ਵੈਲਥ ਹੈ ਸਾਡੇ ਕੋਲ, ਇਹਨੂੰ ਅਸੀਂ ਕਿਵੇਂ ਸੈਟਿੰਗ ਕਰੀਏ ਟੈਕਸ ਦੇ ਨਾਲ, ਟੈਕਸ ਫਰੀ ਦੇ ਨਾਲ, ਜਾਂ ਆਪਣੇ ਬੱਚਿਆਂ ਨੂੰ ਅਸੀਂ ਕਿਵੇਂ ਇਹਨੂੰ ਫੋਰਵਰਡ ਕਰ ਸਕਦੇ ਹਾਂ, ਇਹਦੇ ਬਾਰੇ ਵੀ ਪਲੀਜ਼ ਜ਼ਰੂਰ ਜਾਣਕਾਰੀ ਦਿਆ ਜੀ।
1: ਬਿਲਕੁਲ ਸਰਬ ਜੀ ਜੀ, ਸੋ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀਗਾ ਅੱਜ ਤੋਂ 10 ਸਾਲ ਪਹਿਲੇ, ਮੈਂ ਐਕਚੁਅਲੀ ਇੰਸ਼ੋਰੈਂਸ ਐਡਵਾਈਜ਼ਰ ਦੇ ਵਜੋਂ ਹੀ ਕੀਤਾ ਸੀਗਾ, ਲੇਕਿਨ ਫਿਰ ਜਿਵੇਂ ਜਿਵੇਂ ਆਪਾਂ ਐਕਸਪਲੋਰ ਕਰਦੇ ਹਾਂ ਚੀਜ਼ਾਂ ਨੂੰ, ਲੱਗਦਾ ਕਿ ਨਹੀਂ ਬਹੁਤ ਕੁਝ ਹੈ ਜਿਹੜਾ ਆਪਾਂ ਕਰ ਸਕਦੇ ਹਾਂ, ਸਪੈਸ਼ਲੀ ਮੈਂ ਕਹੂੰਗੀ ਵੀ ਸਾਡੀ ਕਮਿਊਨਿਟੀ ਦੇ ਵਿੱਚ, ਕਿਉਂਕਿ ਮੋਸਟਲੀ ਸਾਡੇ ਲੋਕਾਂ ਦੀ ਫਸਟ ਜਨਰੇਸ਼ਨ ਹੈ, ਸੋ ਜਦੋਂ ਐਸੈਟਸ ਅਗਲੀ ਜਨਰੇਸ਼ਨ ਨੂੰ ਜਾਂਦੇ ਆ, ਬਹੁਤ ਵੱਡਾ ਟੈਕਸ ਬਿੱਲ ਹੈ, ਬਹੁਤ ਪ੍ਰੋਬਲਮ ਹੈ, ਪ੍ਰੋਬੇਟ ਫੀਸ ਹੈ, ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਲੋਕਾਂ ਨੂੰ ਨਹੀਂ ਪਤਾ, ਕਿਉਂਕਿ ਅਸੀਂ ਉਹਨਾਂ ਦੇ ਵਿੱਚੋਂ ਲੰਘੇ ਨਹੀਂ, ਹੈਨਾ। ਤਾਂ ਉਹਦੇ ਕਰਕੇ ਫਿਰ ਮੈਂ ਡੈਜ਼ਿਗਨੇਸ਼ਨ ਲਈ, ਮੈਂ ਮਤਲਬ ਡੈਜ਼ਿਗਨੇਟਿਡ ਅਸਟੇਟ ਪਲੈਨਰ ਹਾਂ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਆਪਾਂ ਕਹਿ ਸਕਦੇ ਹਾਂ, ਸੋ ਫਿਸਰਾ ਵੀ ਹੁਣ ਥੋੜੀ ਜਿਹੀ ਸਟ੍ਰਿਕਟ ਹੈ ਇਸ ਚੀਜ਼ ਨੂੰ ਲੈ ਕੇ। ਪਹਿਲੇ ਕੀ ਹੁੰਦਾ ਸੀ, ਪਹਿਲੇ ਇੰਸ਼ੋਰੈਂਸ ਦਾ ਜਿਹਨਾਂ ਕੋਲ ਲਾਇਸੈਂਸ ਹੁੰਦਾ ਸੀਗਾ ਉਹ ਆਪਣੇ ਨਾਲ ਨਾਮ ਨਾਲ ਫਾਈਨੈਂਸ਼ੀਅਲ ਐਡਵਾਈਜ਼ਰ ਲਿਖ ਦਿੰਦੇ ਹੁੰਦੇ ਸੀਗੇ, ਲੇਕਿਨ ਹੁਣ ਫਿਸਰਾ ਵੱਲੋਂ ਇੱਕ ਰੂਲ ਆਇਆ ਕਿ ਤੁਸੀਂ ਆਪਣੇ ਨਾਮ ਨਾਲ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਹੀ ਲਿਖੋਗੇ ਜੇ ਤੁਸੀਂ ਡੈਜ਼ਿਗਨੇਟਿਡ ਹੋ। ਸੋ ਮੈਂ ਕਹੂੰਗੀ ਮੈਂ ਬਲੈਸਡ ਹਾਂ ਕਿ ਮੈਂ ਡੈਜ਼ਿਗਨੇਸ਼ਨ ਲਈ, ਔਰ ਬਹੁਤ ਪਿਆਰ ਮਿਲਿਆ ਆਪਣੇ ਜਿੰਨੇ ਵੀ ਲਿਸਨਰ ਹੈ, ਜਿਵੇਂ ਤੁਸੀਂ ਕਿਹਾ ਵੀ ਨਵੇਂ ਲੋਕ ਆਪਣੇ ਨਾਲ ਜੁੜਦੇ ਰਹਿੰਦੇ ਆ, ਸੋ ਇੰਸ਼ੋਰੈਂਸ ਪਲੈਨਿੰਗ ਜਿਹੜੀ ਹੈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ। ਬਟ ਉਸ ਤੋਂ ਇਲਾਵਾ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਐਕਚੁਅਲੀ ਤੁਹਾਡੀਆਂ ਵੈਲਥ, ਪਾਵਰ ਆਫ ਅਟਰਨੀਜ਼, ਤੁਹਾਡੀ ਰਿਟਾਇਰਮੈਂਟ ਪਲੈਨਿੰਗ, ਜੇ ਤੁਸੀਂ ਬਿਜ਼ਨਸ ਓਨ ਕਰਦੇ ਹੋ, ਸਕਸੈਸ਼ਨ ਪਲੈਨਿੰਗ, ਉਹਦੇ 'ਚ ਆਪਾਂ ਸਟੇਟ ਫਰੀਜ਼ ਕਰ ਸਕਦੇ ਹਾਂ, ਆਪਾਂ ਟਰੱਸਟ ਬਣਾ ਸਕਦੇ ਹੁੰਦੇ ਹਾਂ, ਜਾਂ ਕਈ ਵਾਰ ਇਹ ਹੁੰਦਾ ਵੀ ਕੋਈ ਘਰ ਦੇ ਵਿੱਚ ਆਪਣਾ ਫੈਮਿਲੀ ਮੈਂਬਰ ਹੈ ਵਿਦ ਸਪੈਸ਼ਲ ਨੀਡਸ, ਉਹਦੇ ਲਈ ਆਪਾਂ ਹੈਂਸਨ ਟਰੱਸਟ ਔਰ RDSP ਦਾ ਪਲੈਨ ਕਰ ਸਕਦੇ ਹੁੰਦੇ ਹਾਂ, ਔਰ ਇੰਸ਼ੋਰੈਂਸ ਪਲੈਨਿੰਗ, ਟੈਕਸ ਪਲੈਨਿੰਗ, ਇਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਹੈ। ਅਗੇਨ ਫਾਈਨੈਂਸ਼ੀਅਲ ਪਲੈਨਿੰਗ ਸਟਾਰਟ ਕਰਨ ਲਈ ਕੋਈ ਏਜ ਨਹੀਂ ਹੁੰਦੀ, ਮੈਂ ਕਹਿੰਦੀ ਹੁੰਦੀ ਹਾਂ ਵੀ ਜਿਹੜੀ ਵੀ ਤੁਹਾਡੀ ਏਜ ਹੈ ਤੁਸੀਂ ਸ਼ੁਰੂ ਕਰ ਲਓ, ਮਤਲਬ ਇਹ ਨਹੀਂ ਹੁੰਦਾ ਕਿ ਆਪਣੇ ਕੋਲ ਬਹੁਤ ਵੈਲਥ ਹੈ, ਬਹੁਤ ਪੈਸਾ ਤਾਂ ਹੀ ਆਪਾਂ ਪਲੈਨਿੰਗ ਕਰਨੀ ਹੈ, ਪਲੈਨਿੰਗ ਐਕਚੁਅਲੀ ਆਪਾਂ ਬਿਗਨਿੰਗ 'ਚ ਹੀ ਕਰਨੀ ਹੁੰਦੀ ਹੈ ਤਾਂ ਕਿ ਉਹ ਵੈਲਥ ਬਣੇ, ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਵੈਲਥ ਅਕਮੂਲੇਸ਼ਨ ਦੇ ਫੇਸ ਦੇ ਵਿੱਚ ਹਾਂ, ਵੈਲਥ ਜਨਰੇਟ ਕਰਨ ਦੇ ਫੇਸ 'ਚ ਹਾਂ, ਸੋ ਪੈਸਾ ਬਣਾ ਕੇ ਉਹਨੂੰ ਆਪਾਂ ਕਿਵੇਂ ਗਰੋ ਕਰਾਉਣਾ, ਪਹਿਲਾ ਫੇਸ ਇਹ ਹੋ ਜਾਂਦਾ। ਦੂਜਾ ਫੇਸ ਹੁੰਦਾ ਵੀ ਜਦੋਂ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਪੈਸਾ ਜਾਣਾ। ਸਾਡੇ ਬਹੁਤ ਲਿਸਨਰ ਹੋਣਗੇ ਸਰਬਜੀਤ ਜੀ ਜਿਨ੍ਹਾਂ ਨੇ ਮਲਟੀਪਲ ਐਸੈਟਸ ਬਣਾਏ ਹੋਏ ਆ, ਰੀਅਲ ਸਟੇਟ ਦੇ ਬਹੁਤ ਐਸੈਟ ਹੈ, ਕੋਈ ਬਿਲਡਿੰਗ ਹੈ, ਪਲਾਜ਼ੇ ਹੈ, ਬਿਜ਼ਨਸਿਸ ਹੈ, ਸਾਰਿਆਂ ਦੇ ਵਿੱਚ ਕੈਪੀਟਲ ਗੇਨ ਟੈਕਸਿਸ ਹੈ, ਤੁਹਾਡੀ RRSP ਫੁੱਲੀ ਟੈਕਸੇਬਲ ਹੈ। ਇੱਕ TFS ਐਸਾ ਅਕਾਊਂਟ ਹੈ ਜਿਹਦੀ ਗਰੋਥ ਟੈਕਸੇਬਲ ਨਹੀਂ ਹੈ, ਅਦਰਵਾਈਜ਼ ਤਾਂ ਜਿੰਨੀਆਂ ਵੀ ਤੁਹਾਡੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਹੈ ਸਾਰਾ ਕੁਝ ਟੈਕਸੇਬਲ ਹੈ। ਸੋ ਉਹ ਕੈਪੀਟਲ ਗੇਨ ਟੈਕਸਿਸ ਨੂੰ ਆਪਾਂ ਕਿਵੇਂ, ਮੈਂ ਕਹੂੰਗੀ ਅਵੋਇਡ ਨਹੀਂ ਕਰ ਸਕਦੇ, ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਪਲਾਨ ਕਰ ਸਕਦੇ ਹੁੰਦੇ ਹਾਂ ਤੁਹਾਡੇ ਲਈ ਕਿਹੜਾ ਟੂਲ ਠੀਕ ਹੈ ਤਾਂ ਕਿ ਟੈਕਸ ਐਫੀਸ਼ੈਂਟਲੀ ਤੁਹਾਡਾ ਪੈਸਾ ਅਗਲੀ ਜਨਰੇਸ਼ਨ ਤੱਕ ਪਹੁੰਚੇ। ਜਾਂ ਕਈ ਵਾਰ ਇਨਹੈਰੀਟੈਂਸ ਪਲੈਨਿੰਗ ਦੀ ਜਦੋਂ ਗੱਲ ਆਉਂਦੀ ਹੈ ਸਰਬਜੀਤ ਜੀ, ਇਨਹੈਰੀਟੈਂਸ ਆਪਾਂ ਇੱਕ ਹੁੰਦਾ ਇਨਹੈਰੀਟੈਂਸ ਰਿਸੀਵ ਕਰਨੀ, ਇੱਕ ਹੈਗਾ ਪਾਸ ਔਨ ਕਰਨੀ। ਪਾਸ ਔਨ ਤਾਂ ਕਰਨ ਲਈ ਚਲੋ ਆਪਾਂ ਜੋ ਅਸੀਂ ਅੱਜ ਬਣਾ ਰਹੇ ਹਾਂ ਇੰਨਾ ਕੁਝ, ਉਹਦੀ ਆਪਾਂ ਪ੍ਰੋਪਰ ਪਲੈਨਿੰਗ ਕਰਕੇ ਕਿ ਜੋ ਵੀ ਸਾਡੇ ਐਸੈਟ ਹੈ ਅਗਲੀ ਜਨਰੇਸ਼ਨ ਤੱਕ ਪਹੁੰਚਣ। ਬਟ ਇੱਕ ਹੁੰਦਾ ਇਨਹੈਰੀਟੈਂਸ ਰਿਸੀਵ ਕਰਨੀ ਕਿ ਸਾਡੇ ਪੇਰੈਂਟਸ ਤੋਂ ਇਨਹੈਰੀਟੈਂਸ ਸਾਨੂੰ ਆਉਣੀ। ਹੁਣ ਗੱਲ ਇਹ ਹੈ ਵੀ ਕਈ ਵਾਰ ਠੀਕ ਹੈ ਪੇਰੈਂਟਸ ਨੇ, ਬਹੁਤ ਪੇਰੈਂਟਸ ਕੋਲ ਜੋ ਵੀ ਐਸੈਟ ਹੈ ਸਾਡੇ ਹੀ ਆਉਣੇ, ਬਟ ਬਹੁਤ ਵਾਰ ਹੁੰਦਾ ਕਿ ਪੇਰੈਂਟਸ ਨੇ ਸਾਨੂੰ ਇੱਥੇ ਤੱਕ ਪੜ੍ਹਾ ਲਿਖਾ ਕੇ ਪਹੁੰਚਾ ਤਾ, ਬਟ ਉਹਨਾਂ ਨੇ ਐਸ ਸੱਚ ਐਸੈਟ ਨਹੀਂ ਬਣਾਏ, ਉਹ ਇੱਥੇ ਆ ਗਏ, ਤਾਂ ਵੀ ਆਪਾਂ ਇਨਹੈਰੀਟੈਂਸ ਪਲੈਨਿੰਗ ਕਰ ਸਕਦੇ ਹਾਂ। ਜੇ ਤੁਹਾਡੇ ਪੇਰੈਂਟਸ ਹੈਗੇ ਆ ਤਾਂ ਜ਼ਰੂਰ ਇੱਕ ਵਾਰ ਮੇਰੇ ਨਾਲ ਗੱਲ ਕਰੋ ਕਿ ਆਪਾਂ ਇਨਹੈਰੀਟੈਂਸ

0: ਕੀ ਰਿਸੀਵ ਕਰਨਾ, ਉਹਦੇ ਲਈ ਤੁਸੀਂ ਕੀ ਕੰਟਰੀਬਿਊਟ ਕਰ ਸਕਦੇ ਹੋ, ਉਹਦੇ ਬੇਸਿਸ ਤੇ ਆਪਾਂ ਪਲਾਨ ਕਰ ਸਕਦੇ ਹਾਂ। ਸੋ ਬਹੁਤ ਹੀ ਵਾਸਟ ਸਬਜੈਕਟ ਹੈ ਫਾਈਨੈਂਸ਼ੀਅਲ ਪਲੈਨਿੰਗ, ਕੋਈ ਵੀ ਕੁਐਸਚਨ ਵੱਡਾ ਛੋਟਾ ਨਹੀਂ ਹੁੰਦਾ। ਜੋ ਵੀ ਤੁਹਾਡੇ ਦਿਮਾਗ 'ਚ ਜ਼ਹਿਨ 'ਚ ਕੁਐਸਚਨ ਆਉਂਦਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616-1646-1616-1616। ਥੈਂਕ ਯੂ ਸੋ ਮਚ ਸਰ।
1: ਬਿਲਕੁਲ ਜੀ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ। 647-446-1616-1616-1616 ਤੇ ਗੱਲਬਾਤ ਹੋ ਸਕਦੀ ਹੈ ਉਮਰਪ੍ਰੀਤ ਚਾਵਲਾ ਜੀ ਨਾਲ, ਤੇ ਆਪਾਂ ਜੁੜਾਂਗੇ ਜੀ ਬਾਅਦ ਚੋਂ ਨੈਕਸਟ ਲਿੰਕ ਦੇ ਵਿੱਚ। ਥੈਂਕ ਯੂ ਸੋ ਮਚ।
0: ਥੈਂਕ ਯੂ ਜੀ।
1: ਥੈਂਕ ਯੂ। ਪ੍ਰੋਗਰਾਮ ਸਰਬ ਰੇਡੀਓ ਤੇ ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਜੁੜਾਂਗੇ। ਬੜਾ ਇੱਕ ਸ਼ਾਨਦਾਰ ਇੰਟਰਸਟਿੰਗ ਜਿਹਾ ਵਿਸ਼ਾ ਟੋਪਿਕ ਹੈ ਤੇ ਉਹਦੇ ਬਾਰੇ ਵੀ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਇੱਕ ਛੋਟਾ ਜਿਹਾ ਬ੍ਰੇਕ, ਐਮੀ ਵਿਰਕ, ਸਰਦਾਰ ਮੁੰਡੇ।

ਕਿਆ ਬਾਤ ਆ ਜੀ, ਕੜੇ ਸ਼ਾਨਦਾਰ ਗੀਤ, ਭੰਗੜੇ ਵਾਲਾ ਬੀਟ ਸੀ ਤੇ ਬੰਦੇ ਦਾ ਮੱਲੋ ਮੱਲੀ ਜਿਲ ਕਰਦਾ ਵੀ ਯਾਰ ਕਿਤੇ ਮਾੜਾ ਜਿਹਾ ਭੰਗੜਾ ਹੀ ਹੋ ਜੇ, ਮਾੜਾ ਜਿਹਾ ਬੰਦਾ ਮੋਢਾ ਹੀ ਹਿਲਾ ਲਵੇ, ਨਾਲੇ ਐਕਸਰਸਾਈਜ਼ ਤੇ ਨਾਲੇ ਬੰਦੇ ਦਾ ਚਾਹ ਹੋ ਜਾਂਦਾ। ਤੇ ਪ੍ਰੋਗਰਾਮ ਸਰਬ ਰੇਡੀਓ ਤੇ ਕਹਿੰਦੇ ਆ ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ ਤੇ ਹਰ ਦੁੱਖ ਤੋਂ ਬਾਅਦ ਖੁਸ਼ੀ ਆਉਂਦੀ ਹੈ, ਬਸ ਹਿੰਮਤ ਨਾ ਛੱਡੀ ਕਦੇ ਵੀ, ਜ਼ਿੰਦਗੀ ਵੇਖੀ ਫਿਰ ਕਿਵੇਂ ਰੰਗ ਲਾਉਂਦੀ ਹੈ। ਤੇ ਵਾਕਈ ਹੀ ਮਿਹਨਤ ਤੇ ਹਿੰਮਤ ਹੋਵੇ ਜ਼ਿੰਦਗੀ ਚੰਗੇ ਰੰਗ ਲਾਉਂਦੀ ਹੈ, ਭਾਵੇਂ ਥੋੜ੍ਹਾ ਅੱਗੇ ਪਿੱਛੇ ਟਾਈਮ ਹੋ ਜਾਵੇ, ਬਟ ਰੰਗ ਵਾਕਈ ਬੜੇ ਸ਼ਾਨਦਾਰ ਤੇ ਬੜੇ ਸੋਹਣੇ, ਤੇ ਬੰਦਾ ਹਮੇਸ਼ਾ ਫਿਰ ਐਪਰੀਸ਼ੀਏਟ ਵੀ ਕਰਦਾ, ਬਾਅਦ ਦੇ ਵਿੱਚੋਂ ਐਪਰੀਸ਼ੀਏਟ ਕਰਨਾ ਬਣਦਾ ਵੀ ਹੈ। ਸੰਗੀਤ ਇੱਕ ਬੜੀ ਅਹਿਮ ਚੀਜ਼ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਸੰਗੀਤ ਬੜੇ ਤਰੀਕੇ ਦੇ ਨਾਲ, ਬੜੇ ਕਿਸਮਾਂ ਦੇ ਰਾਹੀਂ ਅਸੀਂ ਸੁਣਦੇ ਹਾਂ, ਆਪਣੇ ਆਪ ਨੂੰ ਸੰਤੁਸ਼ਟ ਕਰਦੇ ਹਾਂ। ਅਤੇ ਬੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੇ ਕਿਤੇ ਵਿਆਹ ਦੇ ਵਿੱਚ ਅਤੇ ਡੀਜੇ ਇਹੋ ਜਿਹੇ ਭੰਗੜੇ ਢੋਲ ਵਾਲਾ ਕੰਮ ਹੁੰਦਾ ਅਤੇ ਤਾਂ ਹੀ ਫਿਰ ਬੰਦਾ ਮੱਲੋ ਮੱਲੀ ਨੱਚਣ 'ਤੇ ਮਜਬੂਰ ਹੋ ਜਾਂਦਾ। ਪਰ ਜੇ ਆਪਾਂ ਗੱਲਬਾਤ ਕਰੀਏ ਹੋਰ ਜ਼ਿੰਦਗੀ ਦੇ ਵਿੱਚ, ਬੜਾ ਕੁਛ ਸੰਗੀਤ ਹੈ ਜੋ ਸਾਡੇ ਮਨ ਲਈ, ਜ਼ਹਿਨ ਲਈ, ਦਿਮਾਗ ਲਈ ਜਾਂ ਸਰੀਰ ਲਈ ਬੜੇ ਤਰੀਕੇ ਨਾਲ ਲਾਭਦਾਇਕ ਹੋ ਸਕਦਾ, ਬੜੇ ਤਰੀਕੇ ਨਾਲ ਵਧੀਆ ਸਾਡੀ ਬੋਡੀ 'ਤੇ ਇਫੈਕਟ ਕਰ ਸਕਦਾ। ਜਿਵੇਂ ਦੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਕੰਮਕਾਰ ਬੜੇ ਨੇ, ਜ਼ਿੰਦਗੀ ਦੇ ਵਿੱਚ ਤਣਾਅ ਬੜੇ ਨੇ, ਟੈਨਸ਼ਨਾਂ ਬੜੀਆਂ ਨੇ, ਅਤੇ ਬੰਦਾ ਕਹਿੰਦਾ ਯਾਰ ਵੀ ਇਹੋ ਜਿਹਾ ਕਿਹੜਾ ਕੋਈ ਸੰਗੀਤ ਹੋਏਗਾ ਜਿਹੜਾ ਬੰਦੇ ਦੀ ਟੈਨਸ਼ਨ ਦੂਰ ਕਰ ਦੇਵੇ। ਬੜਾ ਸਵਾਲ ਹੁੰਦਾ ਬੰਦੇ ਨੂੰ ਯਾਰ, ਟੈਨਸ਼ਨ ਨੇ ਦਿਮਾਗ 'ਤੇ, ਜੇ ਅਸੀਂ ਸੰਗੀਤ ਸੁਣਾਂਗੇ ਤਾਂ ਸੰਗੀਤ ਰਾਹੀਂ ਉਸਨੂੰ ਅਸੀਂ ਸਹੀ ਕਰ ਸਕਦੇ ਹਾਂ, ਅਤੇ ਉਹ ਤਰੀਕਾ ਕੀ ਹੈ? ਅਤੇ ਕਹਿੰਦੇ ਆ ਪਹਿਲੇ ਜ਼ਮਾਨੇ ਦੇ ਵਿੱਚ ਕੀ ਸੀ, ਜਦੋਂ ਟੈਨਸ਼ਨ ਹੁੰਦੀ ਸੀ ਨਾ ਰਾਜਾ ਅਕਬਰ ਨੂੰ, ਅਤੇ ਉਦੋਂ ਤਾਨਸੇਨ ਨੇ ਇੱਕ ਬੜਾ ਵਧੀਆ ਰਾਗ ਕੱਢਿਆ ਸੀ ਜਿਹਨੂੰ ਕਹਿੰਦੇ ਸੀ ਰਾਗ ਦਰਬਾਰੀ। ਅਤੇ ਉਹ ਤਾਨਸੇਨ ਨੇ ਤਾਂ ਕੱਢਿਆ ਸੀ ਵੀ ਰਾਜੇ ਨੂੰ ਟੈਨਸ਼ਨ ਹੋ ਜਾਂਦੀ ਸੀ ਬੜੀਆਂ ਗੱਲਾਂ ਦੀ, ਅਤੇ ਰਾਗ ਦਰਬਾਰੀ ਲਾ ਕੇ ਅਤੇ ਉਹ ਟੈਨਸ਼ਨਾਂ ਦੇ ਉੱਪਰ ਨਜਾਤ ਪੈ ਜਾਂਦੀ ਸੀ, ਟੈਨਸ਼ਨਾਂ ਦੂਰ ਹੋ ਜਾਂਦੀਆਂ ਸੀ। ਅਤੇ ਇਹ ਜ਼ਿੰਦਗੀ ਦੇ ਵਿੱਚ ਅਪਣਾਉਣ ਵਾਲੀਆਂ ਚੀਜ਼ਾਂ ਨੇ। ਦਿਮਾਗ 'ਤੇ ਟੈਨਸ਼ਨ ਹੈ, ਦਿਮਾਗ ਦੇ ਉੱਤੇ ਕੋਈ ਜ਼ੋਰ ਪਿਆ ਹੋਇਆ, ਸਿਰ ਭਾਰਾ ਭਾਰਾ ਜਾ, ਅਤੇ ਜ਼ਰੂਰ ਆਪਾਂ ਰਾਗ ਦਰਬਾਰੀ ਟਰਾਈ ਕਰ ਸਕਦੇ ਹਾਂ। ਇੰਨਾ ਸਾਡੇ ਕੋਲ ਮਟੀਰੀਅਲ ਹੈ, ਕਿਤੇ ਮਰਜ਼ੀ ਖੋਲ੍ਹੋ, ਯੂਟਿਊਬ 'ਤੇ ਖੋਲ੍ਹੋ, ਸਪੋਟੀਫਾਈ 'ਤੇ ਖੋਲ੍ਹੋ, ਭਾਂਤ ਭਾਂਤ ਦੀਆਂ ਸਾਡੇ ਕੋਲ ਐਪਸ ਨੇ, ਅਤੇ ਉਹਦੇ ਵਿੱਚ ਵੀ ਰਾਗ ਦਰਬਾਰੀ ਕਿਸ ਸੰਗੀਤ ਵਿੱਚ ਸੁਣਨਾ, ਭਾਵੇਂ ਉਹ ਫਲੂਟ ਦੇ ਵਿੱਚ ਸੁਣਨਾ, ਹਾਰਮੋਨੀਅਮ 'ਤੇ ਸੁਣਨਾ, ਬੜਾ ਕੁਛ ਹੈ। ਅਤੇ ਜਦੋਂ ਵੀ ਕਿਤੇ ਜ਼ਹਿਨ ਦੇ ਉੱਪਰ ਟੈਨਸ਼ਨ ਹੋਵੇ ਨਾ, ਥੋੜ੍ਹਾ ਟਾਈਮ ਲੱਭੇ, ਕਾਰ 'ਚੋ ਘਰ ਬੈਠੇ ਹੋ ਅਤੇ ਇਕੱਲਿਆਂ ਦੇ ਵਿੱਚ ਨਾ, ਮਾੜਾ ਜਿਹਾ ਸੰਗੀਤ ਰਾਗ ਦਰਬਾਰੀ ਜ਼ਰੂਰ ਸੁਣਿਆ ਜੇ, ਮਾੜਾ ਜਿਹਾ ਸੁਣਦੇ ਹਾਂ ਆਪਾਂ। ਅਤੇ ਅਗਲੀ ਕਾਲ ਆ ਰਹੀ ਹੈ, ਕਾਲ ਦੇ ਵੱਲ ਵੀ ਜਾਂਦੇ ਹਾਂ ਅਤੇ ਸੁਣ ਕੇ ਦੇਖਿਓ ਮਾੜਾ ਜਿਹਾ ਇਹ ਹੈ ਫਲੂਇਡ

0: ਕਿਆ ਬਾਤ ਹੈ। ਰਾਗ ਦਰਬਾਰੀ ਅਸੀਂ ਕਿਸੇ ਵੀ ਤਰੀਕੇ ਕਿਸੇ ਵੀ ਚੀਜ਼ ਦੇ ਵਿੱਚ ਲਾ ਕੇ ਅਸੀਂ ਸੁਣ ਸਕਦੇ ਹਾਂ। ਕਹਿੰਦੇ ਆ ਜ਼ਹਿਨ ਨੂੰ, ਜ਼ਹਿਨ ਦੇ ਵਿੱਚ ਜਿਹੜੇ ਟੈਨਸ਼ਨ ਤਣਾਅ ਸਿਰ ਭਾਰੇ ਨੂੰ ਇਹ ਦੂਰ ਕਰਨ ਦੇ ਵਿੱਚ ਬੜਾ ਹੈਲਪਫੁਲ ਹੈ। ਅਤੇ ਜੇ ਸਾਨੂੰ ਕੋਈ ਚੀਜ਼ ਪਤਾ ਲੱਗੇ ਇਹੋ ਜਿਹੀ ਜਿਹੜੀ ਸਿਖਾਲੀ ਹੈ, ਸੌਖੇ ਤਰੀਕੇ ਨਾਲ ਅਸੀਂ ਇਹਨੂੰ ਹੈਂਡਲ ਕਰ ਸਕਦੇ ਹਾਂ, ਅਤੇ ਫਿਰ ਕਿਉਂ ਨਾ ਟਰਾਈ ਕੀਤੀ ਜਾਵੇ। ਰਾਗ ਦਰਬਾਰੀ ਜੇ ਦਿਮਾਗ ਦੇ ਉੱਪਰ ਕੋਈ ਟੈਨਸ਼ਨ ਪ੍ਰੈਸ਼ਰ, ਜ਼ਰੂਰ ਅਪਣਾਓ ਅਤੇ ਕਾਲ ਦੇ ਵੱਲ ਚੱਲਦੇ ਹਾਂ। ਜੀ 2825 ਜੀ, ਸਤਿ ਸ਼੍ਰੀ ਅਕਾਲ।
1: ਅਮਰੀਕਾ
0: ਘੁੰਮ ਰਹੇ ਹੋ, ਨੇੜੇ ਨੇੜੇ ਕੇ ਦੂਰ ਦੂਰ?
1: ਨਹੀਂ ਦੂਰ ਆ, ਰਾਈਟ ਨਾ 1.5 ਮਾਈਲ ਆ।
0: ਅੱਛਾ,
1: ਹਾਂ ਇਹ ਮਤਲਬ ਇਧਰੋਂ
0: ਸੋਮਵਾਰ ਪਹੁੰਚੋਗੇ? ਪਰਸੋਂ
1: ਪਹੁੰਚਾਂਗੇ, ਮਤਲਬ 1000 ਦੀ ਕੱਢਦੀ ਆ, 500 ਰਹਿ ਗਈ ਆ।
0: ਅੱਛਾ, ਫਿਰ ਤੇ ਕੱਢ ਲਿਆ ਅੱਧਾ ਕੰਮ, ਤੇ ਅੱਧੇ ਤੋਂ ਵੱਧ ਤੇ ਕੱਢ ਲਿਆ। ਸੰਗੀਤ ਵੀ ਬੜਾ ਵਧੀਆ ਇੱਕ ਜ਼ਰੀਆ, ਤੇ ਉਹੀ ਗੱਲਾਂ ਚੱਲ ਰਹੀਆਂ ਅੱਜ। ਤੁਹਾਨੂੰ ਜੇ ਕੋਈ ਹੋਵੇ, ਹੁਣ ਤੁਸੀਂ ਜੇ ਡਰਾਈਵ ਕਰਦੇ ਹੋ ਜ਼ਿਆਦਾ, ਹੈਨਾ, ਤੇ ਕਿਹੜਾ ਸੰਗੀਤ ਸੁਣ ਕੇ ਤੁਹਾਨੂੰ ਵਧੀਆ ਲੱਗਦਾ ਵੀ ਯਾਰ ਆਹ ਲਾਈ ਰੱਖੇ ਵਧੀਆ? ਕੋਈ ਹੈ ਸੀਡੀਆਂ ਰੱਖੀਆਂ ਵਿੱਚ ਤੁਸੀਂ? ਕਿਆ ਬਾਤ ਹੈ,
1: ਮਤਲਬ ਆਪਣੇ ਜਿੱਦਾਂ ਟਰੱਕ ਦੇ ਵਿੱਚ ਹੈ ਨਾ?
0: ਜੀ ਜੀ ਜੀ, ਤੇ ਕਿਹੜੇ ਗਾਣੇ ਕਿਹੜੇ ਸੁਣਦੇ ਸੀਡੀਆਂ ਦੇ?
1: ਮੈਨੂੰ
0: ਤੁਸੀਂ ਕਿਹਾ ਨਾ ਸੋਨੂੰ ਹੋਣੀ ਹੋ ਗਏ, ਤੇ ਹਰ ਪਰਿਵਾਰ ਦੇ ਵਿੱਚ ਜਿੱਥੇ ਸੋਨੂ ਹੈ ਨਾ ਉੱਥੇ ਮੋਨੂ ਵੀ ਹੈਗਾ ਹੀ ਆ, ਤੇ ਸੋਨੂੰ ਤੋਂ ਕਿਹਾ ਸੋਨੂੰ ਹੋਣੀ, ਹੁਣ ਸਾਡੇ ਵੀ ਕਿੰਨੇ ਨੇ ਸੋਨੂੰ ਹੋਣੀ? ਮੈਂ ਕਿਹਾ ਇਹ ਸੋਨੂੰ ਹੋਣੀ ਨਹੀਂ, ਸੋਨੂੰ ਨਿਗਮ ਹੈ।
1: ਜੀ
0: ਜੀ ਜੀ, ਤਿਆਰ ਹੋ ਗਏ ਰੁਮਾਲ, ਮੈਨੂੰ ਯਾਦ ਆਇਆ, ਫੋਲਡ ਕਰ ਕੁਰ ਕੇ ਜੇਬ ਚ ਸੈਟਿੰਗ ਕਰਨੀ ਪੂਰਾ ਪਲੇਨ ਕਰਕੇ। ਦੇਖ ਲੋ ਰੁਮਾਲ ਵਾਲਾ ਦੌਰ ਸੀ, ਗਾਣੇ ਵੀ ਏਦਾਂ ਦੇ ਸੀ, ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ, ਤੇ ਰੁਮਾਲਾਂ ਦੀਆਂ ਹੀ ਗੱਲਾਂ ਚੱਲਦੀਆਂ ਸੀ, ਉਦੋਂ ਰੁਮਾਲ ਬੜੀ ਅਹਿਮ ਚੀਜ਼ ਸੀ। ਜੀ ਬਿਲਕੁਲ, ਟਾਈਮ ਟਾਈਮ ਦੀ ਗੱਲ ਹੈ, ਬਿਲਕੁਲ ਟਾਈਮ ਦੀ ਗੱਲ ਹੈ ਜੀ, ਇਹ ਟਾਈਮ ਬੜਾ ਕੁਛ ਕਰਾਉਂਦਾ ਜ਼ਿੰਦਗੀ ਦੇ ਵਿੱਚ। ਜੀ ਜੀ ਜੀ ਜੀ, ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਬਹੁਤ ਧੰਨਵਾਦ ਸਰ, ਥੈਂਕ ਯੂ ਕਾਲ ਦੇ ਲਈ, ਬਹੁਤ ਧੰਨਵਾਦ,
1: ਥੈਂਕ ਯੂ।
0: ਕਿਆ ਬਾਤ ਹੈ, ਗੀਤ ਸੰਗੀਤ ਦੀ ਗੱਲ ਚੱਲ ਰਹੀ ਹੈ, ਤੁਹਾਡੇ ਕੋਲੋਂ ਵੀ ਇਹੀ ਸਵਾਲ ਹੈ, ਜਦੋਂ ਅਸੀਂ ਆਪਣੇ ਆਪ ਨੂੰ ਸਹੀ ਕਰਨਾ ਹੋਵੇ, ਆਪਣੇ ਮਨ ਨੂੰ ਸ਼ਾਂਤ ਕਰਨਾ ਹੋਵੇ, ਜਾਂ ਆਪਣੇ ਮਨ ਨੂੰ ਖੁਸ਼ ਕਰਨਾ ਹੋਵੇ, ਜਾਂ ਆਪਣੇ ਮਨ ਨੂੰ ਪੂਰਾ ਜੋਸ਼ ਵਿੱਚ ਜਾਂ ਮੋਟੀਵੇਸ਼ਨ ਕਰਨਾ ਹੋਵੇ ਵੀ ਯਾਰ ਮੈਂ ਹੁਣ ਆਹ ਕੰਮ 'ਤੇ ਚੱਲਾਂ, ਇਹ ਇੰਟਰਵਿਊ 'ਤੇ ਚੱਲਾਂ, ਕੀ ਸੁਣ ਸਕਦਾ, ਕੋਈ ਇਹੋ ਜਿਹਾ ਹੈ? ਤੁਸੀਂ ਆਪਣੇ ਮਨ ਨੂੰ ਕਿੱਦਾਂ ਸਹੀ ਕਰਦੇ ਹੋ, ਆਪਣੇ ਮਨ ਨੂੰ ਕਿੱਦਾਂ ਸ਼ਾਂਤ ਕਰਦੇ ਹੋ, ਆਪਣੇ ਮਨ ਨੂੰ ਕਿੱਦਾਂ ਤੁਸੀਂ ਬਿਹਤਰ ਫੀਲ ਕਰਵਾਉਂਦੇ ਹੋ, ਅਤੇ ਇਹਦੇ ਬਾਰੇ ਕਾਲ ਕਰਕੇ ਜ਼ਰੂਰ ਦੱਸੋ। 905-600-7533-9053-3337। ਜਿਵੇਂ ਕਿ ਗੱਲ ਹੋਈ ਹੈ ਵੀ ਯਾਰ ਜੇ ਕਿਤੇ ਸਟ੍ਰੈਸ ਹੋਵੇ ਨਾ, ਟੈਨਸ਼ਨ ਹੋਵੇ, ਰਾਗ ਦਰਬਾਰੀ ਬੜਾ ਵਧੀਆ। ਅੱਗੇ ਵੀ ਆਪਾਂ ਗੱਲ ਕਰਦੇ ਹਾਂ, ਪਰ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ, ਜੀ ਸਰ 9090 ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸਰ?
2: ਮੈਂ ਬਿਲਕੁਲ ਠੀਕ ਹੂੰ, ਆਪ ਕੈਸੇ ਹੈਂ?
0: ਬਸ ਜੀ, ਆਪਕੀ ਕਾਲ ਆ ਗਈ, ਅਬ ਤੋ ਔਰ ਵੀ ਬੜੀਆ।
2: ਬਹੁਤ ਬਹੁਤ ਸ਼ੁਕਰੀਆ ਨਵਾਜ਼ਿਸ਼ ਆਪਕੀ। ਮੇਰਾ ਇਹ ਕਹਿਣਾ ਹੈ
0: ਜੀ
2: ਕਿ ਸੰਗੀਤ ਕੀ ਜੋ ਆਪ ਬਾਤ ਕਰੇ, ਬੜੀ ਉਮਦਾ, ਬੜੀ ਅਲਗ ਚੀਜ਼ ਹੈ। ਹਰ ਆਦਮੀ ਇਸ ਚੀਜ਼ ਕੀ ਤਹਿ ਮੇਂ, ਯਾਨੀ ਇਸਕੇ ਲੇਵਲ ਪੇ ਸੋਚ ਮੇਂ ਨਹੀਂ ਪਹੁੰਚ ਸਕਤਾ। ਬੜੇ ਸਿਆਨੋ ਨੇ ਕਹਾ ਹੈ ਕਿ ਹਰ ਸਾਜ਼ ਸੇ ਹੋਤੀ ਨਹੀਂ ਧੁਨ ਪੈਦਾ, ਹਰ ਸਾਜ਼ ਸੇ ਹੋਤੀ ਨਹੀਂ ਧੁਨ ਪੈਦਾ, ਮੀਜ਼ਾਨ ਹਯਾਤ ਮੇਂ ਸਦੀਓਂ ਤੋਲ ਕਰ ਤਬ ਹੋਤਾ ਹੈ ਯੇ ਗੁਣ ਪੈਦਾ।
0: ਓਏ ਹੋਏ ਹੋਏ, ਕਿਆ ਬਾਤ ਹੈ!
2: ਅਬ ਆਪ ਦੇਖੀਏ ਕਿਤਨੀ ਵੱਡੀ ਗੱਲ ਹੈ ਯੇ, ਹਰ ਆਦਮੀ ਨਹੀਂ ਸਮਝਤਾ। ਆਪ ਦੇਖੀਏ ਦੁਨੀਆ ਮੇਂ ਇਤਨੇ ਸੰਗੀਤਕਾਰ ਹੈ, ਮਗਰ ਕਿਤਨੇ ਗਾਣੇ ਹਿੱਟ ਰਹਤੇ, ਏਕ ਏਕ ਹਫਤੇ ਕੇ ਬਾਅਦ ਲੋਕ ਭੁੱਲ ਜਾਤੇ।
0: ਬਿਲਕੁਲ,
2: ਬਾਜ਼ ਗਾਣੇ ਐਸੇ ਹੈ ਕਿ ਆਜ 40 ਸਾਲ ਹੋ ਗਏ। ਆਪ ਪ੍ਰਕਾਸ਼ ਕੌਰ ਕਾ ਕੋਈ ਗਾਣਾ ਲੀਜੀਏ, 40-50 ਸਾਲ ਤੋ ਹੋ ਹੀ ਗਏ, ਲੇਕਿਨ ਆਜ ਵੀ ਯਾਦ ਕਰਤੇ। ਹਸਨ ਸਿੰਘ ਮਸਤਾਨਾ ਕਾ ਲੈ ਲੀਜੀਏ, ਲਾਹੌਰ ਮੇਂ ਪੈਦਾ ਹੋਏ, ਪੰਜਾਬ ਆ ਗਏ ਅੰਮ੍ਰਿਤਸਰ। ਅਬ ਆਪ ਯੇ ਗੌਰ ਕਰੀਏ ਕਿ ਕਿਆ ਚੀਜ਼ ਉਨਕੇ ਅੰਦਰ ਹੋਤੀ ਥੀ। ਤੋ ਉਸ ਪੇ ਮੁਝੇ ਇੱਕ ਬੜੀ ਚੀਜ਼ ਯਾਦ ਆਈ, ਆਪਕੇ 30 ਸੈਕਿੰਡ ਲੂੰਗਾ, ਬਹੁਤ ਇੰਪੋਰਟੈਂਟ ਬਾਤ ਹੋਤੀ ਹੈ, ਇਸ ਲਈ ਮੈਂ ਆਪ ਲੋਗੋਂ ਕੇ ਜ਼ਹਿਨ ਮੇਂ ਡਾਲਤਾ ਹੂੰ ਕਿ ਹਮੇਂ ਪਤਾ ਚਲੇ ਕਿ ਹਮ ਹੈ ਕਹਾਂ, ਹਮੇਂ ਜਾਣਾ ਕਹਾਂ ਚਾਹੀਏ, ਔਰ ਹਮ ਕਹਾਂ ਜਾ ਰਹੇ ਹੈਂ।
0: ਜੀ, ਵੈਰੀ ਨਾਈਸ।
2: ਵੋ ਯੇ ਕਿ ਮਸ਼ਹੂਰ ਸੰਗੀਤ ਸਮਰਾਟ ਹਿੰਦੁਸਤਾਨ ਕੇ ਨੌਸ਼ਾਦ ਅਲੀ ਸਾਹਿਬ ਇੱਕ ਬਾਰ ISD ਬਰਮਨ ਕੇ ਘਰ ਕੇ ਪਾਸ ਸੇ ਗੁਜ਼ਰ ਰਹੇ ਥੇ, ਦੀਵਾਲੀ ਕੇ ਦਿਨ ਥੇ, ਹੋ ਗਈ ਥੀ ਦੀਵਾਲੀ
0: ਜੀ।
2: ਤੋ ਸੈਕਿੰਡ ਡੇ ਪਹੁੰਚੇ ਹੋ, ਤੋ ਖਟਕਾ ਮਾਰੇ, ਬੋਲੇ ਖਰੀਬ ਸੇ ਗੁਜ਼ਰੋ, ਬਹੁਤ ਦਿਨ ਸੇ ਆਪ ਫੋਨ ਕਰਤੇ, ਆਓ ਬੋਲਤੇ ਤੋ ਮੈਂ ਪਹੁੰਚ ਗਿਆ। ਬੋਲੇ ਅਰੇ ਆਈਏ ਆਈਏ ਆਈਏ, ਬੜੀ ਅੱਛੀ ਗੱਲ ਹੈ, ਆ ਗਏ ਆਪ, ਬੈਠੀਏ, ਤਸ਼ਰੀਫ ਗਏ, ਚਾਹ ਵਾਏ ਬੁਲਾ ਤੋ, ਚਾਹ ਵਾਏ ਵਗੈਰਾ ਬੁਲਾ ਕੇ ਆਪਣੇ ਨੌਕਰ ਸੇ ਦੀਏ। ਇਤਨੇ ਮੈਂ ਨੀਚੇ ਸੇ ਗਿਟਾਰ ਕੀ ਆਵਾਜ਼ ਆ ਰਹੀ ਥੀ, ਟੀ ਟੀ ਟੀ ਟੀ ਟੀ, ਮੁਸਲਸਿਲ। ਤੋ ਇਕਦਮ ਬੋਲੇ ਪਤਾ ਨੀ ਕਿ ਕੌਣ ਬਜਾ ਰਹਾ ਗਿਟਾਰ। ਤੋ ਪੁੱਛੇ ਐਸ.ਡੀ. ਬਰਮਨ ਸੇ ਪੁੱਛੇ ਕਿ ਗਿਟਾਰ ਕੌਣ ਬਜਾ ਰਹਾ, ਤੋ ਇਹ ਚਿੰਟੂ ਬਜਾ ਰਹਾ। ਬੋਲੇ ਚਿੰਟੂ ਕੌਣ? ਚਿੰਟੂ ਮੇਰਾ ਬੇਟਾ ਆਰ.ਡੀ. ਬਰਮਨ, ਉਹ ਬਜਾ ਰਹਾ ਹੈ। ਬੋਲੇ ਅੱਛਾ ਅੱਛਾ, ਬੁਲਾ ਉਸਕੋ। ਬੋਲੇ ਤੋ ਆਵਾਜ਼ ਦੀ ਉੱਪਰ ਸੇ ਚਿੰਟੂ, ਬੋਲੇ ਬੋਲਤੇ ਨੀਚੇ ਤੇ ਬੇਸਮੈਂਟ ਮੇ, ਜੀ ਬਾਬੂ ਜੀ ਆਇਆ ਬੀ ਬੋਲਾ, ਉਪਰ ਆਇਆ ਗੀਤਾ ਵਟਾ ਰੱਖ ਦੇ ਕੇ। ਬੋਲੇ ਨੌਸ਼ਾਦ ਸਾਹਿਬ, ਅਰੇ ਪਾਇਲਾਗੂ ਜੀ ਬੋਲ ਕੇ ਪ੍ਰਚਾਰਨ ਸਪੇਸ਼ ਕਰੇ, ਬੈਠੇ। ਬੋਲੇ ਬੇਟੇ ਤੁਮ ਯੇ ਕਿਆ ਬਜਾ ਰਹੇ ਥੇ? ਬੋਲੇ ਗਿਟਾਰ ਬਜਾ ਰਹਾ ਥਾ ਅੰਕਲ। ਬੋਲੇ ਦੇਖੋ ਬੇਟਾ, ਇੱਕ ਬਾਤ ਯਾਦ ਰੱਖੋ, ਬੜੀ ਜ਼ਬਰਦਸਤ ਬਾਤ ਹੈ, ਲਿਖ ਲੋ ਹੋ ਸਕੇ ਤੋ, ਹਿੰਦੀ ਮੇਂ ਪੈਨ ਨਿਕਾਲ ਕੇ ਲਿਖੇ। ਬੋਲੇ ਕਿ ਦਯਾਰੇ ਗੈਰ ਕੇ ਆਗੇ ਕਿਉਂ ਭੀਕ ਮੰਗਦੇ ਹੋ, ਦਯਾਰੇ ਗੈਰ ਕੇ ਆਗੇ ਕਿਉਂ ਭੀਕ ਮੰਗਤੇ ਹੋ, ਜਬ ਆਪਣੇ ਹੀ ਘਰ ਮੇਂ ਖਜ਼ਾਨੇ ਬਹੁਤ ਹੈ।
0: ਕਿਆ
2: ਤੁਮਾਰੇ ਹਿੰਦੁਸਤਾਨ ਮੇਂ ਸਿਤਾਰ ਯਾ ਫਿਰ ਬੁਲਬੁਲ ਤਰੰਗ ਯਾ ਜੋ ਹੈ ਹਾਰਮੋਨੀਅਮ ਯਾ ਢੋਲ ਯਾ ਤਬਲਾ, ਕੌਣ ਸੀ ਐਸਾ ਸਾਜ਼ ਹੈ ਜੋ ਨਹੀਂ ਹੈ ਆਪਣੇ ਪਾਸ, ਯਾ ਇਵਨ ਸਾਰੰਗੀ ਸਾਰਸੰਗੀ ਜਿੱਥੇ ਵੀ ਹੈ, ਉਹ ਸਭ ਹਮਾਰੇ ਪਾਸ ਹੈ। ਬੋਲੇ ਜੀ ਹਾਂ, ਤੁਮ ਇੱਕ ਗਿਟਾਰ ਉਨਕਾ ਲੈ ਕੇ ਬਜਾ ਰਹੇ ਹੋ, ਜ਼ਰਾ ਗੌਰ ਕਰੋ ਕਭੀ
0: ਜੀ।
2: ਤੋ ਬੋਲੇ ਬਾਬੂ ਜੀ ਆਪ ਅੱਛਾ ਕਰੇ, ਮੇਰੇ ਕੋ ਬਤਾ ਦੀਏ, ਆਇੰਦਾ ਸੇ ਮੈਂ ਗੌਰ ਕਰੂੰਗਾ ਕਿ ਹਾਰਮੋਨੀਅਮ ਪੇ ਧੁਨ ਪਹਿਲੇ ਬਜਾਊ, ਬਾਅਦ ਮੇਂ ਗਿਟਾਰ ਕੀ ਜ਼ਰੂਰਤ ਹੈ ਤੋ ਬਜਾਊ। ਤੋ ਬੋਲੇ ਦੇਖੋ ਬੇਟਾ, ਯਾਦ ਰੱਖੋ, ਨਈ ਨਸਲ ਕੇ ਲੋਗ ਹੈ, ਮੈਂ ਸਮਝ ਸਕਤਾ ਹੂੰ ਤੁਮ ਬਹੁਤ ਸੀ ਚੀਜ਼ੇ ਨਹੀਂ ਸਮਝਤੇ, ਮਗਰ ਕਿਆ ਜ਼ਰੂਰੀ ਹੈ ਹਮਕੋ ਉਨਕਾ ਮਾਰਕ ਪਕੜ ਕੇ ਆਗੇ ਚਲਨਾ।
0: ਬਿਲਕੁਲ ਬਿਲਕੁਲ,
2: ਤੋ ਯੇ ਹੋਤੀ ਹੈ ਬਾਤ। ਬਹੁਤ ਬਹੁਤ ਸ਼ੁਕਰੀਆ ਵਕਤ ਦੇਣੇ ਕੇ ਲੀਏ।
0: ਸਰ ਬਹੁਤ ਸ਼ਾਨਦਾਰ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਤੇ ਤੁਹਾਡਾ ਦਿਲੋਂ ਧੰਨਵਾਦ ਸਰ, ਤੁਸੀਂ ਕਾਲ ਕਰਦੇ ਹੋ, ਥੈਂਕ ਯੂ ਸੋ ਮਚ।
2: ਆਪਕਾ ਵੀ ਜਨਾਬ, ਵਕਤ ਦੇਣੇ ਕੇ ਲੀਏ ਬਹੁਤ ਬਹੁਤ ਸਾਰੋਂ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ ਜਨਾਬ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਬਾਤ ਹੈ, ਹਮੇਸ਼ਾ ਹੀ ਕਾਲ ਤੇ ਬੜੀ ਸ਼ਾਨਦਾਰ ਗੱਲ ਕਰਦੇ ਆ, ਤੇ ਜਿੱਥੇ ਹੀ ਆਪਾਂ ਸੰਗੀਤ ਦੀ ਗੱਲ ਕਰਦੇ ਆ, ਸੰਗੀਤ ਦੇ ਵਿੱਚ ਸਾਜ਼ਾਂ ਦੀ ਗੱਲ ਹੁੰਦੀ ਆ, ਕਹਿੰਦੇ ਜਿੰਨੇ ਵੀ ਮੈਕਸੀਮਮ ਸਾਜ਼ ਨੇ ਜਦੋਂ ਵੀ ਇਨਸਾਨ ਨੇ ਕਿਤੇ ਕ੍ਰੀਏਟ ਕੀਤੇ ਆ, ਤੇ ਉਹ ਰੱਬ ਵੱਲ ਦੇਖ ਕੇ ਤੇ ਰੱਬ ਨੂੰ ਮਹਿਸੂਸ ਕਰਕੇ ਤੇ ਉਹਦੇ ਵਿੱਚੋਂ ਹੀ ਧੁਨਾਂ ਪੈਦਾ ਹੋਈਆਂ ਨੇ, ਤੇ ਇਹ ਗੱਲ ਹਮੇਸ਼ਾ ਅਸੀਂ ਅਕਸਰ ਸੁਣਦੇ ਵੀ ਆਏ ਹਾਂ। ਪਰ ਇੱਕ ਗੱਲ ਹੋਰ ਨਾਲ ਨਾਲ ਆਪਾਂ ਕਰੀਏ, ਵੈਸੇ ਤਾਂ ਆਪਾਂ ਸਵਾਲ ਕਰ ਰਹੇ ਹਾਂ ਵੀ ਤੁਸੀਂ ਆਪਣਾ ਕਿਹੜਾ ਕੋਈ ਇਹੋ ਜਿਹੇ ਸੰਗੀਤ ਨਾਲ ਆਪਣੇ ਮਨ ਨੂੰ ਵਧੀਆ ਬਣਾਉਂਦੇ ਹੋ, ਭਾਵੇਂ ਉਹ ਸ਼ਾਂਤ ਹੋ ਸਕਦਾ, ਭਾਵੇਂ ਉਹ ਚੱਕਵਾਂ ਵੀ ਹੋ ਸਕਦਾ, ਪਰ ਆਪਣੇ ਮਨ ਨੂੰ ਕਿੱਦਾਂ ਵਧੀਆ ਬਣਾਇਆ ਜਾ ਸਕਦਾ? ਤੇ ਇੱਕ ਗੱਲ ਜਿਵੇਂ ਆਪਾਂ ਗੱਲ ਕਰ ਰਹੇ ਸੀ ਟੈਨਸ਼ਨ ਦੀ, ਤੇ ਰਾਗ ਬਾਰੇ ਗੱਲ ਹੋ ਗਈ, ਰਾਗ ਦਰਬਾਰੀ, ਤੇ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਤੇ ਉਹ ਹੈ ਜਦੋਂ ਆਪਾਂ ਸੋਨੇ ਆ, ਜਿਨ੍ਹਾਂ ਨੂੰ ਨੀਂਦ ਆਉਂਦੀ ਹੈ ਪੈਂਦੇ ਸਾਰ ਵਧੀਆ ਸੋ ਜਾਂਦੇ ਨੇ, ਤੇ ਕਿਆ ਹੀ ਬਾਤਾਂ, ਪਰ ਕਈਆਂ ਨੂੰ ਨੀਂਦ ਨਹੀਂ ਆਉਂਦੀ, ਉਹ ਧਿਆਨ ਕਦੇ ਇੱਧਰ ਅਤੇ ਕਦੇ ਉੱਧਰ ਅਤੇ ਕਦੇ ਉੱਧਰ, ਦਿਮਾਗ ਬੜਾ ਭਟਕਦਾ। ਫੋਨ ਇੱਕ ਵਾਰ ਸਾਈਡ 'ਤੇ ਰੱਖ ਕੇ ਵੀ ਨਾ ਅਸੀਂ ਦੋ ਤਿੰਨ ਮਿੰਟ ਬਾਅਦ ਫਿਰ ਫੋਨ ਚੱਕ ਲੈਂਦੇ, ਯਾਰ ਆਹ ਚੀਜ਼ ਦੇਖਣੀ ਸੀ, ਆਹ ਚੀਜ਼ ਦਾ ਪਤਾ ਨਹੀਂ ਕੀ ਹੋਣਾ। ਅਤੇ ਉਹ ਸਗੋਂ ਫੋਨ ਜਿੰਨਾ ਫੜਾਂਗੇ ਸਾਡੀ ਸਲੀਪ ਓਨੀ ਹੀ ਡਿਸਟਰਬ ਹੋਏਗੀ। ਪਰ ਕਹਿੰਦੇ ਆ ਨੀਂਦ ਨਾ ਆਵੇ ਨਾ, ਅਤੇ ਉਹਦੇ ਵਿੱਚ ਵੀ ਇੱਕ ਰਾਗ ਹੈ ਸੁਣਨ ਦੇ ਵਾਲਾ, ਜੇ ਆਪਾਂ ਉਸ ਰਾਗ ਨੂੰ ਸੁਣੀਏ ਅਤੇ ਉਹਦੇ ਰਾਗ ਨਾਲ ਸਾਨੂੰ ਵਧੀਆ ਨੀਂਦ ਟਾਈਮ ਸਿਰ ਛੇਤੀ ਪੈ ਜਾਂਦੀ ਹੈ। ਅਤੇ ਉਹ ਰਾਗ ਹੈ ਖਮਜ, ਅਤੇ ਖਮਜ ਰਾਗ ਜੇ ਆਪਾਂ ਸੁਣਾਂਗੇ ਅਤੇ ਉਹ ਨੀਂਦ ਲਈ ਬੜਾ ਵਧੀਆ। ਅਤੇ ਉਹ ਕਿਵੇਂ ਦਾ ਰਾਗ ਹੈ, ਬਸ ਥੋੜ੍ਹਾ ਜਿਹਾ ਛੋਟਾ ਜਿਹਾ ਆਪਾਂ ਸੁਣਾਉਂਦੇ ਹਾਂ ਤੁਹਾਨੂੰ।

0: ਕੰਮ ਜੇ ਆਪਾਂ ਕਿਤੇ ਸਰਚ ਵੀ ਕਰਨਾ ਹੋਵੇ, ਇਹ ਤਾਂ ਚਲੋ ਆਪਾਂ ਸਿਤਾਰ ਦੇ ਵਿੱਚ ਵਜਾਇਆ, ਪਰ ਇਹਦੇ ਵਿੱਚ ਵੀ ਬੜੇ ਹੋਰ ਸਾਜ਼ਾਂ ਨਾਲ ਵੀ ਇਹਨੂੰ ਵਜਾਇਆ, ਤੇ ਜੇ ਕਿਤੇ ਤੁਸੀਂ ਸਰਚ ਕਰਨਾ ਪਵੇ, ਜੇ ਲੱਭਣਾ ਪਵੇ ਯਾਰ ਵੀ ਕਿਵੇਂ ਲੱਭੀਏ ਖਮਜ ਨੂੰ KHAMAJ, ਇਹਨੂੰ ਅਸੀਂ ਜੇ ਟਾਈਪ ਕਰਕੇ ਪਾਵਾਂਗੇ ਤੇ ਸਾਡੇ ਅੱਗੇ ਇਹ ਰਾਗ ਖੁੱਲ ਜਾਣਾ। ਸੌਣ ਦੇ ਟਾਈਮ ਮਾੜਾ ਜਿਹਾ ਬੰਦਾ ਸੁਣੇ ਤੇ ਕਹਿੰਦੇ ਵਧੀਆ ਨੀਂਦ ਆਉਂਦੀ ਹੈ ਤੇ ਬੰਦਾ ਵਧੀਆ ਸੌਂਦਾ। ਪਰ ਹੁਣ ਆਪਾਂ ਚੱਲਦੇ ਹਾਂ, ਜੇ ਨੀਂਦ ਹੋਰ ਵੀ ਵਧੀਆ ਲੈਣੀ ਹੈ ਤੇ ਉਹਦੇ ਲਈ ਬੰਦਾ ਕਹਿੰਦਾ ਮੇਰੀ ਇਨਕਮ ਵੀ ਸੋਹਣੀ ਹੋਵੇ, ਤੇ ਇਨਕਮ ਵਧੀਆ ਕਿਵੇਂ ਹੋ ਸਕਦੀ ਹੈ? ਜਦੋਂ ਅਸੀਂ ਆਪਣੇ ਕਰੀਅਰ ਨੂੰ ਹੋਰ ਵੀ ਵਧੀਆ ਕਰਦੇ ਹਾਂ, ਪੜ੍ਹਾਈ ਕਰਕੇ ਹੋਰ ਵੀ ਸਕਿੱਲਡ ਬਣਦੇ ਹਾਂ, ਤੇ ਜਿਹਦੇ ਵਿੱਚ ਸਾਡੀ ਗੌਰਮੈਂਟ ਹੈਲਪ ਕਰਦੀ ਹੈ, ਲੋਨ ਦੇ ਰੂਪ ਦੇ ਵਿੱਚ ਬੜੇ ਸ਼ਾਨਦਾਰ ਲੋਨ ਪ੍ਰੋਵਾਈਡ ਕੀਤੇ ਜਾ ਰਹੇ ਨੇ ਗੌਰਮੈਂਟ ਦੇ ਵੱਲੋਂ, ਤੇ ਉਹਦੀ ਜਾਣਕਾਰੀ ਲੈਂਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼। ਸਰਾਂਸ਼ ਜੀ, ਪਹਿਲਾਂ ਤੇ ਵੈਲਕਮ, ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਸਰਾਂਸ਼ ਜੀ, ਕੀ ਹਾਲ ਚਾਲ ਹੈ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਕਿਆ ਬਾਤ ਹੈ, ਹਾਲ ਤਾਂ ਤੁਹਾਡਾ ਵਧੀਆ, ਤੇ ਹਾਲ ਹੁਣ ਸਾਡੇ ਸਰੋਤਿਆਂ ਦਾ ਵਧੀਆ ਕਰੋ, ਜਿਹੜੇ ਕਹਿੰਦੇ ਅਸੀਂ ਯਾਰ ਕੰਮ ਤਾਂ ਬਹੁਤ ਕਰ ਰਹੇ ਹਾਂ ਪਰ ਇੰਨੀ ਇਨਕਮ ਦਾ ਸੈਟਿੰਗ ਬਣ ਨਹੀਂ ਰਹੀ, ਸਾਡੀ ਇਨਕਮ ਕਿੱਦਾਂ ਵਧਾਈ ਜਾ ਸਕਦੀ ਹੈ, ਉਹਦੇ ਬਾਰੇ ਦੱਸੋ ਕੀ ਹੋ ਸਕਦਾ?
1: ਬਿਲਕੁਲ ਜੀ, ਗਵਰਨਮੈਂਟ ਦਾ ਪ੍ਰੋਗਰਾਮ ਹੈ, ਗਵਰਨਮੈਂਟ ਸਪੋਰਟਡ ਕੋਰਸਿਸ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਆਪ ਫੁਲੀ ਆਨਲਾਈਨ ਕੋਰਸ ਕਰਤੇ ਹੈ, ਆਸਾਨ ਹੈ, ਕੋਈ ਏਜ ਲਿਮਿਟ ਨਹੀਂ, ਆਨਲਾਈਨ ਹੈ, ਫੋਨ ਪੇ ਹਮ ਪੂਰੇ ਦਿਨ ਲਗੇ ਰਹਤੇ ਹੈ, ਫੋਨ ਪੇ ਕਲਾਸ ਅਟੈਂਡ ਕਰੇ, 20 ਘੰਟੇ ਸਾਥ ਮੇ ਆਪਕੋ ਬਿਜ਼ਨਸ ਕਾ ਸਰਟੀਫਿਕੇਟ ਮਿਲ ਜਾਤਾ ਹੈ, ਅਕਾਊਂਟਿੰਗ ਕਾ ਮਿਲ ਜਾਤਾ ਹੈ, ਔਰ ਅਦਰ ਹੈਂਡ ਆਪਕੇ ਪਾਸ ਪਹਿਲੇ ਤਾਂ ਇਗਜ਼ਾਮਸ ਨਹੀਂ ਹੈ, ਨੋ ਇਗਜ਼ਾਮਸ, ਮਤ ਡਰੀਏ, ਸਭ ਆਸਾਨ ਹੈ, ਕੋਈ ਏਜ ਲਿਮਿਟ ਨਹੀਂ ਹੈ, 50,000 to 1,70,000 ਗਵਰਨਮੈਂਟ ਆਪਕੋ ਦੇਤੀ ਹੈ, ਆਪਣੇ ਖਰਚੇ ਚਲਾਉਣ ਕੇ ਲਈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ, ਕਈ ਵੀ ਪੈਸੇ ਕੋ ਖਰਚ ਕਰੇ, ਕੋਈ ਵੀ ਉਸ ਪਰ ਰੈਸਟ੍ਰਿਕਸ਼ਨ ਨਹੀਂ ਹੈ, ਫੰਡਿੰਗ ਵੀ ਹਾਸਲ ਕਰੇ, ਸਕਿੱਲ ਵੀ ਹਾਸਲ ਕਰੇ, ਕਰੀਅਰ ਵੀ ਬਣਾਏ।
0: ਵੈਰੀ ਨਾਈਸ ਯਾਰ, ਇਹ ਚੀਜ਼ ਤਾਂ ਬੜੀ ਵਧੀਆ, ਤੇ ਕੋਰਸਿਸ ਵੀ ਆਸਾਨ ਹੀ ਹੋਣੇ ਆ। ਕਿੰਨੇ ਕਿੰਨੇ ਟਾਈਮ ਦਾ ਡਿਊਰੇਸ਼ਨ ਹੈ ਸੋ ਕੋਰਸਿਸ? ਸਾਲ, 2 ਸਾਲ, 6 ਮਹੀਨੇ?
1: ਜੋ ਜ਼ਿਆਦਾਤਰ ਕਲਾਇੰਟ ਲਾਈਕ ਕਰਤੇ ਹੈ ਵੋ ਹੈ 2 ਸਾਲ ਕਾ ਕੋਰਸ। ਰੀਜ਼ਨ ਕਿਆ ਹੈ ਕਿ ਫੰਡਿੰਗ ਉਸ ਪਰ ਡਬਲ ਆਤੀ ਹੈ।
0: ਅੱਛਾ, ਵੈਰੀ ਨਾਈਸ।
1: ਅਗਰ ਹਾਂਜੀ, ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਤੋ ਉਨਕੋ $1.5 ਲੱਖ ਤੱਕ ਕਾ ਫੰਡਿੰਗ ਆ ਗਿਆ, ਉਹਨੇ ਪੂਰੇ ਟਾਈਮ 20 ਘੰਟੇ ਹਫਤੇ ਮੇ ਸਿਰਫ ਫੋਨ ਤੋਂ ਆਨਲਾਈਨ ਰਹਿਣਾ, ਐਗਜ਼ਾਮਸ ਹੈ ਨਹੀਂ, ਸਕਿੱਲ ਵੀ ਆ ਗਈ ਉਨਕੇ ਪਾਸ, ਬਿਜ਼ਨਸ ਕੀ ਸਰਟੀਫਿਕੇਟ ਵੀ ਆ ਗਿਆ 50, ਔਰ ਹਾਂ ਫੈਮਿਲੀ ਆਫ 4 ਕੋ ਤੋ $1.5 ਲੱਖ ਆਤਾ ਹੈ ਨਾ
0: ਜੀ,
1: 0% ਪੇ ਲੋਨ ਆ ਗਿਆ, ਕਹੀਂ ਵੀ ਇਸ ਪੈਸੇ ਕੋ ਖਰਚ ਕਰਤੇ ਹੈ, ਟਫ ਟਾਈਮ ਸੇ ਨਿਕਲ ਰਹੇ ਹੈ, ਇਨਵੈਸਟ ਕਰ ਰਹੇ ਹੈ, ਕਹੀਂ ਵੀ ਉਸਕੋ ਯੂਜ਼ ਕਰ ਰਹੇ ਹੈ, ਔਰ 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁਕੇ ਹੈ ਸਰ, ਪ੍ਰੋਪਰ ਆਫਿਸ ਹੈ, ਕੋਈ ਚਲਾਕੀ ਨਹੀਂ ਹੈ ਇਸਕੇ ਅੰਦਰ।
0: ਤੇ ਸਰਾਂ ਜੀ, ਇੱਕ ਗੱਲ ਹੋਰ ਹੈ, ਬੰਦਾ ਕਹਿੰਦਾ ਯਾਰ ਮੈਂ ਸਟੱਡੀ ਕਰਨਾ ਚਾਹੁੰਦਾ ਹਾਂ ਪਰ ਗੱਲ ਇਹ ਹੈ ਵੀ ਮੇਰੇ ਕੋਲ ਟਾਈਮ ਹੈ ਨਹੀਂ, ਜੇ ਮੈਂ ਕੰਮ ਛੱਡਾਂਗਾ ਤੇ ਮੇਰਾ ਗੁਜ਼ਾਰਾ ਨਹੀਂ ਹੋਣਾ, ਉਹਦੇ ਲਈ ਵੀ ਕੀ ਹੈ?
1: ਦੇਖੋ ਜੀ, ਆਨਲਾਈਨ ਕੋਰਸ ਹੈ ਤੋ ਆਪ ਘਰ ਕੇ ਬਾਹਰ ਤੋਂ ਨਿਕਲ ਨਹੀਂ ਰਹੇ, ਫੋਨ ਪੇ ਕਲਾਸ ਲਗਾ ਸਕਤੇ ਹਮ ਪੂਰਾ ਦਿਨ, ਫੋਨ ਪੇ ਤੋ ਲਗੇ ਰਹਤੇ, ਮੇਰਾ ਸਕਰੀਨ ਟਾਈਮ ਇੱਕ ਦਿਨ ਕਾ 12 ਘੰਟੇ ਹੈ।
0: ਓ ਭਾਈ ਸਾਹਿਬ,
1: ਠੀਕ ਹੈ, ਤੋ ਇਸਮੇ ਆਪਣੇ ਫੋਨ ਪੇ ਕਲਾਸ ਅਟੈਂਡ ਕਰਨੀ ਹੈ
0: ਜੀ, ਜੀ
1: ਟੀਚਰ ਨਹੀਂ ਹੈ ਕਲਾਸ ਮੇ, 20 ਘੰਟੇ ਆਪਣੇ ਆਨਲਾਈਨ ਰਹਿਣਾ ਹਫਤੇ ਮੇ, ਮਤਲਬ ਆਜ ਆਪ 2 ਸੇ 4 ਲੈ ਲੀਜੀਏ, ਰਾਤ ਕੋ ਜਾਗ ਜਾਈਏ, ਵੀਕਐਂਡ ਪੇ ਆਪ 2 ਵੀਕਐਂਡ ਪੇ ਪੂਰੇ ਘੰਟੇ ਕਰ ਲੀਜੀਏ ਆਪ ਆਪਣੇ, ਹੈ ਨਾ, 10-10 ਘੰਟੇ ਆਪਕੇ ਹਾਥ ਮੇ ਹੈ ਜੀ ਟ੍ਰਿਗਰ, ਆਪ ਆਪਣੇ ਹਿਸਾਬ ਸੇ ਸ਼ਡਿਊਲ ਕਰੇ ਕਲਾਸਿਸ ਕੋ, ਔਰ ਟੀਚਰ ਨਹੀਂ ਹੈ ਆਨਲਾਈਨ, ਐਗਜ਼ਾਮਸ ਵੀ ਨਹੀਂ ਹੈ, ਸਕਿੱਲ ਵੀ ਆਈ, ਫੰਡਿੰਗ ਵੀ ਆਈ, ਏਜ ਲਿਮਿਟ ਨਹੀਂ ਹੈ, PR ਸਿਟੀਜ਼ਨ ਪ੍ਰੋਟੈਕਟਡ ਪਰਸਨ, ਪਿੱਛੇ ਨਾ ਰਹੋ, ਆਪਕੇ ਸਾਰੇ ਦੋਸਤ ਯਾਰ ਫੰਡਿੰਗ ਲੈ ਕੇ ਇਨਵੈਸਟ ਕਰਕੇ ਖਰਚੇ ਚਲਾ ਰਹੇ ਹੈ, ਜਾਂ ਫਿਰ ਆਪਣੇ ਘਰ ਕੇ ਖਰਚੇ ਪੂਰੇ ਕਰ ਰਹੇ ਹੈ।
0: ਵੈਰੀ ਨਾਈਸ, ਨਹੀਂ ਬੜੀ ਵਧੀਆ ਗੱਲ ਹੈ, ਸਟੱਡੀ ਕਰੋ, ਸਟੱਡੀ ਟਾਈਮ ਕੋਈ ਕੰਮ ਨਹੀਂ ਕਰਨਾ, ਧਿਆਨ ਸਟੱਡੀ ਵੱਲ ਦੋ, ਸਟੱਡੀ ਕੰਪਲੀਟ ਹੋਏਗੀ ਜਦੋਂ 2 ਸਾਲ ਤੇ 2.5 ਸਾਲ ਬਾਅਦ ਜਾ ਕੇ ਤੁਸੀਂ ਕਿਸ਼ਤ ਮੋੜਨੀ ਹੈ, ਉਸ ਤੋਂ ਪਹਿਲਾਂ ਨਹੀਂ ਮੋੜਨੀ, ਤੇ 0% ਤੇ ਹੈ, ਤੇ ਨਾਲ ਦੀ ਨਾਲ ਸਾਰਾ ਐਲੀਜੀਬਿਲਟੀ ਵੀ ਦੱਸਿਆ ਜੇ ਵੀ ਡਾਕੂਮੈਂਟੇਸ਼ਨ ਕਿਹੜੀ ਕਿਹੜੀ ਚਾਹੀਦੀ ਹੋ ਸਕਦੀ ਹੈ?
1: ਬਿਲਕੁਲ ਜੀ, PR ਸਿਟੀਜ਼ਨ ਪ੍ਰੋਟੈਕਟਡ ਪਰਸਨ, ਕੋਈ ਏਜ ਲਿਮਿਟ ਨਹੀਂ ਹੈ, ਡਾਕੂਮੈਂਟਸ, ਕੋਈ ਇੰਪਲੋਇਮੈਂਟ ਕਾ ਡਾਕੂਮੈਂਟ ਨਹੀਂ ਲੱਗਤਾ, ਤਾਂ ਮਤਲਬ ਕੋਈ ਹੇਰਾ ਫੇਰੀ ਹੈ, ਹੇਰਾ ਫੇਰੀ ਹੈ ਹੀ ਨਹੀਂ,
0: ਕਰਨੀ ਨਹੀਂ
1: ਜੀ ਆਪਕਾ,
0: ਜੀ ਜੀ ਬਿਲਕੁਲ,
1: ਹਾਂਜੀ ਆਪਕਾ ਐਨਓਏ ਲੱਗਤਾ ਹੈ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਡੈਟ ਸਿਟ, ਗਵਰਨਮੈਂਟ ਕੇ ਪਾਸ ਆਪਕੇ ਡਾਕੂਮੈਂਟਸ ਪਹਿਲੇ ਸਹੀ ਹੈ, ਉਸਮੇ ਕਿਆ ਐਡੀਟਿੰਗ ਕਰੇਂਗੇ, ਜਬ ਸਾਫ ਕਾਮ ਹੈ ਤੋ ਕੋਈ ਕਮਿਸ਼ਨ ਵੀ ਨਹੀਂ ਹੈ, ਕੋਈ ਪਰਸੈਂਟੇਜ ਵੀ ਨਹੀਂ ਹੈ, ਕਾਮ ਹੋਣੇ ਕੇ ਬਾਅਦ 199 ਫੀਸ ਹੈ, ਕਿਤਨੇ ਕਲਾਇੰਟਸ ਆਤੇ ਹੈ, ਬਲੈਸਿੰਗ ਦੇਤੇ ਹੈ, ਲੋਕ ਆਪਣੇ ਕ੍ਰੈਡਿਟ ਕਾਰਡ ਕੇ ਬਿੱਲ ਇਸ ਪੈਸੇ ਸੇ ਉਤਾਰ ਰਹੇ ਹੈ, ਕਿਉਂਕਿ ਇਹ ਪੈਸਾ ਆਪਕੇ ਪਾਸ 2 ਮਹੀਨੇ ਮੇ ਆ ਜਾਤਾ ਆਪਕੇ ਖਾਤੇ ਮੇ, ਡਾਇਰੈਕਟ ਗਵਰਨਮੈਂਟ ਸੇ ਆਪਕੇ ਖਾਤੇ ਮੇ ਆਤਾ, ਮੇਰੇ ਖਾਤੇ ਮੇ ਨਹੀਂ ਆਤਾ, 6 ਬੰਦੋਂ ਕਾ ਸਟਾਫ ਹੈ, ਪ੍ਰੋਪਰ ਆਫਿਸ ਹੈ, 218 ਐਕਸਪਰਟ ਬੁਲੇਵਰਡ ਪੇ, ਆਪ ਮੇ ਅਭੀ ਵੀ ਕਾਲ ਕਰੇ, ਮਿਸ ਕਾਲ ਕਰੇ, ਆਪਕੋ ਕੱਲ ਕਾਲ ਬੈਕ ਆ ਜਾਏਗਾ, 437-264-3175, ਕਾਮ ਹੋਣੇ ਕੇ ਬਾਅਦ ਫੀਸ ਕਿਤਨੀ ਹੈ, $199, ਕਿਸ ਨੇ ਦੇਣੀ ਹੈ, ਆਪਨੇ ਦੇਣੀ ਹੈ, ਠੀਕ ਹੈ ਜੀ, ਕਾਮ ਹੋਣੇ ਕੇ ਬਾਅਦ, ਇਮਾਨਦਾਰੀ ਕਿਸ ਕੀ ਚੈੱਕ ਹੋ ਰਹੀ ਹੈ ਆਪਕੀ, ਹਮਨੇ ਤੋ ਐਂਡ ਟੂ ਐਂਡ ਸਭ ਕੁਛ ਟ੍ਰਾਂਸਪੇਰੈਂਟ ਕ੍ਰਿਸਟਲ ਕਲੀਅਰ ਰੱਖਾ ਹੈ, आठ साल में हजारों को सर्च कर चुके हैं। नंबर नोट करें 437-234-3175 437-234-3175। बच्चे ज्यादा, खर्चे ज्यादा, फंडिंग ज्यादा।
0: हाँ, ते जे फैमिली वेच पांच जने हस्बैंड वाइफ ते तीन बच्चे।
1: बिल्कुल, अभी जब मैं कल जब ऑफिस में था तो लास्ट जो फैमिली आई थी वो फैमिली ऑफ फाइव थी
0: जी।
1: हस्बैंड वाइफ, अंकल जी ना पीएचडी कर रखे थे।
0: अच्छा,
1: तो अंकल जी ने पूरी अपनी इंटेलिजेंस लगा रहे थे क्वेश्चन पूछ पूछ के। हमें तो मजा आता है कि हमें लोग उखाड़ो, हमें उखाड़ो, तो
0: जिन्ना पूछोगे उन्हें नॉलेज बढ़ेगी। बिल्कुल
1: बिल्कुल, बात डिटेल हो गए। क्योंकि देखिए जी, आपकी गवर्नमेंट, वर्ल्ड बैंक ने यूक्रेन को $800 मिलियन दिया है। गारंटी किसकी है? 100-150 मुल्क है ना पूरे दुनिया में। कनाडा भाई साहब ने गारंटी दिया है वर्ल्ड बैंक को, जो लोन यूक्रेन ने दिया 800 मिलियन का। जब गवर्नमेंट वहां पे बिना गारंटी के लोन दे रही, तो आपको तो 50,000 से 1,70,000 दे रही है। वहां पे गवर्नमेंट बड़े बड़े लोन फेंक रही है, $30 बिलियन यूक्रेन को दे दिया, 30,000 मिलियन पीछे ना रही है। फंडिंग हासिल करें, अब एयरपोर्ट भी प्राइवेटाइज होने वाले हैं थोड़े टाइम में, पीछे ना रहे, फंडिंग अभी हासिल कर लें। अभी पॉलिसी अनुकूल है, सही चल रही है,
0: साथ
1: करके टूटो हो रही लोगों के फोनों में।
0: बिल्कुल
1: पीछे ना रहे।
0: बिल्कुल भाई जी, अपना नंबर भी एक बार दोबारा फिर जरूर शेयर कर दिए।
1: नंबर है जी 437-234-3175 437-234-3175 437-234-3175। स्किल डेवलप करें, फंडिंग 50,000 से 1,70,000 तक हासिल करें, और हमारे ऑफिस आए, हमें कॉल करें 437-234-3175।
0: क्या बात है, बिल्कुल सर, बहुत शुक्रिया। 437-264-3175 437-264-3175 यूनी ग्लोबल एडवाइजरी। सरा जी बहुत शुक्रिया सर, थैंक यू, बहुत धन्यवाद सर, थैंक यू।
2: भी छड़िया ते चादरा भी लग्या लगदा बा।
0: मैनू एक गीत लाइए, गीत भी बड़ा शानदार है, पर उस तो पहला एक जानकारी जरूर दे ली अपा। हुण राग दी गल चल रही सी, ते रागां दे विच सानू हुंदा भी यार किहड़ा एवें दा राग है जो साडा कॉन्फिडेंस वधा दवे। कई बार आप गल्लां बातां नहीं करते ना किसी नाल, तो उहदा रीजन की हुंदा है, साडा कॉन्फिडेंस की कमी है। दिमाग दे विच साडे ज़हन च बड़े सवाल ने भी यार मैं आ भी पुछा, मैं आ भी पुछा, मैं आ भी करा, ते बंदा करदा नहीं क्योंकि कॉन्फिडेंस की कमी है। तो तुहानू पता है जिहड़ा एवें दा एक राग है जो तुहाडा कॉन्फिडेंस बूस्ट अप करदा है, तुहाडे कॉन्फिडेंस नू होर भी वधांदा है, ते उह राग पता किहड़ा है? कल्याणी। राग कल्याणी सुन के उह तुहानू कॉन्फिडेंस तुहाडा लैवल वधांदा है, है कि नहीं? एक बड़ी शानदार चीज़ रब वालों बनाई हुई, तो संगीत राही असी कितना कुछ चेंज कर सकते हैं। आ छोटा जिहा संगीत, फिर इस तो बाद आपां कॉल दे वल जुड़ांगे। साडे नाल जुड़ चुके ने मयंक पटनागर जी, पहला छोटा जिहा इस संगीत।

0: ਕਿਆ ਬਾਤ ਹੈ। ਇਹ ਕਹਿੰਦੇ ਆ ਰਾਗ ਕਲਿਆਣੀ ਸੁਣ ਕੇ ਤੇ ਸਾਡਾ ਕੌਨਫੀਡੈਂਸ ਲੈਵਲ ਹੋਰ ਵੱਧ ਸਕਦਾ ਤੇ ਬੜਾ ਕੁਛ ਹੈ ਜੀ ਜ਼ਿੰਦਗੀ ਦੇ ਵਿੱਚ, ਚੀਜ਼ਾਂ ਈਜ਼ੀ ਵੀ ਨੇ ਕਈ ਵਾਰ, ਜੇ ਨਹੀਂ ਪਤਾ ਤੇ ਫਿਰ ਨਹੀਂ ਪਤਾ, ਪਰ ਜੇ ਹੁਣ ਪਤਾ ਤੇ ਜ਼ਰੂਰ ਆਪਾਂ ਟਰਾਈ ਕਰਿਆ ਜੇ। ਇਹ ਕਹਿੰਦੇ ਆ ਵੀ ਚੀਜ਼ਾਂ ਤੁਹਾਡੇ ਮਨ ਨੂੰ, ਤੁਹਾਡੇ ਸਰੀਰ ਨੂੰ, ਚੀਜ਼ਾਂ ਨੂੰ ਬਹੁਤ ਵਧੀਆ ਬੂਸਟਅਪ ਕਰਦੀਆਂ ਨੇ ਤੇ ਇਹਨਾਂ ਰਾਗਾਂ ਦੇ ਬਾਰੇ ਆਪਣੀ ਜ਼ਰੂਰ ਗੱਲਬਾਤ ਹੋਈ ਹੈ। ਤੇ ਕਹਿੰਦੇ ਆ ਸਾਡਾ ਜਿਹੜਾ ਸਾਡੀ ਬੋਡੀ ਦਿਮਾਗ ਟੈਂਸ਼ਨ ਤਾਂ ਵੀ ਘੱਟ ਜਾਂਦੀ ਹੈ ਜੇ ਸਾਡੇ ਕੋਲ ਅਸੀਂ ਘਰ ਲਿਆ, ਅਸੀਂ ਪ੍ਰੋਪਰਟੀ ਲੈਣੀ ਹੈ, ਸਾਡੀ ਮੋਰਗੇਜ ਕੋਈ ਵਧੀਆ ਇਨਸਾਨ ਦੇ ਕੋਲੋਂ ਹੋ ਜਾਵੇ। ਅਤੇ ਉਹਦੇ ਲਈ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਸਾਡੇ ਨਾਲ ਲਾਈਨ ਦੇ ਉੱਪਰ ਵੀ ਜੁੜੇ ਨੇ। ਕਿਸੇ ਨੇ ਵੀ ਫਸਟ ਜਾਂ ਸੈਕਿੰਡ ਮੋਰਗੇਜ ਲੈਣੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਲੈਣੀ ਹੈ, ਅਤੇ ਜ਼ਰੂਰ ਇੱਕ ਵਾਰੀ ਸੰਪਰਕ ਕਰੋ। ਬੜੇ ਲੰਬੇ ਅਰਸੇ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮਯੰਕ ਪਟਨਾਗਰ ਜੀ। ਮਯੰਕ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਵੈਲਕਮ।
1: ਭਾਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
1: ਮੈਂ ਠੀਕ ਠਾਕ ਹਾਂ, ਥੈਂਕ ਯੂ।
0: ਕਿਆ ਬਾਤ ਹੈ। ਤੇ ਬਾਈ ਜੀ ਕਹਿੰਦੇ US ਦੇ ਵਿੱਚ ਤੇ ਉਹਨਾਂ ਨੇ ਕੁਆਟਰ ਕੁਛ ਵਧਾਤਾ ਤੇ ਸਾਡੇ ਇੰਟਰਸਟ ਰੇਟ ਵਧਾਤੇ ਨੇ ਕੁਛ, ਤੁਹਾਨੂੰ ਲੱਗਦਾ ਵੀ ਕੈਨੇਡਾ ਦਾ ਵੀ ਕੁਛ ਐਵੇਂ ਦਾ ਸਿਸਟਮ ਹੋ ਸਕਦਾ ਮੋਰਗੇਜ ਨੂੰ ਲੈ ਕੇ? ਇਹਦੇ ਬਾਰੇ ਪਲੀਜ਼ ਜ਼ਰੂਰ ਜਾਣਕਾਰੀ ਦਿਓ
1: ਜੀ। ਭਾਈ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ, ਮੈਂ ਪਟਨਾਗਰ ਤੇ GNE ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ।
0: ਜੀ ਸਰ,
1: ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ।
0: ਜੀ ਸਰ, ਗੁੱਡ ਈਵਨਿੰਗ ਜੀ।
1: ਦੇਖੋ ਭਾਜੀ, ਗੱਲ ਹੈਗੀ ਹੈ ਕਿ ਇੰਟਰਸਟ ਰੇਟਸ ਕੀ ਚੇਂਜ ਹੋ ਸਕਦੇ ਆ? ਵੈਰੀ ਮਚ ਲਾਈਕਲੀ
0: ਜੀ,
1: ਕਿਉਂਕਿ ਬੌਂਡ ਰੇਟ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਚੇਂਜ ਹੋ ਰਿਹਾ। ਠੀਕ ਹੈ ਜੀ, ਜਿਹੜੀ ਜਿਹਦੇ ਵਿੱਚ ਜਦ ਅਸੀਂ ਘਰਾਂ ਦੀ ਪ੍ਰੋਪਰਟੀਜ਼ ਦੀ ਪ੍ਰਾਈਸ ਦੇਖਦੇ ਹਾਂ ਤੇ ਪ੍ਰੋਪਰਟੀਜ਼ ਦੀ ਇੰਟਰਸਟ ਰੇਟ ਦੇਖਦੇ ਹਾਂ, ਉਹ ਇਹਨਾਂ ਦਾ ਜਿਹੜਾ ਹੈਗਾ ਬੌਂਡ ਰੇਟ ਦੇ ਹਿਸਾਬ ਨਾਲ ਜਿਹੜਾ ਹੈਗਾ ਡਿਫਰੈਂਸ਼ੀਏਟ ਕਰਦਾ ਹੈਗਾ ਕਿ ਜੇ ਲੈਟਸ ਸੇ ਬੌਂਡ ਰੇਟ ਉੱਤੇ ਹੈਗਾ, ਇਨਕਰੀਜ਼ ਹੋ ਰਿਹਾ ਹੈਗਾ, ਤਾਂ ਉਹਨਾਂ ਨੇ ਇੰਟਰਸਟ ਰੇਟ ਜਿਹੜੇ ਹੈਗੇ ਇਨਕਰੀਜ਼ ਕਰਨੇ ਹੈਗੇ ਇਨ ਦਾ ਨੈਕਸਟ ਕੁਆਟਰ ਦੇ ਵਿੱਚ
0: ਜੀ।
1: ਨਾਓ ਕੀ ਓਨਾ ਹੀ ਇਫੈਕਟ ਕੈਨੇਡਾ ਦੇ ਵਿੱਚ ਪਏਗਾ? ਪ੍ਰੋਬੇਬਲੀ ਨਾਟ, ਕਿਉਂਕਿ ਅੱਜ ਦੀ ਮਾਰਕੀਟ ਦੇ ਵਿੱਚ ਤੁਸੀਂ ਦੇਖੋ, ਜਦ ਇਹਨਾਂ ਨੇ ਜਦੋਂ ਤੱਕ ਇੰਟਰਸਟ ਰੇਟ ਵਧੇ ਨਹੀਂ ਹੈਗੇ ਆ ਪਿਛਲੇ ਡੇਢ ਸਾਲ ਤੋਂ ਭਾਜੀ
0: ਜੀ,
1: ਇਟ ਮੀਨ ਓਵਰ ਈਅਰ ਐਂਡ ਹਾਫ, ਜਿੱਥੇ ਹਰ ਟਰਮ ਦੇ ਵਿੱਚ ਜਿਹੜੇ ਹੈਗੇ ਇੰਟਰਸਟ ਰੇਟ ਉਹੀ ਰਹਿ ਰਹੇ ਆ, ਤੇ ਉਹਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਆ
0: ਜੀ।
1: ਜੇ ਅਗਰ ਇੰਟਰਸਟ ਰੇਟ ਹੁਣ ਵੱਧ ਜਾਂਦੇ ਆ ਪੁਆਇੰਟ ਕੁਆਟਰ ਪਰਸੈਂਟ, ਭਾਜੀ ਬਹੁਤ ਦੂਰ ਦੀ ਗੱਲ ਹੈ, ਪਰ 0.10% ਵੀ ਵੱਧ ਜਾਂਦਾ ਹੈਗਾ, ਇਟ ਵਿਲ ਬੀ ਵੈਰੀ ਡਿਫਿਕਲਟ ਫੋਰ ਅ ਨਾਰਮਲ ਕੈਨੇਡੀਅਨ ਟੂ ਸਰਵਾਈਵ
0: ਜੀ।
1: ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਦੇਖੋ ਜੀ, ਮਹਿੰਗਾਈ US ਦੇ ਵਿੱਚ ਵੀ ਕਾਫੀ ਹੋ ਰਹੀ ਹੈ, ਕੈਨੇਡਾ ਦੇ ਵਿੱਚ ਵੀ ਹੋ ਰਹੀ ਆ
0: ਜੀ,
1: ਤੇ ਆਪਣੀ ਸੇਵਿੰਗ ਜਿਹੜੀ ਹੈਗੀ ਆ ਜਿਹੜੀ ਤੁਸੀਂ ਕਰ ਸਕਦੇ ਆ ਉਹ ਜ਼ਰੂਰ ਕਰੋ, ਕਿਉਂਕਿ ਐ ਨਾ ਹੋਵੇ ਕਿ ਜੇ ਇਫ ਯੂ ਹੈਵ ਅ ਬਲੈਕ, ਜਦੋਂ ਅਸੀਂ ਕਹਿੰਦੇ ਕਿ ਡਾਰਕ ਡੇ, ਉਹਦੇ ਉਸ ਵੱਲ ਯੂ ਹੈਵ ਨਥਿੰਗ ਟੂ ਬੈਂਕ ਔਨ, ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਐ ਨਾ ਹੋਵੇ ਕਿ ਤੁਹਾਨੂੰ ਬਾਅਦ ਦੇ ਵਿੱਚ ਪ੍ਰੋਬਲਮ ਆਵੇ।
0: ਬਿਲਕੁਲ,
1: ਕੋਈ ਭੈਣ ਭਰਾ ਕਿਸੇ ਪ੍ਰਕਾਰ ਦੀ ਵੀ ਕੰਸਲਟੇਸ਼ਨ ਲੈਣਾ ਚਾਹੁੰਦਾ ਹੈਗਾ, ਕੋਈ ਵੀ ਕਿਸੇ ਨੂੰ ਕੁਐਸਚਨ ਹੈਗਾ ਮੋਰਗੇਜ ਦੇ ਰਿਲੇਟਡ, ਜਾਂ ਜਿਹੜਾ ਆਪਣਾ ਜੁਲਾਈ ਸੋਰੀ ਜਿਹੜਾ ਆਪਣਾ ਸਪਟੈਂਬਰ ਚੱਲ ਰਿਹਾ ਹੈਗਾ, ਵਿਚ ਇਜ ਫਾਈਨੈਂਸਿੰਗ ਫੋਰ ਇਨਵੈਸਟਰਸ ਦਾ, ਜਿੱਥੇ ਇਨਵੈਸਟਰ ਭੈਣ ਭਰਾ ਕਾਫੀ ਜਿਹੜੇ ਹੈਗੇ ਇੰਟਰਸਟ ਦਿਖਾ ਰਹੇ ਹੈਗੇ ਆ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹਨਾਂ ਦੀ ਕਲੋਜ਼ਿੰਗ ਜਿਹੜੀ ਹੈਗੀ ਨਹੀਂ ਹੋ ਪਾ ਰਹੀ ਸੀ, ਉਹ ਅਸੀਂ ਹੁਣ ਤੁਹਾਡੀ ਕਰਾ ਕੇ ਦੇ ਰਹੇ ਹੈਗੇ ਆ ਪ੍ਰੋਪਰ ਬੈਂਕ ਤੋਂ। ਕਾਫੀ ਸਾਨੂੰ ਕਾਲਸ ਉਹ ਵੀ ਆ ਰਹੀਆਂ ਨੇ ਜਿੱਥੇ ਰੀਪੋਜ਼ੀਸ਼ਨ ਦੇ ਕਾਫੀ ਇਸ਼ੂਜ਼ ਆ ਰਹੇ ਨੇ ਕਿ ਮੋਰਗੇਜ ਜਿਹੜੀ ਹੈਗੀ ਰੀਪੋਜ਼ੈਸ ਹੋ ਰਹੀ ਹੈ, ਪ੍ਰਾਪਰਟੀ ਜਿਹੜੀ ਹੈਗੀ ਰੀਪੋਜ਼ੈਸ ਹੋ ਰਹੀ ਹੈ, ਕਿਉਂਕਿ ਮੋਰਗੇਜ ਨਹੀਂ ਦਿੱਤੀ ਗਈਆਂ ਨੇ
0: ਜੀ। ਬਿਲਕੁਲ ਜੀ,
1: ਜੇ ਇੱਦਾਂ ਦੀ ਕਿਸੇ ਨੂੰ ਵੀ ਪ੍ਰੋਬਲਮ ਆ ਰਹੀ ਹੈ ਜਾਂ ਕਿਸੇ ਨੂੰ ਤੁਸੀਂ ਜਾਣਦੇ ਹੋ ਜਿਹਨੂੰ ਤੁਸੀਂ ਹੈਲਪ ਕਰ ਰਹੇ ਹੋ, ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਉਹਨਾਂ ਤੋਂ ਮੇਰੀ ਜ਼ਰੂਰ ਗੱਲਬਾਤ ਕਰਾ ਦਿਓ, ਐਂਡ ਵੀ ਵਿਲ ਬੀ ਏਬਲ ਟੂ ਹੈਲਪ ਦੈਮ ਗੈਟ ਦੈਮ ਫਾਈਨੈਂਸ ਇਨ ਅ ਪ੍ਰੋਪਰ ਫਾਰਮੈਟ। ਪਰ 11th ਆਵਰ ਤੱਕ ਨਾ ਵੇਟ ਕਰੋ, ਪਹਿਲਾਂ ਗੱਲ ਕਰੋ, ਕਿਉਂਕਿ ਜੇ 11th ਆਵਰ ਦੀ ਗੱਲ ਕਰਦੇ ਹਨ ਤਾਂ ਅਪਰੂਵਲ ਲੈਣਾ ਔਖਾ ਹੋ ਜਾਂਦਾ ਹੈਗਾ, ਐਂਡ ਸਭ ਤੋਂ ਵੱਡੀ ਗੱਲ ਅਪਰੂਵਲ ਲੈਣਾ ਦੇ ਨਾਲ ਜਿਹੜੀ ਹੈਗੀ ਤੁਹਾਨੂੰ ਆਪਾਂ ਪ੍ਰੋਪਰ ਲੈਵਲ ਆਫ ਸਰਵਿਸ ਜਿਹੜੀ ਹੈਗੀ ਨਹੀਂ ਪ੍ਰੋਵਾਈਡ ਕਰ ਸਕਦੇ, ਬਿਕਾਜ਼ ਵੀ ਆਰ ਡੂਇੰਗ ਦ ਸੇਮ ਡੀਡ ਇਨ ਅ ਰਸ਼ ਫਾਰਮੈਟ, ਉਹ ਐਂਡ ਉਹ ਫਿਰ ਤੁਹਾਨੂੰ ਫਿਰ ਮਹਿੰਗੀ ਪੈਣੀ ਹੈ, ਦੈਟ ਵੁੱਡ ਬੈਨੀਫਿਟ।
0: ਬਿਲਕੁਲ ਬਿਲਕੁਲ ਜੀ ਬਿਲਕੁਲ।
1: ਤੇ ਮੇਰੇ ਨਾਲ ਕੋਈ ਭੈਣ ਭਰਾ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ ਰੀਫਾਈਨੈਂਸਿੰਗ ਕੰਸੋਲੀਡੇਸ਼ਨ ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਫਾਈਨੈਂਸਿੰਗ ਕਰਨੀ ਹੈ, ਕਮਰਸ਼ੀਅਲ ਰੀਫਾਈਨੈਂਸਿੰਗ ਕਰਨੀ ਹੈ, ਜਾਂ ਥਰਡ ਪਾਰਟੀ ਕੋਈ ਤੁਸੀਂ ਪੈਸਾ ਕਿਤੋਂ ਚੱਕਿਆ ਸੀਗਾ ਉਹਨੂੰ ਪੇ ਆਫ ਕਰਨਾ ਹੈਗਾ, ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਓ। ਐਂਡ ਜਿਹੜੇ ਆਪਣੇ ਇਨਵੈਸਟਰ ਭੈਣ ਭਰਾ ਹੈਗੇ ਆ ਉਹਨਾਂ ਲਈ ਇਹ ਗੋਲਡਨ ਅਪਰਚੁਨਿਟੀ ਕਰਕੇ ਹੈਗੀ ਹੈ, ਕਿਉਂਕਿ ਆਹ ਰੇਟਾਂ ਦੇ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਪ੍ਰੋਪਰਟੀਜ਼ ਹੈਗੀਆਂ ਉਹ ਇਨ ਦਾ ਨੀਅਰ ਫਿਊਚਰ ਮੈਨੂੰ ਨਹੀਂ ਲੱਗਦਾ ਸਰ ਕਿ ਆਹ ਰੇਟਾਂ ਤੇ ਮਿਲੇਗੀ, ਇਹਦਾ ਐਡਵਾਂਟੇਜ ਜ਼ਰੂਰ ਚੱਕੋ।
2: ਬਿਲਕੁਲ, ਕਿਆ ਬਾਤ ਹੈ
1: ਜੀ ਸਰ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਇੱਕ ਹੈ, 647-702-2023 6477-702-2023 ਤੇ। ਭਾਜੀ ਹੁਣ ਅਸੀਂ ਓਨਟੈਰੀਓ ਦੇ ਵਿੱਚ ਹੀ ਇੱਕ ਸਰਵਿਸ ਨਹੀਂ ਪ੍ਰੋਵਾਈਡ ਕਰ ਰਹੇ, ਹੁਣ ਅਸੀਂ ਅਲਬਰਟਾ ਦੇ ਵਿੱਚ ਵੀ ਪੂਰੀ ਜਿਹੜੀ ਹੈਗੀ ਹੈ ਮੌਰਗੇਜ ਦੀ ਸਰਵਿਸ ਪ੍ਰੋਵਾਈਡ ਕਰ ਰਹੇ ਹੈਗੇ ਆ। ਨਾਲ ਦੇ ਨਾਲ ਅਲਬਰਟਾ ਦੇ ਨਾਲ ਹੁਣ ਨੋਵਾ ਸਕੋਸ਼ੀਆ ਨਿਊ ਬ੍ਰੰਜ਼ਵਿਕ ਦੇ ਵਿੱਚ ਵੀ ਆਪਾਂ ਜਿਹੜੀ ਹੈਗੀ ਹੈ GNE ਮੌਰਗੇਜ ਨੂੰ ਉੱਥੇ ਵੀ ਲੈ ਚੁੱਕੇ ਹਾਂ। ਤੇ ਉੱਥੇ ਦੇ ਕੋਈ ਵੀ ਆਪਣਾ ਭੈਣ ਭਰਾ ਸੁਣ ਰਿਹਾ ਹੈਗਾ ਜਿਹਨੂੰ ਮੌਰਗੇਜ ਕਰਾਉਣੀ ਆ ਜਾਂ ਸੋਚਦੇ ਸੀਗੇ ਕਿ ਆਪਣੀ ਟੀਮ
2: ਜੀ ਜੀ ਜੀ ਜੀ ਸਰ ਜੀ ਬਿਲਕੁਲ, ਕਾਲ ਸਾਡੀ ਔਨ ਏ ਰਹੀ ਹੈ ਪਰ ਆਵਾਜ਼ ਪਿੱਛੇ ਨਹੀਂ ਆ ਰਹੀ, ਪਰ ਮੈਂ ਨੰਬਰ ਜ਼ਰੂਰ ਸ਼ੇਅਰ ਕਰ ਦਿੰਦਾ, 647-702-2023 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। 647-702-2023 647-702-2023 ਅਤੇ ਮਹਿੰਗ ਜੀ ਦੀ ਆਵਾਜ਼ ਬੰਦ ਹੋ ਗਈ ਪਰ ਔਨ ਏਅਰ ਸੀਗੇ, 647-702-2023 ਮਹਿੰਗ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਅਤੇ ਇੱਕ ਛੋਟਾ ਜਿਹਾ ਮੈਸੇਜ ਲਈਏ, ਉਸ ਤੋਂ ਬਾਅਦ ਇੱਕ ਹੋਰ ਰਾਗ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਉਮਰਪ੍ਰੀਤ ਜੀ ਵੈਲਕਮ ਬੈਕ।
3: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਆ, ਤੁਸੀਂ ਮੇਰੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ, youchavla.com, ਯੂ ਮਤਲਬ ਉਮਰਪ੍ਰੀਤ ਵਾਲਾ ਯੂ, youchavla.com, ਉੱਥੇ ਵੀ ਤੁਹਾਨੂੰ ਕਾਫੀ ਆਈਡੀਆ ਹੋ ਜੂਗਾ ਵੀ ਫਾਈਨੈਂਸ਼ੀਅਲ ਪਲੈਨਿੰਗ ਚ ਆਪਾਂ ਕੀ ਕਰ ਸਕਦੇ ਹਾਂ। ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸ ਆ, ਤੁਹਾਡੇ ਫੈਮਿਲੀ ਫਰੈਂਡਸ ਕੋਈ ਇਹਨਾਂ ਪ੍ਰੋਵਿੰਸਿਸ 'ਚ ਹੈਗੇ, ਤੁਸੀਂ ਜ਼ਰੂਰ ਨੰਬਰ ਸ਼ੇਅਰ ਕਰ ਸਕਦੇ ਹੋ। ਕੋਈ ਵੀ ਕੁਸ਼ਚਨ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਹੈ, ਕੋਈ ਤੁਹਾਡੇ ਆਲਰੇਡੀ ਚੱਲਦੇ ਪਲਾਨ ਹੈ, ਤੁਸੀਂ ਉਹਦੇ 'ਚ ਕੋਈ ਚੇਂਜਿਸ ਕਰਨੀ ਹੈ, ਕੁਛ ਅਪਡੇਟ ਕਰਨ ਵਾਲਾ ਹੈ, ਜਾਂ ਟਰਮ ਇੰਸ਼ੋਰੈਂਸ ਹੈ, ਟਰਮ ਖਤਮ ਹੋਣ ਵਾਲੀ ਹੈ, ਤਾਂ ਉਹਦੇ 'ਚ ਆਪਣੇ ਕੋਲ ਕਿਹੜੀਆਂ ਆਪਸ਼ਨ ਹੈ, ਤੁਸੀਂ ਰੀਨਿਊ ਕਰਨਾ ਜਾਂ ਤੁਸੀਂ ਉਹਨੂੰ ਪਰਮਾਨੈਂਟ 'ਚ ਕਨਵਰਟ ਕਰਨਾ, ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਜਾਂ ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਸਪੋਂਸਰ ਕਰਨਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਕੋਈ ਤੁਹਾਡੇ ਵਿਜ਼ਿਟ ਕਰ ਰਿਹਾ ਕੈਨੇਡਾ ਦੇ ਵਿੱਚ, ਵਿਜ਼ਟਰ ਇੰਸ਼ੋਰੈਂਸ, ਜਾਂ ਤੁਸੀਂ ਆਪ ਕਿਤੇ ਟਰੈਵਲ ਕਰਨਾ ਵਿਦਇਨ ਕੈਨੇਡਾ, ਆਪਣੀ ਪ੍ਰੋਵਿੰਸ ਤੋਂ ਬਾਹਰ ਜਾਂ ਕੈਨੇਡਾ ਤੋਂ ਬਾਹਰ, ਤੁਸੀਂ ਕੋਈ ਗਰੁੱਪ ਹੋ, ਫੈਮਿਲੀ ਹੋ, ਤਾਂ ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਰੇਟ ਮਿਲ ਜਾਂਦੇ ਆ। ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, RRSP, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਪਹਿਲਾਂ ਕਰ ਲੈਣਾ, FHSA, TFSA ਜਾਂ ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਜਿਸ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਕੋਈ ਵੀ ਡਿਸੇਬਿਲਿਟੀ ਤੇ ਹੈ ਤੇ 50 ਤੋਂ ਏਜ ਉਹਨਾਂ ਦੀ ਘੱਟ ਹੈ, ਨੰਬਰ ਹੈ ਜੀ ਮੇਰਾ 647-446-1616-4416-1616। ਥੈਂਕ ਯੂ ਸੋ ਮਚ ਸਰ,
2: ਬਹੁਤ ਸ਼ੁਕਰੀਆ ਜੀ। 647-446-1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-446-1616। ਸ਼ੁਕਰੀਆ, ਥੈਂਕ ਯੂ ਅਮਰਪ੍ਰੀਤ ਜੀ,
3: ਥੈਂਕ ਯੂ ਜੀ,
2: ਥੈਂਕ ਯੂ ਸੋ ਮੱਚ। ਤੇ ਬਿਲਕੁਲ ਜੀ, ਟਾਈਮ ਭੱਜ ਰਿਹਾ ਆਪਣੀ ਰਫਤਾਰ ਦੇ ਨਾਲ, ਤੇ ਇੱਕ ਰਾਗ ਬਾਰੇ ਆਪਾਂ ਜ਼ਰੂਰ ਜਾਣਕਾਰੀ ਦੇਈਏ ਜਿਹਨੂੰ ਕਹਿੰਦੇ ਆਪਾਂ ਰਾਗ ਭੈਰਵੀ। ਇਹ ਰਾਗ ਸਾਡੀ ਹੈਲਪ ਕਰਦਾ ਪੇਨ ਰਿਲੀਫ ਲਈ, ਦਰਦ ਨੂੰ ਦੂਰ ਕਰਨ ਲਈ ਇਹ ਰਾਗ ਦੇ ਵਿੱਚ ਬੜਾ ਇੱਕ ਤੁਸੀਂ ਜ਼ਰੂਰ ਟਰਾਈ ਕਰਿਆ ਜੇ ਰਾਗ ਭੈਰਵੀ।

0: ਕਿਆ ਬਾਤ ਹੈ, ਬੜਾ ਸ਼ਾਨਦਾਰ। ਮਾਫ ਕਰਨਾ ਜੀ, ਹੋਰ ਵੀ ਸੀਗਾ ਪਰ ਆਪਣੇ ਕੋਲ ਸਮੇਂ ਦੀ ਘਾਟ, ਸਮੇਂ ਸਮਾਪਤੀ ਦੀ ਵੱਲ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਸਾਡੇ ਤੋਂ ਬਾਅਦ 10 ਤੋਂ 11 ਮੀਰਾ ਜੀ ਅਤੇ 11 ਤੋਂ 12 ਚਮਕੌਰ ਜੀ ਪੰਜਾਬੀ ਰੰਗ ਰੇਡੀਓ ਲੈ ਕੇ ਹਾਜ਼ਰ ਹੋਣਗੇ। ਅਤੇ ਕਿਸੇ ਨੇ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ ਅਤੇ 647-64-64 'ਤੇ ਸੰਪਰਕ ਕਰ ਸਕਦੇ ਹੋ। ਇੱਥੇ ਲੈਣੇ ਇਜਾਜ਼ਤ, ਤੁਸੀਂ ਆਪਣਾ ਰੱਖੋ ਖਿਆਲ, ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Sit down, my body,

0: Eyeglasses, contact lenses, sunglasses, safety glasses, to visit kijiye Alpha Optical, Chikozi and Williams Parkway mein maujood Golden Gate Plaza mein, Brampton mein. Alpha Optical, any age, any stage, ji haan, unki specials dekhne ke liye alphaoptical.ca pe jaiye, aankhon ko check karwane ke liye appointment ke liye 905-450-7733 par call kijiye 905-456-0733 Alpha Optical, your vision is your business.
1: ਦਿਲ ਕਰ ਰਿਹਾ ਤਾਂ ਹੀ ਤਾਂ ਸਿਫਤ ਕਰਨ ਲੱਗੇ ਆ ਜਰਾ ਸੁਣ ਕੇ।

सब लोग सुमारा जम शिकार है।

ీం క్రీమి

ధ్రువం.

जी हाँ, तो एक बार फिर से आपका स्वागत है घर संसार में। उम्मीद रख रही हूँ कि आपको जरूर गाना पसंद आ रहा होगा। तो इसी तरह हम आपका खूब अच्छा मनोरंजन करेंगे। तो आइए प्रोग्राम को लेके आगे बढ़ते हैं। तो आप सुन रहे हैं प्रोग्राम घर संसार। हैमिल्टन वासियों, की तुसी अपनी अगली कार लभ रहे हो ता अज ही पहुंचो बीबीटी रॉकक्लिफ ऑटो हैमिल्टन, तुहाडा अपना लोकल कार डीलरशिप इत्थे ही हैमिल्टन विच। साडे कोल हर बजट लई गड्डियां उपलब्ध हन, सिर्फ 5000 तों लैके $1,00,000 तक। ते फाइनेंस दी चिंता ना करो, जस्ट 5.2% तों शुरू अते हर तरह दे क्रेडिट वाले कस्टमर्स लई फाइनेंसिंग ऑप्शंस अवेलेबल हन। जे तुसी हैमिल्टन विच लोकल रहिंदे हो ਤਾਂ ਸਾਡੇ ਕੋਲ ਆਓ, ਸਾਡੀ ਲੋਨ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰਸ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ, AM530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ BBT ਰੌਕਕਲਿਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ BBT ਰੌਕਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3840। ਦੁਬਾਰਾ ਸੁਣੋ, 365-384-3840, 365-384-3840, BBT ਰੌਕਕਲਿਫ ਆਟੋ। ਇਹ ਤੁਹਾਡੇ ਵਾਸਤੇ ਬੜਾ ਵਧੀਆ ਮਕਾਮ ਹੈ। ਤੋ ਆਓ, ਤੁਹਾਨੂੰ ਇੱਕ ਹੋਰ ਬੜਾ ਵਧੀਆ ਗੀਤ ਸੁਣਾਉਂਦੇ ਆ ਇਸੇ ਦੇ ਨਾਲ। ਲੈਟਸ ਗੋ ਟੂ ਦਿਸ ਬਿਊਟੀਫੁਲ ਸੌਂਗ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

Sit down, shall we? Who's the judge?

गया ऊपर चांदनी आई संभल संभल दरिया ऊपर चांदनी आई संभल संभल।

जी हाँ, तो एक बार फिर से आपका स्वागत है घर संसार में। उम्मीद रख रही हूँ कि आपको जरूर गाना पसंद आ रहा होगा। तो इसी तरह हम आपका खूब अच्छा मनोरंजन करेंगे। तो आइए प्रोग्राम को लेके आगे बढ़ते हैं। तो आप सुन रहे हैं प्रोग्राम घर संसार। हैमिल्टन वासियों, की तुसी अपनी अगली कार लभ रहे हो ता अज ही पहुंचो बीबीटी रॉकक्लिफ ऑटो हैमिल्टन, तुहाडा अपना लोकल कार डीलरशिप इत्थे ही हैमिल्टन विच। साडे कोल हर बजट लई गड्डियां उपलब्ध हन, सिर्फ 5000 तो लैके $1,00,000 तक। ते फाइनेंस दी चिंता ना करो, जस्ट 5.2% तो शुरू। अते हर तरह दे क्रेडिट वाले कस्टमर्स लई फाइनेंसिंग ऑप्शंस अवेलेबल हन। जे तुसी हैमिल्टन विच लोकल रहंदे हो ਤਾਂ ਸਾਡੇ ਕੋਲ ਆਓ, ਸਾਡੀ ਲੋਨ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰਸ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ, AM530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ BBT ਰੌਕਕਲਿਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ BBT ਰੌਕਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3840। ਦੁਬਾਰਾ ਸੁਣੋ, 365-384-3840, 365-384-3840, BBT ਰੌਕਕਲਿਫ ਆਟੋ। ਇਹ ਤੁਹਾਡੇ ਵਾਸਤੇ ਬੜਾ ਵਧੀਆ ਮਕਾਮ ਹੈ। ਤੋ ਆਓ, ਤੁਹਾਨੂੰ ਇੱਕ ਹੋਰ ਬੜਾ ਵਧੀਆ ਗੀਤ ਸੁਣਾਉਂਦੇ ਆ ਇਸੇ ਦੇ ਨਾਲ। ਲੈਟਸ ਗੋ ਟੂ ਦਿਸ ਬਿਊਟੀਫੁਲ ਸੌਂਗ।

ちょっと、ちょっと。

0: முன்னாடியே என் லதாஜி ஆஷா பாரு
1: ಬಹಾರೋ ಕಪ್ಪೆ

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

0: views and opinions of the management and staff of CHLO AM 530.
1: ਕਰਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ ਹੈ ਜੀ 20 ਸਪਟੈਂਬਰ 2026, ਦਿਨ ਪਿਆਰਾ ਐਤਵਾਰ ਦਾ, ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਤੇ ਆਓ ਜੋ 6:03 ਦਾ ਸਮਾਂ ਹੈ ਤੇ ਸਵੇਰ ਵੇਲੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਂ ਅਸੀਂ ਪ੍ਰੋਗਰਾਮ ਰਾਹੀਂ ਲਵਾਂਗੇ ਤੇ ਸਰਵਣ ਕਰਦੇ ਹਾਂ ਜੀ ਅੱਜ ਦਾ ਪਾਵਨ ਮੁੱਖ ਵਾਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ।

0: तनासरी भगत रविदास जी की एक ओंकार सतगुर प्रसाद हम सारे दीन दयाल न तुम सारे अब पतियार क्या कीजै बचनी तोर मोर मन मानै जन काओ पूरन दीजै।
1: प्यारी सवेर दे विच जी सारिआं दा एक बारी फिर तो बहुत निघा प्यारा स्वागत है जी। ते अज जो दिन चढ़िया है ते परमात्मा दी रज़ा दे नाल चढ़िया है, पहलां तां उस सच्चे पातशाह दा शुकराना ते नवा दिन जो सानू मिलिआ, सानू जाग आई है ते असी इन्ने खुशकिस्मत हाँ कि दिन जो है जो साडे लई पूरा तैयार है, परमात्मा ने भेजिआ है ते उस नूं असी जो अज हंडाउणा ते ਇਹ ਵੀ ਉਸ ਦੀ ਰਜ਼ਾ ਦੇ ਵਿੱਚ ਹੀ ਹੈ। ਸੋ 13 ਡਿਗਰੀ ਜੀ ਅੱਜ ਦੇ ਤਾਪਮਾਨ ਇਸ ਵੇਲੇ ਦੇ ਨੇ। ਚਲੋ ਕਹਿ ਸਕਦੇ ਹਾਂ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਫਰਕ ਤਾਂ ਹੋਵੇਗਾ, ਪਰ ਦਿਨ ਭਰ ਅੱਜ ਬਦਲਵਾਈ ਰਹਿਣੀ ਹੈ ਅਤੇ ਅੱਜ 20 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਉਮੀਦ ਹੈ। ਸੋ ਕੱਲ੍ਹ ਜਿਵੇਂ ਠੰਡੀਆਂ ਹਵਾਵਾਂ ਚਲੋ ਸ਼ੁਰੂ ਹੋ ਗਈਆਂ ਨੇ ਸਪਟੈਂਬਰ ਦੇ ਵਿੱਚ ਹੁਣ, ਅਤੇ ਦੇਖਦੇ ਹਾਂ ਕਿ ਅੱਜ ਜੋ ਹੈ ਮੌਸਮ ਤਬਦੀਲੀ ਥੋੜ੍ਹੀ ਲੈ ਕੇ ਆਉਂਦਾ ਜਾਂ ਫਿਰ ਨਹੀਂ। ਪਰ ਉਮੀਦ ਹੈ ਕਿ ਜਿੱਥੇ 20 ਡਿਗਰੀ ਟੈਂਪਰੇਚਰ ਹੈ ਤਾਪਮਾਨ ਅੱਛੇ ਨੇ ਅਤੇ ਪਲੈਜ਼ੈਂਟ ਮੌਸਮ ਜੋ ਹੈ ਉਹ ਬਿਲਕੁਲ ਬਣਿਆ ਰਹੇਗਾ। ਅਤੇ ਦੇਰ ਰਾਤੀ ਜੋ ਹੈ ਤਾਪਮਾਨ ਫਿਰ ਵੀ ਚਲੋ 10 ਡਿਗਰੀ ਤੋਂ ਉੱਤੇ ਹੀ ਰਹਿਣ ਵਾਲਾ ਹੈ ਅਤੇ 13-14 ਡਿਗਰੀ ਦੇ ਲਾਗੇ ਜੋ ਦੇਰ ਰਾਤੀ ਅੱਜ ਦਾ ਜੋ ਤਾਪਮਾਨ ਹੋਣ ਵਾਲਾ ਜੀ। ਸੋ ਅੱਜ ਚਲੋ 20 ਡਿਗਰੀ ਨੇ, ਪਰ ਕੱਲ੍ਹ ਜੋ ਸੋਮਵਾਰ ਦਾ ਦਿਨ ਹੈ ਜੋ ਫਿਰ ਕੰਮ ਸ਼ੁਰੂ ਕਰਨੇ ਨੇ ਉਦੋਂ ਫਿਰ ਥੋੜ੍ਹੀ ਠੰਡਕ ਜ਼ਰੂਰ ਹੋਣੀ ਹੈ। ਬੱਚਿਆਂ ਨੇ ਸਕੂਲ ਜਾਣਾ ਅਤੇ ਸਵੇਰੇ ਸਵੇਰੇ ਵੀ ਕੱਲ੍ਹ ਦੇ ਤਾਪਮਾਨ ਜੋ ਨੇ ਉਹ ਠੰਡੇ ਹੀ ਹੋਣਗੇ ਅਤੇ ਕੱਲ੍ਹ 16 ਕੁ ਡਿਗਰੀ ਉਮੀਦ ਹੈ ਕਿ ਦਿਨ ਭਰ ਜੋ ਹੈ ਤਾਪਮਾਨ ਮੌਸਮ ਦੇ ਵਿੱਚ ਜੋ ਹੈ ਇਸ ਤਰ੍ਹਾਂ ਕੱਲ੍ਹ ਦੀ ਠੰਡਕ ਜੋ ਹੈ ਉਹ ਜ਼ਰੂਰ ਬਣੇਗੀ। ਪਰ ਅੱਜ ਦਾ ਮੌਸਮ ਤੁਸੀਂ ਜ਼ਰੂਰ ਜੀ ਐਤਵਾਰ ਵਾਲਾ ਜੋ ਮੌਸਮ ਹੈ ਜ਼ਰੂਰ ਚੰਗਾ ਮਾਣ ਸਕਦੇ ਹੋ। ਸੋ ਜੀ ਦਿਨ ਚੜ੍ਹਨ ਦੇ ਵਿੱਚ ਜੋ ਸਮਾਂ ਹਲੇ ਸੂਰਜ ਨੇ ਤੈਅ ਕੀਤਾ ਕਿ 7:03 ਦਾ ਸਮਾਂ ਜੀ ਤੈਅ ਹੋਇਆ ਅਤੇ ਜੋ ਚਾਨਣ ਹੋਣਾ ਹੈ ਉਸ ਤੋਂ ਪਹਿਲਾਂ ਜੋ ਜਾਗ ਖੁੱਲ੍ਹੀ ਹੈ ਅਤੇ ਤੁਸੀਂ ਇਸ ਸਨਰਾਈਜ਼ ਦੇ ਨਜ਼ਾਰੇ ਨੂੰ ਜੇਕਰ ਵੇਖ ਸਕਦੇ ਹੋ ਅਤੇ ਕਿਆ ਬਾਤ ਹੈ, ਫਿਰ ਇਸ ਤੋਂ ਵਧੀਆ ਗੱਲ ਤਾਂ ਮੇਰੇ ਖਿਆਲ ਜੋ ਹੈ ਉਹ ਦਿਨ ਜਦੋਂ ਅਸੀਂ ਸ਼ੁਰੂ ਕਰ ਲੈਂਦੇ ਹਾਂ, ਜਦੋਂ ਸਨਰਾਈਜ਼ ਅਸੀਂ ਆਪ ਦੇਖਦੇ ਹਾਂ ਅਤੇ ਮਨ ਦੇ ਵਿੱਚ ਵੀ ਉਸੇ ਤਰ੍ਹਾਂ ਜੋ ਐਨਰਜੀ ਜੋ ਹੈ ਉਜਾਗਰ ਹੁੰਦੀ ਹੈ ਅਤੇ ਫਿਰ ਇਸ ਤੋਂ ਵਧੀਆ ਕੀ ਹੋ ਸਕਦਾ। ਸੋ ਜੀ ਤੁਹਾਨੂੰ ਅੱਜ ਦਾ ਦਿਨ ਢੇਰ ਸਾਰੀਆਂ ਬੈਸਟ ਵਿਸ਼ਸ ਦੇ ਨਾਲ ਮੁਬਾਰਕ ਹੋਵੇ, ਤੁਹਾਡਾ ਦਿਨ ਅੱਜ ਦਾ ਜੀ ਸਫਲ ਰਹੇ ਅਤੇ ਜੋ ਚਲੋ ਅਸੀਂ ਪਲੈਨਿੰਗਸ ਵੀਕਐਂਡ ਦੀਆਂ ਵੀ ਕੀਤੀਆਂ ਹੁੰਦੀਆਂ ਨੇ, ਵੈਸੇ ਤਾਂ ਵੀਕਐਂਡ ਵੀ 2 ਦਿਨ ਦਾ ਕਈ ਵਾਰੀ ਘੱਟ ਜਾਪਦਾ ਕਿਉਂਕਿ ਘਰ ਦੇ ਕੰਮ ਵੀ ਫਿਰ ਇੰਨੇ ਇਕੱਠੇ ਹੋ ਜਾਂਦੇ ਨੇ, ਫਿਰ ਬਾਹਰ ਵੀ ਜਾਣਾ, ਫਿਰ ਕਿਤੇ ਸੋਚਣਾ ਕਿ ਹੁਣ ਚਲੋ ਜ਼ਿੰਦਗੀ ਨੂੰ ਮਨਾ ਵੀ ਲਈਏ ਅਤੇ ਫਿਰ ਕਿਤੇ ਜੋ ਘੁੰਮ ਕੇ ਵੀ ਆਈਏ। ਸੋ ਇੰਨੀਆਂ ਚੀਜ਼ਾਂ ਜਦੋਂ ਵੀਕਐਂਡ 'ਤੇ ਵੀ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਵੀਕਐਂਡ ਵੀ ਕਈ ਵਾਰੀ ਫਿਰ ਬਿਜ਼ੀ ਵੀ ਲੱਗਦਾ ਅਤੇ ਜਿਨ੍ਹਾਂ ਦੇ ਫਿਰ ਵੀਕਐਂਡ 'ਤੇ ਕੰਮ ਵੀ ਹੁੰਦੇ ਨੇ, ਜਿਹੜੇ ਚਲੋ ਇੰਨੀਆਂ ਮਿਹਨਤਾਂ ਜੋ ਇਸ ਮੁਲਕ ਦੇ ਵਿੱਚ ਕਰਦੇ ਨੇ ਕਿ ਵੀਕਡੇ 'ਤੇ ਵੀ ਕੰਮ ਫਿਰ ਵੀਕਐਂਡ 'ਤੇ ਵੀ ਕੰਮ ਹੁੰਦਾ, ਸੋ ਉਹਨਾਂ ਲਈ ਚਲੋ ਇੱਕ ਹੋਰ ਚੀਜ਼ ਜੋ ਹੈ ਵਿੱਚ ਐਡ ਹੋ ਜਾਂਦੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜੋ ਜੇਕਰ ਰਹੀਏ ਪੋਜ਼ੀਟਿਵ ਰਹੀਏ ਕਿ ਹਾਂ ਜੋ ਹੈ ਉਹ ਸਾਨੂੰ ਮਿਲਿਆ ਉਸ ਗੱਲ ਦਾ ਪਲ ਪਲ ਦਾ ਉਸ ਪਰਮਾਤਮਾ ਦਾ ਸ਼ੁਕਰਾਨਾ, ਤਾਂ ਫਿਰ ਬਿਜ਼ੀ ਜੋ ਲਾਈਫ ਜੋ ਹੈ ਇਹ ਵੀ ਚੰਗੀ ਲੱਗਦੀ ਹੈ। ਹਾਲਾਂਕਿ ਫਿਰ ਇਹ ਵੀ ਹੁੰਦਾ ਕਿ ਇੱਕ ਦਿਨ ਅਜਿਹਾ ਹੋਵੇ ਕਿ ਬਸ ਘਰੇ ਬੈਠੀਏ, ਕੁਛ ਘਰੇ ਵੀ ਨਾ ਕਰੀਏ ਅਤੇ ਸਾਰੀ ਹਫ਼ਤੇ ਦੀ ਜੋ ਥਕਾਨ ਹੈ ਇਸ ਨੂੰ ਜ਼ਰੂਰ ਜੀ ਦੂਰ ਕਰ ਲਈਏ। ਸੋ ਕਈ ਵਾਰੀ ਲੱਗਦਾ ਕਿ ਵੀਕਐਂਡ ਦੇ ਜੋ ਇਹ 2 ਦਿਨ ਨੇ ਇਹ ਵੀ ਘੱਟ ਨੇ, ਇੱਕ ਹੋਰ ਐਡ ਜੋ ਹੈ ਇਸ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਚਲੋ ਉਮੀਦ ਕਰਦੇ ਹਾਂ ਕਿ ਮੈਨੂੰ ਤਾਂ ਖੈਰ ਇਹ ਚੀਜ਼ ਯਾਦ ਨਹੀਂ ਰਹਿੰਦੀ ਕਿ ਅਗਲਾ ਲੌਂਗ ਵੀਕਐਂਡ ਕਦੋਂ ਆਉਣਾ ਹੁੰਦਾ, ਮੈਨੂੰ ਕਦੇ ਵੀ ਯਾਦ ਨਹੀਂ ਰਹਿੰਦਾ। ਪਰ ਚਲੋ ਜਦੋਂ ਲੌਂਗ ਵੀਕਐਂਡ ਆਉਂਦਾ ਤਾਂ ਇਸ ਗੱਲ ਦੀ ਥੋੜ੍ਹੀ ਜਿਹੀ ਰਾਹਤ ਜੋ ਹੈ ਉਦੋਂ ਜ਼ਰੂਰ ਹੋ ਜਾਂਦੀ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਕਈ ਕਾਲਸ ਮੈਨੂੰ ਇਹ ਵੀ ਆਉਂਦੀਆਂ ਨੇ ਕਿ ਹਲੇ ਮੈਂ ਕਾਲਸ 'ਚੋਂ ਨਹੀਂ ਔਨੀਅਰ ਨਹੀਂ ਲੈਂਦੀ ਸੋ ਬਿਲਕੁਲ ਜੀ ਅੱਗੇ ਜਾ ਕੇ ਮੈਂ ਬਿਲਕੁਲ ਲਵਾਂਗੀ ਅਤੇ ਤੁਸੀਂ ਜ਼ਰੂਰ ਪ੍ਰੋਗਰਾਮ ਰਾਹੀਂ ਕਾਲ ਕਰ ਸਕੋਗੇ ਕਿਉਂਕਿ ਤੁਹਾਡੀਆਂ ਕਾਲਸ ਦੇ ਨਾਲ ਹੀ ਪ੍ਰੋਗਰਾਮ ਜੋ ਨੇ ਉਹ ਬਣਦੇ ਨੇ ਸੱਜਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਤੁਸੀਂ ਕਾਲ ਕਰਦੇ ਹੋ ਅਤੇ ਜੇ ਮੇਰੇ ਤੋਂ ਔਨੀਅਰ ਹੋ ਕੇ ਨਹੀਂ ਵੀ ਚੱਕੀ ਜਾਂਦੀ ਤਾਂ ਮੈਂ ਉਸ ਗੱਲ ਦੀ ਮਾਫ਼ੀ ਚਾਹੁੰਦੀ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮੈਂ ਤੁਹਾਡੀਆਂ ਕਾਲਸ ਜੋ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਉਹ ਬਿਲਕੁਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰਨੀਆਂ ਨੇ ਸੋ ਜੀ ਫਿਲਹਾਲ ਮੈਂ ਤੁਹਾਨੂੰ ਫੋਨ ਰਾਹੀਂ ਪ੍ਰੋਗਰਾਮ ਕਿਸ ਤਰ੍ਹਾਂ ਸੁਣਨਾ ਹੈ ਇਸ ਬਾਰੇ ਜ਼ਰੂਰ ਦੱਸ ਦੇਵਾਂ ਕਿਉਂਕਿ ਤੁਸੀਂ ਇਹ ਨੰਬਰ ਜੋ ਹੈ ਕੈਨੇਡਾ ਲਈ ਨੋਟ ਕਰਨਾ ਜੀ 416-477-2040 416-477-2040 ਅਤੇ ਯੂ ਐੱਸ ਦੇ ਲਈ ਜੋ ਨੰਬਰ ਹੈ 641-741-0860 641-741-0860 ਯੂ ਐੱਸ ਦੇ ਲਈ ਨੰਬਰ ਹੈ ਤੁਸੀਂ ਇਸ ਨੰਬਰ ਨੂੰ ਯੂ ਐੱਸ ਦੇ ਵਿੱਚ ਜੀ ਡਾਇਲ ਕਰ ਸਕਦੇ ਹੋ ਅਤੇ ਜਦੋਂ ਹੁਣ ਨੰਬਰ ਦੱਸੇ ਤਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਬਾਰੇ ਵੀ ਜ਼ਰੂਰ ਦੱਸ ਦਈਏ ਤੁਸੀਂ ਐਪ ਪੰਜਾਬੀ ਲਹਿਰਾਂ ਆਪਣੇ ਫੋਨ ਦੇ ਵਿੱਚ ਪਾਉਣੀ ਹੈ ਤਾਂ ਜੋ ਕਿ ਫਿਰ ਤੁਸੀਂ ਕਿਤੇ ਵੀ ਹੋਵੋ ਫਿਰ ਤੁਸੀਂ ਫਿਰ ਇੰਡੀਆ ਜੇਕਰ ਆਪਣੀ ਸਾਲਾਨਾ ਗੇੜੀ 'ਤੇ ਵੀ ਚੱਲੇ ਹੋ ਅਤੇ ਉਦੋਂ ਵੀ ਤੁਸੀਂ ਸਮੇਂ ਦੇ ਅਕੋਰਡਿੰਗ ਜੋ ਹੈ ਉਹ ਪ੍ਰੋਗਰਾਮ ਨੂੰ ਜ਼ਰੂਰ ਜੀ ਰੋਜ਼ਾਨਾ ਸੁਣ ਸਕਦੇ ਹੋ ਸੋ ਪੰਜਾਬੀ ਲਹਿਰਾਂ ਦੀ ਐਪ ਵੀ ਤੁਸੀਂ ਫੋਨ ਦੇ ਵਿੱਚ ਜੀ ਬਿਲਕੁਲ ਪਾ ਸਕਦੇ ਹੋ ਸੋ ਜੀ ਇਸ ਦੇ ਨਾਲ ਤੁਹਾਨੂੰ ਮੈਂ ਨੰਬਰ ਜੀ ਇਹ ਵੀ ਨੋਟ ਕਰਵਾ ਦੇਵਾਂ ਕਿ ਤੁਸੀਂ ਜੇਕਰ ਚਾਹੁੰਦੇ ਹੋ ਕਿ ਚਲੋ ਮੂਵ ਅਸੀਂ ਹੋਣਾ ਸ਼ਿਫਟ ਹੋਣਾ ਦਿਨ ਤਰੀਕ ਤੈਅ ਹੋ ਗਈ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਕੰਮ ਜੋ ਹੈ ਪ੍ਰੋਫੈਸ਼ਨਲੀ ਅਸੀਂ ਕਰਵਾ ਲਈਏ ਦੂਰ ਦੁਰਾਡੇ ਮੂਵ ਹੋਣਾ ਅਤੇ ਫਿਰ ਤਾਂ ਬਿਲਕੁਲ ਪ੍ਰੋਫੈਸ਼ਨਲੀ ਕਰਵਾਉਣ ਦੀ ਲੋੜ ਬਣ ਹੀ ਜਾਂਦੀ ਹੈ ਜਿੱਥੇ ਲੱਗਦਾ ਕਿ ਕਾਰ ਵੀ ਆਪ ਡਰਾਈਵ ਕਰਕੇ ਜਾਵਾਂਗੇ ਅਤੇ ਘੰਟਿਆਂ ਬੱਧੀ ਜੋ ਹੈ ਉਹ ਸਮਾਂ ਲੱਗੇਗਾ ਸੋ ਮੂਵਿੰਗ ਟਰੱਕਸ ਦੇ ਵਿੱਚ ਜੇਕਰ ਤੁਹਾਡੀਆਂ ਕਾਰਾਂ ਵੈਨਾਂ ਤੁਹਾਡੇ ਸਮਾਨ ਦੇ ਨਾਲ ਜਾਣ ਤਾਂ ਰਾਹਤ ਤਾਂ ਫਿਰ ਬਿਲਕੁਲ ਹੋਣੀ ਹੀ ਹੈ ਸੋ ਐਚ ਕੇ ਮੂਵਰਸ ਨੂੰ ਤੁਸੀਂ ਇਸ ਬਾਰੇ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ ਜੀ ਐਚ ਕੇ ਮੂਵਰਸ ਦਾ ਨੰਬਰ ਹੈ 416-524-6704 416-524-6704 ਹਰਮਿੰਦਰ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਐਚ ਕੇ ਮੂਵਰਸ ਤੋਂ ਅਤੇ ਜਦੋਂ ਤੁਸੀਂ ਫਿਰ ਸੰਪਰਕ ਕਰਨਾ ਅਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਦਾ ਹਵਾਲਾ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਦੇ ਦੇਣਾ ਜੀ ਤਾਂ ਜੋ ਕਿ ਤੁਹਾਨੂੰ ਅੱਛੇ ਜੋ ਡਿਸਕਾਊਂਟਸ ਜੋ ਨੇ ਉਹ ਵੀ ਤੁਹਾਨੂੰ ਬਿਲਕੁਲ ਅਸੀਂ ਮੁਹੱਈਆ ਕਰਵਾ ਸਕੀਏ ਨੰਬਰ 416-524-6704 ਇਹ ਨੰਬਰ ਤੁਸੀਂ ਜ਼ਰੂਰ ਡਾਇਲ ਕਰਨਾ ਅਤੇ ਨਾਲ ਹੀ ਜੀ ਅੱਜ 20 ਸਤੰਬਰ ਦਾ ਦਿਨ ਹੈ ਅੱਜ ਜੋ ਅੰਮ੍ਰਿਤ ਸੰਚਾਰ ਹੋਣਾ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਅਤੇ ਤੁਸੀਂ ਜੀ ਇਹ ਵੀ ਜ਼ਰੂਰ ਨੋਟ ਕਰੋ ਕਿ ਦੁਪਹਿਰੇ 2 ਵਜੇ ਹੋਣਾ ਅਤੇ ਇਸ ਬਾਰੇ ਜੇਕਰ ਤੁਸੀਂ ਹੋਰ ਜਾਣਕਾਰੀ ਵੀ ਚਾਹੁੰਦੇ ਹੋ ਅਤੇ ਤੁਸੀਂ ਜੀ ਨੰਬਰ ਜੋ ਹੈ ਉਹ ਨੋਟ ਕਰਨਾ ਮੈਂ ਤੁਹਾਨੂੰ ਨੰਬਰ ਨੋਟ ਕਰਵਾ ਦਿੰਦੀ ਹਾਂ 905-671-1662 ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਬਿਲਕੁਲ ਲੈ ਸਕਦੇ ਹੋ 905-671 ਅਤੇ ਨੰਬਰ ਜੋ ਹੈ 1662 ਹੈ ਅੱਗੇ 905-671-1662 'ਤੇ ਤੁਸੀਂ ਕਾਲ ਕਰਕੇ ਜੀ ਪੂਰੀ ਇਸ ਬਾਰੇ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਸੋ ਜੀ ਸਵੇਰ ਦਾ ਸਮਾਂ ਅਤੇ ਪਰਮਾਤਮਾ ਦੇ ਨਾਲ ਜੁੜਨ ਦਾ ਜੋ ਹੈ ਸਭ ਤੋਂ ਵਧੀਆ ਸਮਾਂ ਵੈਸੇ ਤਾਂ ਹਰ ਪਲ ਹੀ ਜੋ ਹੈ ਸਵੇਰੇ ਸ਼ਾਮ ਜੋ ਹੈ ਅਸੀਂ ਜੋ ਹੈ ਹਰ ਪਲ ਸ਼ੁਕਰਾਨਾ ਕਰਦੇ ਰਹੀਏ ਪਰ ਸਵੇਰ ਦਾ ਸਮਾਂ ਜਿੱਥੇ ਐਨਰਜੀ ਆਪਣੀ ਪਿਓਰ ਹੁੰਦੀ ਹੈ ਜਿੱਥੇ ਅਸੀਂ ਹੁਣੇ ਉੱਠੇ ਹੁੰਦੇ ਹਾਂ ਅਤੇ ਇੱਕ ਕੋਰਾ ਵਰਕਾ ਹੀ ਹੁੰਦਾ ਆਪਣਾ ਮਨ ਅਤੇ ਉਸਨੂੰ ਕਿਸ ਤਰ੍ਹਾਂ ਲਿਖਣਾ ਹੈ ਉਸਨੂੰ ਕਿਸ ਤਰ੍ਹਾਂ ਅੱਜ ਦੇ ਦਿਨ ਦੇ ਵਿੱਚ ਢਾਲਣਾ ਹੈ ਉਹ ਫਿਰ ਸਾਡੀ ਸਵੇਰ 'ਤੇ ਹੀ ਡਿਪੈਂਡ ਕਰਦਾ ਜੇ ਸਾਡੀ ਸਵੇਰ ਜੋ ਹੈ ਉਹ ਚੰਗੀ ਹੁੰਦੀ ਹੈ ਪਰਮਾਤਮਾ ਨਾਲ ਅਸੀਂ ਜੁੜ ਜਾਂਦੇ ਹਾਂ ਅਤੇ ਫਿਰ ਬਹੁਤ ਅੱਛਾ ਜੋ ਹੈ ਉਹ ਸਾਰਾ ਦਿਨ ਬੀਤਣਾ ਹੀ ਹੈ ਸੋ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਜੀ ਬਣੇ ਹੋਏ ਹੋ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1

0: 9844 437 6 5 1 9 84
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਸਮਾਂ ਜੋ ਹੈ 6:28 ਦਾ ਅਤੇ ਜੇ ਹੌਲੀ ਹੌਲੀ ਦਿਨ ਜੋ ਸ਼ੁਰੂ ਹੋ ਰਿਹਾ ਜੀ ਤੁਹਾਡਾ ਸਮਾਂ ਇਹ ਜੋ ਸਮਾਂ ਜੀ ਸਾਡੇ ਨਾਲ ਹੈ ਠੀਕ 8 ਵਜੇ ਤੱਕ ਅਤੇ AM 530 ਦੀਆਂ ਤਰੰਗਾਂ 'ਤੇ ਅਸੀਂ ਤੁਹਾਡੇ ਨਾਲ ਬਿਲਕੁਲ ਇਸੇ ਤਰ੍ਹਾਂ ਬਣੇ ਰਹਾਂਗੇ ਅਤੇ ਮੈਂ ਰੁਪਿੰਦਰ ਕੌਰ ਜੀ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਬਿਲਕੁਲ ਤੁਹਾਡਾ ਕਰਦੀ ਹਾਂ ਅਤੇ ਨਾਲ ਹੀ ਮੈਂ ਤੁਹਾਨੂੰ ਇਹ ਜਾਣਕਾਰੀ ਬਿਲਕੁਲ ਦੇ ਦੇਵਾਂ ਜੀ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ ਨੰਬਰ ਅਤੇ ਇਹਨਾਂ ਦੀ ਵੈਬਸਾਈਟ ਜੋ ਹੈ ਇਹ ਨਹੀਂ ਭੁੱਲਣੀ ਕਿਉਂਕਿ ਰੈਨੋਵੇਸ਼ਨ ਤੁਸੀਂ ਘਰੇ ਕਰਨੀ ਹੈ ਚਲੋ ਕਰਵਾਉਣੀ ਹੈ ਜਾਂ ਫਿਰ ਤੁਸੀਂ ਆਪ ਰੈਨੋਵੇਟਰ ਹੋ ਕੰਟਰੈਕਟਰ ਹੋ ਬਿਲਡਰ ਹੋ ਅਤੇ ਜਦੋਂ ਤੁਸੀਂ ਆਪਣਾ ਫਿਰ ਕੰਮ ਅੱਗੇ ਤੋਰਨਾ ਹੈ ਅਤੇ ਅੱਛੀ ਕੰਸਟਰਕਸ਼ਨ ਦੀਆਂ ਅੱਛੀ ਜੋ ਰੈਨੋਵੇਸ਼ਨ ਦੀਆਂ ਸਪਲਾਈਜ਼ ਨੇ ਬੈਸਟ ਪ੍ਰਾਈਜ਼ਸ 'ਤੇ ਤੁਹਾਨੂੰ ਮਿਲਣ ਅਤੇ ਫਿਰ ਜੋ ਹੈ ਇਹ ਤਾਂ ਜ਼ਰੂਰੀ ਹੋ ਹੀ ਜਾਂਦਾ ਸੋ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੋ ਸ਼ੋਰੂਮ ਖੁੱਲ੍ਹਿਆ ਬਿਲਕੁਲ ਇਸੇ ਕੰਮ ਨੂੰ ਖੁੱਲ੍ਹ ਗਿਆ ਸੋ ਪਲੰਬਿੰਗ ਸਪਲਾਈਜ਼ ਫਲੋਰਿੰਗ ਇਲੈਕਟ੍ਰੀਕਲ ਹੋ ਗਿਆ ਜੋ ਵਾਸ਼ਰੂਮ ਦਾ ਸਾਰਾ ਹੀ ਜੋ ਸਮਾਨ ਹੈ ਜਾਂ ਫਿਰ ਟੂਲਸ ਹਾਰਡਵੇਅਰ ਨੇ ਡਰਾਈਵਾਲ ਇੰਸੂਲੇਸ਼ਨ ਹੈ ਤੁਸੀਂ ਇਹਨਾਂ ਪਾਸੋਂ ਆ ਕੇ ਪ੍ਰਾਈਜ਼ ਵੇਖੋ ਪਰਖੋ ਗਾਰੰਟੀ ਇਹਨਾਂ ਦੀ ਹੈ ਕਿ ਹਰ ਪ੍ਰਾਈਜ਼ ਨੂੰ ਇਹ ਜ਼ਰੂਰ ਬੀਟ ਕਰਨਗੇ ਅਤੇ ਜੀ ਇਹਨਾਂ ਦਾ ਜੋ ਪਤਾ ਹੈ 8005 ਡਿਕਸੀ ਰੋਡ ਬਰੈਂਪਟਨ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਨਵਾਂ ਖੁੱਲ੍ਹਿਆ ਸ਼ੋਰੂਮ ਹੈ ਅਤੇ ਨਾਲ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਬਿਲਕੁਲ ਨੋਟ ਕਰ ਲਓ www.bestvaluebuildingsupplies.ca ਸੋ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਪ੍ਰੋਡਕਟਸ ਬਾਰੇ ਤੁਸੀਂ ਪ੍ਰਾਈਜ਼ ਬਾਰੇ ਪੂਰੀ ਜਾਣਕਾਰੀ ਜੋ ਹੈ ਇਹ ਵੀ ਬਿਲਕੁਲ ਲੈ ਸਕਦੇ ਹੋ ਅਤੇ ਇਹਨਾਂ ਦਾ ਨੰਬਰ ਵੀ ਚਲੋ ਤੁਹਾਨੂੰ ਬਿਲਕੁਲ ਅਸੀਂ ਨੋਟ ਕਰਵਾ ਦਈਏ ਨੰਬਰ 647-961-0585 647-961-0585 'ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਜੀ ਸੰਪਰਕ ਜ਼ਰੂਰ ਕਰ ਸਕਦੇ ਹੋ ਅਤੇ ਜੀ ਇਸ ਦੇ ਨਾਲ ਹੀ ਸਾਂਝੀ ਅੱਜ ਦੀ ਇਹ ਖਬਰ ਵੀ ਤੁਹਾਡੇ ਨਾਲ ਬਿਲਕੁਲ ਕਰ ਦਈਏ ਜਿੱਥੇ ਮੰਗਲਵਾਰ ਨੂੰ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਨੇ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਫੈਡਰਲ ਸਰਕਾਰ ਪ੍ਰਾਈਵੇਟ ਇਨਵੈਸਟਮੈਂਟ ਹੁਣ ਚਾਹੁੰਦੀ ਹੈ ਕੈਨੇਡਾ ਦੇ 4 ਵੱਡੇ ਏਅਰਪੋਰਟਸ ਦੇ ਲਈ ਜਿਸ ਦੇ ਵਿੱਚ ਟੋਰੋਂਟੋ ਪੀਅਰਸਨ ਵੀ ਹੈ ਮੋਂਟਰੀਅਲ ਦਾ ਏਅਰਪੋਰਟ ਵੀ ਹੈ ਕੈਲਗਰੀ ਅਤੇ ਵੈਨਕੂਵਰ ਦਾ ਵੀ ਹੈ ਹਾਲਾਂਕਿ ਚਲੋ ਇਸ ਦੇ ਵਿੱਚ ਪ੍ਰੀਮੀਅਰ ਡਕ ਫੂਡ ਅੱਗੇ ਇਹ ਵੀ ਚਾਹੁੰਦੇ ਨੇ ਕਿ ਬਿਲੀ ਬਿਸ਼ੋਪ ਏਅਰਪੋਰਟ ਹੈ ਉਸ ਦੇ ਵਿੱਚ ਵੀ ਪ੍ਰਾਈਵੇਟ ਇਨਵੈਸਟਮੈਂਟ ਹੋਵੇ ਪਰ ਹੁਣ ਟਰਾਂਸਪੋਰਟ ਮਿਨਿਸਟਰ ਸਟੀਵਨ ਮੈਕਿਨਨ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਬਿਲਕੁਲ ਕਰ ਦਿੱਤੀ ਹੈ ਕਿ ਹੁਣ ਜਦੋਂ ਇਹ ਪ੍ਰਾਈਵੇਟਾਈਜ਼ ਹੋਣੇ ਨੇ ਏਅਰਪੋਰਟ ਅਤੇ ਚਲੋ ਉਹਨਾਂ ਨੇ ਕਿਹਾ ਕਿ ਤਜਰਬਾ ਜੋ ਹੈ ਉਹ ਟਰੈਵਲ ਦਾ ਉਹ ਚੰਗਾ ਹੋਏਗਾ ਅਤੇ ਇੱਕ ਚੰਗੇ ਵਾਲੇ ਪਾਸੇ ਇੰਪਰੂਵਮੈਂਟ ਜੋ ਹੈ ਉਹ ਹੋਣੀ ਹੈ ਪਰ ਉਸ ਦੇ ਨਾਲ ਜੋ ਹੈ ਉਹਨਾਂ ਨੇ ਜੋ ਖਰਚੇ ਦੀ ਗੱਲ ਕੀਤੀ ਹੈ ਜੋ ਫਿਰ ਕੋਸਟ ਇਸ ਦੇ ਨਾਲ ਜੋ ਟਰੈਵਲਰਸ 'ਤੇ ਪਏਗੀ ਉਹਨਾਂ ਨੇ ਇਹ ਗਾਰੰਟੀ ਬਿਲਕੁਲ ਨਹੀਂ ਕੀਤਾ ਕਿ ਕੋਸਟ ਅੱਗੇ ਉੱਪਰ ਨਹੀਂ ਜਾਵੇਗੀ ਸੋ ਕੋਸਟ ਇਸ ਦੇ ਵਿੱਚ ਜੋ ਹੈ ਉਹ ਟਰੈਵਲ ਦੀ ਬਿਲਕੁਲ ਉੱਤੇ ਜਾ ਸਕਦੀ ਹੈ ਹਾਲਾਂਕਿ ਇਸ ਦੇ ਵਿੱਚ ਉਹਨਾਂ ਨੇ ਕੀਤਾ ਕਿ ਪ੍ਰੋਮਿਸ ਇਹ ਜ਼ਰੂਰ ਫਿਲਹਾਲ ਕਰ ਰਹੇ ਨੇ ਕਿ ਕੋਈ ਅਨਜਸਟੀਫਾਈਡ ਵਾਧਾ ਜੋ ਹੈ ਉਹ ਕੋਸਟ ਦੇ ਵਿੱਚ ਨਹੀਂ ਹੋਵੇਗਾ ਪਰ ਇਹ ਵੀ ਨਹੀਂ ਕਿਹਾ ਕਿ ਪ੍ਰਾਈਜ਼ ਉੱਤੇ ਜਾਣਗੇ ਨਹੀਂ ਸੋ ਪ੍ਰਾਈਜ਼ ਉੱਤੇ ਜਾ ਸਕਦੇ ਨੇ ਪਰ ਇਸ ਗੱਲ ਦਾ ਚਲੋ ਇਸ਼ਾਰਾ ਉਹਨਾਂ ਨੇ ਦਿੱਤਾ ਹੈ ਕਿ ਜ਼ਿਆਦਾ ਐਕਸਪੈਂਸਿਵ ਨਹੀਂ ਹੋਣਗੇ ਪਰ ਉੱਤੇ ਜ਼ਰੂਰ ਜਾਣਗੇ ਅਤੇ ਅਨਜਸਟੀਫਾਈਡ ਵਾਧਾ ਜੋ ਹੈ ਨਹੀਂ ਹੋਵੇਗਾ ਸੋ ਕਿਤੇ ਨਾ ਕਿਤੇ ਇਨਡਾਇਰੈਕਟਲੀ ਅਸੀਂ ਇਸ ਗੱਲ ਨੂੰ ਮੰਨ ਸਕਦੇ ਹਾਂ ਕਿ ਜਦੋਂ ਪ੍ਰਾਈਵੇਟਾਈਜੇਸ਼ਨ ਹੋਣੀ ਹੈ ਉਦੋਂ ਫਿਰ ਜਿਹੜਾ ਚਲੋ ਇਹ ਕਹਿੰਦੇ ਨੇ ਪੈਸੈਂਜਰ ਐਕਸਪੀਰੀਅੰਸ ਜੋ ਹੈ ਵਧੀਆ ਹੋਣਾ ਹੈ ਪਰ ਜੋ ਖਰਚਾ ਜੋ ਹੈ ਇਹ ਵੀ ਕੁਛ ਨਾ ਕੁਛ ਜੋ ਹੈ ਉਹ ਇਸ ਦੇ ਵਿੱਚ ਵਧੇਗਾ ਜ਼ਰੂਰ ਕਿਉਂਕਿ ਪਹਿਲਾਂ ਹੀ ਇਹ ਇਸ ਗੱਲ ਦੀ ਗਾਰੰਟੀ ਜੋ ਹੈ ਉਹ ਨਹੀਂ ਕਰ ਰਹੇ ਹਾਲਾਂਕਿ ਇਹਨਾਂ ਨੇ ਕਿਹਾ ਤੁਹਾਨੂੰ ਫਰਕ ਜ਼ਰੂਰ ਲੱਗਣਾ ਕਿ ਪਬਲਿਕ ਤੋਂ ਪ੍ਰਾਈਵੇਟ ਓਨਰਸ਼ਿਪ ਜਦੋਂ ਇਹ ਸ਼ਿਫਟ ਹੋਣੀ ਹੈ ਅਤੇ ਤਜਰਬਾ ਜੋ ਹੈ ਉਹ ਕਿੰਨਾ ਵੱਖਰਾ ਹੁੰਦਾ ਪਰ ਜਦੋਂ ਅੱਜ ਦਾ ਇਹ ਜੋ ਦੌਰ ਹੈ ਜਿੱਥੇ ਅਸੀਂ ਇਕੋਨਮੀ ਕਿਸ ਤਰ੍ਹਾਂ ਜੋ ਹੈ ਜੂਝ ਰਹੀ ਹੈ, ਜਿੱਥੇ ਹਾਊਸ ਹੋਲਡ ਜੋ ਹੈ ਉਹ ਕਿਸ ਤਰ੍ਹਾਂ ਖਰਚਾ ਅੱਗੇ ਵਧਾਉਣ ਲਈ ਜੂਝ ਰਹੇ ਨੇ, ਫਿਰ ਹੁਣ ਇੱਕ ਇਸ ਦੇ ਵਿੱਚ ਵੀ ਜੇਕਰ ਵਾਧਾ ਹੋਏਗਾ ਤਾਂ ਫਿਰ ਕੀ ਬਣੇਗਾ? ਕਿਉਂਕਿ ਜਦੋਂ ਵੀ ਅਸੀਂ ਟਿਕਟਸ ਵੇਖਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਸਸਤੀਆਂ ਟਿਕਟਸ ਜੋ ਨੇ ਉਹ ਸਾਨੂੰ ਮਿਲਣ, ਪਰ ਹੁਣ ਜਦੋਂ ਇਹ ਜੋ ਇਹਨਾਂ ਨੇ ਪਹਿਲਾਂ ਇਨਡਾਇਰੈਕਟਲੀ ਕਹਿ ਹੀ ਦਿੱਤਾ ਕਿ ਇਸ ਦੇ ਵਿੱਚ ਅਨਜਸਟੀਫਾਈਡ ਇਨਕਰੀਜ਼ ਤਾਂ ਨਹੀਂ ਹੋਣਾ ਪਰ ਕੁਛ ਨਾ ਕੁਛ ਇਨਕਰੀਜ਼ ਜੋ ਹੈ ਉਹ ਜ਼ਰੂਰ ਹੋਣਾ, ਸੋ ਦੇਖਦੇ ਹਾਂ ਕਿ ਕਿੰਨਾ ਇਸ ਦੇ ਵਿੱਚ ਵਾਧਾ ਹੁੰਦਾ। ਚਲੋ ਅਗਲੇ ਹਫ਼ਤਿਆਂ ਦੇ ਵਿੱਚ, ਅਗਲੇ ਮਹੀਨਿਆਂ ਦੇ ਵਿੱਚ ਜਦੋਂ ਇਹ ਪਲਾਨ ਜੋ ਹੈ ਪੱਕਾ ਹੋ ਜਾਣਾ, ਫਿਰ ਇਸ ਬਾਰੇ ਜੋ ਹੈ ਸਾਰੀਆਂ ਡੀਟੇਲਸ ਜੋ ਨੇ ਉਹ ਅੱਗੇ ਜ਼ਰੂਰ ਆਉਣਗੀਆਂ, ਅਤੇ ਇਸ ਗੱਲ ਦਾ ਹੁਣ ਆਉਣ ਵਾਲਾ ਸਮਾਂ ਜੋ ਹੈ ਸਾਨੂੰ ਜ਼ਰੂਰ ਦੱਸੇਗਾ। ਅਤੇ ਜੀ, ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਜੋ ਕੈਨੇਡਾ ਦੀ ਧਰਤੀ 'ਤੇ ਆਪਣੇ ਸੁਪਨਿਆਂ ਨੂੰ ਮਨਾਂ ਦੇ ਵਿੱਚ ਸਜਾ ਕੇ ਲੈਂਡ ਹੁੰਦੇ ਸੀ, ਅਤੇ ਉਸ ਦੇ ਵਿੱਚ ਜਿੱਥੇ ਕਟੌਤੀ ਹੋਈ ਹੈ, ਅਤੇ ਅਸਰ ਸਭ ਤੋਂ ਵੱਧ ਜੋ ਹੈ ਇਸ ਦਾ ਜੋ ਕਾਲਜਿਸ ਨੂੰ ਜੋ ਇੰਸਟੀਟਿਊਟਸ ਨੂੰ ਹੋਇਆ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਭਰਮਾਰ ਹੁੰਦੀ ਸੀ, ਸੋ ਇਸ ਦੇ ਵਿੱਚ ਕਈ ਜੋ ਕਾਲਜ ਨੇ, ਕਈ ਜੋ ਯੂਨੀਵਰਸਿਟੀਜ਼ ਵੀ ਨੇ, ਉਹਨਾਂ ਨੇ ਕੁਛ ਪ੍ਰੋਗਰਾਮਸ ਜੋ ਨੇ ਉਹ ਸਸਪੈਂਡ ਕੀਤੇ, ਸਟਾਫ ਜੋ ਹੈ ਉਹ ਵੀ ਲੇਡ ਆਫ ਹੋਇਆ, ਕਿਉਂਕਿ ਇਨਰੋਲਮੈਂਟ ਦੇ ਵਿੱਚ ਹੀ ਜਿੱਥੇ ਕਟੌਤੀ ਹੋ ਗਈ ਅਤੇ ਫਿਰ ਖਰਚਾ ਕਿੱਥੇ ਪੂਰਾ ਕਰਨਾ ਅਤੇ ਫਿਰ ਰਿਕੁਆਇਰਮੈਂਟ ਕਿੰਨੇ ਕੁ ਸਟਾਫ ਦੀ ਹੈ। ਸੋ ਇਸ ਦੇ ਵਿੱਚ ਹੁਣ ਜੋ ਮੋਸਟ ਰੀਸੈਂਟ ਜੋ ਕੈਨੇਡਾ ਦਾ ਸਭ ਤੋਂ ਵੱਡਾ ਕਹਿ ਸਕਦੇ ਹਾਂ ਇੱਕ ਪ੍ਰਾਈਵੇਟ ਇੰਗਲਿਸ਼ ਲੈਂਗੁਏਜ ਸਕੂਲ, ਅਤੇ ਇਹ ਵੀ ਸ਼ੁੱਕਰਵਾਰ ਇਹ ਬੰਦ ਹੋਇਆ, ਅਤੇ ਇਹਨਾਂ ਨੇ ਬੈਂਕਰਪਸੀ ਜੋ ਹੈ ਇਹ ਫਾਈਲ ਕੀਤੀ ਹੈ। ਅਤੇ ਇੰਟਰਨੈਸ਼ਨਲ ਲੈਂਗੁਏਜ ਅਕੈਡਮੀ ਆਫ ਕੈਨੇਡਾ, ਇਹ ਇਹਨਾਂ ਨੇ ਆਪਣੀ ਵੈਬਸਾਈਟ 'ਤੇ ਪੋਸਟ ਕਰ ਦਿੱਤਾ ਕਿ ਪਿਛਲੇ 3 ਸਾਲਾਂ ਤੋਂ ਬਹੁਤ ਫਾਈਨੈਂਸ਼ੀਅਲ ਚੈਲੰਜਸ ਦੇ ਵਿੱਚ ਵਾਧਾ ਹੋਣ ਕਾਰਨ ਜੋ ਸੈਕਟਰ ਨੂੰ ਇਹ ਅਫੈਕਟ ਕਰ ਰਿਹਾ, ਸੋ ਉਸ ਕਾਰਨ ਹੁਣ ਇਹ ਅੱਗੇ ਆਪਣੇ ਓਪਰੇਸ਼ਨਸ ਨਹੀਂ ਤੋਰ ਸਕਦੇ, ਅਤੇ ਜੋ ਕਿਹਾ ਉਹਨਾਂ ਨੇ ਕਿ ਸਭ ਕੁਛ ਪੋਸੀਬਲ ਜੋ ਹੈ ਅਸੀਂ ਕੋਸ਼ਿਸ਼ ਕਰ ਲਈ ਕਿ ਅਸੀਂ ਆਪਣੇ ਬੈਸਟ ਐਫਰਟਸ ਲਾ ਲਏ, ਪਰ ਹੁਣ ਫਾਈਨੈਂਸ਼ੀਅਲ ਰਿਸੋਰਸਿਸ ਹੀ ਜਿੱਥੇ ਖਤਮ ਹੋ ਰਹੇ ਨੇ ਉੱਥੇ ਫਿਰ ਅੱਗੇ ਓਪਰੇਟ ਕਰਨਾ ਇਹਨਾਂ ਲਈ ਮੁਸ਼ਕਿਲ ਹੋ ਗਿਆ। ਅਤੇ ਹਾਲਾਂਕਿ ਇਹਨਾਂ ਨੇ ਕਿਹਾ ਕਿ ਆਪਣੀ ਸਪੋਰਟ ਜੋ ਹੈ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੋ ਇਸ ਔਖੇ ਟ੍ਰਾਂਜ਼ਿਸ਼ਨ ਦੇ ਵਿੱਚ ਬਿਲਕੁਲ ਦੇ ਰਹੇ ਨੇ, ਉਹਨਾਂ ਦੇ ਨਾਲ ਕੰਮ ਕਰ ਰਹੇ ਨੇ। ਸੋ 1997 ਦੇ ਵਿੱਚ ਇਹ ਅਕੈਡਮੀ ਬਣੀ ਸੀ ਟੋਰੋਂਟੋ ਅਤੇ ਵੈਨਕੂਵਰ ਦੇ ਵਿੱਚ, ਪਰ ਹੁਣ ਜੋ ਇੰਪੈਕਟ ਇਨੀ ਦਿਨੀ ਆ ਚੁੱਕਾ ਹੈ ਅਤੇ ਇਸ ਕਾਰਨ ਇਸ ਨੂੰ ਵੀ ਬੰਦ ਹੋਣਾ ਪਿਆ। ਸੋ ਜੇਕਰ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀ ਰਿਪੋਰਟ ਜੋ ਇਸ ਦੀ ਜੋ ਪਰਖ ਥੋੜ੍ਹੀ ਕਰੀਏ, ਅਤੇ ਇੰਟਰਨੈਸ਼ਨਲ ਸਟੂਡੈਂਟ ਪਾਪੂਲੇਸ਼ਨ ਜੋ ਹੈ ਉਹ 1/3 ਜੋ ਹੈ ਉਹ ਡਰੋਪ ਹੋ ਗਈ ਹੈ। ਸੋ ਟਾਰਗੇਟ ਨੰਬਰ ਜਿੰਨਾ ਇਹਨਾਂ ਨੇ ਪਲਾਨ ਕੀਤਾ ਸੀ ਇਸ ਸਾਲ, ਤਾਂ ਉਸ ਤੋਂ ਵੀ ਕਿਤੇ ਘੱਟ ਜੋ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਜੋ ਨੇ ਉਹ ਮੁਲਕ ਦੇ ਵਿੱਚ ਆਏ ਨੇ, ਜਿੱਥੇ ਇਸ ਸਾਲ ਦਾ ਟਾਰਗੇਟ ਜੋ ਹੈ 1,55,000 ਸੀ। ਪਰ ਇਹ ਜੋ ਡੇਟਾ ਹੈ ਇਹ ਦੱਸਦਾ ਹੈ ਕਿ ਪਹਿਲੇ 6 ਮਹੀਨਿਆਂ ਦੇ ਵਿੱਚ 2026 ਦੇ ਸਿਰਫ 22,405 ਜੋ ਸਟੂਡੈਂਟਸ ਜੋ ਨੇ ਉਹ ਆਏ ਨੇ। ਸੋ ਫਿਰ ਕਿੱਥੇ ਗੱਲ ਪਹੁੰਚਦੀ ਹੈ? ਸੋ ਜਿਹੜੇ ਕਾਲਜਿਸ ਜੋ ਨੇ ਉਹ ਚੱਲ ਹੀ ਇਸ ਕੰਮ 'ਤੇ ਰਹੇ ਸੀ ਕਿ ਵੱਧ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਜੋ ਨੇ ਉਹ ਭਰਤੀ ਕਰਵਾਉਂਦੇ ਸੀ, ਹੁਣ ਉਹਨਾਂ ਦਾ ਬੰਦ ਹੋਣਾ ਜੋ ਹੈ ਉਹ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਵੇਖਦੇ ਆ ਉਹ ਤੈਅ ਹੋਇਆ। ਅਤੇ ਇਹ ਇੱਕ ਇੰਗਲਿਸ਼ ਲੈਂਗੁਏਜ ਸਕੂਲ ਜੋ ਹੈ, ਜੋ ਕਹਿ ਸਕਦੇ ਹਾਂ ਕਿ ਕੈਨੇਡਾ ਦਾ ਸਭ ਤੋਂ ਵੱਡਾ ਲੈਂਗੁਏਜ ਸਕੂਲ ਹੈ, ਇਹ ਵੀ ਇਸ ਦੇ ਵਿੱਚ ਜੋ ਹੈ ਇਹਨਾਂ ਨੂੰ ਬੰਦ ਕਰਨਾ ਪਿਆ। ਸੋ ਜੀ, ਤੁਸੀਂ ਨਾਲ ਹੀ ਨੰਬਰ ਨੋਟ ਬਿਲਕੁਲ ਕਰ ਲਓ ਜੀ, ਕਿਉਂਕਿ ਇਸ ਵੇਲੇ ਤੁਸੀਂ ਡਰਾਈਵ ਕਰ ਰਹੇ ਹੋ, ਅਤੇ ਜੇਕਰ ਤੁਸੀਂ ਖਾਸ ਤੌਰ 'ਤੇ ਟਰੱਕ ਡਰਾਈਵਰ ਹੋ, ਜੇਕਰ ਤੁਸੀਂ ਓਨਰ ਓਪਰੇਟਰ ਹੋ, ਤਾਂ ਇਹ ਖਾਸ ਸੰਦੇਸ਼ ਤੁਹਾਡੇ ਲਈ ਵੀ ਹੈ। ਪਰ ਚਲੋ ਕਾਰਾਂ ਲਈ ਵੀ ਬਿਲਕੁਲ ਇਹ ਸੰਦੇਸ਼ ਬੈਠਦਾ। ਪਰ ਮੈਂਡੀ ਗਿੱਲ ਜੀ ਕਹਿੰਦੇ ਨੇ ਸਪੈਸ਼ਲਾਈਜੇਸ਼ਨ ਇਹਨਾਂ ਦੀ ਏਬਲ ਇੰਸ਼ੋਰੈਂਸ ਤੋਂ ਟਰੱਕ ਇੰਸ਼ੋਰੈਂਸ ਦੇ ਵਿੱਚ ਬਿਲਕੁਲ ਹੈ। ਸੋ ਟਰਾਰ ਇੰਸ਼ੋਰੈਂਸ ਦੀ ਗੱਲ ਕਰੀਏ, ਟਰੱਕ ਇੰਸ਼ੋਰੈਂਸ ਦੀ ਹੋਮ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੀ ਗੱਲ ਕਰੀਏ, ਤੇ ਤੁਸੀਂ ਜੀ ਮੈਂਡੀ ਗਿੱਲ ਜੀ ਦਾ ਨੰਬਰ ਜੋ ਹੈ ਇਹ ਜ਼ਰੂਰ ਨੋਟ ਕਰ ਲਓ। ਨੰਬਰ 6 6====9 9 9================9 9509 ਜੀ ਮੈਂਡੀ ਗਿੱਲ ਜੀ ਦਾ ਨੰਬਰ ਹੈ। ਤੇ ਤੁਸੀਂ ਅੱਛੀ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਇਹਨਾਂ ਪਾਸੋਂ ਲਵੋ। ਤੇ ਨਾਲ ਹੀ ਇਹਨਾਂ ਦਾ ਨੰਬਰ ਇੱਕ ਹੋਰ ਹੈ 647 8““8898 647 8833 1899 ਜੀ ਇਹ ਨੰਬਰ ਮੈਂਡੀ ਗਿੱਲ ਜੀ ਦੇ ਲਈ। ਇਹ ਨੰਬਰ ਵੀ ਤੁਸੀਂ ਨੋਟ ਜ਼ਰੂਰ ਰੱਖੋ ਜੀ। ਤੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਬਿਲਕੁਲ ਕਰਵਾ ਦੇਵਾਂ ਜੀ, ਜਿੱਥੇ ਤੁਸੀਂ ਜੇਕਰ ਕਾਰਪੈਂਟਰੀ ਦੇ ਕੰਮ ਦਾ ਜੋ ਤਜਰਬਾ ਅੱਛਾ ਰੱਖਦੇ ਹੋ ਅਤੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਨੂੰ ਕਾਰਪੈਂਟਰੀ ਦਾ ਕੰਮ ਜੋ ਹੈ ਇਹ ਚੰਗਾ ਆਉਂਦਾ ਹੈ, ਤਜਰਬਾ ਜ਼ਿਆਦਾ ਹੈ ਅਤੇ ਮੈਂ ਇਸ ਫੀਲਡ ਦੇ ਵਿੱਚ ਹੀ ਅੱਗੇ ਕੰਮ ਤੋਰਾਂ, ਅਤੇ ਫਿਨਿਕਸ ਮਿਲਵਰਕ ਨੂੰ ਜੀ ਇਹ ਕੰਮ ਲਈ ਜੋ ਕਾਰਪੈਂਟਰਸ ਚਾਹੀਦੇ ਨੇ, ਅਤੇ ਤੁਸੀਂ ਜੱਗ ਜੀ ਨੂੰ ਜਲਦ ਤੋਂ ਜਲਦ ਕਾਲ ਆਪਣੀ ਕਰ ਸਕਦੇ ਹੋ। ਨੰਬਰ 416 8022 4168 22239 ਸਟੀਲਸ ਅਤੇ ਟੋਮਕਿਨ ਦੇ ਕੋਲ ਜੀ ਇਹਨਾਂ ਦੇ ਕੰਮ ਦੀ ਲੋਕੇਸ਼ਨ ਹੈ। ਸੋ ਫਿਨਿਕਸ ਮਿਲਵਰਕ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰੋ ਅਤੇ ਇਸ ਜੋਬ ਓਪਰਚੁਨਿਟੀ ਬਾਰੇ ਜੀ ਤੁਸੀਂ ਜ਼ਰੂਰ ਜੋ ਹੈ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਲਓ। ਅਤੇ ਲੋਕੇਸ਼ਨ ਸਟੀਲਸ ਅਤੇ ਟੋਮਕਿਨ ਦੇ ਕੋਲ ਜੋ ਤੁਹਾਡੇ ਕੰਮ ਦੀ ਹੋਵੇਗੀ, ਜੇਕਰ ਇਹ ਕੰਮ ਤੁਹਾਨੂੰ ਫਿੱਟ ਬੈਠਦਾ। ਅਤੇ ਜਿੱਥੇ ਜੀ ਗੱਡੀਆਂ ਕਾਰਾਂ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ, ਡਰਾਈਵ ਕਰਦੇ ਹੋਏ ਪ੍ਰੋਗਰਾਮ ਨੂੰ ਸੁਣ ਰਹੇ ਹੋ, ਅਤੇ ਧਿਆਨ ਜੋ ਹੈ ਬਿਲਕੁਲ ਜੀ ਡਰਾਈਵਿੰਗ ਵੱਲ ਬਿਲਕੁਲ ਹੋਣਾ ਚਾਹੀਦਾ ਹੈ। ਅਤੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕੋਈ ਅਣਗਹਿਲੀ ਨਹੀਂ ਹੈ, ਕੋਈ ਐਕਸਕਿਊਜ਼ ਨਹੀਂ ਹੈ। ਅਤੇ ਕਿਉਂਕਿ ਨਿੱਤ ਅਜਿਹੀਆਂ ਖਬਰਾਂ ਅਸੀਂ ਸੁਣੀਦੀਆਂ ਨੇ ਅਤੇ ਉਹ ਨਿੱਕੀ ਮੋਟੀ ਅਣਗਹਿਲੀ ਕਰਕੇ ਹੀ ਹੋ ਜਾਂਦੀਆਂ ਨੇ। ਸੋ ਇੱਕ ਮਲਟੀ ਵਹੀਕਲ ਕ੍ਰੈਸ਼ ਜੋ ਹੈ ਬੀਤੀ ਰਾਤ ਜੋ ਡਾਊਨਟਾਊਨ ਟੋਰੋਂਟੋ ਦੇ ਗਾਰਡਨਰ ਐਕਸਪ੍ਰੈਸਵੇ ਅਤੇ ਡੌਨ ਵੈਲੀ ਪਾਰਕਵੇ ਦੇ ਪੋਰਸ਼ਨਸ ਦੇ ਵਿਚਕਾਰ ਹੋਇਆ, ਅਤੇ ਮਲਟੀ ਵਹੀਕਲ ਇਹ ਕ੍ਰੈਸ਼ ਸੀ। ਅਤੇ ਇਸ ਦਾ ਸਿੱਧਾ ਜੋ ਕਾਰਨ ਹੈ ਪੁਲਿਸ ਨੇ ਦੱਸਿਆ ਕਿ ਜੋ ਗੱਡੀਆਂ ਨੇ ਉਹ ਯੂ ਟਰਨ ਲੈ ਰਹੀਆਂ ਸੀ ਅਤੇ ਰੋਂਗ ਵੇ ਜੋ ਹੈ ਗਾਰਡਨਰ 'ਤੇ ਚੱਲ ਰਹੀਆਂ ਸੀ, ਜਿਸ ਕਾਰਨ ਇਹ ਜੋ ਕ੍ਰੈਸ਼ ਹੋਇਆ, ਜਿਸ ਦੇ ਵਿੱਚ ਕਾਫੀ ਗੱਡੀਆਂ ਜੋ ਨੇ ਉਹ ਸ਼ਾਮਿਲ ਸਨ। ਸੋ ਇੱਕ ਅਪੀਲ ਜੋ ਹੈ ਪੁਲਿਸ ਨੇ ਇਸ ਦੇ ਵਿੱਚ ਬਿਲਕੁਲ ਕੀਤੀ ਹੈ ਕਿ ਰੂਲਸ ਨੂੰ ਅਸੀਂ ਰੋਡਸ 'ਤੇ ਓਬੇ ਜੋ ਹਰ ਵੇਲੇ ਕਰਦੇ ਰਹੀਏ, ਕਿਉਂਕਿ ਅਸੀਂ ਤਾਂ ਆਪਣੀ ਮਰਜ਼ੀ ਦੇ ਨਾਲ ਫਿਰ ਯੂ ਟਰਨ ਲੈ ਲੈਂਦੇ ਹਾਂ, ਪਰ ਅਗਲੀ ਕਾਰ ਨੂੰ ਨਹੀਂ ਪਤਾ ਹੁੰਦਾ ਕਿ ਅਜਿਹੀ ਕਾਰ ਜੋ ਹੈ ਉਹ ਸਾਹਮਣੇ ਆ ਜਾਣੀ ਹੈ ਜਾਂ ਕੁਝ ਅਜਿਹਾ ਜੋ ਹੈ ਉਹ ਹੋਵੇ ਕਿ ਉਸ ਪਲ ਦੇ ਵਿੱਚ ਦੂਸਰੀ ਗੱਡੀ ਕੰਟਰੋਲ ਨਾ ਹੋ ਸਕੇ। ਸੋ ਖਿਆਲ ਜੋ ਹੈ ਹਰ ਵੇਲੇ ਜੋ ਹੈ ਉਹ ਡਰਾਈਵਿੰਗ 'ਤੇ ਹੋਣਾ ਬਣਦਾ। ਖਾਸ ਤੌਰ 'ਤੇ ਰੂਲਸ ਦੀ ਗੱਲ ਕਰੀਏ, ਇੰਨੀ ਦਿਨੀ ਈ ਬਾਈਕਸ ਜੋ ਬੱਚੇ ਚਲਾਉਂਦੇ ਨੇ ਉਸ ਦੇ ਵਿੱਚ ਵੀ ਰੂਲਸ ਜੋ ਵੀ ਨੇ ਉਸ ਦਾ ਧਿਆਨ ਰੱਖਣਾ ਜੋ ਹੈ ਉਹ ਪਹਿਲੀ ਪ੍ਰਾਇਰਿਟੀ ਹੈ, ਕਿਉਂਕਿ ਜੇ ਅਸੀਂ ਰੂਲ ਸਹੀ ਕਰਾਂਗੇ ਫਿਰ ਹੀ ਸਾਡੀ ਡਰਾਈਵਿੰਗ ਜੋ ਹੈ ਉਹ ਸੇਫ ਮੰਨੀ ਜਾ ਸਕੇਗੀ। ਜੇ ਰੂਲ ਹੀ ਅਸੀਂ ਫੋਲੋ ਨਹੀਂ ਕਰਦੇ, ਜੇ ਉਸਨੂੰ ਜੋ ਹੈ ਰੋਡ 'ਤੇ ਚਲਾਈ ਜਾਈਏ ਈ ਬਾਈਕ ਨੂੰ, ਅਤੇ ਫਿਰ ਵੇਖੀਏ ਨਾ ਕਿ ਕਿੱਥੇ ਸਟੋਪ ਸਾਈਨ ਹੈ ਕਿੱਥੇ ਨਹੀਂ ਹੈ, ਅਤੇ ਫਿਰ ਤਾਂ ਅਸੀਂ ਆਪਣੇ ਆਪ ਨੂੰ ਹੀ ਖਤਰੇ ਦੇ ਘੇਰੇ ਦੇ ਵਿੱਚ ਪਾ ਰਹੇ ਹਾਂ। ਸੋ ਇਸ ਗੱਲ ਨੂੰ ਬੱਚਿਆਂ ਨੂੰ ਵੀ ਜਦੋਂ ਈ ਬਾਈਕ ਦੇਣੀ ਹੈ ਉਹ ਵੀ 16 ਸਾਲ ਤੋਂ ਬਾਅਦ ਜੋ ਇੱਕ ਕੰਡੀਸ਼ਨ ਹੈ ਇਸ ਗੱਲ ਦੀ ਵੀ ਪੁਸ਼ਟੀ ਕਰਨੀ ਹੈ। ਸੋ ਇਹ ਵੀ ਮਾਪਿਆਂ ਦਾ ਇਸ ਦੇ ਵਿੱਚ ਫਰਜ਼ ਬਣ ਜਾਂਦਾ। ਅਰੋਰਾ ਦੇ ਵਿੱਚ ਵੀ ਇੱਕ ਕ੍ਰੈਸ਼ ਜੋ ਹੈ ਕੱਲ੍ਹ ਬੀਤੀ ਰਾਤੀ ਜੋ ਹੈ ਰਿਪੋਰਟ ਹੋਇਆ, ਜਿੱਥੇ ਇਹ ਵੀ ਮਲਟੀ ਵਹੀਕਲ ਕ੍ਰੈਸ਼ ਸੀ। ਅਤੇ ਕਾਫੀ ਜੋ ਲੋਕ, ਕਿਉਂਕਿ ਮਲਟੀ ਵਹੀਕਲ ਸੀ ਅਤੇ ਜੋ ਇਹਨਾਂ ਗੱਡੀਆਂ ਦੇ ਵਿੱਚ ਸਵਾਰ ਸਨ ਇਸ ਦੇ ਵਿੱਚ ਜ਼ਖਮੀ ਹੋਏ ਨੇ। ਅਤੇ ਇਹ ਕ੍ਰੈਸ਼ ਦਾ ਕੀ ਕੌਜ਼ ਰਿਹਾ, ਕੀ ਇੰਟਰਸੈਕਸ਼ਨ 'ਤੇ ਜਦੋਂ ਇਹ ਹੋਇਆ ਅਤੇ ਕੀ ਕਾਰਨ ਰਹੇ ਇਸ ਦੀ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਹੀ ਰਹੀ ਹੈ, ਪਰ ਖਿਆਲ ਜੋ ਹੈ ਉਹ ਅਸੀਂ ਰੋਡ 'ਤੇ ਰੱਖੀਏ, ਸਤਰਕ ਰਹੀਏ ਅਤੇ ਇਸ ਦੇ ਵਿੱਚ ਹੀ ਜੋ ਹੈ ਉਹ ਬਿਲਕੁਲ ਭੁਲਾਈਏ ਜੀ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਆਓ, ਇੱਕ ਪਿਆਰਾ ਅਸੀਂ ਗੀਤ ਵੀ ਮਾਣ ਲਈਏ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਇੱਕ ਪਿਆਰੇ ਗੀਤ ਨੂੰ ਕਰੀਏ। ਤੁਸੀਂ AM 530 'ਤੇ ਪੰਜਾਬੀ ਲਹਿਰਾਂ ਦੇ ਨਾਲ ਜੀ ਇਸ ਵੇਲੇ ਬਿਲਕੁਲ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300। ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ।
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
4: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ, ਅਤੇ ਹੌਲੀ ਹੌਲੀ ਜੋ ਦਿਨ ਚੜ੍ਹ ਰਿਹਾ ਹੈ ਅਤੇ ਇਹ ਜੀ ਜ਼ਿੰਦਗੀ ਦਾ ਪਾਠ ਵੀ ਸਾਨੂੰ ਬਿਲਕੁਲ ਪੜ੍ਹਾ ਦਿੰਦਾ, ਕਿਉਂਕਿ ਜ਼ਿੰਦਗੀ 'ਚ ਕਈ ਅਨਸਰਟਨਿਟੀਜ਼ ਸਾਡੀ ਜ਼ਰੂਰ ਹੁੰਦੀਆਂ ਨੇ। ਸਾਨੂੰ ਲੱਗਦਾ ਕਿ ਹੁਣ ਜੋ ਇਸ ਦੌਰ ਦੇ ਵਿੱਚ ਅਸੀਂ ਹਾਂ, ਇਸ ਤੋਂ ਬਾਹਰ ਨਿਕਲ ਵੀ ਸਕਾਂਗੇ ਕਿ ਨਹੀਂ, ਪਰ ਰੋਜ਼ਾਨਾ ਜੋ ਦਿਨ ਚੜ੍ਹਦਾ ਹੈ ਇਹ ਸਾਨੂੰ ਜ਼ਰੂਰ ਸਿਖਾ ਜਾਂਦਾ ਕਿ ਦਿਨ ਜਿੰਨਾ ਮਰਜ਼ੀ ਢਲੇ, ਰਾਤ ਹੋਵੇ, ਪਰ ਰਾਤ ਤੋਂ ਬਾਅਦ ਦਿਨ ਤਾਂ ਚੜ੍ਹਨਾ ਹੀ ਹੈ, ਜੋ ਸੂਰਜ ਨੇ ਤਾਂ ਆਉਣਾ ਹੀ ਹੈ, ਚਾਨਣ ਤਾਂ ਹੋਣਾ ਹੀ ਹੈ, ਅਤੇ ਇਹ ਤਾਂ ਕੁਦਰਤ ਦਾ ਨਿਯਮ ਹੈ, ਇਹ ਤਾਂ ਤੈਅ ਹੈ, ਅਤੇ ਇਹ ਗੱਲ ਜੋ ਹੈ ਉਹ ਫਿਰ ਸਾਡੀ ਜ਼ਿੰਦਗੀ 'ਤੇ ਵੀ ਜੇ ਬਿਲਕੁਲ ਢੁਕਦੀ ਆ। ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ। ਦਿਨ ਹੌਲੀ ਹੌਲੀ ਜੋ ਚੜ੍ਹ ਰਿਹਾ ਹੈ, ਪੂਰੀ ਠੰਡਕ ਇਸ ਵੇਲੇ ਹੈ, ਅਤੇ ਤੁਸੀਂ ਆਪਣਾ ਚਾਹ ਦਾ ਕੱਪ ਜੋ ਤਿਆਰ ਕੀਤਾ ਹੋਇਆ, ਡਰਾਈਵ ਤੁਸੀਂ ਕਰ ਰਹੇ ਹੋ ਜਾਂ ਫਿਰ ਘਰ ਬੈਠੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਅਤੇ ਨਿੱਘਾ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ, ਅਤੇ ਬਹੁਤ ਸਾਰੀਆਂ ਜੀ ਬੈਸਟ ਵਿਸ਼ਿਜ਼ ਤੁਹਾਨੂੰ ਅੱਜ ਦੇ ਇਸ ਸਫ਼ਰ ਦੀਆਂ, ਅੱਜ ਦੇ ਇਸ ਦਿਨ ਦੀਆਂ। ਅਤੇ ਜੀ ਜਦੋਂ ਦਿਨ ਅਸੀਂ ਸ਼ੁਰੂ ਕਰ ਲਿਆ ਅਤੇ ਫਿਰ ਜੋ ਪੋਜ਼ਿਟਿਵ ਮਨ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ, ਅਤੇ ਪੋਜ਼ਿਟਿਵ ਮਨ ਦੇ ਨਾਲ ਜੀ ਆਪਣੀ ਇੰਸ਼ੋਰੈਂਸ ਵੀ ਤੁਸੀਂ ਹੁਣ ਬਿਲਕੁਲ ਕਰਵਾਓ, ਕਿਉਂਕਿ ਇਹ ਵੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਹ ਇੱਕ ਆਪਸ਼ਨ ਨਹੀਂ ਹੈ, ਇਹ ਸਾਡੀ ਇਸ ਮੁਲਕ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਜ਼ਿੰਮੇਵਾਰੀ ਬਿਲਕੁਲ ਬਣ ਜਾਂਦੀ ਹੈ ਕਿ ਅੱਗੇ ਵੀ ਹਮੇਸ਼ਾ ਚੰਗਾ ਹੀ ਹੋਵੇ। ਅਤੇ ਤੁਸੀਂ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਇਹਨਾਂ ਇੰਸ਼ੋਰੈਂਸਿਸ ਬਾਰੇ, ਇਹਨਾਂ ਦੇ ਅੱਛੇ ਕੋਂਬੋ ਪਲਾਨਸ ਬਾਰੇ ਜੀ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਇਨਫੋਰਮੇਸ਼ਨ ਲਓ। ਇਸ ਦੇ ਨਾਲ ਸਾਡੇ ਵੱਡੇ ਜਦੋਂ ਸੁਪਰ ਵੀਜ਼ਾ 'ਤੇ ਆਉਂਦੇ ਨੇ ਅਤੇ ਪਹਿਲੀ ਰਿਕੁਆਇਰਮੈਂਟ ਹੀ ਇਹੋ ਹੈ ਕਿ ਉਹਨਾਂ ਦੀ ਇੰਸ਼ੋਰੈਂਸ ਅਸੀਂ ਕਰਵਾ ਕੇ ਰੱਖੀਏ। ਤੇ ਨਾਲ ਹੀ ਜੀ ਪੂਰੀ ਇਨਫੋਰਮੇਸ਼ਨ ਜੋ ਹੈ ਜੋ ਪ੍ਰੈਜ਼ੈਂਟ ਹੈਲਥ ਕੰਡੀਸ਼ਨਸ ਨੇ ਉਹਨਾਂ ਬਾਰੇ ਅਸੀਂ ਜ਼ਰੂਰ ਦੱਸੀਏ। ਇਸ ਦੇ ਨਾਲ ਵਿਜ਼ਟਰ ਵੀਜ਼ਾ 'ਤੇ ਵੀ ਕੋਈ ਆਉਂਦਾ, ਕੋਈ ਵੱਡਾ ਹੈ ਕੋਈ ਛੋਟਾ ਹੈ ਜੀ, ਲੋੜ ਬਿਲਕੁਲ ਸਾਨੂੰ ਇਹੀ ਹੈ ਕਿ ਅਸੀਂ ਇੰਸ਼ੋਰੈਂਸ ਉਹਨਾਂ ਦੀ ਪਹਿਲਾਂ ਹੀ ਕਰਵਾਈ ਹੋਵੇ, ਕਿਉਂਕਿ ਬਾਅਦ 'ਚ ਕੰਡੀਸ਼ਨ ਕੁਝ ਵੀ ਬਣੇ, ਡਾਕਟਰ ਕੋਲ ਜਾਣਾ ਪਵੇ ਅਤੇ ਫਿਰ ਤੁਹਾਨੂੰ ਪਤਾ ਹੈ ਕਿ ਉਹ ਚੀਜ਼ ਜਦੋਂ ਕਵਰ ਹੋ ਜਾਣੀ ਹੈ ਅਤੇ ਇੱਕ ਰਾਹਤ ਜੋ ਹੈ ਉਸ ਗੱਲ ਦੇ ਵਿੱਚ ਬਿਲਕੁਲ ਹੈ, ਅਤੇ ਤੁਹਾਨੂੰ ਪਤਾ ਹੈ ਕਿ ਜਦੋਂ ਰਾਹਤ ਉਦੋਂ ਮਿਲਣੀ ਹੈ ਅਤੇ ਫਿਰ ਪਹਿਲਾਂ ਹੀ ਉਸ ਗੱਲ ਦੀ ਤਿਆਰੀ ਅਸੀਂ ਜ਼ਰੂਰ ਕਰੀਏ। ਸੋ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਨੰਬਰ ਨੋਟ ਕਰੋ ਜੀ, 416-817-6 4168176500 ਜੋ ਹਰਪ੍ਰੀਤ ਸੈਣੀ ਜੀ ਦਾ ਨੰਬਰ ਹੈ। ਇਸ ਨੰਬਰ 'ਤੇ ਕਾਲ ਕਰਕੇ ਇੱਕ ਤਾਂ ਤੁਸੀਂ ਇੰਸ਼ੋਰੈਂਸ ਬਾਰੇ ਜਾਣਕਾਰੀ ਲਓ ਅਤੇ ਦੂਸਰਾ ਆਪਣੇ ਪੈਸੇ ਨੂੰ, ਆਪਣੀ ਮਿਹਨਤ ਦੇ ਨਾਲ ਕਮਾਈ ਹੋਈ ਜੋ ਪੈਸੇ ਨੂੰ ਤੁਸੀਂ ਇਨਵੈਸਟ ਚੰਗੇ ਪਾਸੇ ਕਿਸ ਤਰ੍ਹਾਂ ਕਰਨਾ, ਅੱਛੇ ਇਨਵੈਸਟਮੈਂਟ ਪਲਾਨਸ, ਅੱਛੇ ਫਾਈਨੈਂਸ਼ੀਅਲ ਪਲਾਨਸ, ਨਾਲ ਹੀ ਜੋ ਅੱਛੇ ਡੈਂਟਲ ਅਤੇ ਹੈਲਥ ਪਲਾਨਸ ਨੇ ਉਹਨਾਂ ਬਾਰੇ ਵੀ ਤੁਸੀਂ ਪੂਰੀ ਜਾਣਕਾਰੀ ਹਰਪ੍ਰੀਤ ਸੈਣੀ ਜੀ ਤੋਂ ਲਵੋ। ਨੰਬਰ 416-817-6500 ਨੰਬਰ ਹੈ, 416-817-6500 'ਤੇ ਕਾਲ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਕਰ ਸਕਦੇ ਹੋ ਜੀ। ਅਤੇ ਜੀ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਖਾਸ ਤੌਰ 'ਤੇ ਅਪਲਾਈਂਸ ਜੰਕਸ਼ਨ ਵੈਸੇ ਤਾਂ ਰੋਜ਼ਾਨਾ ਓਪਨ ਨੇ, ਪਰ ਜਦੋਂ ਵੀਕਐਂਡ ਹੁੰਦਾ, ਜਦੋਂ ਵੀਕਐਂਡ ਮੌਕੇ ਜਦੋਂ ਅੱਛੀਆਂ ਡੀਲਸ ਇਹਨਾਂ ਕੋਲ ਲੱਗਦੀਆਂ ਨੇ ਅਤੇ ਤੁਹਾਡੇ ਕੋਲ ਫਿਰ ਜਾਣ ਦਾ ਸਮਾਂ ਵੀ ਹੁੰਦਾ ਅਤੇ ਤੁਸੀਂ ਕਿਉਂ ਨਾ ਜਾਓ। ਸੋ ਅਪਲਾਈਂਸ ਜੰਕਸ਼ਨ ਜੀ ਇੱਕੋ ਇੱਕ ਸਟੋਪ ਹੈ, ਜੰਕਸ਼ਨ ਹੈ ਮੇਜਰ ਹੋਮ ਅਪਲਾਈਂਸਿਸ ਦਾ। ਤੁਸੀਂ ਇੱਕ ਇੱਕ ਅਪਲਾਈਂਸ ਲੈਣਾ ਜਾਂ ਫਿਰ ਪੂਰਾ ਬੰਡਲ ਤੁਸੀਂ ਆਪਣੇ ਘਰ ਦੇ ਲਈ ਲੈਣਾ ਅਤੇ ਅੱਛੇ ਪ੍ਰਾਈਜ਼ ਤੁਹਾਨੂੰ ਇੱਥੋਂ ਬਿਲਕੁਲ ਮਿਲਣਗੇ, ਅੱਛੇ ਬ੍ਰਾਂਡਸ, ਅੱਛੇ ਪ੍ਰਾਈਜ਼ਸ। ਅਤੇ ਜੀ ਲੋਕੇਸ਼ਨਸ ਇਹਨਾਂ ਦੀਆਂ ਦੋ ਨੇ, ਏਅਰਪੋਰਟ ਅਤੇ ਕਲਾਰਕ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ ਅਤੇ ਦੂਸਰੀ ਲੋਕੇਸ਼ਨ ਜੋ ਹੈ, ਜੋ ਪੁਰਾਣੀ ਲੋਕੇਸ਼ਨ ਇਹਨਾਂ ਦੀ, ਰਿਵਰ ਮੌਂਟ ਪਲਾਜ਼ਾ ਮਿਸੀ ਸਾਗਾ ਅਤੇ ਸਟੀਲਸ 'ਤੇ ਵੀ ਬਿਲਕੁਲ ਸਹੀ ਚੱਲ ਰਹੀ ਹੈ। ਅਤੇ ਤੁਸੀਂ ਜੀ ਆਓ, ਵੇਖੋ, ਪਰਖੋ ਐਪਲਾਈਂਸਿਸ ਨੂੰ, ਨਵੇਂ ਮਾਡਲਸ ਵੇਖੋ, ਨਵੀਆਂ ਫੀਚਰਸ ਵੇਖੋ ਅਤੇ ਅੱਛੇ ਬੈਸਟ ਪ੍ਰਾਈਜ਼ ਦੇ ਵਿੱਚ ਜੀ ਲੈ ਕੇ ਜਾਓ। ਸੋ ਅਪਲਾਈਂਸ ਜੰਕਸ਼ਨ ਤੁਸੀਂ ਜ਼ਰੂਰ ਪਹੁੰਚਣਾ ਹੈ ਅਤੇ ਫੋਨ ਰਾਹੀਂ ਵੀ ਤੁਸੀਂ ਜੋ ਪ੍ਰੋਗਰਾਮ ਦੇ ਵਿੱਚ ਜੋ ਮੈਂ ਨੰਬਰ ਦੇ ਰਹੀ ਹਾਂ, ਫੋਨ ਰਾਹੀਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਅਤੇ ਡੀਲਸ ਬਾਰੇ ਵੇਰਵਾ ਜੋ ਹੈ ਕਾਲ 'ਤੇ ਲੈ ਸਕਦੇ ਹੋ। ਨੰਬਰ 905-450-0054 905-450-0054 'ਤੇ ਅਪਲਾਈਂਸ ਜੰਕਸ਼ਨ ਨੂੰ ਕਾਲ ਹੋ ਸਕਦੀ ਹੈ ਜੀ। ਜਿੱਥੇ ਜੀ ਜੋ ਇੱਕ ਹਾਈ ਸਪੀਡ ਰੇਲ ਲਾਈਨ ਜੋ ਹੈ ਉਹ ਪ੍ਰਪੋਜ਼ ਹੋਈ ਹੈ ਟੋਰੋਂਟੋ ਅਤੇ ਕਿਊਬੈਕ ਸਿਟੀ ਦੇ ਵਿਚਕਾਰ, ਉੱਥੇ ਚਲੋ ਇੱਕ ਪਾਸੇ ਤਾਂ ਇੱਕ ਧਿਰ ਜੋ ਹੈ ਇਸ ਗੱਲ ਨੂੰ ਮੰਨ ਰਿਹਾ ਕਿ ਇਹ ਇੱਕ ਬਿਜ਼ੀ ਰੂਟ ਹੈ, ਇੱਕ ਬਿਜ਼ੀ ਕੋਰੀਡੋਰ ਹੈ ਅਤੇ ਇਸ ਦੇ ਵਿੱਚ ਜੋ ਹੈ ਫਾਇਦਾ ਜੋ ਹੈ ਉਹ ਕਾਫੀ ਹੋਣਾ ਅਤੇ ਜੋ ਕੰਪਨੀ ਜੋ ਹੈ ਇਸ ਨੂੰ ਤਿਆਰ ਕਰੇਗੀ ਵੀ, ਜਿਨ੍ਹਾਂ ਨੇ ਇਹ ਪ੍ਰਪੋਜ਼ਲ ਦਿੱਤਾ ਉਹ ਵੀ ਕਹਿੰਦੀ ਹੈ ਕਿ ਦੁਨੀਆ ਭਰ ਦੇ ਵਿੱਚ ਅਜਿਹੇ ਕੇਸਿਸ ਉਹਨਾਂ ਨੇ ਵੇਖੇ ਨੇ ਕਿ ਇਸ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ ਜਿੱਥੇ ਇੱਕ ਅੱਛੀ ਜੋ ਪਾਪੂਲੇਸ਼ਨ ਜੋ ਹੈ ਉਸ ਦੇ ਨਾਲ ਜੁੜੀ ਹੋਈ ਹੈ, ਉੱਥੇ ਜੀ ਇਹ ਇੱਕ ਅੱਛਾ ਪ੍ਰੋਜੈਕਟ ਹੈ। ਅਤੇ ਟੋਰੋਂਟੋ ਕਿਊਬੈਕ ਸਿਟੀ ਕੋਰੀਡੋਰ, ਜਿੱਥੇ ਕੈਨੇਡਾ ਦਾ ਸਭ ਤੋਂ ਵੱਡਾ ਇਕਨੋਮਿਕ ਰੀਜਨ ਹੈ, 17 ਮਿਲੀਅਨ ਲੋਕਾਂ ਦਾ ਜਿੱਥੇ ਘਰ ਹੈ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ 41% ਕੈਨੇਡਾ ਦੀ ਪਾਪੂਲੇਸ਼ਨ ਹੈ ਅਤੇ 40% ਤੋਂ ਵੱਧ ਜੋ ਹੈ ਉਹ ਕੈਨੇਡਾ ਦਾ GDP ਇੱਥੋਂ ਜਨਰੇਟ ਹੁੰਦਾ, ਉੱਥੇ ਅਜਿਹੀਆਂ ਕੰਡੀਸ਼ਨਸ ਦੇ ਵਿੱਚ ਜੋ ਇਹਨਾਂ ਦਾ ਕਹਿਣਾ ਕਿ ਹਾਈ ਸਪੀਡ ਰੇਲ ਜੋ ਹੈ ਉਹ ਸਕਸੈਸ ਹੀ ਹੋਵੇਗੀ। ਉੱਥੇ ਜੀ ਦੂਸਰੇ ਪਾਸੇ ਜੋ ਵਸਨੀਕ ਨੇ, ਜੋ ਰੂਰਲ ਕਿਊਬੈਕ ਦੇ ਖਾਸ ਤੌਰ 'ਤੇ ਵਸਨੀਕ ਨੇ, ਉਹ ਇਸ ਗੱਲ ਦੀ ਜੋ ਹੈ ਉਹ ਵਿਰੋਧਤਾ ਕਰ ਰਹੇ ਨੇ। ਇਸ ਗੱਲ ਦੇ ਵਿੱਚ ਉਹ ਜੋ ਹੈ ਇਸ ਨੂੰ ਸਹੀ ਨਹੀਂ ਸਮਝਦੇ, ਉਹ ਚਾਹੁੰਦੇ ਨੇ ਕਿ ਇਹ ਜੋ ਪ੍ਰੋਜੈਕਟ ਹੈ, ਇਹ ਜੋ ਪ੍ਰਪੋਜ਼ਲ ਹੈ ਹਾਈ ਸਪੀਡ ਰੇਲ ਲਾਈਨ ਦਾ, ਇਸ ਨੂੰ ਵਾਪਸ ਲੈ ਲਿਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜੋ ਫਾਰਮਿੰਗ ਕਮਿਊਨਿਟੀ ਹੈ, ਸਾਡੇ ਜੋ ਖੇਤ ਨੇ, ਇਸ ਦੇ ਵਿੱਚ ਉਹਨਾਂ 'ਤੇ ਬਹੁਤ ਬੁਰਾ ਅਸਰ ਜੋ ਹੈ ਉਹ ਪੈਣ ਵਾਲਾ, ਕਿਉਂਕਿ ਜ਼ਮੀਨ ਜੋ ਹੈ ਫਿਰ ਇਸ ਕੋਰੀਡੋਰ ਨੂੰ ਬਣਾਉਣ ਦੇ ਵਿੱਚ ਐਕਵਾਇਰ ਹੋਣੀ ਹੀ ਹੈ। ਅਤੇ ਜਦੋਂ ਉਹਨਾਂ ਨੇ ਕਿਹਾ ਕਿ 3000 ਕਰੀਬ ਏਕੜ ਜੋ ਜ਼ਮੀਨ ਜੋ ਹੈ ਇਸ ਦੇ ਵਿੱਚ ਜੋ ਹੈ ਉਹ ਸਾਡੀ ਅਕਵਾਇਰ ਹੋਣੀ ਹੈ, ਖਰਾਬ ਹੋਣੀ ਹੈ, ਜਿੱਥੇ ਫਰਟਾਈਲ ਜੋ ਲੈਂਡ ਹੈ ਉਹ ਸਾਡਾ ਫਾਰਮਿੰਗ ਬਿਜ਼ਨਸ ਜੋ ਹੈ ਉਹ ਖਰਾਬ ਹੋਣਾ, ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਲਾਈਨ ਬਣੇ। ਅਤੇ ਇਹਨਾਂ ਨੇ ਇਸ ਹਫ਼ਤੇ ਕੱਲ੍ਹ ਸਵੇਰੇ ਜੋ ਹੈ ਜੋ ਰੂਰਲ ਕਿਊਬੈਕ ਦੇ ਵਿੱਚ
5: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ। ਵੋ ਬਤਾਤੀ ਹੈ ਕਿ ਵਹਾਂ ਕਿਸੀ ਵੀ ਚੀਜ਼ ਕੀ ਪੂਰੀ ਸੁਵਿਧਾ ਨਹੀਂ ਹੈ। ਭੀੜ ਸੇ ਭਰੀ ਕਲਾਸ ਔਰ ਸ਼ੋਰ ਪਰੇਸ਼ਾਨ ਕਰ ਦੇਤਾ ਹੈ ਔਰ ਮਦਦ ਕਭੀ ਵੀ ਪੂਰੀ ਨਹੀਂ ਪੜਤੀ। ਯੇ ਇਸ ਲਈ ਹੈ ਕਿਉਂਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ ਸੇ 6.5 ਬਿਲੀਅਨ ਡਾਲਰ ਕਾਟ ਦੀਏ ਹੈ। ਹਮਾਰੇ ਬੱਚੇ ਇਸ ਸੇ ਬਿਹਤਰ ਕੇ ਹੱਕਦਾਰ ਹੈ। ਆਈਏ ਸਰਕਾਰ ਸੇ ਕਹੇਂ ਹਮਾਰੇ ਬੱਚੋਂ ਮੇ ਨਿਵੇਸ਼ ਕਰੇਂ, ਕਲਾਸ ਸਾਈਜ਼ ਠੀਕ ਕਰੇਂ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਓਰ ਸੇ ਇੱਕ ਸੰਦੇਸ਼।
6: This is AM 530, CHLO AM, serving Brampton, Mississauga, Toronto, the GTA, and the world at am530.ca.
4: ਇਸ ਦੇ ਵਿੱਚ ਜੋ ਹੈ ਉਹ ਫਾਰਮਰਸ ਦਾ ਸਮਰਥਨ ਦਿੱਤਾ। ਉਹਨਾਂ ਨੇ ਵੀ ਕਿਹਾ ਕਿ ਹਾਈ ਸਪੀਡ ਇਹ ਰੇਲ ਕਾਰਨ ਜੋ ਹੈ ਜੋ ਫਾਰਮਰਸ ਨੂੰ ਜੋ ਨੁਕਸਾਨ ਹੋਣਾ ਅਤੇ ਇਹ ਅਨਐਕਸੈਪਟੇਬਲ ਹੈ, ਕਿਉਂਕਿ ਇਹ ਇੱਕ ਫਰਟਾਈਲ ਜ਼ਮੀਨ ਹੈ ਅਤੇ ਇਹ ਬਿਲਕੁਲ ਹੀ ਖਰਾਬ ਜੋ ਹੈ ਹੋ ਜਾਣੀ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਫਾਈਨੈਂਸ਼ਲੀ ਵੀ ਇਸ ਗੱਲ ਦੀ ਕੋਈ ਤੁੱਕ ਨਹੀਂ ਬਣਦੀ ਕਿ ਫਾਈਨੈਂਸ਼ਲੀ ਇਹ ਜੋ ਰੇਲ ਪ੍ਰੋਜੈਕਟ ਹੈ ਉਹ ਸਹੀ ਰਹੇਗਾ ਜਾਂ ਫਿਰ ਨਹੀਂ ਰਹੇਗਾ। ਸੋ ਦੇਖਦੇ ਹਾਂ ਕਿ ਇਹ ਪ੍ਰੋਜੈਕਟ ਜੋ ਹੈ ਫਿਰ ਇਸ ਫੀਡਬੈਕ ਤੋਂ ਬਾਅਦ, ਇਸ ਪ੍ਰੋਟੈਸਟ ਤੋਂ ਬਾਅਦ, ਕਿਉਂਕਿ ਪ੍ਰੋਟੈਸਟ ਚਲੋ ਇੱਕ ਹੋਈ ਹੈ ਪਰ ਇੱਥੇ ਹੀ ਨਹੀਂ ਥੰਮਣੀ, ਫਿਰ ਅੱਗੇ ਵੀ ਚੱਲਣੀਆਂ ਨੇ। ਸੋ ਇਸ ਪ੍ਰੋਟੈਸਟ ਤੋਂ ਬਾਅਦ ਜੋ ਹੈ ਇਹ ਪ੍ਰੋਜੈਕਟ ਜੋ ਹੈ ਅੱਗੇ ਸਿਰੇ ਚੜ੍ਹਦਾ ਹੈ ਜਾਂ ਫਿਰ ਨਹੀਂ ਚੜ੍ਹਦਾ, ਜਾਂ ਸਰਕਾਰ ਜੋ ਹੈ ਇਸ ਦੇ ਵਿੱਚ ਕੁਝ ਹੋਰ ਪਲੈਨਿੰਗ ਜੋ ਹੈ ਉਹ ਕਰਦੀ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਦੂਸਰੇ ਪਾਸੇ ਇੱਕ ਧਿਰ ਇਹ ਵੀ ਹੈ ਜੋ ਸਫ਼ਰ ਕਰਨਾ ਚਾਹੁੰਦੇ ਨੇ, ਜੋ ਟੋਰੋਂਟੋ ਤੋਂ ਕਿਊਬੈਕ ਸਿਟੀ ਇੱਕ ਹਾਈ ਸਪੀਡ ਰੇਲ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ, ਜੋ ਚਾਹੁੰਦੇ ਨੇ ਇਹ ਪ੍ਰੋਜੈਕਟ ਬਣੇ। ਅਤੇ ਇੱਕ ਪਾਸੇ ਇਹ ਧਿਰ ਹੈ ਫਾਰਮਰਸ ਦੀ ਜੋ ਚਾਹੁੰਦੇ ਨੇ ਕਿ ਉਹਨਾਂ ਦਾ ਲੈਂਡ ਜੋ ਹੈ, ਜ਼ਮੀਨ ਜੋ ਹੈ ਉਹ ਐਕਵਾਇਰ ਨਾ ਹੋਵੇ ਅਤੇ ਉਹਨਾਂ ਦੀ ਜੋ ਖੇਤੀ ਹੈ ਇਸ 'ਤੇ ਬੁਰਾ ਅਸਰ ਜੋ ਹੈ ਇਸ ਪ੍ਰੋਜੈਕਟ ਕਾਰਨ ਨਾ ਪਵੇ। ਸੋ ਦੋ ਧਿਰ ਨੇ ਅਤੇ ਹੁਣ ਦੇਖਦੇ ਹਾਂ ਕਿ ਕਿਹੜੇ ਪਾਸੇ ਜੋ ਹੈ ਉਹ ਅਲਟੀਮੇਟਲੀ ਜੋ ਇਹ ਫੈਸਲਾ ਜੋ ਹੈ ਉਹ ਹੁੰਦਾ। ਅਤੇ ਦੂਸਰੇ ਪਾਸੇ ਜਿੱਥੇ ਜੀ ਕੰਸਟਰਕਸ਼ਨ ਥਾਂ ਥਾਂ 'ਤੇ ਟੋਰੋਂਟੋ ਦੇ ਵਿੱਚ ਚੱਲਦੀ ਰਹਿੰਦੀ ਹੈ, ਕਿਤੇ ਨਾ ਕਿਤੇ ਜੋ 100 ਸਾਲ ਪੁਰਾਣੀਆਂ ਵਾਟਰ ਮੇਨਸ ਸੀਵਰ ਇਨਫਰਾਸਟ੍ਰਕਚਰ ਹੋ ਜਾਂਦਾ, ਉੱਥੇ ਫਿਰ ਉਸਦੀ ਜੋ ਦੁਬਾਰਾ ਜੋ ਕੰਸਟਰਕਸ਼ਨ ਦਾ ਕੰਮ ਹੈ, ਰੈਨੋਵੇਸ਼ਨ ਦਾ ਕੰਮ ਹੈ, ਰਿਪੇਅਰਿੰਗ ਦਾ ਕੰਮ ਹੈ, ਉਹ ਚੱਲਦਾ ਹੀ ਰਹਿੰਦਾ। ਪਰ ਇਸ ਨਾਲ ਜੋ ਬਿਜ਼ਨੈਸਿਸ 'ਤੇ ਇਫੈਕਟ ਜੋ ਹੈ ਪੈਂਦਾ, ਜੋ ਬਿਜ਼ਨੈਸਿਸ ਇਸ ਦੇ ਨਾਲ ਜੋ ਰੁਕਦੇ ਨੇ, ਜੋ ਕਸਟਮਰ ਟ੍ਰੈਫਿਕ ਹੈ, ਰੈਵਨਿਊ ਹੈ ਜੋ ਉਹ ਰੁਕਦਾ, ਉਹ ਡੈਨਫੋਰਥ ਐਵਨਿਊ ਦੇ ਸਟ੍ਰੈਚ 'ਤੇ ਤਾਂ ਇੰਨਾ ਜ਼ਿਆਦਾ ਔਖਾ ਹੋ ਗਿਆ ਕਿ 100 ਬਿਜ਼ਨੈਸਿਸ ਜੋ ਨੇ ਇਸ ਸਟ੍ਰੈਚ 'ਤੇ ਬੰਦ ਹੋਣ ਦੇ ਕਿਨਾਰੇ 'ਤੇ ਨੇ। ਅਤੇ ਉਹਨਾਂ ਨੇ ਕਿਹਾ ਕਿ 70% ਜੋ ਹੈ ਇਸ ਦੇ ਵਿੱਚ ਕੰਸਟਰਕਸ਼ਨ ਦਾ ਪੂਰਾ ਰੋਲ ਹੈ ਕਿ ਜਿਸ ਕਾਰਨ ਸਾਨੂੰ ਹੁਣ ਬੰਦ ਹੋਣਾ ਪੈ ਰਿਹਾ ਹੈ ਕਿ ਸਾਡਾ ਜੋ ਰੈਵਨਿਊ ਹੈ ਉਹੀ ਜਨਰੇਟ ਹੋਣਾ ਬੰਦ ਹੋ ਗਿਆ। ਸੋ ਇਹ ਡੈਨਫੋਰਥ ਐਵਨਿਊ 'ਤੇ ਜਿੱਥੇ ਫਰਵਰੀ ਦੇ ਵਿੱਚ ਇਹ ਸ਼ੁਰੂਆਤ ਇਸ ਕੰਸਟਰਕਸ਼ਨ ਦੀ ਹੋਈ ਸੀ, ਜਿੱਥੇ ਵਾਟਰ ਮੇਨ ਸੀਵਰੇਜ ਜੋ ਹੈ ਇਨਫਰਾਸਟ੍ਰਕਚਰ ਇਸ ਨੂੰ ਇੰਪਰੂਵ ਕਰਨ ਲਈ ਅਤੇ ਬਾਈਕ ਲੇਨ ਇਨਫਰਾਸਟ੍ਰਕਚਰ ਜਾਂ ਕੈਚ ਬੇਸਿਨਸ ਨੂੰ ਜੋ ਇਹ ਕੰਮ ਨੂੰ ਕਰਨ ਲਈ ਜੋ ਕੰਸਟਰਕਸ਼ਨ ਸ਼ੁਰੂ ਹੋਈ ਸੀ, ਸੋ ਉਸ ਤੋਂ ਬਾਅਦ ਘੱਟੋ ਘੱਟ 96 ਬਿਜ਼ਨੈਸਿਸ ਜੋ ਨੇ ਉਹ ਸਰਵੇ ਕੀਤੇ ਗਏ ਅਤੇ ਉਸ ਦੇ ਵਿੱਚ 95% ਨੇ ਇਹ ਰਿਪੋਰਟ ਕੀਤਾ ਕਿ ਜੋ ਟ੍ਰੈਫਿਕ ਹੈ ਕਸਟਮਰਸ ਦੀ, ਜੋ ਰੈਵਨਿਊ ਹੈ ਉਹ ਬਹੁਤ ਜ਼ਿਆਦਾ ਸਾਡਾ ਇਸ ਕੰਸਟਰਕਸ਼ਨ ਦੇ ਕਾਰਨ ਗਿਰਿਆ। ਤੇ ਇੰਨਾ ਗਿਰਿਆ ਕਿ ਕਈ ਬਿਜ਼ਨੈਸਿਸ ਤਾਂ ਕਹਿੰਦੇ ਨੇ ਕਿ ਸਾਡੇ ਤੋਂ ਫੋਨ ਦੇ ਬਿੱਲ ਦੇ ਪੈਸੇ ਵੀ ਨਹੀਂ ਅਦਾ ਹੁੰਦੇ ਤੇ ਸਾਨੂੰ ਹੁਣ ਇਸ ਕੰਸਟਰਕਸ਼ਨ ਕਾਰਨ ਆਪਣਾ ਬਿਜ਼ਨਸ ਹੀ ਬੰਦ ਕਰਨਾ ਪੈ ਰਿਹਾ। ਸੋ ਇਹ ਇੱਕ ਜੋ ਪਾਰਟ ਦੀ ਇਹ ਇੱਕ ਕਿਤੇ ਕੰਸਟਰਕਸ਼ਨ ਦੀ ਕਹਾਣੀ ਨਹੀਂ ਹੈ ਕਿਉਂਕਿ ਟੋਰੋਂਟੋ ਦੇ ਵਿੱਚ ਤਾਂ ਨਿੱਤ ਹੀ ਅਜਿਹੀਆਂ ਕੰਸਟਰਕਸ਼ਨਸ ਜੋ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਅਤੇ ਜੋ ਬਿਜ਼ਨੈਸਿਸ ਨੂੰ ਫਿਰ ਠੱਲ ਇਸ ਕਾਰਨ ਪੈਂਦੀ ਹੈ। ਸੋ ਉਹ ਵੀ ਅਜਿਹੇ ਦੌਰ ਦੇ ਵਿੱਚ ਜਿੱਥੇ ਇਕੋਨਮੀ ਜੋ ਹੈ ਉਹ ਹਰ ਪਾਸੇ ਜੋ ਹੈ ਉਹ ਜੂਝ ਰਹੀ ਹੈ, ਔਖੀ ਘੜੀ ਦੇ ਵਿੱਚ ਹੈ, ਅਤੇ ਉਦੋਂ ਬਿਜ਼ਨੈਸਿਸ ਨੂੰ ਅਜਿਹੀ ਠੱਲ ਪੈਣੀ ਇਹ ਉਹਨਾਂ 'ਤੇ ਇੱਕ ਵੱਡੀ ਮਾਰ ਹੀ ਹੈ। ਸੋ ਜੀ ਪੰਜਾਬੀ ਲਹਿਰਾਂ ਪ੍ਰੋਗਰਾਮ ਸਮਾਂ 7:04 ਦਾ ਸ਼ੁਰੂਆਤ ਜੋ ਹੈ ਦੂਸਰੇ ਘੰਟੇ ਦੀ ਵੀ ਹੋ ਗਈ ਹੈ ਅਤੇ ਮੈਨੂੰ ਪਤਾ ਨਹੀਂ ਚੱਲਾ ਵਿੱਚ ਸਟੇਸ਼ਨ ਆਈਡੀ ਵੀ ਆਈ ਹੋਣੀ ਹੈ, ਮਾਫੀ ਚਾਹੁੰਦੀ ਜਦੋਂ ਮੇਰੀ ਕਾਲ ਜੋ ਮੇਰੀ ਆਵਾਜ਼ ਜੋ ਹੈ ਉਹ ਵਿੱਚ ਕੱਟੀ ਹੋਵੇਗੀ। ਸੋ ਤੁਸੀਂ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਇਸ ਘੰਟੇ ਦੇ ਵਿੱਚ ਵੀ ਬਿਲਕੁਲ ਬਣੇ ਹੋਏ ਹੋ ਜੀ ਅਤੇ ਦਿਨ ਪੂਰਾ ਚੜ੍ਹ ਗਿਆ, ਦਿਨ ਜੋ ਚੜ੍ਹਿਆ ਚਲੋ ਸੂਰਜ ਦਾ ਜੋ ਇਸ ਵੇਲੇ ਜੋ ਪਹਿਲਾ ਦਰਸ਼ਨ ਹੈ ਉਹ ਤਾਂ ਨਹੀਂ ਹੋਇਆ ਕਿਉਂਕਿ ਬੱਦਲਬਾਈ ਜੋ ਹੈ ਹਰ ਪਾਸੇ ਬਣੀ ਹੋਈ ਹੈ, ਪਰ ਇਹ ਜੋ ਚਾਨਣ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਆਉਣ ਵਾਲਾ ਜੋ ਦਿਨ ਹੈ ਜੀ ਪੂਰਾ ਚੰਗਾ ਹੋਵੇ। ਸੋ ਆਓ ਜੀ ਇਸ ਦੇ ਵਿੱਚ ਹੁਣ ਇੱਕ ਪਿਆਰਾ ਗੀਤ ਜੋ ਹੈ ਜ਼ਰੂਰ ਮਾਣ ਲਈਏ ਅਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਤੁਸੀਂ ਬਿਲਕੁਲ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਕਟੋਰ ਫਰਮ ਕਰੋਲ ਬਾਗ ਪਲਾਜ਼ਾ, 905-799-0333।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ $2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ $7.99 ਤੇ ਪਨੀਰ ਐਂਡ ਮਿਕਸ ਪਰੌਂਠਾ $3.99। ਸਬਜ਼ੀ ਮਾਰਕੀਟ ਓਪਨ 24/7।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਇਸ ਵੇਲੇ ਜੋ ਤੁਸੀਂ ਜੀ ਬਣੇ ਹੋਏ ਹੋ, ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਜੀ। ਅਤੇ ਨਾਲ ਹੀ ਤੁਹਾਨੂੰ ਬਿਲਕੁਲ ਨੋਟ ਕਰਵਾ ਦੇਵਾਂ, ਤੁਸੀਂ ਨੋਟ ਕਰਨਾ ਹੈ ਨੰਬਰ ਹਰਮਨ ਬੱਤਾ ਜੀ ਦਾ, ਜਿੱਥੇ ਮੋਰਗੇਜ ਦੀ ਗੱਲ ਆਉਂਦੀ ਹੈ, ਜਿੱਥੇ ਆਪਣਾ ਘਰ ਖਰੀਦਣਾ, ਜਿੱਥੇ ਇੱਕ ਅੱਛੀ ਇਨਵੈਸਟਮੈਂਟ ਪ੍ਰੋਪਰਟੀ ਖਰੀਦਣੀ ਹੈ, ਅਤੇ ਜਿੱਥੇ ਤੁਹਾਨੂੰ ਚੰਗੇ ਰੂਲਸ ਦਾ ਮੋਰਗੇਜ ਦਾ ਪਤਾ ਹੋਵੇ ਕਿ ਕਿਸ ਤਰ੍ਹਾਂ ਹੋਣਾ, ਅਪਰੂਵਲ ਜੋ ਹੈ ਉਹ ਸਮੇਂ ਸਿਰ ਹੋਵੇ, ਅਤੇ ਜੀ ਹਰਮਨ ਬੱਤਾ ਜੀ ਨੂੰ ਤੁਸੀਂ ਇਸ ਲਈ ਸੰਪਰਕ ਜੋ ਹੈ ਜ਼ਰੂਰ ਕਰਨਾ। ਪਰਚੇਜ਼, ਰਿਨਿਊਅਲ, ਰੀਫਾਈਨੈਂਸਿੰਗ ਦੇ ਲਈ ਜੀ ਅੱਜ ਹੀ ਸੰਪਰਕ ਕਰੋ ਹਰਮਨ ਬੱਤਾ ਜੀ ਨੂੰ। ਬਹੁਤ ਲੰਮੇ ਸਾਲਾਂ ਦਾ ਜੋ ਇਹ ਇਸ ਫੀਲਡ ਦੇ ਵਿੱਚ ਕੰਮ ਕਰਦੇ ਆਏ ਨੇ, ਤਜਰਬਾ ਇਹ ਰੱਖਦੇ ਨੇ, ਅਤੇ ਇੱਕ ਨਹੀਂ ਦੋ ਨਹੀਂ ਮਲਟੀਪਲ ਲੈਂਡਰਸ ਇਹਨਾਂ ਦੇ ਨਾਲ ਨੇ। ਸੋ ਤੁਸੀਂ ਜੀ ਆਪਣਾ ਕੰਮ ਇਹਨਾਂ ਨੂੰ ਸੌਂਪੋ, ਅਤੇ ਨੰਬਰ 647-685-9000 ਨੰਬਰ ਜੋ ਹੈ ਤੁਸੀਂ ਇਸ ਦੇ ਲਈ ਜ਼ਰੂਰ ਨੋਟ ਕਰੋ, ਅਤੇ ਮੋਰਗੇਜ ਦੇ ਕੰਮ ਦੇ ਲਈ ਜੀ ਹਰਮਨ ਬੱਤਾ ਜੀ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ। 647-685-9000 'ਤੇ ਕਾਲ ਹੋ ਸਕਦੀ ਆ। ਸੋ ਜੀ ਜਿੱਥੇ ਕੈਨੇਡੀਅਨਸ ਜੋ ਨੇ ਇਸ ਵੇਲੇ ਬਿਲਕੁਲ ਵੈਲਕਮ ਕਰ ਰਹੇ ਨੇ ਕਿ ਯੂਰੋਪੀਅਨ ਯੂਨੀਅਨ ਦੇ ਨਾਲ ਜੋ ਇੱਕ ਇਸ ਹਫ਼ਤੇ ਜੋ ਮੁਲਕ ਨੂੰ ਯੂਰੋਪੀਅਨ ਯੂਨੀਅਨ ਨੇ ਇਨਵਾਈਟ ਕੀਤਾ ਕਿ ਐਸੋਸੀਏਟ ਮੈਂਬਰਸ਼ਿਪ ਜੋ ਹੈ ਉਹ ਕਹਿ ਸਕਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਟ੍ਰੇਡਿੰਗ ਬਲੋਕ ਦੀ ਉਹ ਲਵੇ ਉੱਥੇ। ਹਾਲਾਂਕਿ ਇਹ ਪ੍ਰਪੋਜ਼ਲ ਜੋ ਹੈ ਪੂਰੀ ਮੈਂਬਰਸ਼ਿਪ ਨਹੀਂ ਹੈ, ਪਰ ਕੈਨੇਡਾ ਜੋ ਈਯੂ ਦਾ ਪਹਿਲਾ ਐਸੋਸੀਏਟ ਮੈਂਬਰ ਬਣ ਸਕਦਾ, ਜੋ ਅਜਿਹਾ ਸਟੇਟਸ ਹੈ ਜੋ ਹਾਲੇ ਤੱਕ ਐਗਜ਼ਿਸਟ ਨਹੀਂ ਕਰਦਾ, ਪਰ ਇਹਨਾਂ ਨੇ ਕੈਨੇਡਾ ਨੂੰ ਇਹ ਚੀਜ਼ ਜੋ ਹੈ ਇਹ ਔਫਰ ਕੀਤੀ ਹੈ। ਅਤੇ ਉੱਥੇ ਜੋ ਹਾਲਾਂਕਿ ਜੋ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਜੋ ਨੇ ਉਹਨਾਂ ਨੇ ਵੀ ਇਸ ਹਫ਼ਤੇ ਇਸ ਇਨਵੀਟੇਸ਼ਨ ਦਾ ਸਵਾਗਤ ਕੀਤਾ। ਪਰ ਜੋ ਸਰਵੇ ਹੋਇਆ ਉਸ ਦੇ ਵਿੱਚ ਚਲੋ ਕੈਨੇਡੀਅਨਸ ਜੋ ਨੇ ਇਸ ਚੀਜ਼ ਦਾ ਸਵਾਗਤ ਕਰ ਰਹੇ ਨੇ ਕਿ ਇੱਕ ਅੱਛੀ ਓਪਰਚੁਨਿਟੀ ਜੋ ਹੈ ਉਹ ਕੈਨੇਡਾ ਦੇ ਲਈ ਇਸ ਦੇ ਵਿੱਚ ਬਿਲਕੁਲ ਬਣ ਜਾਂਦੀ ਹੈ। ਪਰ ਉਹ ਇਹ ਵੀ ਚਾਹੁੰਦੇ ਨੇ ਕਿ ਜੋ ਇੱਕ ਸਟ੍ਰਿਕਟ ਜੋ ਇਸ ਦੇ ਵਿੱਚ ਗੱਲਬਾਤ ਜ਼ਰੂਰ ਹੋਵੇ ਕਿ ਕੈਨੇਡਾ ਦੀ ਜੋ ਸੋਵਰਨਿਟੀ ਹੈ ਉਹ ਇਸ ਦੇ ਵਿੱਚ ਇਫੈਕਟ ਜੋ ਹੈ ਉਹ ਨਾ ਹੋਵੇ, ਅਤੇ ਡਿਪੈਂਡੈਂਸ ਜੋ ਹੈ ਨਾ ਹੀ ਕੈਨੇਡੀਅਨਸ ਜੋ ਨੇ ਉਹ US ਦੇ ਵਿੱਚ ਚਾਹੁੰਦੇ ਨੇ, ਅਤੇ ਨਾ ਹੀ ਕਿਸੇ ਹੋਰ ਪਾਰਟ 'ਤੇ, ਦੁਨੀਆ ਦੇ ਕਿਸੇ ਹੋਰ ਮੁਲਕ 'ਤੇ ਡਿਪੈਂਡੈਂਸ ਜੋ ਹੈ ਅਜਿਹੀ ਚਾਹੁੰਦੇ ਨੇ। ਸੋ ਇਹ ਗੱਲ ਜੋ ਹੈ ਸਰਵੇ ਦੇ ਵਿੱਚ ਕੈਨੇਡੀਅਨਸ ਨੇ ਵੀ ਕਲੀਅਰ ਕੀਤੀ ਹੈ, ਅਤੇ ਮਾਰਕ ਕਾਰਨੀ ਨੇ ਵੀ ਇਹ ਫਰੇਜ਼ ਜੋ ਹੈ ਉਹ ਬਾਰ ਬਾਰ ਜੋ ਹੈ ਵਰਤੋਂ ਦੇ ਵਿੱਚ ਲਿਆਉਂਦਾ ਜਦੋਂ ਵੀ ਉਹਨਾਂ ਨੇ ਇਸ ਦੀ ਐਸੋਸੀਏਸ਼ਨ ਦੀ ਜੋ ਹੈ ਉਹ ਗੱਲ ਜ਼ਰੂਰ ਕੀਤੀ ਹੈ। ਕਿਉਂਕਿ ਚਲੋ ਓਪਰਚੁਨਿਟੀ ਚੰਗੀ ਹੈ, ਪਰ ਕੁਛ ਨਾ ਕੁਛ ਪ੍ਰੈਕਟੀਕਲ ਚੈਲੇਂਜਸ ਜੋ ਨੇ ਇਸ ਦੇ ਵਿੱਚ ਜ਼ਰੂਰ ਕੈਨੇਡਾ ਕੰਸਿਡਰ ਕਰ ਰਿਹਾ। ਜਦੋਂ ਸਭ ਤੋਂ ਵੱਡਾ ਤਾਂ ਇਹੀ ਹੈ ਕਿ ਯੂਰੋਪੀਅਨ ਸਟੈਂਡਰਡਸ ਨੂੰ ਜਦੋਂ ਕੈਨੇਡੀਅਨ ਐਕਸਪੋਰਟਸ ਦੇ ਲਈ ਅਡੋਪਟ ਕਰਨਾ, ਤਾਂ ਉਸ ਦੀ ਇੱਕ ਵੱਡੀ ਕੋਸਟ ਜੋ ਹੈ ਉਹ ਜ਼ਰੂਰ ਹੋਵੇਗੀ, ਅਤੇ ਇਹਨਾਂ ਚੀਜ਼ਾਂ ਨੂੰ ਵੀ ਕੈਨੇਡਾ ਜੋ ਹੈ ਉਹ ਜ਼ਰੂਰ ਵੇਖ ਰਿਹਾ। ਦੂਸਰੇ ਪਾਸੇ US ਓਫੀਸ਼ੀਅਲ ਵੀ ਇਸ ਗੱਲ ਨੂੰ ਜ਼ਰੂਰ ਵੇਖ ਰਹੇ ਨੇ, ਅਤੇ US ਪ੍ਰੈਜ਼ੀਡੈਂਟ ਨੇ ਤਾਂ ਵਾਰਨ ਵੀ ਕਰ ਦਿੱਤਾ ਕਿ ਜੇ EU ਜੋ ਹੈ ਜੇ ਅੱਗੇ ਵੱਧਦਾ ਹੈ ਆਪਣੇ ਕੈਨੇਡੀਅਨ ਪ੍ਰਪੋਜ਼ਲ ਦੇ ਨਾਲ, ਤਾਂ ਯੂਨਾਈਟਿਡ ਸਟੇਟ ਇਸ ਨੂੰ ਚੰਗਾ ਨਹੀਂ ਮੰਨੇਗਾ। ਸੋ ਆਪਣੀ ਜੋ ਗੱਲ ਹੈ ਉਹਨਾਂ ਨੇ ਵੀ ਅੱਗੇ ਇਸ ਗੱਲ ਦੇ ਵਿੱਚ ਜ਼ਰੂਰ ਤੋੜ ਦਿੱਤੀ ਹੈ। ਸੋ ਦੂਸਰੇ ਪਾਸੇ ਜੀ ਓਨਟੈਰੀਓ ਦੇ ਜੋ ਨੈਚੁਰਲ ਰਿਸੋਰਸ ਮਿਨਿਸਟਰ ਨੇ ਮਾਈਕ ਹੈਰਿਸ, ਉਹਨਾਂ ਨੇ ਇਸ ਗੱਲ ਨੂੰ ਕਲੀਅਰ ਬਿਲਕੁਲ ਕੀਤਾ ਕਿ ਜੋ ਬੈਟਰ ਕਮਿਊਨੀਕੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਫਸਟ ਨੇਸ਼ਨ ਕਮਿਊਨਿਟੀਜ਼ ਦੇ ਨਾਲ ਜੋ ਵਾਈਲਡ ਲਾਈਫ ਸੀਜ਼ਨ ਨੂੰ ਲੈ ਕੇ ਜ਼ਰੂਰ ਹੋਵੇਗੀ। ਸੋ ਜਿੱਥੇ ਫਸਟ ਨੇਸ਼ਨ ਕਮਿਊਨਿਟੀਜ਼ ਦੀ ਇਸ ਵਾਰੀ ਇਸ ਸਾਲ ਇਹ ਕੰਪਲੇਂਟ ਰਹੀ ਹੈ ਕਿ ਸਾਨੂੰ ਤਾਂ ਕੋਈ ਵਾਰਨਿੰਗ ਜੋ ਹੈ ਆਉਣ ਵਾਲੇ ਜੋ ਵਾਈਲਡ ਫਾਇਰ ਦੀ ਜੋ ਹੈ ਉਹ ਨਹੀਂ ਮਿਲੀ, ਅਤੇ ਜਾਂ ਫਿਰ ਬਹੁਤ ਘੱਟ ਕਮਿਊਨੀਕੇਸ਼ਨ ਜੋ ਮਿਲੀ ਹੈ ਕਿ ਅਸੀਂ ਉਸ ਗੱਲ ਦੀ ਪਹਿਲਾਂ ਤਿਆਰੀ ਕਰ ਹੀ ਨਹੀਂ ਸਕੇ। ਸਾਨੂੰ ਇਮੀਡੀਏਟ ਜੋ ਹੈ ਫਿਰ
ਲਾਸਟ ਮੂਮੈਂਟ 'ਤੇ ਜੋ ਐਕਸ਼ਨ ਜੋ ਹੈ ਉਹ ਲੈਣਾ ਪਿਆ। ਸੋ ਸਰਕਾਰ ਦਾ ਇਸ ਦੇ ਵਿੱਚ ਜੋ ਹੈ ਕਾਫੀ ਕ੍ਰਿਟਿਸਿਜ਼ਮ ਜੋ ਹੈ ਉਹ ਹੋਇਆ ਕਿ ਜੋ ਅਪਰੋਚ ਜੋ ਹੈ ਵਾਈਲਡ ਫਾਇਰ ਸੀਜ਼ਨ ਨੂੰ ਲੈ ਕੇ ਖਾਸ ਤੌਰ 'ਤੇ ਨੌਰਥ ਵੈਸਟਰਨ ਓਨਟੈਰੀਓ ਦੇ ਵਿੱਚ ਜੋ ਹੋਈ ਹੈ, ਅਤੇ ਫਸਟ ਨੇਸ਼ਨ ਨੇ ਕਿਹਾ ਕਿ ਜੋ ਵਾਰਨਿੰਗਸ ਜੋ ਨੇ ਉਹ ਜੋ ਪ੍ਰੋਵਿੰਸ ਵੱਲੋਂ ਸਾਨੂੰ ਆਈਆਂ ਕਿ ਹੁਣ ਆਪਣਾ ਜੋ ਥਾਂ ਹੈ ਆਪਣੇ ਘਰ ਜੋ ਤੁਸੀਂ ਖਾਲੀ ਕਰ ਦੇਵੋ, ਅਤੇ ਉਹ ਬਹੁਤ ਲੇਟ ਆਏ ਜਾਂ ਫਿਰ ਆਏ ਹੀ ਨਹੀਂ, ਅਤੇ ਸਾਨੂੰ ਆਪ ਹੀ ਇਸ ਦੇ ਵਿੱਚ ਐਕਸ਼ਨ ਜੋ ਹੈ ਉਹ ਲੈਣਾ ਪਿਆ। ਸੋ ਇਸ ਗੱਲ ਦੇ ਵਿੱਚ ਅਤੇ ਫਿਰ ਹੁਣ ਓਨਟੈਰੀਓ ਦੇ ਜੋ ਨੈਚੁਰਲ ਰਿਸੋਰਸ ਮਿਨਿਸਟਰ ਮਾਈਕ ਹੈਰਿਸ ਜੋ ਨੇ ਉਹ ਬੋਲੇ ਨੇ, ਅਤੇ ਉਹਨਾਂ ਨੇ ਜੋ ਅਨਾਊਂਸ ਵੀ ਕੀਤਾ ਕਿ 20 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਜੋ ਹੈ ਦੋ ਵੱਡੇ ਵਾਈਲਡ ਫਾਇਰ ਅਟੈਕ ਬੇਸਿਸ ਜੋ ਇਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਇਹ ਸਰਕਾਰ ਲਾਵੇਗੀ। ਅਤੇ ਜਿੱਥੇ ਫਸਟ ਨੇਸ਼ਨ ਨੇ ਇਹ ਵੀ ਮੰਗ ਕੀਤੀ ਸੀ ਕਿ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ ਪ੍ਰੋਵਿੰਸ ਦੇ ਰਿਸਪੋਂਸ ਦੇ ਵਿੱਚ, ਜੋ ਵਾਈਲਡ ਫਾਇਰ ਦੇ ਵਿੱਚ ਰਿਸਪੋਂਸ ਪ੍ਰੋਵਿੰਸ ਨੇ ਜੋ ਡਿਲੇ ਕੀਤਾ ਜਾਂ ਫਿਰ ਮਿਲਿਆ ਹੀ ਨਹੀਂ। ਸੋ ਇਸ ਦੇ ਵਿੱਚ ਵੀ ਹੈਰਿਸ ਨੇ ਕਿਹਾ ਕਿ ਹਾਲਾਂਕਿ ਰਿਪੋਰਟਸ ਤਾਂ ਅਸੀਂ ਸ਼ੇਅਰ ਨਹੀਂ ਕਰਾਂਗੇ, ਪਰ ਪੂਰਾ ਰਿਵਿਊ ਜੋ ਹੈ ਉਹ ਜ਼ਰੂਰ ਹੁੰਦਾ ਆਇਆ ਹੈ ਹਮੇਸ਼ਾ ਹਰ ਸਾਲ, ਅਤੇ ਇਸ ਸਾਲ ਵੀ ਹੋਵੇਗਾ। ਅਤੇ ਜੋ ਜੋ ਚੈਲੇਂਜਸ ਜੋ ਨੇ ਇਸ ਸਾਲ ਇਹਨਾਂ ਨੇ ਇਸ ਦੇ ਵਿੱਚ ਫੇਸ ਕੀਤੇ ਨੇ, ਅਤੇ ਇਸ ਬਾਰੇ ਜੋ ਹੈ ਉਹ ਜ਼ਰੂਰ ਇੱਕ ਫਾਰਮਲ ਪਲਾਨ ਬਣਾ ਕੇ ਇਸ ਬਾਰੇ ਜ਼ਰੂਰ ਡਿਸਕਸ ਕਰਨਗੇ। ਸੋ ਅਪਗ੍ਰੇਡਸ ਜੋ ਨੇ ਦੋ ਬੇਸਿਸ ਦੇ ਉਹ ਵੀ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਹੋਣਗੇ, ਤਾਂ ਜੋ ਕਿ ਆਉਣ ਵਾਲੇ ਸਮੇਂ ਦੀ ਜੋ ਤਿਆਰੀ ਜੋ ਹੈ ਅਸੀਂ ਪਹਿਲਾਂ ਹੀ ਜੋ ਹੈ ਉਹ ਜ਼ਰੂਰ ਕਰਕੇ ਰੱਖੀਏ। ਸੋ 2026 ਦੇ ਵਿੱਚ 786 ਵਾਈਲਡ ਫਾਇਰਸ ਹੋਈਆਂ, ਅਤੇ ਜੋ 750,000 ਹੈਕਟੇਅਰਸ ਦੀ ਜ਼ਮੀਨ ਜੋ ਹੈ ਇਸ ਦੇ ਵਿੱਚ ਜੋ ਹੈ ਉਹ ਬਰਬਾਦ ਹੋਈ, ਨੁਕਸਾਨ ਜਿਸਦਾ ਹੋਇਆ। ਸੋ ਕਾਫੀ ਵੱਡਾ ਭਾਰਾ ਨੁਕਸਾਨ ਜੋ ਹੈ ਇਸ ਸਾਲ ਹੋਇਆ, ਅਤੇ ਉੱਥੇ ਹੁਣ ਇਹ ਕ੍ਰਿਟਿਸਿਜ਼ਮ ਜੋ ਸਰਕਾਰ ਦੀ ਜੋ ਫਸਟ ਨੇਸ਼ਨ ਵੱਲੋਂ ਹੋਈ ਹੈ, ਸਰਕਾਰ ਇਸ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਜੋ ਹੈ ਉਸ ਦੇ ਵਿੱਚ ਜ਼ਰੂਰ ਲੱਗੀ ਹੈ। ਦੂਸਰੇ ਪਾਸੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਨੇ ਉਹ ਕਹਿ ਰਹੇ ਨੇ ਕਿ AI ਫੋਰਸ ਜੋ ਹੈ ਉਹ ਬਣਾਉਣ ਦੀ ਤਿਆਰੀ ਦੇ ਵਿੱਚ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੁਛ ਨਾ ਕੁਛ ਅਨਾਊਂਸਮੈਂਟ ਉਹ ਕਹਿੰਦੇ ਜ਼ਰੂਰ ਕਰਨਗੇ। ਉਹ ਕਹਿੰਦੇ ਕਿ ਜਿੱਥੇ AI ਬਾਰੇ ਗੱਲਾਂ ਹੁੰਦੀਆਂ ਨੇ ਕਿ ਇਹ ਇੱਕ ਡਿਸਟਰਕਸ਼ਨ ਦਾ ਵੀ ਫੇਜ਼ ਲੈ ਕੇ ਆਉਣ ਵਾਲਾ ਹੈ, ਉੱਥੇ ਉਹਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਇੰਡਸਟਰੀ ਹੈ, ਅਤੇ ਇਸ ਨੂੰ ਸਾਨੂੰ ਚੈਰਿਸ਼ ਕਰਨਾ ਚਾਹੀਦਾ, ਸਾਨੂੰ ਵੇਖਣਾ ਚਾਹੀਦਾ ਜਿਵੇਂ ਇਹ ਗਰੋ ਹੁੰਦੀ ਹੈ। ਅਤੇ ਜਿੱਥੇ ਕਹਿੰਦੇ ਕਿ ਐਗਜ਼ਿਸਟਿੰਗ ਕ੍ਰਿਮੀਨਲ ਅਤੇ ਸਿਵਲ ਜਸਟਿਸ ਸਿਸਟਮ ਹੈ, ਕੁਛ ਵੀ ਬੁਰਾ ਵਾਪਰਦਾ ਹੈ ਅਤੇ ਉਹਦੇ ਲਈ ਸਾਡੇ ਕੋਲ ਸਿਸਟਮ ਹੈ, ਜਸਟਿਸ ਸਿਸਟਮ ਹੈ, ਅਤੇ ਅਸੀਂ ਉਸ ਦੀ ਮਦਦ ਲਵਾਂਗੇ। ਪਰ ਉਹਨਾਂ ਨੇ AI ਨੂੰ ਅਗਲੇ ਇੰਡਸਟਰੀਅਲ ਰੈਵੋਲਿਊਸ਼ਨ ਜਾਂ ਇੰਟਰਨੈਟ ਰੈਵੋਲਿਊਸ਼ਨ ਦੇ ਤੌਰ 'ਤੇ ਉਹਨਾਂ ਨੇ ਡਿਸਕ੍ਰਾਈਬ ਕੀਤਾ, ਜ਼ਿਕਰ ਇਸ ਗੱਲ ਦਾ ਕੀਤਾ। ਅਤੇ ਉਹਨਾਂ ਨੇ ਕਿਹਾ ਕਿ US ਦਾ ਜੋ GDP ਹੈ 25% ਜੋ ਹੈ ਉਹ AI ਇੰਡਸਟਰੀ ਕਾਰਨ ਜੋ ਹੈ ਉਹ ਹੋ ਸਕਦਾ। ਸੋ ਉਹਨਾਂ ਨੇ ਕਿਹਾ ਕਿ ਪੂਰੀ ਪਲੈਨਿੰਗ ਜੋ ਹੈ ਮੈਂ AI ਫੋਰਸ ਦੀ ਜੋ ਇਸ ਦੇ ਵਿੱਚ ਕਰ ਲਈ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਅਨਾਊਂਸਮੈਂਟ

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
1: ਏਜਕਸ ਕ੍ਰੈਮਟੋਰੀਅਮ। ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ

0: डेली एवेन्यू के नजदीक 289-372-3300 या विजिट करो www.acvc.info 289-372-3300।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਟੀਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478-0055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ ਹੁਣੇ ਕਾਲ ਕਰੋ।
1: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਜੀ ਇੱਕ ਨਾ ਇੱਕ ਜੋ ਪਸੰਦ ਦਾ ਗੀਤ ਜੋ ਹੈ ਤੁਹਾਨੂੰ ਸੁਣਾਈਦਾ ਹੈ ਅਤੇ ਇਹ ਵੀ ਗੀਤ ਜੋ ਹੈ ਕਾਫੀ ਪਸੰਦ ਵਾਲਾ ਹੈ ਜਿੱਥੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਇੱਥੇ ਪੰਜਾਬੀ ਬੋਲਦੇ ਅਸੀਂ ਵੇਖਦੇ ਹਾਂ ਬੱਚਿਆਂ ਨੂੰ ਪੰਜਾਬੀ 'ਚ ਗੱਲ ਕਰਦੇ ਵੇਖਦੇ ਹਾਂ ਅਤੇ ਫਿਰ ਜੋ ਇੱਕ ਤਰਾਸ ਜੋ ਹੈ ਮਨ ਨੂੰ ਹੁੰਦਾ ਕਿ ਚਲੋ ਅਸੀਂ ਜੋ ਵਤਨਾਂ ਤੋਂ ਕਾਫੀ ਦੂਰ ਬੈਠੇ ਹਾਂ ਪਰ ਫਿਰ ਵੀ ਆਪਣੀ ਪੰਜਾਬੀ ਜੋ ਹੈ ਆਪਣੀ ਮਾਂ ਬੋਲੀ ਹੈ ਉਸ ਨੂੰ ਅਸੀਂ ਜ਼ਰੂਰ ਨਾਲ ਲੈ ਕੇ ਆਏ ਹਾਂ ਅਤੇ ਉਸ ਨੂੰ ਅਸੀਂ ਨਵੀਂ ਪੀੜ੍ਹੀ ਦੇ ਵਿੱਚ ਵੀ ਬਿਲਕੁਲ ਵੰਡਿਆ ਹੈ ਸੋ ਇਹ ਵੀ ਸਾਡਾ ਫਰਜ਼ ਜੋ ਹੈ ਬਣ ਜਾਂਦਾ ਸੋ ਬਹੁਤ ਹੀ ਪਿਆਰਾ ਗੀਤ ਅਤੇ ਖਾਸ ਖਾਸ ਥੈਂਕ ਯੂ ਜੋ ਹੈ ਜੈਜ਼ੀਬੀ ਦਾ ਬਿਲਕੁਲ ਇਸ ਗੀਤ ਲਈ ਬਣਦਾ ਹੈ ਅਤੇ ਆਪਣੇ ਬੱਚਿਆਂ ਨੂੰ ਇਹ ਗੀਤ ਜ਼ਰੂਰ ਸੁਣਾਓ ਜ਼ਰੂਰ ਪਲੇਅ ਕਰੋ ਅਤੇ ਨਾਲ ਫਿਰ ਪੰਜਾਬੀ ਜੋ ਹੈ ਜਿੱਥੇ ਆਪਣੀ ਮਾਂ ਬੋਲੀ ਜੋ ਹੈ ਸਾਨੂੰ ਪਹਿਲਾਂ ਆਉਣੀ ਚਾਹੀਦੀ ਹੈ ਉਸ ਦੇ ਵਿੱਚ ਗੱਲ ਕਰਨੀ ਬਿਲਕੁਲ ਜੋ ਹੈ ਸਾਡੀ ਪ੍ਰਾਇਰਿਟੀ ਘਰੇ ਤਾਂ ਬਿਲਕੁਲ ਹੋਣੀ ਹੀ ਚਾਹੀਦੀ ਹੈ ਸੋ ਇਸ ਗੱਲ ਨੂੰ ਥੋੜ੍ਹਾ ਜਿਹਾ ਲਾਗੂ ਜ਼ਰੂਰ ਘਰੇ ਵੀ ਕਰ ਲਈਏ ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦਾ ਸਾਥੀ ਇਸ ਵੇਲੇ ਸਮਾਂ 7:37 ਦਾ ਜੋ ਹੋ ਚੱਲਾ ਹੈ ਅਤੇ ਜੋ ਅੱਜ ਪਿਆਰਾ ਮੌਸਮ ਹੈ ਜੋ ਬਦਲਵਾਈ ਹੈ ਸੋ ਬਹੁਤ ਚੰਗੇ ਮੌਸਮ ਦੀ ਚਲੋ ਦਿਨ ਪਰ ਉਮੀਦ ਹੈ ਹੌਲੀ ਹੌਲੀ ਸੂਰਜ ਦੀਆਂ ਕਿਰਨਾਂ ਦੇ ਨਾਲ ਵੀ ਉਮੀਦ ਹੈ ਕਿ ਚਾਨਣ ਜੋ ਹੈ ਉਹ ਬਿਲਕੁਲ ਹੋਵੇਗਾ ਸੋ ਤੁਹਾਨੂੰ ਅੱਜ ਦਾ ਦਿਨ ਬਹੁਤ ਬਹੁਤ ਜੀ ਮੁਬਾਰਕ ਅਤੇ ਨਾਲ ਹੀ ਤੁਹਾਨੂੰ ਇਹ ਵੀ ਜ਼ਰੂਰ ਅਸੀਂ ਮੁਬਾਰਕਬਾਦ ਦੇ ਦਈਏ ਕਿ ਅਪਲਾਈਨਸ ਜੰਕਸ਼ਨ ਦੇ ਪਾਸ ਜੀ ਬਹੁਤ ਅੱਛੀਆਂ ਡੀਲਸ ਤੁਹਾਡੇ ਲਈ ਅੱਜ ਜ਼ਰੂਰ ਨੇ ਸੋ ਤੁਸੀਂ ਅਪਲਾਈਨਸਿਸ ਚੰਗੇ ਲੈਣੇ ਤੁਸੀਂ ਅੱਛਾ ਬੰਡਲ ਵੇਖਣਾ ਚਾਹੁੰਦੇ ਹੋ ਕਿ ਫਰਿੱਜ ਸਟੋਵ ਡਿਸ਼ਵਾਸ਼ਰ ਇਕੱਠੇ ਆਈ ਜੋ ਨਵੀਂ ਕਿਚਨ ਦੇ ਲਈ ਲੈ ਲਈਏ ਜਾਂ ਫਿਰ ਬੇਸਮੈਂਟ ਦੇ ਲਈ ਚੰਗਾ ਬੰਡਲ ਜਾਂ ਵਾਸ਼ਰ ਅਤੇ ਡਰਾਇਰ ਤੁਸੀਂ ਲੈਣੇ ਅਤੇ ਤੁਸੀਂ ਅਪਲਾਈਨਸ ਜੰਕਸ਼ਨ ਜੀ ਜ਼ਰੂਰ ਪਹੁੰਚਣਾ ਰਿਵਰ ਮੌਨ ਪਲਾਜ਼ਾ ਮਿਸੀ ਸਾਗਾ ਅਤੇ ਸਟੀਲਸ 'ਤੇ ਇਹ ਨੇ ਅਤੇ ਏਅਰਪੋਰਟ 'ਤੇ ਕਲਾਰਕ 'ਤੇ ਵੀ ਦੂਸਰੀ ਲੋਕੇਸ਼ਨ ਹੈ ਦੋਵੇਂ ਲੋਕੇਸ਼ਨ 'ਚੋਂ ਕਿਤੇ ਵੀ ਤੁਸੀਂ ਪਹੁੰਚ ਕੇ ਅਪਲਾਈਨਸਿਸ ਚੰਗੀਆਂ ਕੀਮਤਾਂ 'ਤੇ ਲਵੋ ਪੂਰਾ ਵੇਰਵਾ ਜੋ ਹੈ ਉਹ ਡੀਲਸ ਬਾਰੇ ਲਵੋ ਅਤੇ ਫਿਰ ਜਦੋਂ ਵੇਰਵਾ ਡੀਲਸ ਬਾਰੇ ਤੁਸੀਂ ਫੋਨ ਰਾਹੀਂ ਵੀ ਲੈਣਾ ਚਾਹੁੰਦੇ ਹੋ ਹਫ਼ਤੇ ਦੇ 7 ਦਿਨ ਇਹ ਓਪਨ ਨੇ ਹਫ਼ਤੇ ਦੇ 7 ਦਿਨ ਫੋਨ ਕਾਲਸ ਲੈਂਦੇ ਨੇ ਨੰਬਰ 905-450-0054 905-450-0054 ਜੀ ਅਪਲਾਈਨਸ ਜੰਕਸ਼ਨ ਦੇ ਲਈ ਤੁਸੀਂ ਜ਼ਰੂਰ ਨੋਟ ਕਰ ਲਓ ਜੀ ਅਤੇ ਨਾਲ ਹੀ ਜੀ ਜੋ ਖ਼ਬਰਾਂ ਬਿਲਕੁਲ ਲਗਾਤਾਰ ਤੁਹਾਨੂੰ ਅਪਡੇਟ ਜੋ ਹੈ ਅਸੀਂ ਦਿੰਦੇ ਹੁੰਦੇ ਹਾਂ ਸੋ ਜੀ ਜੋ US ਨੇ ਜੋ ਇਨੀ ਦਿਨੀ ਜੋ ਗ੍ਰੀਨਲੈਂਡ ਅਤੇ ਮਿਲਟਰੀ ਪ੍ਰੈਜੈਂਸ ਦੀ ਡੀਲ ਜੋ ਹੈ ਉਹ ਡੈਨਮਾਰਕ ਦੇ ਨਾਲ ਜੋ ਕਰ ਲਈ ਹੈ ਅਤੇ ਜਿੱਥੇ ਇਹ ਸਾਈਨ ਵੀ ਫਿਰ ਹੋ ਜਾਣੇ ਨੇ ਐਗਰੀਮੈਂਟ 'ਤੇ ਉੱਥੇ ਅਗਲੇ ਹਫ਼ਤੇ ਉਮੀਦ ਹੈ ਕਿ ਐਗਰੀਮੈਂਟ ਜੋ ਹੈ ਤਿੰਨੋਂ ਸਰਕਾਰਾਂ ਦੇ ਨਾਲ ਸਾਈਨ ਕੀਤੇ ਜਾਣਗੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ 'ਤੇ ਉੱਥੇ ਜੀ ਨੈਸ਼ਨਲ ਡਿਫੈਂਸ ਮਿਨਿਸਟਰ ਜੋ ਕੈਨੇਡਾ ਦੇ ਨੇ ਡੇਵਿਡ ਮੈਕਿੰਟੀ ਜੋ ਨੇ ਉਹਨਾਂ ਨੇ ਵੀ ਇਸ ਡੀਲ ਬਾਰੇ ਕਮੈਂਟ ਕੀਤੇ ਚੰਗੇ ਕਮੈਂਟਸ ਹੀ ਕੀਤੇ ਉਹਨਾਂ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਦੀ ਜੋ ਇਹ ਡੀਲ ਹੈ ਉਹ ਜੀ ਕਾਫੀ ਇਨਕਰੇਜਿੰਗ ਹੈ ਕਿਉਂਕਿ ਪਿਛਲੇ ਸਾਲ ਜਦੋਂ ਵਾਈਟ ਹਾਊਸ ਦੇ ਵਿੱਚ ਜੋ ਵਾਪਸੀ ਜੋ ਹੈ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਕਈ ਕਮੈਂਟਸ ਅਜਿਹੇ ਵੀ ਕੀਤੇ ਕਿ ਡੈਨਮਾਰਕ ਗ੍ਰੀਨਲੈਂਡ ਯੂਨਾਈਟਿਡ ਸਟੇਟਸ ਨੂੰ ਵੇਚ ਦੇਵੇ ਅਤੇ ਹੁਣ ਜਦੋਂ ਚਲੋ ਇੱਕ ਚੰਗੇ ਪਾਸੇ ਡੀਲ ਹੋਈ ਹੈ ਕਿ ਮਿਲਟਰੀ ਪ੍ਰੈਜੈਂਸ ਗ੍ਰੀਨਲੈਂਡ 'ਤੇ ਹੋਵੇਗੀ ਪਰ ਉਹ ਵੀ ਇੱਕ ਡੀਲ ਦੇ ਤਹਿਤ ਹੋਵੇਗੀ ਉਹ ਵੀ ਇਹ ਨਹੀਂ ਕਿ ਇੱਕ ਬੇਸ ਜੋ ਹੈ ਅਮੈਰੀਕਾ ਦਾ ਗ੍ਰੀਨਲੈਂਡ 'ਤੇ ਬਣੇਗਾ ਅਤੇ ਦੋਨਾਂ ਸਰਕਾਰਾਂ ਡੈਨਿਸ਼ ਅਤੇ ਗ੍ਰੀਨਲੈਂਡ ਸਰਕਾਰਾਂ ਜੋ ਨੇ ਇਹ ਕੀ ਇਸ ਦੇ ਵਿੱਚ ਪਾਰਲੀਮੈਂਟਰੀ ਐਕਸ਼ਨ ਲੈਂਦੀਆਂ ਨੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਗਲੇ ਹਫ਼ਤੇ ਤਾਂ ਪਤਾ ਲੱਗ ਹੀ ਜਾਣਾ ਪਰ ਜੋ ਪਾਰਲੀਮੈਂਟ ਹਿੱਲ ਤੋਂ ਜੋ ਇਹ ਸੰਦੇਸ਼ ਜੋ ਹੈ ਉਹ ਜ਼ਰੂਰ ਆਇਆ ਕਿ ਕਾਫੀ ਇਨਕਰੇਜਿੰਗ ਹੈ ਕਿ US ਅਤੇ ਗ੍ਰੀਨਲੈਂਡ ਜੋ ਹੈ ਉਹਨਾਂ ਨੇ ਇੱਕ ਚੰਗਾ ਰਾਹ ਅੱਗੇ ਤੁਰਨ ਦਾ ਜ਼ਰੂਰ ਇਸ ਦੇ ਵਿੱਚ ਜੋ ਹੈ ਉਹ ਫੜਿਆ ਅਤੇ ਇਸ ਨੂੰ ਪੋਜ਼ਿਟਿਵ ਹੀ ਕੈਨੇਡਾ ਦੀ ਸਰਕਾਰ ਨੇ ਮੰਨਿਆ ਦੂਸਰੇ ਪਾਸੇ ਜੋ ਰੈਫਰੈਂਡਮ ਜੋ ਐਲਬਰਟਾ ਦਾ ਜੋ ਕੱਲ੍ਹ ਦੇ ਦਿਨ ਹੋਇਆ ਜੋ ਤੈਅ ਸੀ ਮਾਫ਼ੀ ਚਾਹੁੰਦੀ ਹਾਂ ਕਿ ਕੱਲ੍ਹ ਦੇ ਦਿਨ ਤਾਂ ਨਹੀਂ ਹੋਇਆ ਪਰ ਅੱਗੇ ਜਾ ਕੇ ਜੋ ਹੋਣਾ ਹੈ ਸੋ ਇਸ 'ਤੇ ਵੀ ਜੋ ਐਲਬਰਟਾ ਦੇ ਜੋ ਪ੍ਰੀਮੀਅਰ ਨੇ ਡੈਨੀਅਲ ਸਮਿਥ ਜੋ ਨੇ ਉਹ ਕਾਫੀ ਜੋ
ਇਸ 'ਤੇ ਜੋ ਕਾਫੀ ਇਮੋਸ਼ਨਲ ਨੇ, ਕਿਉਂਕਿ ਇਹ ਰੈਫਰੈਂਡਮ ਜੋ ਹੈ ਅਕਤੂਬਰ 19 ਨੂੰ ਹੋਣਾ, ਸਪਟੈਂਬਰ 19 ਨੂੰ ਨਹੀਂ ਹੋਇਆ ਪਰ ਅਕਤੂਬਰ 19 ਨੂੰ ਹੋਣਾ, ਅਤੇ ਉਸ 'ਤੇ ਇਹ ਕੁਐਸਚਨ ਜੋ ਹੈ ਉਹ ਜ਼ਰੂਰ ਹੋਵੇਗਾ ਕਿ ਅਲਬਰਟਾ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦਾ ਹੈ ਜਾਂ ਨਹੀਂ, ਅਤੇ ਜਿੱਥੇ ਪਬਲਿਕ ਓਪੀਨੀਅਨ ਜੋ ਹੈ ਉਹ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਇਸ ਦੇ ਵਿੱਚ ਮੰਗਦੇ ਨੇ, ਸੋ ਉੱਥੇ ਕਾਫੀ ਇਮੋਸ਼ਨਲ ਬੀਤੇ ਦਿਨ ਆਪਣੀ ਇੱਕ ਸਪੀਚ ਦੇ ਵਿੱਚ ਵੀ ਉਹ ਹੋਏ, ਜਿੱਥੇ ਉਹਨਾਂ ਨੇ ਪਬਲਿਕ ਸੈਂਟੀਮੈਂਟਸ ਨੂੰ ਅੱਗੇ ਤੋਰਿਆ ਕਿ ਕਿਸ ਤਰ੍ਹਾਂ ਅਲਬਰਟੀਅਨਸ ਨੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜੋ ਫਿਲਹਾਲ ਇਕੋਨਮੀ ਦੇ ਵਿੱਚ ਕਰਨਾ ਪੈ ਰਿਹਾ ਹੈ, ਕਿੱਥੇ ਯੰਗ ਫੈਮਿਲੀਜ਼ ਜੋ ਨੇ ਜੋ ਸਭ ਕੁਝ ਸਹੀ ਕਰ ਰਹੀਆਂ ਨੇ ਪਰ ਫਿਰ ਵੀ ਪਰਿਵਾਰ ਅੱਗੇ ਨਹੀਂ ਤੋਰ ਪਾ ਰਹੀਆਂ, ਜਿੱਥੇ ਫਾਰਮਰਸ 'ਤੇ ਪੂਰਾ ਪ੍ਰੈਸ਼ਰ ਹੈ, ਉੱਥੇ ਜਿੱਥੇ ਹੁਣ ਇੱਕ ਮੰਗ ਉੱਠੀ ਹੈ ਕਿ ਕੈਨੇਡਾ ਤੋਂ ਅਲੱਗ ਅਸੀਂ ਹੋ ਜਾਈਏ, ਅਤੇ ਹੁਣ ਇਹਨਾਂ ਨੇ ਇਹ ਰੈਫਰੈਂਡਮ ਅੱਗੇ ਕਰਵਾਉਣਾ, ਅਤੇ ਜਿੱਥੇ ਆਪਣੀ ਸਾਈਡ ਇਹਨਾਂ ਨੇ ਇਸ ਦੇ ਵਿੱਚ ਜ਼ਰੂਰ ਦੱਸੀ ਹੈ ਕਿ ਇੱਕ ਚਾਹੁੰਦੇ ਨੇ ਕਿ ਕੈਨੇਡਾ ਦੇ ਨਾਲ ਬਣੇ ਰਹੀਏ। ਜ਼ਿਕਰ ਇਸ ਦੇ ਵਿੱਚ ਇਹਨਾਂ ਨੇ ਇਹ ਵੀ ਕੀਤਾ ਕਿ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਅਲਬਰਟਾ ਆਉਣ ਵਾਲੇ ਸਮੇਂ ਦੇ ਵਿੱਚ ਅਲਬਰਟਾ ਓਟਵਾ ਐਨਰਜੀ ਐਗਰੀਮੈਂਟ ਕਰ ਰਿਹਾ ਹੈ, ਅਤੇ ਜੋ ਇਹ ਕਹਿੰਦੇ ਕਿ ਮੈਂ ਪੂਰਾ ਕੰਮ ਕਰ ਰਹੀ ਹਾਂ ਕਿ ਨਵੀਂ ਵੈਸਟ ਕੋਸਟ ਪਾਈਪਲਾਈਨ ਦੇ ਲਈ ਵੀ, ਉੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਨਾਲ ਰਹਿਣਾ ਹੀ ਬਿਹਤਰੀ ਹੈ, ਅਤੇ ਫਿਊਚਰ ਜੋ ਫੈਡਰਲ ਸਰਕਾਰ ਦੇ ਨਾਲ ਜੋ ਐਗਰੀਮੈਂਟਸ ਨੇ, ਸੋ ਇਹਨਾਂ ਦੇ ਨਾਲ ਜੋ ਹੈ ਸਾਡੀ ਜਿੱਤ ਜੋ ਹੈ ਬਿਲਕੁਲ ਪੂਰੀ ਹੋਣੀ ਹੈ। ਉੱਥੇ ਉਹਨਾਂ ਨੇ ਕਿਹਾ ਕਿ ਅਲਬਰਟੀਅਨਸ ਦੀ ਆਵਾਜ਼ ਜੋ ਹੈ ਇਹ ਵੀ ਜੀ ਖਾਰਜ ਨਹੀਂ ਹੋਈ, ਸੋ ਇਸ ਆਵਾਜ਼ ਕਾਰਨ ਹੀ ਜੀ ਉਹ ਕਹਿੰਦੇ ਕਿ ਇਹ ਚੀਜ਼ ਜੋ ਹੈ ਉਹ ਪੋਸੀਬਲ ਹੋਈ ਹੈ, ਅਤੇ ਜਿੱਥੇ ਇਹ ਆਵਾਜ਼ ਜੋ ਹੈ ਉਹ ਅੱਗੇ ਤੱਕ ਉਹ ਕੈਨੇਡੀਅਨ ਸਰਕਾਰ ਤੱਕ ਗਈ ਹੈ। ਸੋ ਬਾਕੀ ਹੁਣ ਅਕਤੂਬਰ 19 ਨੂੰ ਜੋ ਰੈਫਰੈਂਡਮ ਹੋਣਾ ਇਹ ਤੈਅ ਕਰੇਗਾ ਕਿ ਅੱਗੇ ਅਲਬਰਟੀਅਨਸ ਜੋ ਨੇ ਇਸ ਗੱਲ ਲਈ ਕੀ ਸੋਚਦੇ ਨੇ। ਸੋ ਜੀ ਦੂਜੀ ਖਬਰ ਇਹ ਵੀ ਸਾਂਝੀ ਕਰੀਏ, ਜਿੱਥੇ ਨੈਟੋ ਚੀਫਸ ਆਫ ਡਿਫੈਂਸ ਜੋ ਨੇ ਉਹਨਾਂ ਨੇ ਜੋ ਇਲੈਕਟ ਕਰ ਲਿਆ ਜਰਮਨ ਜਰਨਲ ਕੈਸਟਰਨ ਬਿਊਰਰ ਨੂੰ ਅਗਲੇ ਚੇਅਰ ਦੇ ਲਈ ਅਲਾਇੰਸ ਮਿਲਟਰੀ ਕਮੇਟੀ ਦੇ, ਅਤੇ ਹੁਣ ਜ਼ਿਕਰਯੋਗ ਇਸ ਦੇ ਵਿੱਚ ਇਹ ਹੈ ਕਿ ਕੈਨੇਡਾ ਦੇ ਟੌਪ ਮਿਲਟਰੀ ਕਮਾਂਡਰ ਜੋ ਚੀਫ ਆਫ ਦੀ ਡਿਫੈਂਸ ਸਟਾਫ ਜਰਨਲ ਜੈਨੀ ਕੈਰੀਗਨ ਜੋ ਕੈਨੇਡਾ ਤੋਂ ਨੇ, ਉਹ ਵੀ ਇਸ ਟੌਪ ਨੈਟੋ ਪੋਜੀਸ਼ਨ ਦੇ ਲਈ ਉਹ ਰਨ ਕਰ ਰਹੇ ਸਨ, ਪਰ ਜੇਤੂ ਜੋ ਨੇ ਉਹ ਜਰਮਨ ਜਰਨਲ ਹੋਏ ਨੇ। ਸੋ ਨੈਟੋ ਚੀਫਸ ਆਫ ਡਿਫੈਂਸ ਇਹ ਡੈਨਮਾਰਕ ਦੇ ਵਿੱਚ ਇਹ ਮੁਲਾਕਾਤ ਇਹਨਾਂ ਦੀ ਬੀਤੇ ਦਿਨ ਹੁੰਦੀ ਹੈ, ਅਤੇ ਇਹਨਾਂ ਨੇ ਆਪਣੇ ਨੈਕਸਟ ਚੇਅਰ ਨੂੰ ਅਗਲੇ ਚੇਅਰ ਨੂੰ ਚੁਣ ਲਿਆ, ਅਤੇ ਜਿੱਥੇ ਹੁਣ ਤੱਕ 3 ਕੈਨੇਡੀਅਨਸ ਜੋ ਨੇ ਉਹ ਚੇਅਰ ਆਫ ਮਿਲਟਰੀ ਕਮੇਟੀ ਹੁਣ ਤੱਕ ਸਰਵ ਕਰ ਚੁੱਕੇ ਨੇ, ਅਤੇ ਜੋ ਅਖੀਰਲੇ ਸੀ ਉਹ ਮਿਡ 200s ਦੇ ਵਿੱਚ ਸੀ ਜਦੋਂ ਅਫਗਾਨਿਸਤਾਨ ਦੀ ਵਾਰ ਜੋ ਹੈ ਉਹ ਚੱਲ ਰਹੀ ਸੀ। ਸੋ ਇਸ ਵਾਰੀ ਚਲੋ ਜੋ ਕਹਿ ਸਕਦੇ ਹਾਂ ਕਿ ਕੰਪੀਟੀਸ਼ਨ ਟੱਕਰਦਾ ਸੀ, ਜਿੱਥੇ ਕੈਨੇਡੀਅਨ ਜਰਨਲ ਜੋ ਨੇ ਇਹ ਵੀ ਵੈਲ ਡਿਜ਼ਰਵਿੰਗ ਸੀ, ਪਰ ਚੋਣ ਜੋ ਹੈ ਚਲੋ ਜੋ ਜਰਮਨ ਜਰਨਲ ਦੀ ਹੋ ਚੁੱਕੀ ਹੈ। ਸੋ ਡਿਫੈਂਸ ਮਿਨਿਸਟਰ ਡੇਵਿਡ ਮੈਗਿੰਟੀ ਜੋ ਨੇ ਇਹਨਾਂ ਨੇ ਬਰੂਅਰ ਨੂੰ ਕੋਂਗਰੈਚੁਲੇਟ ਜੋ ਹੈ ਉਹਨਾਂ ਦੀ ਇਲੈਕਸ਼ਨ 'ਤੇ ਜ਼ਰੂਰ ਕੀਤਾ, ਅਤੇ ਹਾਲਾਂਕਿ ਜਦੋਂ ਜੇਕਰ ਕਾਰੀਗਨ ਜੋ ਨੇ ਕੈਨੇਡਾ ਦੇ ਜੇ ਇਹ ਜਿੱਤਦੇ ਤਾਂ ਪਹਿਲੇ ਜੋ ਮਹਿਲਾ ਜੋ ਅਜਿਹੀ ਪੋਜੀਸ਼ਨ 'ਤੇ ਆਉਣ ਵਾਲੇ ਜ਼ਰੂਰ ਬਣ ਜਾਂਦੇ, ਅਤੇ ਚਲੋ ਨਹੀਂ ਹੋ ਸਕਿਆ, ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਉਹ ਜ਼ਰੂਰ ਕੋਸ਼ਿਸ਼ ਕਰਦੇ ਰਹਿਣਗੇ। ਅਤੇ ਕਹਿੰਦੇ ਫੋਕਸ ਉਹਨਾਂ ਦਾ ਬਿਲਕੁਲ ਇਹੀ ਰਹੇਗਾ ਕਿ ਉਹ ਆਪਣੀ ਸਰਵਿਸ ਜੋ ਹੈ ਉਹ ਚੰਗੇ ਢੰਗ ਦੇ ਨਾਲ ਜੋ ਕੈਨੇਡੀਅਨ ਆਰਮਡ ਫੋਰਸਿਸ ਦੀ ਟਰਾਂਸਫੋਰਮੇਸ਼ਨ ਦੇ ਲਈ ਉਹ ਕਰਦੇ ਰਹਿਣ। ਸੋ ਜੀ ਇਸ ਦੇ ਨਾਲ ਹੀ ਖਬਰ ਮੈਂ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂ, ਜਿੱਥੇ ਅਸੀਂ ਟੈਰਿਫ ਦੇ ਨਾਲ ਜਿੱਥੇ ਜੂਝ ਰਹੇ ਹਾਂ ਉੱਥੇ ਯੂਨੀਵਰਸਿਟੀ ਆਫ ਟੋਰੋਂਟੋ ਦੇ ਰਿਸਰਚਰਸ ਨੇ ਇੱਕ ਇਹ ਰੀਸਰਚ ਕੀਤੀ, ਇੱਕ ਪੂਰਾ ਡੇਟਾ ਇਹ ਕਲੈਕਟ ਕੀਤਾ ਕਿ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਵਰਕਰਸ 'ਤੇ ਇੰਪੈਕਟ ਜੋ ਹੈ ਇਸ ਟ੍ਰੇਡ ਵਾਰ ਦਾ ਕੀ ਰਿਹਾ। ਇਹਨਾਂ ਨੇ ਪੂਰਾ ਇੱਕ ਜੋ ਹੈ
ਪੋਰਟਲ ਤਿਆਰ ਕੀਤਾ ਕਿ ਜਿਸ ਦੇ ਵਿੱਚ ਜੋ ਤੁਹਾਨੂੰ ਜੇਕਰ ਗੁੜ ਤੁਸੀਂ ਸਿਲੈਕਟ ਕਰਨਾ, ਤੁਸੀਂ ਆਪਣਾ ਜੀਓਗ੍ਰਾਫਿਕਲ ਲੈਵਲ ਜੋ ਹੈ ਸਿਲੈਕਟ ਕਰੋ, ਬਿਜ਼ਨਸ ਤੁਸੀਂ ਵੇਖ ਰਹੇ ਹੋ, ਇੰਪਲੋਈਜ਼ ਬਾਰੇ ਵੇਖ ਰਹੇ ਹੋ, ਇੰਪਲੋਈਜ਼ ਜੋ ਘਰੋਂ ਕੰਮ ਕਰਦੇ ਨੇ ਉਹਨਾਂ ਬਾਰੇ, ਅਤੇ ਇਹ ਇੰਡੀਕੇਟਰ ਤੁਸੀਂ ਚਾਹੁੰਦੇ ਹੋ ਕਿ ਟੈਰਿਫ ਦਾ ਇਫੈਕਟ ਜੋ ਹੈ ਇਸ ਇਲਾਕੇ ਦੇ ਵਿੱਚ ਫਲਾਣੇ ਵਰਕਰਸ 'ਤੇ ਜਾਂ ਫਲਾਣੇ ਬਿਜ਼ਨੈਸਿਸ 'ਤੇ ਕੀ ਰਿਹਾ, ਕੀ ਪੈ ਰਿਹਾ, ਅਤੇ ਇਹ ਪੂਰਾ ਡੇਟਾ ਇਹਨਾਂ ਨੇ ਇੱਕ ਡੇਟਾਬੇਸ ਜੋ ਹੈ ਇਸ ਦਾ ਤਿਆਰ ਕੀਤਾ, ਅਤੇ ਇਹ ਜੋ ਮੈਪਿੰਗ ਟੈਰਿਫ ਜੋ ਹੈ ਜੋ ਪਹਿਲਾਂ ਲਾਂਚ ਹੋਇਆ ਸੀ ਜਦੋਂ ਮਾਰਚ 2025 ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲੇ ਟੈਰਿਫ ਦੇ ਰਾਊਂਡ ਜੋ ਹੈ ਉਹ ਇੰਪੋਜ਼ ਕੀਤੇ ਸੀ ਜੋ ਆਟੋਮੋਬਾਈਲ ਅਤੇ ਸਟੀਲ ਸੈਕਟਰ 'ਤੇ ਸੀ, ਅਤੇ ਉਦੋਂ ਤੋਂ ਰਿਸਰਚਰਸ ਇਸ ਦੇ ਵਿੱਚ ਕੰਮ ਕਰ ਰਹੇ ਨੇ, ਇਗਜ਼ਾਮਿਨ ਕਰ ਰਹੇ ਨੇ ਕਿ ਕਿਹੜੇ ਕਿਹੜੇ ਏਰੀਆਜ਼ ਨੇ, ਅਤੇ ਇਹਨਾਂ ਨੇ ਹੁਣ ਇਹ ਟੂਲ ਜੋ ਹੈ ਡਿਵੈਲਪ ਕੀਤਾ ਤਾਂ ਜੋ ਕਿ ਪਬਲਿਕ ਇਹ ਸਮਝ ਸਕੇ ਕਿ ਜਿਹੜੇ ਇਲਾਕੇ ਸਭ ਤੋਂ ਜ਼ਿਆਦਾ ਵਲਨਰੇਬਲ ਨੇ US ਟੈਰਿਫਸ ਨੂੰ ਲੈ ਕੇ, ਉਹਨਾਂ ਇਲਾਕਿਆਂ ਦੀ ਪਛਾਣ ਜੋ ਹੈ ਉਹ ਹੋ ਸਕੇ। ਸੋ ਮੈਪਿੰਗ ਟੈਰਿਫਸ ਜੋ ਹੈ ਉਹ ਉਦੋਂ ਤੋਂ ਹੀ ਚੱਲਦਾ ਆ ਰਿਹਾ, ਅਤੇ ਸਭ ਤੋਂ ਰੀਸੈਂਟ ਰਿਵਿਜ਼ਨ ਜੋ ਹੈ ਸਪਟੈਂਬਰ 1 ਨੂੰ ਇਸ ਦੀ ਹੋਈ ਹੈ, ਜਿੱਥੇ ਸੈਕਸ਼ਨ 300 ਜੋ 38 ਟੈਰਿਫਸ ਜੋ ਨੇ ਜੋ ਅਲਕੋਹਲ ਅਤੇ ਡੇਅਰੀ ਪ੍ਰੋਡਕਟਸ 'ਤੇ ਵੀ ਲੱਗੇ ਨੇ ਉਹ ਵੀ ਇਸ ਡੇਟਾ ਦੇ ਵਿੱਚ ਜੋ ਹੈ ਉਹ ਸ਼ਾਮਿਲ ਨੇ। ਸੋ ਯੂਜ਼ਰ ਜੋ ਹੈ ਉਹ ਫਿਰ ਬਹੁਤ ਸਾਰੇ ਗੁੱਡਸ ਨੂੰ ਚੂਜ਼ ਕਰ ਸਕਦਾ ਜੋ US ਟੈਰਿਫ ਦੇ ਨਾਲ ਜੁੜੇ ਹੋਏ ਨੇ, ਅਤੇ ਉਹਨਾਂ ਦਾ ਇੰਪੈਕਟ ਜੋ ਹੈ ਬਿਜ਼ਨੈਸਿਸ 'ਤੇ, ਇੰਪਲੋਈਜ਼ 'ਤੇ, ਵੱਖੋ ਵੱਖਰੇ ਕੈਨੇਡੀਅਨ ਸਿਟੀਜ਼ ਦੇ ਵਿੱਚ ਵੇਖ ਸਕਦਾ ਇਸ ਟੂਲ ਨੂੰ ਯੂਜ਼ ਕਰਕੇ, ਇਸ ਟੂਲ ਦੀ ਵਰਤੋਂ ਕਰਕੇ। ਸੋ ਇਹ ਇੱਕ ਟੂਲ ਜੋ ਹੈ ਇਹ ਯੂਨੀਵਰਸਿਟੀ ਆਫ ਟੋਰੋਂਟੋ ਨੇ ਜ਼ਰੂਰ ਜੋ ਹੈ ਉਹ ਜਾਰੀ ਕੀਤਾ। ਸੋ ਜੀ ਇਸ ਦੇ ਨਾਲ ਤੁਹਾਨੂੰ ਅਸੀਂ ਯਾਦ ਇਹ ਜ਼ਰੂਰ ਕਰਵਾ ਦਈਏ ਜੀ, ਤੁਸੀਂ ਚੰਗੀ ਜੋਬ ਦੀ ਭਾਲ ਦੇ ਵਿੱਚ ਹੋ ਅਤੇ ਤੁਸੀਂ ਕਾਰਪੈਂਟਰੀ ਦਾ ਤਜਰਬਾ ਜੋ ਹੈ ਉਹ ਬਿਲਕੁਲ ਰੱਖਦੇ ਹੋ, ਅਤੇ ਇਹ ਸੰਦੇਸ਼ ਜੀ ਤੁਹਾਡੇ ਲਈ ਹੀ ਹੈ। ਅਤੇ ਤੁਸੀਂ ਨੋਟ ਕਰਨਾ ਕਿ ਤੁਸੀਂ ਫੀਨਿਕਸ ਮਿਲ ਵਰਕ ਨੂੰ ਸੰਪਰਕ ਕਰਨਾ, ਫੀਨਿਕਸ ਮਿਲ ਵਰਕ ਤੋਂ ਜੱਗ ਜੀ ਦੇ ਨਾਲ ਤੁਸੀਂ ਸੰਪਰਕ ਦੇ ਵਿੱਚ ਆਉਣਾ, ਅਤੇ ਤੁਸੀਂ ਇਸ ਜੋਬ ਬਾਰੇ ਜੀ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲੈ ਸਕਦੇ ਹੋ। ਸੋ ਮੈਂ ਤੁਹਾਨੂੰ ਨੰਬਰ ਜੱਗ ਜੀ ਦਾ ਬਿਲਕੁਲ ਦੇ ਦੇਵਾਂ, ਪਰ ਨੰਬਰ ਫਿਲਹਾਲ ਮੈਨੂੰ ਲੱਭ ਕਿਉਂ ਨਹੀਂ ਰਿਹਾ, ਅਤੇ ਮੈਨੂੰ ਇਹ ਜੋ ਜੱਗ ਜੀ ਦਾ ਨੰਬਰ ਹੈ ਤੁਸੀਂ ਫੀਨਿਕਸ ਮਿਲਵਰਕ ਤੋਂ ਨੋਟ ਕਰੋ ਜੀ, 416-822-2239 416-822-2239 ਇਹ ਜੱਗ ਜੀ ਦਾ ਨੰਬਰ ਹੈ ਫੀਨਿਕਸ ਮਿਲਵਰਕ ਤੋਂ। ਤੁਸੀਂ ਇਹਨਾਂ ਨੂੰ ਸੰਪਰਕ ਕਰੋ ਅਤੇ ਪੂਰੀ ਜਾਣਕਾਰੀ ਜੋ ਹੈ ਉਹ ਕੰਮ ਦੀ ਲਓ, ਸਟੀਲਸ ਅਤੇ ਟੋਮਕਿਨ ਦੇ ਕੋਲ ਕੰਮ ਦੀ ਜੋ ਲੋਕੇਸ਼ਨ ਇਹ ਹੋਣ ਵਾਲੀ ਹੈ ਜੀ। ਅਤੇ ਨਾਲ ਹੀ ਜੀ ਯਾਦ ਕਰਵਾ ਦਈਏ, ਏਸੀ ਠੀਕ ਨਹੀਂ ਹੈ, ਫਰਨਿਸ ਰਿਪੇਅਰ ਕਰਵਾਉਣ ਵਾਲਾ ਹੋ ਗਿਆ ਜਾਂ ਨਵਾਂ ਏਸੀ ਫਰਨਿਸ ਤੁਸੀਂ ਲਗਵਾਉਣਾ, ਅਤੇ ਤੁਸੀਂ ਗਲੋਬਲ ਕੰਫਰਟ ਏਅਰ ਤੁਸੀਂ ਜ਼ਰੂਰ ਪਹੁੰਚੋ, ਜਾਂ ਫਿਰ ਫੋਨ ਕਰੋ ਤੇਜਪਾਲ ਜੀ ਨੂੰ, ਨੰਬਰ 905-790-9080 905-790-9080 905-790-9080 'ਤੇ ਜੀ ਗਲੋਬਲ ਕੰਫਰਟ ਏਅਰ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਜੀ ਜਲਦ ਕਰ ਸਕਦੇ ਹੋ, ਅਤੇ ਜਲਦ ਤੋਂ ਜਲਦ ਫਿਰ ਆਪਣਾ ਕੰਮ ਸਹੀ ਕਰਵਾਓ, ਕਿਉਂਕਿ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ, ਹੁਣ ਜੋ ਹੈ ਨਾ ਫਿਰ ਬਹੁਤੀ ਗਰਮੀ ਚੱਲੀ ਜਾਂਦੀ ਹੈ, ਨਾ ਫਿਰ ਹੁਣ ਜਦੋਂ ਸਰਦੀ ਆਉਣੀ ਹੈ ਫਿਰ ਫਰਨਿਸ ਨਾ ਚੱਲੇ ਫਿਰ ਉਹ ਲੱਗਣਾ ਕਿ ਘਰ ਹੀਟ ਨਹੀਂ ਹੈ। ਸੋ ਜੀ ਇਹ ਕੰਮ ਤੁਸੀਂ ਪਹਿਲ ਦੇ ਆਧਾਰ 'ਤੇ ਕਰਵਾਓ ਜੇਕਰ ਖਰਾਬ ਹੋ ਗਏ ਨੇ। ਅਤੇ ਜੀ ਇਸ ਦੇ ਨਾਲ ਹੀ ਨੋਟ ਕਰਵਾ ਦਈਏ ਜੀ, ਹਰਪ੍ਰੀਤ ਸੈਣੀ ਜੀ ਦਾ ਨੰਬਰ ਟੌਪ ਚੋਇਸ ਇੰਸ਼ੋਰੈਂਸ ਤੋਂ। ਸੋ ਜਿੱਥੇ ਪਰਿਵਾਰਾਂ ਦੀ ਪ੍ਰੋਟੈਕਸ਼ਨ ਅਤੇ ਫੈਮਿਲੀ ਪਲੈਨਿੰਗ ਦੇ ਲਈ, ਮਾਫੀ ਚਾਹੁੰਦੀ ਹਾਂ, ਫੈਮਿਲੀ ਪਲੈਨਿੰਗ ਤਾਂ ਨਹੀਂ, ਫਾਈਨੈਂਸ਼ੀਅਲ ਪਲੈਨਿੰਗ ਦੇ ਲਈ, ਜਿੱਥੇ ਤੁਸੀਂ ਆਪਣੇ ਇਨਵੈਸਟਮੈਂਟ ਪਲਾਨਸ ਅੱਛੇ ਚਾਹੁੰਦੇ ਹੋ ਕਿ ਕਿੱਥੇ ਅਸੀਂ ਆਪਣਾ ਪੈਸਾ ਇਨਵੈਸਟ ਕਰੀਏ ਆਪਣੀ ਫੈਮਿਲੀ ਦੇ ਲਈ, ਚਲੋ ਫਿਰ ਇਹ ਵੀ ਇੱਕ ਤਰ੍ਹਾਂ ਫੈਮਿਲੀ ਪਲੈਨਿੰਗ ਹੀ ਹੋ ਗਈ। ਨਾਲ ਜੀ ਅੱਛੀ ਇੰਸ਼ੋਰੈਂਸ ਪੋਲਿਸੀ ਤੁਹਾਡੀ ਉਮਰ ਦੇ ਹਿਸਾਬ ਦੇ ਨਾਲ, ਹੈਲਥ ਕੰਡੀਸ਼ਨਸ ਦੇ ਹਿਸਾਬ ਦੇ ਨਾਲ ਸਾਨੂੰ ਕਿਹੜੀ ਲੈਣੀ ਚਾਹੀਦੀ ਹੈ, ਕਿਹੜੀ ਔਖੇ ਵੇਲੇ ਸਾਨੂੰ ਪਹਿਲਾਂ ਕੰਮ ਆਵੇਗੀ। ਸੋ ਹਰਪ੍ਰੀਤ ਸੈਣੀ ਜੀ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਨੰਬਰ 416-817-6500 416-817-6500 ਇਹ ਨੰਬਰ ਹੈ ਜੀ ਹਰਪ੍ਰੀਤ ਸੈਣੀ ਜੀ ਦੇ ਲਈ।
ਤੇ ਇਸ ਦੇ ਨਾਲ ਹੀ ਮੈਂ ਹਰਮਨ ਬੱਤਾ ਜੀ ਦਾ ਨੰਬਰ ਵੀ ਤੁਹਾਨੂੰ ਜ਼ਰੂਰ ਦੇ ਦਵਾਂ, ਜਿੱਥੇ ਕੰਮ ਹੋਵੇ ਮੌਰਗੇਜ ਦਾ, ਸਭ ਤੋਂ ਜ਼ਰੂਰੀ ਕੰਮ ਜੋ ਸਾਨੂੰ ਇੱਕ ਮਾਈਲਸਟੋਨ ਜੋ ਹੈ ਆਪਣੀ ਜ਼ਿੰਦਗੀ ਦਾ ਲੱਗਦਾ, ਜਦੋਂ ਅਸੀਂ ਆਪਣੀ ਮਿਹਨਤ ਦੇ ਨਾਲ ਇੱਕ ਘਰ ਸਜਾਈਦਾ, ਉੱਥੇ ਮੌਰਗੇਜ ਦਾ ਕੰਮ ਬਿਨਾਂ ਫਿਕਰ ਤੋਂ ਹੋਵੇ, ਪੱਕਾ ਕੰਮ ਹੋਵੇ, ਤੇ ਹਰਮਨ ਬੱਤਾ ਜੀ ਨੂੰ ਤੁਸੀਂ ਇਸ ਬਾਰੇ ਜ਼ਰੂਰ ਸੰਪਰਕ ਕਰੋ। ਨੰਬਰ 647-685-9000 ਤੇ ਹਰਮਨ ਬੱਤਾ ਜੀ ਨੂੰ ਤੁਸੀਂ ਕਾਲ ਜ਼ਰੂਰ ਜੀ ਕਰ ਸਕਦੇ ਹੋ। ਤੇ ਨਾਲ ਹੀ ਜੇਕਰ ਮੂਵ ਤੁਸੀਂ ਹੋਣਾ, HK ਮੂਵਰਸ ਨੂੰ ਤੁਸੀਂ ਨਹੀਂ ਭੁੱਲਣਾ, ਨੰਬਰ ਇਹ ਤੁਸੀਂ ਨੋਟ ਕਰ ਲਓ, ਕਿਉਂਕਿ ਤੁਹਾਡਾ ਸਮਾਨ ਫੁੱਲਾਂ ਵਾਂਗੂ ਸਾਂਭ ਕੇ ਲੈ ਕੇ ਜਾਣਗੇ। ਮੂਵਿੰਗ ਟਰੱਕਸ ਦੇ ਵਿੱਚ ਗੱਡੀਆਂ ਵੀ ਜਾ ਸਕਦੀਆਂ ਨੇ, ਦੂਰ ਦੁਰਾਡੇ ਤੁਸੀਂ ਕਿਤੇ ਵੀ ਮੂਵ ਹੋਣਾ, ਪੂਰੇ ਨੌਰਥ ਅਮੈਰੀਕਾ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਨੰਬਰ 416-5624-6704 ਇਹ ਨੰਬਰ ਨੋਟ ਬਿਲਕੁਲ ਰੱਖੋ ਜੀ। ਅਤੇ ਆਓ ਜੀ ਅਗਲਾ ਗੀਤ ਜੋ ਹੈ, ਪਿਆਰਾ ਗੀਤ ਜੋ ਤਿਆਰ ਕੀਤਾ ਹੋਇਆ ਜੀ, ਇਹ ਵੀ ਮੰਨ ਲਈਏ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ।

ਸੋ ਜੀ ਵੀਜ਼ਾ ਜ਼ਿੰਦਗੀ ਦਾ ਮੁੜ ਕੇ ਤਾਂ ਫਿਰਕੁਲ ਨਹੀਂ ਲੱਗਣਾ, ਸੋ ਜੋ ਜ਼ਿੰਦਗੀ ਮਿਲੀ ਹੈ ਇਸ ਨੂੰ ਰੱਜ ਕੇ ਮਾਣ ਲਈਏ, ਸੋ ਅੱਜ ਦਾ ਦਿਨ ਮਿਲਿਆ ਇਸ ਨੂੰ ਰੱਜ ਕੇ ਮਾਣ ਲਈਏ, ਸੋ ਬਹੁਤ ਬਹੁਤ ਬੈਸਟ ਵਿਸ਼ਿਸ ਜੀ ਤੁਹਾਨੂੰ ਅੱਜ ਦੇ ਇਸ ਸਫ਼ਰ ਦੀਆਂ, ਇਸ ਦਿਨ ਦੀਆਂ। ਹੁਣ ਜਾਣ ਦਾ ਜੋ ਸਮਾਂ ਹੈ ਅਤੇ ਮੈਨੂੰ ਰੁਪਿੰਦਰ ਕੌਰ ਨੂੰ ਇਜਾਜ਼ਤ ਅੱਜ ਦੇ ਦਿਨ ਲਈ ਦਿਓ ਜੀ। ਮੁਲਾਕਾਤ ਮੇਰੇ ਨਾਲ ਅਗਲੇ ਹਫ਼ਤੇ ਹੋਵੇਗੀ, ਪਰ ਸਾਰਾ ਹਫ਼ਤਾ ਤੁਹਾਡਾ ਚੰਗਾ ਬਤੀਤ ਹੋਵੇ, ਪਰਮਾਤਮਾ ਅੱਗੇ ਇਹ ਅਰਦਾਸ ਜ਼ਰੂਰ ਕਰਦੇ ਰਹੀਏ। ਅਤੇ AM 530 ਤੁਸੀਂ ਸੁਣਦੇ ਰਹਿਣਾ, ਪੰਜਾਬੀ ਲਹਿਰਾਂ ਤੋਂ ਸੁਣਦੇ ਰਹਿਣਾ, ਅਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇੱਥੇ ਹੀ ਇਜਾਜ਼ਤ। ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

niemals Sorgen drückt.

0: ਦਿਸ
1: ਬੋਲੀ ਕੌਮ ਦਾ ਸੁਹਾਗ ਸੰਧੂਰ ਹੁੰਦੀ ਹੈ, ਬੋਲੀ ਰਗਾਂ ਵਿੱਚ ਦੌੜਦਾ ਸਰੂਰ ਹੁੰਦੀ ਹੈ, ਬੋਲੀ ਲੋਰੀਆਂ ਤੇ ਸ਼ਗਨਾਂ ਦੇ ਗੀਤ ਜੰਮਦੀ, ਬੋਲੀ ਦਿਲਾਂ ਦੇ ਚਿਰਾਗਾਂ ਵਾਲਾ ਨੂਰ ਹੁੰਦੀ ਹੈ। ਦੋਸਤੋ, ਗੀਤ ਸੱਭਿਆਚਾਰ ਦੀ ਸੁਰਬਤ ਪੇਸ਼ਕਾਰੀ ਕਰਦੇ ਨੇ, ਗੀਤ ਵਿਰਸੇ ਦੀ ਰੂਹ ਹੁੰਦੇ ਨੇ। ਇਹ ਸਮਝ ਆਉਣ ਲੱਗ ਪੈਣ ਤਾਂ ਸਾਡੀ ਵਿਰਾਸਤ ਬੱਚਿਆਂ ਦੇ ਰਾਹੀਂ ਮਹਿਫੂਜ਼ ਰਹਿੰਦੀ ਹੈ। ਕੋਈ ਵਕਤ ਹੁੰਦਾ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ, ਜੀ ਹਾਂ ਸਾਡੇ ਪਿੰਡਾਂ ਦੇ ਵਿੱਚ ਵਣਜਾਰੇ ਆ ਡੇਰੇ ਲਾਉਂਦੇ, ਗੱਡੀਆਂ ਵਾਲੀਆਂ ਉਹ ਕੁੜੀਆਂ ਜਿਨ੍ਹਾਂ ਦਾ ਲੱਟ ਲੱਟ ਕਰਦਾ ਹੁਸਨ ਆਪਣੀਆਂ ਪੈੜਾਂ ਦਿਲਾਂ ਦੇ ਵਿੱਚ ਛੱਡ ਜਾਂਦਾ, ਤੇ ਕਈ ਗੱਭਰੂਆਂ ਦੇ ਨੈਣੀ ਆਪਣੀਆਂ ਤਸਵੀਰਾਂ ਵੀ ਜੜ ਜਾਂਦਾ। ਐਸੀ ਇੱਕ ਤਸਵੀਰ ਬਚਨ ਬੇਦਲ ਦੇ ਚੇਤਿਆਂ ਦੇ ਵਿੱਚ ਵੀ ਵਸੀ ਹੋਈ ਹੈ, ਤੇ ਉਸੇ ਤਸਵੀਰ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਦਿਲਰਾਜ।

0: ਸਵਾਗਤ ਹੈ ਦੋਸਤੋ ਤੁਹਾਡਾ ਪ੍ਰੋਗਰਾਮ ਰਮਸ ਪੰਜਾਬੀ ਦਾ ਵੀਕਐਂਡ ਸ਼ੋਅ ਅਤੇ ਮੈਂ ਪ੍ਰਭਜੀਤ ਬੋਪਾ ਰਾਏ ਤੁਹਾਡਾ ਇਸ ਦੁਪਹਿਰ ਦੀ ਸੱਥ ਵਿੱਚ ਸਵਾਗਤ ਕਰਦਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਟਿਊਨ ਕਰ ਚੁੱਕੇ ਹੋ AM 530 ਅਤੇ ਤੁਹਾਡਾ ਸਾਡਾ ਸਾਥ 1 ਵਜੇ ਤੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗਾ ਜੀ, ਜਿੱਥੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਰੇਡੀਓ ਰਮਸ ਪੰਜਾਬੀ ਦਾ ਵੀਕਐਂਡ ਸ਼ੋਅ ਅਤੇ 1 ਵਜੇ ਤੋਂ 2 ਵਜੇ ਤੱਕ ਰੇਡੀਓ ਨਜ਼ਰੀਆ। ਅਤੇ ਦੋਸਤੋ ਅੱਜ ਤੁਹਾਨੂੰ ਅਸੀਂ ਤੁਹਾਡੀ ਕੋਈ ਸੇਵਿੰਗ ਵੀ ਕਰਾਵਾਂਗੇ, ਅੱਗੇ ਚੱਲ ਕੇ ਹਰਜਿੰਦਰ ਗਿੱਲ ਸਾਹਿਬ ਆਪਣੇ ਨਾਲ ਲਾਈਨ ਦੇ ਉੱਤੇ ਹਾਜ਼ਰ ਹੋਣਗੇ ਅਤੇ ਕੁਝ ਤੁਹਾਨੂੰ ਵਧੀਆ ਵਧੀਆ ਡੀਲਸ ਜ਼ਰੂਰ ਆਪਾਂ ਤੁਹਾਡੀ ਸੇਵਿੰਗ ਵੀਕਐਂਡ ਦੇ ਉੱਤੇ ਤੁਸੀਂ ਕਰੋਗੇ। ਅਤੇ ਆਹ ਜਿਹੜਾ ਵੀਕਐਂਡ ਆ ਇਹ ਸਮਰ ਦਾ ਲਾਸਟ ਵੀਕਐਂਡ ਆ ਜੀ, ਅਤੇ ਹੋਪਫੁਲੀ ਤੁਸੀਂ ਆਪਣੀ ਫੈਮਲੀਆਂ ਨਾਲ ਇੰਜੋਏ ਕਰਦੇ ਹੋਗੇ ਅਤੇ ਵੀਕਐਂਡ ਦਾ ਆਨੰਦ ਮਾਣ ਰਹੇ ਹੋਗੇ। ਜੇ ਤੁਹਾਨੂੰ ਕਿਤੇ ਵੀ ਕੋਈ ਆਪਣਾ ਟ੍ਰੈਫਿਕ ਕੋਈ ਲੱਗਦੀ ਹੈ ਤੁਹਾਨੂੰ ਰਸਤੇ 'ਚ ਕਿਤੇ ਕੋਈ ਹਾਈਵੇ ਦੇ ਉੱਤੇ ਜਾਂ ਤੁਸੀਂ ਕੋਈ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈਗਾ 416-233-63-68 416-233-82-97। ਅਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਦਾ ਉੜਾਸਰਾ ਲੈਂਦੇ ਹਾਂ ਜੀ, ਆਪਾਂ ਇੱਕ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਡਾ ਸਾਡਾ ਸਾਥ।
1: In the AI era, why are you still struggling with weak, bulky, and overpriced traditional vacuums? In just 60

0: ਸਵਾਗਤ ਹੈ ਦੋਸਤੋ ਤੁਹਾਡਾ ਰੇਡੀਓ ਪ੍ਰੋਗਰਾਮ ਰਮਸ ਪੰਜਾਬੀ ਦਾ ਵੀਕਐਂਡ ਸ਼ੋਅ ਅਤੇ ਮੈਂ ਪ੍ਰਭਜੀਤ ਬੋਪਰ ਹੈ ਤੁਹਾਡਾ ਸਵਾਗਤ ਕਰਦਾ ਜੀ। ਅੱਜ ਮਨਜੀਤ ਗਿੱਲ ਵੀਰ ਥੋੜ੍ਹਾ ਜਿਹਾ ਬਿਜ਼ੀ ਸੀ ਅਤੇ ਮੇਰੀ ਡਿਊਟੀ ਲਾਈ, ਜ਼ਿੰਮੇਵਾਰੀ ਲਾਈ ਕਿ ਤੁਸੀਂ ਅੱਜ ਜਾਓ ਸ਼ੋਅ ਦੇ ਉੱਤੇ। ਅਤੇ ਦੋਸਤੋ ਅੱਜ ਤੁਹਾਡੀ ਸੇਵਿੰਗ ਕਰਾਉਣੀ ਹੈ ਜੀ, ਅਨਾਜ ਮਾਰਟ ਏਅਰਪੋਰਟ ਐਂਡ ਮੇ ਫੀਲਡ ਦੇ ਇੰਟਰਸੈਕਸ਼ਨ ਦੇ ਉੱਤੇ ਨਵਾਂ ਆਪਣਾ ਇੰਡੀਅਨ ਗਰੋਸਰੀ ਸਟੋਰ ਖੁੱਲ੍ਹਾ ਜੀ, ਅਤੇ ਉੱਥੋਂ ਅੱਜ ਤੁਹਾਡੀ ਸੇਵਿੰਗ ਕਰਾਉਂਦੇ ਹਾਂ ਅਤੇ ਗ੍ਰੈਂਡ ਓਪਨਿੰਗ ਚੱਲ ਰਹੀ ਹੈ ਜੀ ਉੱਥੇ, ਅਤੇ ਆਪਣੇ ਨਾਲ ਗਿੱਲ ਸਾਹਿਬ ਵੀ ਨਾਲ ਦੇਣੇ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਪ੍ਰਭਜੀਤ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਆਈ ਹੋਪ ਕਿ ਸਾਰਿਆਂ ਦਾ ਵੀਕਐਂਡ ਵਧੀਆ ਬੀਤ ਰਿਹਾ ਹੋਣਾ, ਅਤੇ ਅੱਜ ਦੀ ਸਾਡੀ ਇਸ 2 ਘੰਟੇ ਦੀ ਮਹਿਫਲ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੀ ਸੇਵਿੰਗ ਕਰਾਉਣੀ ਹੈ, ਨਾਲ ਐਕਸਾਈਟਮੈਂਟ ਜਿਹੜੀ ਹੈ ਜੀ ਇਸ ਵੇਲੇ ਕਮਿਊਨਿਟੀ ਦੇ ਲਈ, ਪਰਿਵਾਰਾਂ ਦੇ ਲਈ, ਵੈਸੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਤਾ ਲੱਗ ਚੁੱਕੀ ਹੈ ਕਿ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ। ਪਰ ਮੈਨੂੰ ਸੀ ਕਿ ਆਪਣੇ ਵੀਕਐਂਡ ਵਾਲੇ ਜਿਹੜੇ ਸਾਡੇ ਲਿਸਨਰਸ ਨੇ, 5:30 ਦੀ ਬਹੁਤ ਦੂਰ ਦੂਰ ਤੱਕ ਆਵਾਜ਼ ਪਹੁੰਚਦੀ ਹੈ, ਸੋ ਅਸੀਂ ਉਹਨਾਂ ਨੂੰ ਵੀ ਜਾਣੂ ਕਰਵਾਈਏ ਕਿ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਬੇਫੀਲਡ ਦੇ ਨਜ਼ਦੀਕ ਇੱਕ ਬਹੁਤ ਵਧੀਆ ਪਲਾਜ਼ਾ ਹੈ। ਆਪਣਾ ਰੀਮੈਕਸ ਗੋਲਡ ਦੇ ਵੱਲੋਂ ਇਹ ਪਲਾਜ਼ਾ ਤਿਆਰ ਕੀਤਾ ਗਿਆ ਸੀ, ਅਤੇ ਇਸੇ ਤਰਜ਼ ਦੇ ਉੱਤੇ ਇੱਕ ਹੋਰ ਪਲਾਜ਼ਾ ਜਿਹੜਾ ਆਪਾਂ ਜ਼ਿਕਰ ਕਰਦੇ ਆ ਰਹੇ ਹਾਂ, ਹਾਈਵੇ 410 ਅਤੇ ਹੋਰ ਇੰਟੇਰੀਓ ਜਾਂ ਹਾਈਵੇ 10 ਦੇ ਨਜ਼ਦੀਕ ਵੀ ਬਣਨ ਜਾ ਰਿਹਾ 15 acres ਦੇ ਵਿੱਚ, ਸੋ ਉਹਦਾ ਵੀ ਜ਼ਿਕਰ ਕਰਾਂਗੇ। ਪਰ ਇਹਦਾ ਮਕਸਦ ਸਾਡਾ ਇਸ ਗੱਲ ਦਾ ਅੱਜ ਪਹੁੰਚਦੀ ਕਰਨ ਦਾ ਇਹ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਨੇ ਪਿਛਲੇ 2-3 ਦਿਨਾਂ ਤੋਂ ਜਿਹੜੀਆਂ ਸਪੈਸ਼ਲ ਡੀਜ਼, ਇਨਫੈਕਟ ਪਿਛਲੇ ਹਫ਼ਤੇ ਤੋਂ ਹੀ ਜਦੋਂ ਤੋਂ ਆਪਾਂ ਗ੍ਰੈਂਡ ਓਪਨਿੰਗ ਨਾਲ ਸੰਬੰਧਿਤ ਅਨਾਊਂਸਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਸੀ, ਤਾਂ ਉਹਨਾਂ ਦਾ ਫਾਇਦਾ ਲੈਣਾ ਸ਼ੁਰੂ ਕਰਤਾ ਸੀ। ਪਰ ਕੱਲ੍ਹ ਦੀ ਜਿਹੜੀ ਐਕਸਾਈਟਮੈਂਟ ਸੀ ਉਹ ਵਿਸ਼ੇਸ਼ ਸੀ, ਵੱਖਰੀ ਸੀ, ਕਿਉਂਕਿ ਕੱਲ੍ਹ ਕੁਛ ਗਿਫਟਸ ਕੱਢੇ ਗਏ ਜਿਨ੍ਹਾਂ ਦੇ ਵਿੱਚ ਰੋਇਲ ਐਨਫੀਲਡ ਜਿਹੜਾ ਮੇਜਰ ਬੰਪਰ ਪ੍ਰਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਸੋ ਉਹ ਬੰਪਰ ਪ੍ਰਾਈਜ਼ ਜਿਹੜਾ ਜੀ ਰਾਤੀ ਲਗਭਗ 9 AM ਦੇ ਕਰੀਬ ਅਨਾਊਂਸ ਕੀਤਾ ਗਿਆ, ਅਤੇ ਸਾਡਾ ਜਿਹੜੇ ਲੱਕੀ ਵਿਨਰ ਬਣੇ ਨੇ ਉਹਨਾਂ ਨੂੰ ਕਾਲ ਵੀ ਕਰਨ ਦੀ ਟਰਾਈ ਕੀਤੀ ਗਈ ਸੀ, ਪਰ ਸੰਭਾਵ ਉਹਨਾਂ ਨੇ ਫੋਨ ਨਹੀਂ ਸੀ ਚੁੱਕਿਆ, ਪਰ ਉਹਨਾਂ ਦਾ ਨੰਬਰ ਨੇਮ ਸਾਰਾ ਅਨਾਊਂਸ ਕਰ ਦਿੱਤਾ ਗਿਆ ਸੀਗਾ, ਅਤੇ ਉਹਨਾਂ ਨੂੰ ਹੁਣ ਵੇਟ ਕਰਾਂਗੇ। ਅੱਜ ਮੈਂ ਪਤਾ ਕਰਦਾ ਮੈਨੇਜਮੈਂਟ ਦੇ ਕੋਲੋਂ ਕਿ ਉਹਨਾਂ ਨਾਲ ਗੱਲ ਹੋ ਸਕੀ ਜਾਂ ਨਹੀਂ, ਅਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਅਤੇ ਰੋਇਲ ਐਨਫੀਲਡ ਮੋਟਰਸਾਈਕਲ, ਬੁਲਟ ਮੋਟਰਸਾਈਕਲ, ਪ੍ਰਭਜੀ
0: ਪੰਜਾਬੀਆਂ ਦੀ ਸ਼ਾਨ,
1: ਪੰਜਾਬੀਆਂ ਜਦੋਂ ਬੁਲਟ ਕਹਿਣਾ ਨਾ, ਸੋ ਬੁਲਟ ਮੋਟਰਸਾਈਕਲ ਦਿੱਤਾ ਮੁੰਡਾ, ਅਤੇ ਦੇਖਦੇ ਹਾਂ ਉਹ ਹੁਣ ਕਿਹੜਾ ਲੱਕੀ ਵਿਨਰ ਹੋਏਗਾ, ਤਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨਾਲ ਗੱਲ ਵੀ ਕਰਾਂਗੇ। ਅਤੇ ਬਾਕੀ ਜਿਹੜੇ ਪਰਿਵਾਰ ਇੱਥੇ ਪਹੁੰਚੇ ਸੀ ਏਅਰਪੋਰਟ ਦੇ ਮੇਫੀਲਡ ਦੇ ਕਾਰਨਰ ਦੇ ਉੱਪਰ ਅਨਾਜ ਮਾਰਟ ਦੇ ਉੱਤੇ, ਉਹਨਾਂ ਨੂੰ ਹਰ ਇੱਕ ਬੰਦੇ ਨੂੰ ਜਿਵੇਂ ਜਿਸ ਤਰ੍ਹਾਂ ਦੀ ਸੇਵਿੰਗ ਹੋਈ, ਜਿਸ ਤਰ੍ਹਾਂ ਦੀਆਂ ਸਪੈਸ਼ਲ ਡੀਲ ਦਾ ਉਹਨਾਂ ਨੇ ਫਾਇਦਾ ਲਿਆ, ਮੈਂ ਇਹੀ ਕਹਿ ਰਿਹਾ ਸੀਗਾ ਕਿ ਉਹ ਸਾਰੇ ਜੇਤੂ ਸੀਗੇ, ਕਿਉਂਕਿ ਤੁਸੀਂ ਜਦੋਂ ਇੱਥੇ ਆਉਂਦੇ ਹੋ ਤਾਂ ਮੈਂ ਹੁਣ ਵੀ ਦੇਖ ਰਿਹਾ ਇਸ ਵੇਲੇ ਲਗਭਗ, ਜੇ ਮੈਂ ਜਸਟ ਇੱਕ ਰਫਲੀ ਨੰਬਰ ਦੇਵਾਂ ਤਾਂ ਤਕਰੀਬਨ 50-60 ਦੇ ਕਰੀਬ, 60 ਦੇ ਕਰੀਬ ਹੋਣਗੇ ਲੋਕ ਜਿਹੜੇ ਨੇ, ਤੇ ਲਾਈਨ ਦੇ ਵਿੱਚ ਜੇ ਮੈਂ ਦੇਖਾਂ ਤਾਂ ਇਸ ਵੇਲੇ ਕੋਈ 10 ਪਰਿਵਾਰ ਆਲਰੇਡੀ ਲਾਈਨਾਂ 'ਚ ਲੱਗੇ ਹੋਏ ਆ, ਔਰ ਜਿਹੜੇ ਵੱਖਰੇ ਵੱਖਰੇ 4-5 ਕਾਊਂਟਰ ਨੇ, ਸਾਰੇ ਹੀ ਕਾਊਂਟਰ ਬਿਜ਼ੀ ਨੇ। ਤੇ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਦੇ ਉੱਪਰ ਗੁਰਦੁਆਰਾ ਸਾਹਿਬ ਜਿਹੜਾ ਹੈ, ਉਹਦੇ ਆਪੋਜਿਟ ਇਹ ਪਲਾਜ਼ਾ, ਬਹੁਤ ਵੱਡਾ ਪਲਾਜ਼ਾ, ਤੁਸੀਂ ਮਿਸ ਨਹੀਂ ਕਰ ਸਕਦੇ। ਜਦੋਂ ਹੀ ਤੁਸੀਂ ਗੁਰਦੁਆਰੇ ਵਾਲੀ ਸਾਈਡ ਤੋਂ ਏਅਰਪੋਰਟ ਤੋਂ ਪਲਾਜ਼ੇ ਦੇ ਵਿੱਚ ਐਂਟਰ ਹੁੰਦੇ ਹੋ, ਫੋਰ ਐਗਜ਼ਾਮਪਲ ਕਿ ਤੁਸੀਂ ਇੱਧਰੋਂ ਆਪਣੇ ਜੇਕਰ ਮੇਫੀਲਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਲੈਫਟ ਪਲਾਜ਼ੇ ਦੇ ਵਿੱਚ ਐਂਟਰ ਹੋਵੋਗੇ ਏਅਰਪੋਰਟ ਰੋਡ ਤੋਂ, ਅਤੇ ਜੇ ਤੁਸੀਂ ਇੱਧਰੋਂ ਆਪਣੇ ਕੋਡਨੀ ਸਾਈਡ ਵੱਲੋਂ, ਕੋਡਨੀ ਪਾਰਕ ਵੱਲੋਂ ਆ ਰਹੇ ਹੋ ਤਾਂ ਕੰਟਰੀ ਸਾਈਡ ਵੱਲੋਂ, ਸੋਰੀ ਮੈਂ ਕੋਡਨੀ ਪਾਰਕ ਨਾ ਮਿਕਸ ਕਰ ਰਿਹਾ, ਕੰਟਰੀ ਸਾਈਡ ਵੱਲੋਂ ਜਦੋਂ ਆ ਰਹੇ ਹੋਵੋਗੇ ਤਾਂ ਫਿਰ ਤੁਸੀਂ ਰਾਈਟ ਪਲਾਜ਼ੇ ਦੇ ਵਿੱਚ ਜਦੋਂ ਐਂਟਰ ਹੋ ਜਾਣਾ, ਕਾਰਨਰ ਬਣਦਾ ਇਹ ਏਅਰਪੋਰਟ ਰੋਡ ਅਤੇ ਮੇਫੀਲਡ ਦਾ, ਤਾਂ ਸਿੱਧਾ ਹੀ ਬਿਲਕੁਲ ਸਾਹਮਣੇ ਆਈ ਜਾਣਾ, ਅਤੇ ਜਿੱਥੇ ਪਲਾਜ਼ਾ ਖਤਮ ਹੁੰਦਾ ਤਾਂ ਉੱਥੇ ਐਂਡ ਦੇ ਉੱਤੇ ਟੀ ਬਣਦੀ ਹੈ, ਤੇ ਉੱਥੋਂ ਤੁਹਾਨੂੰ ਫਿਰ ਅਨਾਜ ਮਾਰਟ ਦੇ ਸਾਈਨ ਦੇਖ ਜਾਣੇ ਆ ਬਿਲਕੁਲ ਐਂਡ ਦੇ ਉੱਪਰ ਜਦੋਂ ਐਂਟਰ ਹੁੰਦੇ ਆ ਸਾਰ ਸੋ, ਕਿਉਂਕਿ ਪਲਾਜ਼ਾ ਕਾਫੀ ਵੱਡਾ, ਸੋ ਇਹ ਕਿਸੇ ਪਾਸੇ ਨੂੰ ਮੋੜਨ ਦੀ ਲੋੜ ਨਹੀਂ, ਬਸ ਪਲਾਜ਼ੇ 'ਚ ਐਂਟਰ ਹੁੰਦੇ ਆ ਸਾਰ ਐਂਡ ਤੱਕ ਟੀ ਜਿੱਥੇ ਬਣਦੀ ਹੈ, ਉੱਥੇ ਤੁਹਾਨੂੰ ਮੋਹਰੇ ਅਨਾਜ ਮਾਰਟ ਦੇ ਨਾਲ ਇਹਦੇ ਚੌਪਡ ਮੀਟ ਸ਼ੋਪ, ਤੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਰੈਸਟੋਰੈਂਟ ਓਪਨ ਕੀਤਾ, ਵੈਜ ਨੌਨ ਵੈਜ ਹਰ ਤਰ੍ਹਾਂ ਦੀਆਂ ਉੱਥੇ ਤੁਹਾਡੇ ਲਈ ਖਾਣ ਪੀਣ ਦੇ ਲਈ ਤਿਆਰੀਆਂ ਕੀਤੀਆਂ ਜਾਣੀਆਂ, ਉਹ ਹੈ ਪਲੇਟ ਵੇ ਇੰਡੀਅਨ ਸਟਰੀਟ ਫੂਡ ਐਂਡ ਬਾਰ, ਸੋ ਉਹਦਾ ਵੀ ਲਾਜਵਾਬ ਟੇਸਟ, ਉਹਦੇ ਵਿੱਚ ਵੱਖਰੀ ਕਿਸਮ ਦੀ ਇੱਕ ਇਹਨਾਂ ਦੀ ਕੋਸ਼ਿਸ਼, ਜਿੱਥੇ ਪ੍ਰਭਜੀਤ ਆਪਾਂ ਬਹੁਤ ਵਾਰ ਨਾ, ਕਈ ਵਾਰ ਜਿਹੜੇ ਸੀਰੀਅਲ ਵਗੈਰਾ ਜਾਂ ਕੋਈ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਖਾਣ ਪੀਣ ਨਾਲ ਸੰਬੰਧਿਤ ਜਿਹੜੇ ਸੀਰੀਅਲ ਵਗੈਰਾ ਆਉਂਦੇ ਆ ਅੱਜ ਕੱਲ੍ਹ, ਉਹਦੇ ਵਿੱਚ ਤੁਸੀਂ ਦੇਖਦੇ ਹੋਣੇ ਆ ਵੀ ਜਿਹੜੇ ਸ਼ੈਫ ਸਪੈਸ਼ਲ ਜਿਹੜੀਆਂ ਆਈਟਮ ਨੇ ਜਾਂ ਸਿਗਨੇਚਰ ਆਈਟਮ ਹੁੰਦੀਆਂ ਨੇ ਕਈ ਵਾਰੀ ਸ਼ੈਫ ਦੀਆਂ
0: ਜੀ,
1: ਉਸ ਤਰਜ਼ ਦੇ ਉੱਤੇ ਇਹਨਾਂ ਦੇ ਜਿਹੜੇ ਸਪੈਸ਼ਲ ਸ਼ੈਫ ਨੇ ਉਹਨਾਂ ਦੀ ਕਪੈਸਿਟੀ ਹੈ, ਹੁਣ ਤੱਕ ਉਹਨਾਂ ਨੇ ਬਹੁਤ ਵੱਡੇ ਵੱਡੇ ਰੈਸਟੋਰੈਂਟਸ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹੋਈਆਂ, ਸੋ ਉਹ ਇੱਥੇ ਅੱਜ ਜਦੋਂ ਤੁਸੀਂ ਪਲੇਟ ਵੇ ਇੰਡੀਅਨ ਰੈਸਟੋਰੈਂਟ ਦੇ ਉੱਤੇ ਪਹੁੰਚ ਕੇ ਗੱਲਬਾਤ ਕਰੋਗੇ, ਇਹਨਾਂ ਦੇ ਨਾਲ ਮਿਲੋਗੇ, ਤਾਂ ਸਾਨੂੰ ਉਹ ਸਾਰਾ ਟੇਸਟ ਮਾਨਣ ਨੂੰ ਮਿਲਣਾ, ਸੋ ਉਹਦੇ ਲਈ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਪਹੁੰਚੋ, ਅੱਜ ਦਾ ਸਾਡਾ ਲਾਈਵ ਔਨ ਲੋਕੇਸ਼ਨ, ਅਸੀਂ 2 AM ਤੱਕ ਇੱਥੇ ਹੋਣਾ, ਤੇ ਸਾਨੂੰ ਆ ਕੇ ਮਿਲੋ, ਤੇ 6141 ਮੇਫੀਲਡ ਰੋਡ ਇੱਥੋਂ ਦਾ ਇਹ ਐਡਰੈਸ ਹੈ, ਸੋ ਇੱਥੇ ਤੁਸੀਂ ਆ ਕੇ ਬਾਕੀ ਹੋਰ ਸਾਰੇ ਵੇਰਵੇ ਲੈ ਸਕਦੇ ਹੋ, ਸੋ ਅਸੀਂ 2 AM ਤੱਕ ਇੱਥੇ ਹੋਵਾਂਗੇ। ਜੀ ਪ੍ਰਭਜੀਤ
0: ਜੀ, ਤੇ ਗਿੱਲ ਸਾਹਿਬ ਜੇ ਗੱਲ ਕਰੀਏ ਇੱਥੇ ਡੀਲਸ ਕੀ ਕੀ ਚੱਲ ਰਹੀਆਂ ਜੀ?
1: ਡੀਲਸ ਵੀ ਬਹੁਤ ਛੇਤੀ ਮੈਂ ਪ੍ਰਭਜੀ ਤੁਹਾਡੇ ਲਈ ਸਾਂਝੀਆਂ ਕਰ ਦਿੰਦਾ, ਕੱਲ ਕੁਛ ਐਡੀਸ਼ਨਲ ਇਹ ਸੀਗਾ ਕਿ ਗਿਫਟ ਜਿੱਤਣ ਦਾ ਆਪਣੇ ਐਵੇਂ ਇਨਾਮ ਜਿੱਤਣ ਦਾ ਮੌਕਾ ਸੀ ਉਹ ਐਡੀਸ਼ਨਲ ਸੀਗਾ, ਬਾਕੀ ਜਿੰਨੀਆਂ ਵੀ ਡੀਲ ਕੱਲ ਜਿਸ ਪ੍ਰਾਈਸ ਦੇ ਉੱਤੇ ਮਿਲ ਰਹੀਆਂ ਸੀ ਉਹ ਸਾਰੀਆਂ ਡੀਲ ਇੱਕ ਹਫ਼ਤੇ ਦੇ ਲਈ ਕੰਟੀਨਿਊ ਕੀਤੀਆਂ ਹੋਈਆਂ, ਸੋ ਇਹਨਾਂ ਦਾ ਫਲਾਇਰ ਹੈ ਜਿਹੜਾ ਉਹਦੇ ਤੇ ਤੁਸੀਂ ਦੇਖ ਸਕਦੇ ਹੋ, ਆਨਲਾਈਨ ਜਾ ਕੇ ਵੀ ਜੇਕਰ ਤੁਸੀਂ ਅਨਾਜ ਮਾਰਟ ਸਰਚ ਕਰੋਗੇ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਉੱਥੋਂ ਅਨਾਜ ਮਾਰਟ ਦੀਆਂ ਜਿਹੜੀਆਂ ਡੀਲ ਨੇ ਉਹਨਾਂ ਦਾ ਵੇਰਵਾ ਮਿਲ ਜਾਣਾ। ਬਾਕੀ ਮੈਂ ਕੁਛ ਡੀਲ ਥੋੜੀ ਦੇਰ ਚ ਤੁਹਾਨੂੰ ਫਲਾਇਰ ਡਿਸਕਸ ਕਰਦਾ, ਪਰ ਅੱਜ ਇਸ ਪਹਿਲੇ ਹੋਕੇ ਦੇ ਵਿੱਚ ਪਹਿਲੇ ਸੱਦੇ ਦੇ ਵਿੱਚ ਅਸੀਂ ਇਹੀ ਇਨਵਾਈਟ ਕਰ ਰਹੇ ਹਾਂ ਕਿ ਪਹੁੰਚੋ ਅਨਾਜ ਮਾਰਟ ਵਿਖੇ ਤੇ ਅਸੀਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਹਾਂ। ਬਹੁਤ ਖੂਬਸੂਰਤ ਤਰਜ ਦੇ ਉੱਤੇ ਬਣਿਆ, ਜਿਵੇਂ ਆਪਾਂ ਮੇਨ ਸਟ੍ਰੀਮ ਦੇ ਵੱਡੇ ਵੱਡੇ ਜਿਹੜੇ ਫਰੈਂਚਾਈਜ਼ ਸਟੋਰਸ ਹੁੰਦੇ ਨੇ ਪ੍ਰਭਜੀਤ, ਮੈਂ ਤੁਹਾਨੂੰ ਵੀ ਜ਼ਰੂਰ ਰਿਕੁਐਸਟ ਕਰਾਂ, ਆਈ ਹੋਪ ਕਿ ਤੁਸੀਂ ਚੱਕਰ ਨਹੀਂ ਲਗਾਇਆ ਅਜੇ ਤੱਕ ਨਾ।
0: ਨਹੀਂ ਨਹੀਂ ਸੌਰੀ, ਕੱਲ ਮੈਂ ਬਿਜ਼ੀ ਸੀ।
1: ਤੁਸੀਂ ਵੀ ਹਾਂਜੀ ਕੋਸ਼ਿਸ਼ ਕਰਿਓ ਜਦੋਂ ਆਓਗੇ, ਫਿਰ ਉਹਦੇ ਨਾਲ ਬਾਕੀ ਪਰਿਵਾਰਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਵੇਲੇ ਕਈ ਵਾਰ ਹੁੰਦਾ ਬੰਦਾ ਕਹਿੰਦਾ ਯਾਰ ਨਜ਼ਦੀਕ ਅਸੀਂ ਜਿਹੜੇ ਏਰੀਏ 'ਚ ਹੈਗੇ ਹਾਂ ਇੱਥੇ ਏਅਰਪੋਰਟ ਐਂਡ ਮੇਫੀਲਡ ਦੇ ਨੇੜੇ ਆ ਤਾਂ ਸ਼ਾਇਦ ਉੱਥੇ ਹੀ ਸਾਨੂੰ ਹੁਣ ਆਉਣ ਦੀ ਲੋੜ ਹੈ, ਪਰ ਮੈਂ ਤਾਂ ਇਹ ਗੱਲ ਕਹਾਂਗਾ ਕਿ ਜੇ ਕਿਤੇ ਦੂਰ ਦੁਰਾਡੇ ਵੀ ਸਾਡੀ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਤੁਹਾਨੂੰ ਵਰਥ ਕਰਨਾ ਜਦੋਂ ਆਓਗੇ ਇੱਥੇ, ਔਰ ਇਹਨਾਂ ਦੀਆਂ ਜਿਹੜੀਆਂ ਡੀਲਸ ਨੇ ਬਹੁਤ ਛੇਤੀ ਮੈਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਦਾ ਤਾਂ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕੰਪੇਅਰ ਕਰਨ ਦੇ ਲਈ, ਚਾਹੇ ਉਹ ਆਪਣੇ ਫਰੂਟਸ ਦੀ ਗੱਲ ਕਰੀਏ, ਸਬਜ਼ੀਆਂ ਦੀ ਗੱਲ ਕਰੀਏ, ਆਟੇ ਦੀ ਗੱਲ ਕਰੀਏ, ਚੌਲਾਂ ਦੀ ਗੱਲ ਕਰੀਏ, ਦਾਲਾਂ ਦੀ ਗੱਲ ਕਰੀਏ, ਡੇਅਰੀ ਪ੍ਰੋਡਕਟਸ ਦੀ ਗੱਲ ਕਰੀਏ, ਫਰੋਜ਼ਨ ਆਈਟਮਸ ਦੀ ਗੱਲ ਕਰੀਏ, ਜਾਂ ਹੋਰ ਵੱਖਰੀ ਵੱਖਰੀਆਂ ਜਿਹੜੀਆਂ ਵੀ ਇਹਨਾਂ ਦੀਆਂ ਪੈਕਡ ਆਈਟਮਸ ਨੇ ਜਾਂ ਫਿਰ ਓਪਨ ਆਈਟਮਸ ਨੇ, ਡਰਾਈ ਫਰੂਟਸ ਦੀ ਗੱਲ ਕਰਾਂ ਜਾਂ ਹੋਰ ਵੱਖਰੇ ਵੱਖਰੇ ਤਰ੍ਹਾਂ ਦੇ ਜੂਸ ਵਗੈਰਾ ਦੀ ਗੱਲ ਕਰਾਂ, ਹੋਰ ਗਰੋਸਰੀ ਦੇ ਨਾਲ ਨਾਲ ਜਿਹੜਾ ਕਿਚਨ ਦੇ ਵਿੱਚ ਸਮਾਨ ਕੰਮ ਆਉਂਦਾ ਸਾਡਾ ਉਹਨਾਂ ਦੀ ਗੱਲ ਕਰੀਏ, ਹਰ ਇੱਕ ਆਈਟਮ ਜਿਹੜੀ ਹੈ ਤੁਹਾਡੇ ਲਈ ਬਹੁਤ ਲਾਜਵਾਬ ਪ੍ਰਾਈਸਿਸ ਦੇ ਉੱਪਰ ਸਰਵ ਕੀਤੀ ਜਾ ਰਹੀ ਹੈ। ਤੁਸੀਂ ਇੱਥੇ ਪਹੁੰਚੋ 6141 ਮੇਫੀਲਡ ਰੋਡ, ਇਹ ਇੱਥੋਂ ਦਾ ਐਡਰੈਸ ਹੈ। ਤੇ ਕਾਲ ਕਰਨ ਦੇ ਲਈ ਵੀ ਮੈਂ ਨੰਬਰ ਵੀ ਛੇਤੀ ਦੇ ਦੇਣਾ, ਪਰ ਮੈਨੂੰ ਇਹ ਲੱਗਦਾ ਕਿ ਕਾਲ ਨਾਲੋਂ ਬੈਸਟ ਆਪਸ਼ਨ ਹੈ ਕਿ ਤੁਸੀਂ ਇੱਥੇ ਪਹੁੰਚੋ। ਫੋਨ ਨੰਬਰ ਹੈ 905-928-8557 ਇਹ ਫੋਨ ਨੰਬਰ ਹੈ। ਬਸ ਵੈਸੇ ਬੈਸਟ ਤਰੀਕਾ ਤਾਂ ਇਹੀ ਹੈ ਵੀ ਤੁਸੀਂ ਆ ਜਾਓ ਰਾਤ ਦੇ 10 ਵਜੇ ਤੱਕ, ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ, ਹਫ਼ਤੇ ਦੇ 7 ਦਿਨ ਇਹ ਓਪਨ ਹੁੰਦੇ ਆ। ਸੋ ਤੁਸੀਂ ਇੱਥੇ ਪਹੁੰਚ ਕੇ ਆਪਣੀਆਂ ਸਪੈਸ਼ਲ ਡੀਲ ਦਾ ਫਾਇਦਾ ਲੈ ਸਕਦੇ ਹੋ। ਅੱਜ ਦਾ ਸਾਡਾ ਲਾਈਵ ਔਨ ਲੋਕੇਸ਼ਨ 2 ਘੰਟੇ ਦੀ ਸਾਡੀ ਖਾਸ ਪੇਸ਼ਕਸ਼ ਹੋਣੀ ਹੈ, ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਹੁੰਦੇ ਹੋਇਆ ਵੀ ਇੱਥੇ ਆਉਂਦੇ ਹੋ ਤਾਂ ਤੁਹਾਡੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ।
0: ਜੀ ਹਾਂਜੀ, ਜਿਹੜੇ ਹੈਪੀ ਕਸਟਮਰ ਹੋਏ ਜਿਨ੍ਹਾਂ ਨੇ ਸੇਵਿੰਗ ਕੀਤੀ ਆ ਤੇ ਉਹਨਾਂ ਨੂੰ ਔਨ ਏਅਰ ਜ਼ਰੂਰ ਲਿਆ ਜੀ ਉਹਨਾਂ ਨੇ।
1: ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ।
0: ਹਾਂਜੀ ਹਾਂਜੀ, ਤੋ ਦੋਸਤੋ ਸਾਡੇ ਸ਼ਹਿਰ ਦੇ ਵਿੱਚ ਸੁਨੰਦਾ ਸ਼ਰਮਾ ਦਾ ਸ਼ੋਅ ਹੋਣ ਜਾ ਰਿਹਾ ਸੋਲੋ ਵਿਕਟਰੀ ਟੂਰ ਕੈਨੇਡਾ 2026 ਦਾ ਗ੍ਰੇਟ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ, ਅਤੇ ਟਿਕਟਾਂ ਤੁਸੀਂ ਅਵੇਲੇਬਲ ਨੇ ਜੀ ticketmaster.ca ਤੋਂ ਲੈ ਸਕਦੇ ਹੋ। ਜੇ ਤੁਸੀਂ ਗਰੁੱਪ ਟਿਕਟ ਬਾਏ ਕਰਨੀ ਆ ਤਾਂ ਉਹਦੇ ਵਾਸਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨਾਲ 6474006862 ਦੇ ਉੱਤੇ ਸੰਪਰਕ ਕਰ ਸਕਦੇ ਹੋ। 647-468-62 ਸੁਨੰਦਾ ਸ਼ਰਮਾ ਦਾ ਦਾ ਵਿਕਟਰੀ ਟੂਰ ਕੈਨੇਡਾ 2026 ਅਤੇ 18 October ਨੂੰ ਹੋਣ ਜਾ ਰਿਹਾ ਜੀ, ਦਿਨ ਐਤਵਾਰ, ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਤੋ ਗਿੱਲ ਸਾਹਿਬ ਮਿਲਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ।
1: ਹਾਂਜੀ ਸ਼ੋਰ ਇਸ ਤਰ੍ਹਾਂ ਹੀ ਕੰਟੀਨਿਊ ਰੱਖਦੇ ਹਾਂ ਤੇ ਨਾਲ ਹੀ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਵੀ ਸਾਡੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦੇ ਦਿੰਦੇ ਹਾਂ ਕਿ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਖਰੀਦਣ ਵੇਚਣ ਦੇ ਲਈ ਵੀ ਮਦਦ ਚਾਹੁੰਦੇ ਹੋ ਤਾਂ ਰੀਮੈਕਸ ਗੋਲਡ ਦੀ ਟੀਮ ਤੋਂ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਟੀਮ ਹਰਜਿੰਦਰ ਗਿੱਲ 6474006862। ਮੈਂ ਇੱਕ ਦੋ ਅਨਾਊਂਸਮੈਂਟਸ ਕਰ ਦਿੰਦਾ ਫਿਰ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਤੇ ਉਹਦੇ ਵਿੱਚ ਇਹ ਹੈ ਕਿ ਆਪਾਂ ਨੂੰ ਇੱਕ ਤਾਂ ਪ੍ਰਭਜੀਤ ਬ੍ਰੈਮਟਨ, ਮਿਸੀਸਾਗਾ, ਕੈਲਡਨ, ਈਵਨ ਗੋਲਫ, ਕੇਮਬ੍ਰਿਜ, ਕਿਚਨਰ, ਕਿਸੇ ਵੀ ਵੱਡੇ ਛੋਟੇ ਸ਼ਹਿਰ ਦੇ ਵਿੱਚ ਕਿਤੇ ਵੀ ਤੁਹਾਡੇ ਕੋਲ ਅਗਰ ਕੋਈ ਸਟੈਂਡ ਅਲੋਨ ਬਿਲਡਿੰਗ ਹੈ ਜਿਹੜੀ ਕਿ ਕੋਈ 6-7 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 8-10 ਹਜ਼ਾਰ ਸਕੇਅਰ ਫੁੱਟ ਤੱਕ ਦੀ ਬਿਲਡਿੰਗ ਹੋਵੇ, ਤਾਂ ਅਗਰ ਉਹ ਤੁਸੀਂ, ਪਰ ਉਹਦੇ 'ਚ ਇੱਕ ਇਹ ਹੈ ਕਿ ਸਾਨੂੰ ਉਹ ਚਾਹੀਦੀ ਹੈ ਇੰਸਟੀਟਿਊਸ਼ਨ ਜ਼ੋਨਿੰਗ ਦੇ ਨਾਲ, ਜਾਂ ਜਿੱਥੇ ਡੇ ਕੇਅਰ ਬਣਾਇਆ ਜਾ ਸਕਦਾ ਹੋਵੇ, ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ, ਸਾਰੇ ਹੀ ਸਾਨੂੰ ਅਲੱਗ ਅਲੱਗ ਏਰੀਆਜ਼ ਦੇ ਵਿੱਚ ਡੇ ਕੇਅਰ ਨਾਲ ਸੰਬੰਧਿਤ ਬਿਲਡਿੰਗ ਦੀ ਲੋੜ ਹੈ। ਸੋ ਜਿਸ ਵੀ ਸ਼ਹਿਰ ਦੇ ਵਿੱਚ ਸਾਡੀ ਆਵਾਜ਼ ਪਹੁੰਚ ਰਹੀ ਹੈ, ਅਗਰ ਤੁਹਾਡੇ ਕੋਲ ਕੋਈ ਇੱਦਾਂ ਦੀ 5-6 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 10 ਹਜ਼ਾਰ ਸਕੇਅਰ ਫੁੱਟ ਤੱਕ ਦੀ ਅਗਰ ਕੋਈ ਸਟੈਂਡ ਅਲੋਨ ਬਿਲਡਿੰਗ ਵਿਦ ਇੰਸਟੀਟਿਊਸ਼ਨਲ ਜ਼ੋਨਿੰਗ ਡੇ ਕੇਅਰ ਦੇ ਨਾਲ ਅਪਰੂਵਲ ਵਗੈਰਾ ਨਾਲ ਸੰਬੰਧਿਤ, ਜਾਂ ਉੱਥੇ ਪੋਟੈਂਸ਼ੀਅਲ ਹੋਵੇ ਕਿ ਉੱਥੇ ਅਪਰੂਵਲ ਲੈ ਜਾ ਸਕਦੇ ਹੋਣ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ 6474006862 6474006862 ਤੇ ਨਾਲ ਆਪਣੇ ਕੋਲ ਇਸ ਵੇਲੇ ਕੁਛ ਟਰੱਕ ਸ਼ਾਪਸ ਨੇ ਜਿਹੜੀਆਂ ਟਰੱਕ ਪਾਰਕਿੰਗ ਸਪੋਟਸ ਜਿਹੜੇ ਨੇ, ਟਰੱਕ ਪਾਰਕਿੰਗ ਦੇ ਲਈ ਸਾਡੇ ਕੋਲ ਵੱਖਰੇ ਵੱਖਰੇ ਲੋਟਸ ਨੇ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੇ ਜ਼ਿਕਰ ਕਰਾਂ ਤਾਂ ਆਪਣੇ ਕੋਲ ਇੱਕ ਬ੍ਰੈਮਟਨ ਦੇ ਵਿੱਚ ਹਾਈਵੇ 50 ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ ਬਹੁਤ ਵਧੀਆ ਆਪਸ਼ਨ ਹੈ, ਜੇਕਰ ਤੁਸੀਂ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ 1-2-4-5 ਏਕੜ ਤੱਕ ਵੀ ਅਗਰ ਜਗ੍ਹਾ ਦੀ ਭਾਲ ਦੇ ਵਿੱਚੋਂ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਸੋ ਇਹਦੇ ਲਈ ਤੁਸੀਂ ਚਾਹੇ 1-2 ਏਕੜ ਲੈਣੇ ਆ ਜਾਂ ਸਾਰੇ ਦੇ ਸਾਰੇ 4-5 ਏਕੜ ਚਾਹੀਦੇ ਆ, ਤਾਂ ਉਹਦੇ ਲਈ ਤੁਸੀਂ ਸਾਨੂੰ ਇੱਕ ਵਾਰੀ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਬਾਕੀ ਸਾਰੇ ਵੇਰਵੇ ਜਦੋਂ ਤੁਸੀਂ ਕਾਲ ਕਰੋਗੇ ਤਾਂ ਐਕਸਪਲੇਨ ਕਰ ਦਿਆਂਗੇ। ਇਸ ਤਰ੍ਹਾਂ ਹੀ ਆਪਣੇ ਕੋਲ ਇੱਕ ਮਿਲਟਨ ਦੇ ਵਿੱਚ ਲਗਭਗ 6 ਏਕੜ ਦੇ ਕਰੀਬ ਯਾਰਡ ਹੈ, ਸੋ ਉਹਨੂੰ ਵੀ ਅਗਰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਉਹਦੇ ਵਿੱਚ ਵੀ ਅਗਰ 1-2 ਏਕੜ ਤੋਂ ਲੈ ਕੇ ਤਾਂ ਸਾਰੇ ਦਾ ਸਾਰਾ ਜਿਹੜਾ 5-6 ਏਕੜ ਇਕੱਠਾ ਹੀ ਲੈਣਾ, ਤਾਂ ਉਹ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਤੇ ਵੁੱਡਸਟਾਕ ਵਾਲਾ ਜਿਹੜਾ ਟਰੱਕ ਯਾਰਡ ਹੈ ਉਹ ਲਗਭਗ 7 acres ਨੇ। ਸੋ ਉਹਦੇ ਵਿੱਚ ਵੀ ਤੁਸੀਂ 1, 2, 4, 5, 6, 7 acres ਜਿਸ ਤਰ੍ਹਾਂ ਦੀ ਵੀ ਤੁਹਾਡੀ ਲੋੜ ਹੋਣੀ ਹੈ ਉਹ ਅਗਰ ਤੁਸੀਂ ਟਰੈਕਟਰ ਟ੍ਰੇਲਰ ਪਾਰਕਿੰਗ ਲੀਜ਼ ਤੇ ਲੈਣਾ ਚਾਹੁੰਦੇ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਬਾਏ ਕਰਨ ਦੇ ਲਈ ਆਪਣੇ ਕੋਲ ਗੋਲਫ ਦੇ ਵਿੱਚ ਇੱਕ ਲਗਭਗ 2.5 acres ਦੇ ਕਰੀਬ ਲੋਟ ਹੈ, 2+ acres ਹੈ, 2.5 ਤੋਂ ਥੋੜਾ ਘੱਟ ਹੈ, 2+ ਨੇ ਉਹ। ਸੋ ਉਸ ਲੋਟ ਨੂੰ ਮਲਟੀਪਲ ਯੂਜਿਸ ਦੇ ਲਈ ਵਰਤਿਆ ਜਾ ਸਕਦਾ। ਸੋ ਅਗਰ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਗੱਲ ਕਰਨੀ ਹੋਈ ਤਾਂ 6446002647 4000 68 12 ਟੀਮ ਹਰਜਿੰਦਰ ਗਿੱਲ ਦਾ ਸਾਡਾ ਫੋਨ ਨੰਬਰ ਹੋਏਗਾ। ਬੈਕ ਟੂ ਸਟੂਡੀਓ ਪ੍ਰਭਜੀਤ, ਬਹੁਤ ਮਿਹਰਬਾਨੀ।
0: ਥੈਂਕ ਯੂ ਗਿੱਲ ਸਾਹਿਬ। ਤੇ ਦੋਸਤੋ ਸਾਡਾ ਲਾਈਵ ਆਨ ਲੋਕੇਸ਼ਨ ਅਨਾਜ ਮਾਰਟ 6141 ਮੇਫੀਲਡ ਰੋਡ ਬਰੰਪਟਨ ਉੱਥੋਂ ਚੱਲ ਰਿਹਾ ਜੀ, ਅਤੇ ਤੁਸੀਂ ਜ਼ਰੂਰ ਉੱਥੇ ਜਾਓ ਅਤੇ ਆਪਣੀ ਸੇਵਿੰਗ ਕਰੋ। ਉੱਥੇ ਪੂਰਾ ਹਫ਼ਤਾ ਇੱਕ ਗ੍ਰੈਂਡ ਓਪਨਿੰਗ ਡੀਲ ਚੱਲ ਰਹੀਆਂ ਜੀ, ਅਤੇ 6141 ਮੇਫੀਲਡ ਰੋਡ ਬਰੰਪਟਨ ਓਨਟਾਰੀਓ। ਅਤੇ ਉਹਨਾਂ ਦਾ ਫੋਨ ਨੰਬਰ ਹੈਗਾ ਜੀ 905-928-8857 9059288-8557, ਅਤੇ ਤੁਸੀਂ ਸੇਵਿੰਗ ਕਰ ਸਕਦੇ ਹੋ। ਅਤੇ ਮਿਲਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: अपना बिजनेस प्रमोट करने लिए संपर्क करो 6474000 6474006862 जी मीडिया ग्रुप।
1: दोस्तों स्वागत है तुहाडा एक बार फिर रेडियो रम पंजाबी दा वीकेंड शो ते मैं प्रभजीत बोपर है तुहाडा स्वागत करदा जी प्रोग्राम दे विच। ते समां इस वेले 12:28 हो चुके आ जी। तुहाडा साडा साथ पूरे 2 घंटे रहिंदा हर एतवार 12 बजे तों लैके 1 बजे तक रेडियो रम पंजाबी दा वीकेंड शो ते 1 तों लैके 2 बजे तक रेडियो नज़रिया। ते दोस्तों अज समर दा लास्ट अपने समर दा लास्ट वीकेंड आ कि समर हुण इस तों बाद खत्म हो जाणी जी। तुसीं स्टूडियो कॉल कर सकते तुसीं अज दिन भी बहुत वधिया तुसीं किद्दां अपनी फैमिली नाल इस समर दा लास्ट वीकेंड किद्दां इंजॉय कर रहे हो 416-233-7368 416-233-8297। ते दोस्तों अपना लाइव ऑन लोकेशन चल रहा पूरे 2 घंटे चलेगा 12 बजे तों लैके 2 बजे तक अनाज मार्ट 641 मेफील्ड रोड ब्रम्पटन। फोन नंबर है 905-928-8597 9059288557। ते जिथे तुसीं ढेर सारी सेविंग कर सकते हो सारा वीक ग्रैंड ओपनिंग डील चल रही है जी। ते वधेरे जानकारी लई आपां गिल साहब नाल फिर जुड़दे हां। गिल साहब स्वागत है तुहाडा प्रोग्राम च एक बार फिर।
2: प्रभजीत बहुत शुक्रिया ब्रदर, थैंक यू। ते बस रिमाइंडर ही देना हुण असीं अज बार बार क्योंकि अज भी जिहड़ी स्पैशल डील है अनाज मार्ट दी उह कंटिन्यू कीतियां जा रहियां ने, डील्स कंटिन्यू कीतियां जा रहियां ने, उहदा
1: असीं सारा वीक चलणी है। गिल साहब
2: ਸਾਰਾ ਵੀਕ ਮੈਂ ਡੇਟ ਐਗਜ਼ੈਕਟ ਮੇਰੇ ਕੋਲ ਨਾ ਮੈਂ ਫਲਾਇਰ ਲੱਭਦਾ ਸੀ, ਤੁਸੀਂ ਮੈਨੂੰ ਗੱਲੀ ਪਾ ਲਿਆ। ਮੈਂ ਫਲਾਇਰ
1: ਤੁਸੀਂ ਅਨਾਉਂਸ ਕਰ ਦੋ ਕੋਈ ਨੀ, ਤੁਹਾਨੂੰ ਥੋੜਾ ਮੋੜ ਦੋ
2: ਤੁਹਾਡੀ। ਨਹੀਂ ਮੈਂ ਕਿਹਾ ਤੁਸੀਂ ਮੈਨੂੰ ਗੱਲੀ ਪਾ ਲਿਆ ਤੇ ਮੈਂ ਫਲਾਇਰ ਲਿਆਉਣਾ ਭੁੱਲ ਗਿਆ।
1: ਚਲੋ ਕੋਈ ਨਾ ਕੋਈ ਨਾ, ਮੈਂ ਤੁਹਾਨੂੰ ਉਦੋਂ ਕਹੇ ਤੁਸੀਂ ਜਜ਼ਬਾਤਾਂ ਤੇ ਕਾਬੂ ਰੱਖੋ।
2: ਹਲੋ ਜੀ, ਮੈਂ ਫਲਾਇਰ ਲੈ ਆਇਆ ਵਾ, ਇਹ ਜਿਹੜਾ ਸਤੰਬਰ 25 ਤੱਕ ਚੱਲਣਾ ਹੈ। ਸ਼ਾਹੀ ਸਵਾਰੀ ਜਿਹੜੀ ਆਪਣੀ ਅਨਾਜ ਮਾਰਟ ਦੇ ਉੱਤੇ ਹੈ ਜੀ। ਆ ਜਾਓ 641 ਮੇਫੀਲਡ ਰੋਡ ਯੂਨਿਟ ਨੰਬਰ 42। ਸੋ ਇਹਦੇ ਵਿੱਚ ਪ੍ਰਭਜੀ 3 ਵੱਖਰੇ ਵੱਖਰੇ ਯੂਨਿਟ ਬਣਾਏ ਗਏ ਆ। ਯੂਨਿਟ ਜਿਹੜਾ ਉਹ 42 ਆ, ਉਹਦੇ ਸੈਕਸ਼ਨ ਬਣਾਏ ਆ। ਪਹਿਲਾ ਸੈਕਸ਼ਨ ਜਿੱਥੇ ਵੱਡਾ ਸੈਕਸ਼ਨ ਹੈ ਉਹ ਹੈ ਅਨਾਜ ਮਾਰਟ ਦਾ, ਗਰੋਸਰੀ ਸਟੋਰ ਦਾ, ਫਿਰ ਨਾਲ ਇੱਕ ਚੌਪਡ ਮੀਟ ਸ਼ਾਪ। ਔਰ ਉਹ ਮੀਟ ਸ਼ਾਪ ਵੀ ਕੁਛ ਸਪੈਸ਼ਲ ਤਿਆਰੀ ਦੇ ਨਾਲ, ਉਹਦੇ ਵਿੱਚ ਕੁਛ ਇਹੋ ਜਿਹੇ ਇਕਿਪਮੈਂਟ ਰੱਖੇ ਗਏ ਨੇ ਜਿਹੜੇ ਸ਼ਾਇਦ ਪਹਿਲਾਂ ਹੋਰ ਕਿਸੇ ਸਟੋਰ ਤੇ ਘੱਟ ਹੋਣ ਜਾਂ ਸ਼ਾਇਦ ਹੋਣ ਹੀ ਨਾ। ਜਿਵੇਂ ਉਹਦੇ ਵਿੱਚ ਇੱਕ ਵੈਕਿਊਮ ਪੈਕਿੰਗ ਮਸ਼ੀਨ ਲੈ ਕੇ ਆਏ ਨੇ, ਜਿਹਦੇ ਨਾਲ ਇਹ ਹੁੰਦਾ ਕਿ ਜੇ ਤੁਸੀਂ ਜਦੋਂ ਆਪਾਂ ਆਪਣਾ ਕੋਈ ਮੀਟ, ਰੋ ਮੀਟ ਜਾਂ ਕਿਸੇ ਵੀ ਤਰ੍ਹਾਂ ਦਾ ਮੀਟ ਲੈ ਕੇ ਜਾਂਦੇ, ਕਈ ਵਾਰੀ ਹੁੰਦਾ ਬੰਦਾ ਕਹਿੰਦਾ ਥੋੜੇ ਦਿਨ 2-4-5 ਦਿਨ ਰੱਖਣਾ ਹੈ, ਤਾਂ ਉਹ ਜਦੋਂ ਵੈਕਿਊਮ ਕਰਕੇ ਉਹਨੂੰ ਪੈਕ ਕੀਤਾ ਜਾਣਾ ਤਾਂ ਉਹਦੀ ਸ਼ੈਲਫ ਲਾਈਫ ਹੋਰ ਵੱਧ ਜਾਂਦੀ ਹੈ ਜਦੋਂ ਈਵਨ ਫ੍ਰੀਜ਼ ਕੀਤਾ ਹੋਇਆ ਵੀ। ਤੇ ਉਹ ਇੱਕ ਸਪੈਸ਼ਲ ਮਸ਼ੀਨ ਹੈ ਇਹਨਾਂ ਦੀ। ਬਾਕੀ ਇਹਨਾਂ ਨੇ ਕੁਆਲਿਟੀ ਦੀ ਗੱਲ ਕਰਾਂ, ਉਹ ਕੋਈ ਕੰਪਰੋਮਾਈਜ਼ ਨਹੀਂ ਕਰਨਾ ਜੀ। ਤੇ ਫਿਰ ਉਹਦੇ ਬਿਲਕੁਲ ਨਾਲ ਹੀ ਜਿੱਦਾਂ ਏ ਯੂਨਿਟ ਦੇ ਵਿੱਚ ਗਰੋਸਰੀ ਸਟੋਰ ਹੈ, ਬੀ ਯੂਨਿਟ ਚੌਪਡ ਮੀਟ ਸ਼ਾਪ ਹੈ, ਤੇ ਸੀ ਯੂਨਿਟ ਉਹਦਾ ਨਾਮ ਹੈ ਉੱਥੇ ਪਲੇਟਵੇ ਇੰਡੀਅਨ ਸਟਰੀਟ ਫੂਡ ਐਂਡ ਬਾਰ। ਸੋ ਉੱਥੇ ਬਾਰ ਦਾ ਵੀ ਲਾਇਸੈਂਸ ਛੇਤੀ ਹੋ ਜਾਣਾ। ਸੋ ਉੱਥੇ ਲਿਕਰ ਵਗੈਰਾ ਜਿਹੜਾ ਡਰਿੰਕ ਕਰਨ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਵੀ ਆਪਸ਼ਨ ਹੋ ਜਾਂਦੀਆਂ। ਵੈਜ ਨੋਨ ਵੈਜ ਹਰ ਤਰ੍ਹਾਂ ਦੇ ਖਾਣੇ, ਡਾਈਨ ਇਨ ਲਈ, ਟੇਕ ਆਊਟ ਦੇ ਲਈ, ਔਰ ਫਾਈਨ ਡਾਈਨ, ਔਰ ਬਹੁਤ ਲਾਜਵਾਬ ਤਰੀਕੇ ਦੀ ਉਹਨਾਂ ਦੀ ਜਿਹੜੀ ਸਿਗਨੇਚਰ ਸ਼ੈਫ ਦੀਆਂ ਜਿਹੜੀਆਂ ਆਈਟਮਸ ਹੁੰਦੀਆਂ ਨੇ ਉਹਨਾਂ ਦਾ ਆਨੰਦ ਮਾਣਨਾ, ਜਾਂ ਰੂਟੀਨ 'ਚ ਜੋ ਰੈਗੂਲਰ ਆਪਣੇ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਜੋ ਰੈਸਟੋਰੈਂਟਸ ਦੇ ਵਿੱਚ ਖਾਣੇ ਹੁੰਦੇ ਆ ਉਹ ਵੀ ਹੋਣਗੇ, ਤੇ ਨਾਲ ਉਹਨਾਂ ਦੇ ਕੋਈ ਸਪੈਸ਼ਲ ਆਈਟਮ ਉਹਨਾਂ ਦਾ ਵੀ ਤੁਸੀਂ ਆਨੰਦ ਮਾਣੋਗੇ। ਸੋ ਉਹਦੇ ਲਈ ਤੁਸੀਂ ਪਹੁੰਚਣਾ ਹੈ, ਐਡਰੈਸ ਹੈ 641 ਮੇਫੀਲਡ ਰੋਡ ਯੂਨਿਟ ਨੰਬਰ 42। ਸੋ ਰਿਪੀਟ ਕਰਾਂ ਤਾਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੋਂ ਜਦੋਂ ਬਿਲਕੁਲ ਸਾਹਮਣੇ ਏਅਰਪੋਰਟ ਤੋਂ ਆਪਾਂ ਪਲਾਜ਼ੇ ਦੇ ਵਿੱਚ ਐਂਟਰ ਹੋ ਜਾਂਦੇ, ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ ਵਾਲਾ ਪਲਾਜ਼ਾ, ਏਅਰਪੋਰਟ ਰੋਡ ਵੱਲੋਂ ਜਦੋਂ ਤੁਸੀਂ ਪਲਾਜ਼ੇ 'ਚ ਐਂਟਰ ਹੋਵੋਗੇ ਤਾਂ ਬਿਲਕੁਲ ਸਾਹਮਣੇ ਸਿੱਧੇ ਆਈ ਜਾਣਾ ਜਿੱਥੇ ਪਲਾਜ਼ਾ ਖਤਮ ਹੁੰਦਾ, ਜਿੱਥੇ ਟੀ ਬਣਦੀ ਹੈ। ਸੋ ਪਹਿਲਾਂ ਕਿਸੇ ਪਾਸੇ ਨੂੰ ਮੁੜਨ ਦੀ ਲੋੜ ਨਹੀਂ ਹੈ ਕਿਉਂਕਿ ਇਹਦੇ ਵਿੱਚ ਮਲਟੀਪਲ ਬਲੋਕਸ ਨੇ ਪਲਾਜ਼ੇ ਦੇ ਵਿੱਚ ਤੁਸੀਂ ਦੇਖਿਆ। ਤਾਂ ਬੜਾ ਇਹ ਹੈਪਨਿੰਗ ਪਲਾਜ਼ਾ ਆਇਆ ਸੀ ਇੱਕ ਸ਼ਬਦ ਵਰਤਦੇ ਆ ਰਹੇ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਅਸੀਂ ਗੱਲ ਕਰਦੇ ਤਾਂ ਬੜੀ ਰੌਣਕ ਹੈ ਇਸ ਪਲਾਜ਼ੇ ਦੇ ਵਿੱਚ, ਔਰ ਪੂਰਾ ਇਹਦੇ ਵਿੱਚ ਵੱਖਰੇ ਵੱਖਰੇ ਬਿਜ਼ਨਸਿਸ ਜਾਂ ਰੈਸਟੋਰੈਂਟਸ ਜਾਂ ਹੋਰ ਵੱਖਰੇ ਵੱਖਰੇ ਸਟੋਰ, ਪੂਰੀ ਗਹਿਮਾ ਗਹਿਮੀ ਰਹਿੰਦੀ ਹੈ। ਖਾਸ ਤੌਰ 'ਤੇ ਪਾਰਕਿੰਗ ਦੀ ਜਦੋਂ ਗੱਲ ਕਰਾਂ ਤਾਂ ਅਲੱਗ ਅਲੱਗ ਬਲੋਕਸ

0: ਅਲੱਗ ਅਲੱਗ ਬਿਲਡਿੰਗ ਦੀ ਸਾਹਮਣੇ ਉਹਨਾਂ ਦੀ ਇੱਕ ਬੜੀ ਕਨਵੀਨੀਅੰਟ ਪਾਰਕਿੰਗ ਹੈ, ਬੜੀ ਛੇਤੀ ਨੇੜੇ ਹੀ ਤੁਹਾਨੂੰ ਪਾਰਕਿੰਗ ਲੱਭ ਜਾਂਦੀ ਹੈ, ਤੇ ਬਸ ਜੇ ਥੋੜਾ ਬਹੁਤਾ ਰਸ਼ ਵੀ ਹੋਵੇ ਤਾਂ 2-4-5 ਮਿੰਟ ਵੇਟ ਕਰੋ ਕਿਉਂਕਿ ਇਨ ਆਊਟ ਹੋ ਹੀ ਜਾਂਦੇ ਆ। ਹੁਣ ਵੀ ਮੈਂ ਦੇਖ ਰਿਹਾ ਜਦੋਂ ਆਪਣੀ ਗੱਲ ਕਰਦੇ ਹਾਂ ਜਦੋਂ ਦਾ ਮੈਂ ਇੱਥੇ ਆਇਆ ਹੋਇਆ, ਸੋ ਜੇ ਮੈਂ ਗਲਤ ਨਾ ਹੋਵਾਂ ਤਾਂ 40-50 ਪਰਿਵਾਰ ਐਂਟਰ ਹੋ ਗਿਆ ਤੇ 40-50 ਪਰਿਵਾਰ ਹੀ ਬਾਹਰ ਚਲੇ ਗਏ। ਸੋ ਇਸ ਤਰੀਕੇ ਦੇ ਨਾਲ ਉਹ ਫਲੋ ਲਗਾਤਾਰ ਬਣਿਆ ਹੋਇਆ ਤੇ ਔਰ ਜਿੰਨੇ 3 ਕਾਊਂਟਰ ਇਸ ਵੇਲੇ ਕੰਮ ਕਰ ਰਹੇ ਨੇ, 3 ਕਾਊਂਟਰ ਪੂਰੇ ਪੈਕ ਨੇ, ਪੂਰੇ ਬਿਜ਼ੀ ਨੇ, ਉਹਨਾਂ ਦੇ ਵਿੱਚ ਪਿੱਛੇ ਲਾਈਨ ਲੱਗੀ ਹੋਈ ਹੈ ਤੇ ਸਟਾਫ ਬਹੁਤ ਛੇਤੀ ਛੇਤੀ ਆਪਣਾ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਜੀ ਉਹਨਾਂ ਦੇ ਸਮਾਨ ਪੈਕ ਕਰਕੇ ਪ੍ਰਾਈਸਿੰਗ ਵਗੈਰਾ ਕਰਕੇ ਤਾਂ ਉਹਨਾਂ ਤੱਕ ਜਿਹੜਾ ਸੇਵਿੰਗ ਹੈ ਉਹ ਪਹੁੰਚਦੀ ਕਰ ਰਹੇ ਆ। ਅਨਾਜ ਮਾਰਟ 6141 ਮੇਫੀਲਡ ਰੋਡ 905-928-8557। ਸੋ ਫੋਨ ਨੰਬਰ ਵੈਸੇ ਕੋਈ ਬਹੁਤਾ ਲੋੜ ਨਹੀਂ ਹੈ, ਇੱਥੇ ਪਹੁੰਚਣ ਦੀ ਵੱਡੀ ਲੋੜ ਹੈ ਕਿਉਂਕਿ ਜਦੋਂ ਇੱਥੇ ਆਓਗੇ ਅੱਖੀਂ ਦੇਖ ਕੇ ਜਦੋਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਚੋਇਸਿਸ ਤੁਹਾਨੂੰ ਚਾਹੀਦੀਆਂ ਹੋਈਆਂ ਉਹ ਤੁਸੀਂ ਫਾਇਦਾ ਲੈ ਸਕਦੇ ਹੋ। ਸੋ ਜੋ ਜੇ ਤੁਸੀਂ ਮੈਨੂੰ ਪੁੱਛ ਰਹੇ ਸੀ ਵੀ ਕੁਛ ਜਿਹੜੀਆਂ ਸਪੈਸ਼ਲ ਡੀਲਸ ਹੈ
1: ਜੀ,
0: ਵੈਸੇ ਓਨੈਸਟਲੀ ਮੈਂ ਪ੍ਰਭ ਜੀ ਦੱਸਾਂ, ਮੈਂ ਇੰਨਾ ਕਿ ਚਲੋ ਮੈਂ ਓਨੈਸਟੀ ਦੇ ਨਾਲ ਮੰਨਣ ਲੱਗਿਆ ਵੀ ਮੇਰਾ ਹੱਥ ਥੋੜਾ ਟਾਈਟ ਹੈ ਗਰੋਸਰੀ ਦੇ ਮਾਮਲੇ 'ਚ, ਕਿਉਂਕਿ ਓਨੈਸਟਲੀ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਗਰੋਸਰੀ ਕਰਨ ਦਾ। ਰਾਜਦੀਪ ਨੇ ਇਹ ਪੂਰੀ ਜ਼ਿੰਮੇਵਾਰੀ ਚੱਕੀ ਹੁੰਦੀ ਹੈ, ਸੋ ਜੇ ਮੈਨੂੰ ਕਦੀ ਤੁਸੀਂ ਪੁੱਛ ਲਿਆ ਵੀ ਦਾਲ ਤੇਲ ਦਾ ਰੇਟ ਕੀ ਹੈ ਤਾਂ ਸੱਚੀ ਨਹੀਂ ਪਤਾ ਹੋਣਾ, ਉਹ ਕੰਮ ਸਾਡਾ ਡਿਪਾਰਟਮੈਂਟ ਸੰਭਾਲਦਾ, ਪਰ ਸ਼ਾਇਦ ਤੁਹਾਡੇ ਵੱਲੋਂ ਤੁਸੀਂ ਕਾਫੀ ਕੰਟਰੋਲ ਰੱਖਦੇ।
1: ਕੰਟਰੋਲ ਦੀ ਗੱਲ ਤੇ ਨਹੀਂ ਪਰ ਗਿਲ ਸਾਹਿਬ ਗੱਲ ਪਤਾ ਕੀ ਹੁੰਦੀ ਆ, ਤੇ ਮੰਨ ਲਓ ਕਿ ਹੁਣ ਜੇ ਆਪਾਂ ਨਾ ਜਾਵਾਂਗੇ ਤੇ ਆਪਾਂ ਨੂੰ ਦੁਨੀਆਦਾਰੀ ਦਾ ਪਤਾ ਵੀ ਨਹੀਂ ਲੱਗਣਾ, ਹਨਾ ਕਿੰਨਾ ਕੁ ਪਤਾ ਹੋਣਾ ਚਾਹੀਦਾ।
0: ਦੁਨੀਆਦਾਰੀ ਪਤਾ ਨਹੀਂ ਲੱਗੀ ਅਜੇ ਤੱਕ।
1: ਨਹੀਂ ਨਹੀਂ ਉਹ ਗੱਲ ਇਹ ਹੁੰਦੀ ਤੁਸੀਂ ਜਾਓ, ਮੈਂ ਤਾਂ ਈਵਨ ਦੋ ਤੁਹਾਨੂੰ ਸੱਚ ਦੱਸਾਂ ਮੈਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦਾ, ਮੈਂ ਬੱਚਿਆਂ ਨੂੰ ਕਹੂੰਗਾ ਆਪਣੀ ਮਨਪਸੰਦ ਦਾ ਫਰੂਟ ਚੱਕੋ,
0: ਕਿਉਂਕਿ ਫਰੈਸ਼ ਬੱਚੇ ਸਾਡੇ ਘਰੇ ਜਾਂਦੇ ਆ, ਮੇਰਾ ਹੱਥ ਇਕੱਲੇ ਦਾ ਹੀ ਟਾਈਟ ਹੈ ਬਸ ਇਸ ਗੱਲ 'ਚ।
1: ਇਹ ਗੱਲ ਤੁਸੀਂ ਮੈਨੂੰ ਇੱਕ ਵਾਰੀ ਜਦੋਂ ਟੀਮ ਆਊਟ ਦੀ ਕਾਫੀ ਲੈਣੀ, ਤੁਸੀਂ ਕਿਹਾ ਯਾਰ ਮੈਨੂੰ ਆਰਡਰ ਨਹੀਂ ਕਰਨੀ ਆਉਂਦੀ, ਮੈਂ ਕਿਹਾ ਯਾਰ ਵੱਡੇ ਵੀਰੇ ਕੀ ਚੱਕਰ, ਤੁਸੀਂ ਕਿ ਮੈਨੂੰ ਨਹੀਂ ਪਤਾ ਕਿੱਦਾਂ ਆਰਡਰ ਕਰੀ ਸੀ।
0: ਬਹੁਤ ਵਾਰ ਪਹਿਲਾਂ ਦੀਆਂ ਗੱਲਾਂ ਹੋਣੀਆਂ ਕਿਉਂਕਿ ਮੈਂ ਕਾਫੀ ਪੀਂਦਾ ਨਹੀਂ ਨਾ ਜ਼ਿਆਦੀ।
1: ਆਹ ਚਾਹ ਵੀ ਤੁਸੀਂ ਕਹਿ ਰਹੇ
0: ਹੋ ਬਾਈ, ਕਾਫੀ ਕੁਫੀ ਆਪੇ ਆਰਡਰ ਕਰ ਲਓ, ਮੈਨੂੰ ਨਹੀਂ ਪਤਾ ਕਿਹੜੀ ਆਰਡਰ ਕਰਨਾ।
1: ਨਹੀਂ ਪਰ ਜਾਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕੀ ਚੱਲ ਰਿਹਾ
0: ਟਿਮ ਹਾਰਟਨ ਦੇ ਉੱਤੇ ਜਾਂ ਹੋਰ ਬਾਕੀ ਜਿੱਥੇ ਜਿੱਥੇ ਵੀ ਜਾਂਦੇ ਹੋ ਤੁਸੀਂ ਉੱਥੇ। ਹਾਂਜੀ, ਸੋ ਉਹ ਇੱਕ ਮਿੰਟ ਹੋਲਡ ਕਰਿਓ ਜੀ ਅੰਕਲ ਜੀ, ਉੱਧਰ ਦੀ ਚੱਲ ਜਾਓ ਜੀ, ਉਸ ਸਾਈਡ ਦੀ ਚੱਲ ਜਾਓ ਤੁਸੀਂ। ਹਾਂਜੀ, ਇੱਧਰੋਂ ਫਿਰ ਉਹ ਬਾਹਰ ਆ ਰਹੇ ਨੇ ਜੀ, ਸੋਰੀ। ਹਾਂਜੀ ਸੋਰੀ, ਆਪਣੇ ਬਿਲਕੁਲ ਜੀ, ਤੇ ਇੱਥੇ ਪਰਿਵਾਰ ਆ ਰਹੇ ਨੇ। ਸੋ ਅੱਛਾ, ਇੱਕ ਚੀਜ਼ ਹੋਰ ਨਾ ਪ੍ਰਭ ਜੀ ਮੈਂ ਦੱਸਾਂ, ਜਿਹੜੀ ਕੱਲ ਦੀ ਮੈਂ ਗੱਲ ਕਰਦਾ।
1: ਹਾਂਜੀ,
0: ਕਾਫੀ ਸਾਰੇ ਪਰਿਵਾਰ ਜਿਹੜੇ ਆਪਣਾ ਰੇਡੀਓ ਸੁਣ ਕੇ ਜਦੋਂ ਆਉਂਦੇ ਸੀ ਤੇ ਮੈਨੂੰ ਪਹਿਲੀ ਵਾਰ ਆ ਕੇ ਜਦੋਂ ਮਿਲੇ ਤੇ ਬੜਾ ਚੰਗਾ ਲੱਗਿਆ, ਕਿਉਂਕਿ ਜਦੋਂ ਪਰਿਵਾਰਾਂ ਦੇ ਨਾਲ ਆਪਾਂ ਆਪਣੇ ਪ੍ਰੋਗਰਾਮ ਦੇ ਥਰੂ ਆਵਾਜ਼ ਦੇ ਜ਼ਰੀਏ ਜੁੜੇ ਹੁੰਦੇ ਹਾਂ,
1: ਤਾਂ
0: ਇੱਥੇ ਆ ਕੇ ਸਪੈਸ਼ਲੀ ਕਈ ਸੱਜਣਾਂ ਨੇ ਤੇ ਇਹੀ ਕਿਹਾ ਕਿ ਅਸੀਂ ਰਹਿੰਦੇ ਤੇ ਇੱਧਰ ਨੇੜੇ ਸੀ ਪਰ ਕਦੀ ਤੈਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ, ਤੇ ਆ ਕੇ ਜਦੋਂ ਆਸ਼ੀਰਵਾਦ ਦਿੰਦੇ ਆ, ਕੁਛ ਭੈਣਾਂ ਇਸ ਰੂਪ ਦੇ ਵਿੱਚ ਆ ਕੇ ਮੈਨੂੰ ਮਿਲੀਆਂ ਵੀ ਉਹ ਇੰਨਾ ਇਮੋਸ਼ਨਲ ਹੋ ਗਈ ਸਾਡੀ ਭੈਣ ਜੀ ਇੱਕ, ਵੀ ਉਹ ਕਹਿੰਦੀ ਯਾਰ ਵੀ ਮੈਨੂੰ ਹਮੇਸ਼ਾ ਹੀ ਏਦਾਂ ਲੱਗਦਾ ਸੀ ਜਿਵੇਂ ਮੇਰਾ ਛੋਟਾ ਭਰਾ ਗੱਲਾਂ ਕਰਦਾ ਹੁੰਦਾ। ਸੋ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਅਟੈਚਮੈਂਟ ਹੈ, ਸਾਂਝ ਹੈ, ਉਹ ਅਸੀਂ ਉਹੀ ਚਾਹੁੰਦੇ ਹੁੰਦੇ ਕਿ ਅਸੀਂ ਆਪਣੇ ਇਹਨਾਂ ਪ੍ਰੋਗਰਾਮ ਦੇ ਜ਼ਰੀਏ ਸਾਡੀਆਂ ਸਪੈਸ਼ਲ ਡੀਲ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦੇ ਕਰੀਏ। ਸੋ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਇੱਥੇ ਆਉਂਦੇ ਹੋ ਤਾਂ ਇੱਕ ਜਿੱਥੇ ਕੱਲ੍ਹ ਰੌਣਕ ਇੱਦਾਂ ਦੀ ਸੀ ਕਿ ਇੱਕ ਵੱਖਰਾ ਹੀ ਜਲਵਾ ਸੀ, ਕਿਉਂਕਿ ਉਹ ਜਿਹੜਾ ਮਾਹੌਲ ਹੈ, ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਕਈ ਵਾਰੀ ਡਿਪਰੈਸ ਹੋਣ ਲਈ, ਨਾਰਾਜ਼ ਹੋਣ ਲਈ, ਨੈਗੇਟਿਵ ਹੋਣ ਲਈ ਤਾਂ ਸੈਕਿੰਡਸ ਲੱਗਦੇ ਆ, ਪਰ ਜੇ ਤੁਸੀਂ ਪੋਜ਼ਿਟਿਵ ਅਪਰੋਚ ਲੈਣੀ ਹੈ, ਜੇ ਤੁਸੀਂ ਚੜ੍ਹਦੀ ਕਲਾ ਵਾਲੀ ਅਪਰੋਚ ਲੈਣੀ ਹੈ, ਜੇ ਤੁਸੀਂ ਆਪਣੇ ਆਪ ਨੂੰ ਅਪਲਿਫਟ ਕਰਨਾ ਹੈ, ਤਾਂ ਕਈ ਵਾਰੀ ਉੱਥੇ ਜ਼ੋਰ ਲੱਗਦਾ। ਸੋ ਉਹ ਜਿਹੜਾ ਐਫਰਟ ਹੈ, ਉਹ ਜਿਹੜਾ ਜ਼ੋਰ ਹੈ, ਉਹ ਜਦੋਂ ਤੁਸੀਂ ਇਸ ਤਰ੍ਹਾਂ ਦਾ ਪੋਜ਼ਿਟਿਵ ਮਾਹੌਲ ਦੇਖਦੇ ਹੋ ਤਾਂ ਫਿਰ ਉਹ ਹੋਰ ਮਲਟੀਪਲਾਈ ਹੋ ਜਾਂਦਾ, ਤੁਹਾਨੂੰ ਫਿਰ ਐਫਰਟ ਘੱਟ ਕਰਨੇ ਪੈਂਦੇ ਆ, ਕਿਉਂਕਿ ਤੁਸੀਂ ਜਦੋਂ ਦੇਖਦੇ ਯਾਰ ਵੀ ਇੰਨਾ ਹੈਪਨਿੰਗ ਹੈ, ਇੰਨਾ ਲੋਕ ਇੰਜੋਏ ਕਰ ਰਹੇ ਨੇ, ਇੰਨਾ ਲੋਕ ਆਪਣੇ ਗ੍ਰੋਸਰੀ ਨਾਲ ਸੰਬੰਧਿਤ ਜਾਂ ਹੋਰ ਲੋੜਾਂ ਨਾਲ ਸੰਬੰਧਿਤ ਆਪਣੇ ਆਪ ਨੂੰ ਇੰਗੇਜ ਕਰ ਰਹੇ ਨੇ, ਜਿਵੇਂ ਤੁਸੀਂ ਵੀ ਗੱਲ ਕੀਤੀ ਨੈਚੁਰਲੀ। ਚਲੋ
1: ਜਾਣਾ ਚਾਹੀਦਾ ਵੀਰ ਜੀ, ਇੱਕ ਹਿਸਾਬ ਦੀ ਆਊਟਿੰਗ ਆ। ਮੈਂ ਨਾ ਮੇਰੇ ਕਈ ਯਾਰ ਦੋਸਤ ਨੇ ਜਿਹੜੇ ਆਨਲਾਈਨ ਗ੍ਰੋਸਰੀ ਆਰਡਰ ਕਰਦੇ, ਮੈਂ ਯਾਰ ਤੁਸੀਂ ਜ਼ਿੰਦਗੀ ਨੂੰ ਕਿੰਨਾ, ਮੈਂ ਕਿ ਇਸੇ ਬਹਾਨੇ ਇੱਕ ਹਿਸਾਬ ਦੀ ਆਊਟਿੰਗ ਆ, ਚਾਹੇ ਵਿੰਟਰ ਆ ਚਾਹੇ ਸਮਰ ਆ, ਤੁਸੀਂ ਕਿਤੇ ਹੋਰ ਨਹੀਂ ਜਾ ਸਕਦੇ, ਤੁਸੀਂ ਆਨ ਘੱਟੋ ਘੱਟ ਗ੍ਰੋਸਰੀ ਕਰਨ ਜਾਓਗੇ, ਤੁਹਾਡਾ ਮਨ ਹੀ ਹੋਰ ਦਾ ਹੋਰ ਹੁੰਦਾ ਕਿ ਫਰੈਸ਼ ਗ੍ਰੀਨ ਵੈਜੀਟੇਬਲ। ਔਰ ਡਾਕਟਰ ਵੀ ਆਉਂਦੇ ਕਿ ਤੁਸੀਂ ਸਾਰੀ
0: ਚੀਜ਼ਾਂ ਉਹਦੇ ਵਿੱਚ। ਚਲੋ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਸਾਰਿਆਂ ਦੇ ਲਈ, ਕਿਉਂਕਿ ਕਈ ਵਾਰ ਇਹ ਹੋ ਜਾਂਦਾ ਕਿ ਆਪਾਂ ਰਿਸਪੋਂਸਿਬਲ, ਜਦੋਂ ਮੈਂ ਹੁਣ ਆਪਣੀ ਪ੍ਰਾਈਮ ਐਗਜ਼ਾਮਪਲ ਹੀ ਮੈਂ ਦੇ ਕੇ ਹਟਿਆ ਵੀ ਜ਼ਰੂਰੀ ਨਹੀਂ ਆ ਵੀ ਤੁਹਾਨੂੰ ਹੁਣ ਇੰਨਾ ਵੀ ਮੇਰੇ ਤੇ ਨਾ ਨਾ ਤੋਮਤ ਲਾ ਦਿਓ, ਮੈਨੂੰ ਬਿਲਕੁਲ ਹੀ ਨਹੀਂ ਪਤਾ, ਪਰ ਮੇਰਾ ਕਹਿਣ ਦਾ ਮਤਲਬ ਵੀ ਸੱਚੀ ਜੇ ਕੋਈ ਦਾਲ ਸਬਜ਼ੀ ਦਾ ਰੇਟ ਜਾਂ ਕੀ ਹੋਏਗਾ, ਦੁੱਧ ਕਿੰਨੇ ਦਾ ਹੋਣਾ, ਸੱਚੀ ਜੇ ਮੈਨੂੰ ਤੁਸੀਂ ਪੁੱਛ ਲਓ ਵੀ ਦੁੱਧ ਦਾ ਪੈਕ ਕਿੰਨੇ ਦਾ ਆਉਂਦਾ, ਉਹ ਵੀ ਨਹੀਂ ਆਈਡੀਆ ਹੋਣਾ। ਪਰ ਗੱਲ ਇਹ ਹੈ ਵੀ ਜਿਹਨਾਂ ਨੂੰ ਪਤਾ, ਜਿਹੜੇ ਫੈਮਿਲੀ 'ਚ, ਕਿਸੇ ਫੈਮਿਲੀ 'ਚ ਹਸਬੈਂਡ ਦੀ ਜ਼ਿੰਮੇਵਾਰੀ ਹੈ, ਕਿਸੇ 'ਚ ਵਾਈਫ ਦੀ ਜ਼ਿੰਮੇਵਾਰੀ ਹੈ, ਕਿਸੇ 'ਚ ਦੋਨਾਂ ਦੀ ਜ਼ਿੰਮੇਵਾਰੀ ਹੈ, ਕਈ ਥਾਵਾਂ ਦੇ ਉੱਤੇ ਮੈਂ ਦੇਖਿਆ ਕਿ ਉੱਥੇ ਬੱਚਿਆਂ ਨੂੰ ਛੱਡ ਕੇ ਪੇਰੈਂਟਸ ਹੀ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ, ਗ੍ਰੋਸਰੀ ਦਾ ਕੰਮ ਅਸੀਂ ਆਪੇ ਸਾਂਭ ਲੈਣਾ, ਤੁਸੀਂ ਬਾਕੀ ਕੰਮ ਕਰੋ, ਹੈ ਨਾ। ਸੋ ਉਹ ਸਾਰਾ ਕੁਝ ਰਲ ਮਿਲ ਕੇ ਚੱਲਦਾ। ਸੋ ਇਸੇ ਕਰਕੇ
1: ਤੇਰਾ ਭਾਣਾ ਮਿੱਠਾ ਲੱਗ ਗਿਆ। ਹੁਣ ਤੁਸੀਂ ਗਿੱਲ ਸਾਹਿਬ ਇੰਜ ਕਰਿਓ, ਤੁਸੀਂ ਹੁਣ ਉੱਥੇ ਹੋਣਾ ਤੇ ਆਪਣੇ ਜਿੰਨੇ ਮੇਲ ਉੱਥੇ ਆਏ ਨੇ ਹਨਾ ਆਪਣੇ ਨਾਲ ਆਪਣੀ ਫੈਮਿਲੀ ਦੇ ਨਾਲ, ਉਹਨਾਂ ਨੂੰ ਪੁੱਛਿਓ ਕਿ ਦੁੱਧ ਦਾ ਰੇਟ ਕਿੰਨਾ, ਦਾਲਾਂ ਦਾ ਰੇਟ ਕਿੰਨਾ। ਚਲੋ ਇੱਕ ਫਨ ਦੇ ਤੌਰ ਤੇ ਕਿ ਪਤਾ ਲੱਗ ਜੂਗਾ ਕਿ ਤੁਹਾਡੀ ਸਾਈਡ ਤੇ ਕਿੰਨੇ ਕੁ ਮੇਰੇ ਹਾਲ ਕਿੰਨੇ ਕਰ।
0: ਅੱਛਾ ਚਲੋ ਮੈਂ ਇੱਥੇ ਨਾ ਕੁਛ ਜਿਹੜੇ ਸਪੈਸ਼ਲ ਗ੍ਰੈਂਡ ਓਪਨਿੰਗ ਰੇਟਸ ਨੇ ਉਹਨਾਂ ਦੇ ਵਿੱਚ ਮੈਂ ਇਹ ਦੇਖ ਰਿਹਾ ਸੀਗਾ, ਇੱਕ ਤਾਂ ਮਸਟਰਡ ਆਇਲ ਜਿਹੜਾ ਸਰੋਂ ਦਾ ਤੇਲ ਹੈ ਇੱਥੇ
1: ਜੀ ਆਪਣੇ ਘਰੇ ਬਹੁਤ ਵਰਤਦੇ ਆ,
0: 1799 ਦਾ ਪੈਕ ਲੱਗਿਆ ਹੋਇਆ ਜਿਹੜਾ 5 ਲੀਟਰ ਦਾ ਇਹ ਆਪਣੀ ਬੋਟਲ ਜਿਹੜੀ ਆ
1: ਜੀ।
0: ਤੇ ਜੇ ਲਕਸ਼ਮੀ ਪੀਨਟ ਆਇਲ 2599 ਦਾ, ਸੋ ਫਿਰ ਡਾਬਰ ਮਸਟਰਡ ਆਇਲ 1999 ਦਾ ਲੱਗਿਆ ਹੋਇਆ, ਲਕਸ਼ਮੀ ਚੱਕੀ ਆਟਾ 20 ਪਾਉਂਡ ਦਾ ਬੈਗ ਹੈ 999 ਦਾ, 999 ਦਾ। ਤੇ ਫਿਰ ਬੰਦ ਗੋਭੀ 49 ਸੈਂਟਸ ਦੀ ਪਾਉਂਡ ਹੈ, ਫਿਰ ਸ਼ਿਮਲਾ ਮਿਰਚਾਂ ਨੇ ਜਿਹੜੀਆਂ ਉਹ 49 ਸੈਂਟਸ ਪਰ ਪਾਉਂਡ ਨੇ, ਅਦਰਕ ਸਿਰਫ $99 ਦਾ ਪਰ ਪਾਉਂਡ ਲੱਗਿਆ ਹੋਇਆ। ਫਿਰ ਇੱਕ ਸਾਲਟ ਹੈ ਇੱਥੇ ਟੇਬਲ ਸਾਲਟ, ਉਹ ਹੈ ਜੀ ਵਿੰਡਜ਼ਰ ਟੇਬਲ ਸਾਲਟ ਹੈ 99 ਸੈਂਟਸ ਦਾ। ਇਹ ਸਪੈਸ਼ਲ ਪਹਿਲੇ ਪੇਜ ਦੀਆਂ ਇਹ ਮੈਂ ਡੀਲ ਦੱਸ ਕੇ ਹਟਿਆ। ਤੇ ਟਾਟਾ ਟੀ ਅਗਨੀ ਬ੍ਰਾਂਡ ਦੀ ਇਹ ਟਾਟਾ ਟੀ ਹੈ ਜਿਹੜੀ 1 kg ਦਾ ਬੈਗ 499 ਦਾ, 1 kg ਦਾ ਪੈਕ 499 ਦਾ ਇਹ ਦਿੱਤਾ ਜਾ ਰਿਹਾ। ਸੋ ਇਹ 25 ਤਰੀਕ ਤੱਕ ਇਹ ਡੀਲ ਚੱਲਣੀ ਆ, ਪਰ ਕੋਸ਼ਿਸ਼ ਕਰੋ ਕਿ ਅੱਜ ਵੀ ਜੇ ਸਾਨੂੰ ਇੱਥੇ 2 ਵਜੇ ਤੋਂ ਪਹਿਲਾਂ ਆ ਕੇ ਮਿਲਦੇ ਹੋ ਤਾਂ ਨਾਲੇ ਪੱਜ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਹੁਣ ਤੁਸੀਂ ਮੈਨੂੰ ਫਿਰ ਗੱਲ ਨਹੀਂ ਪਾ ਲਿਆ, ਮੈਂ ਨਹੀਂ ਤਾਂ ਕੁਛ ਬੰਦਿਆਂ ਦੇ ਨਾਲ ਗੱਲਾਂ ਕਰਾਉਣੀਆਂ ਸੀ ਤੁਹਾਡੀਆਂ।
1: ਨਹੀਂ ਕਰੋ,
0: ਬੰਦੇ ਲੰਘ ਗਏ ਕੋਲ ਦੀ। ਨਹੀਂ ਮੈਂ ਕਰਦਾ, ਮੈਂ ਸਾਈਡ ਤੇ ਕਰਨਾ। ਸ਼ੇਰ ਆਟਾ, ਹਨਾ ਸ਼ੇਰ ਆਟੇ ਦੀ ਮੈਨੂੰ ਗੱਲ ਯਾਦ ਆਈ, ਪਿਛਲੇ ਦਿਨ ਸਾਡੇ ਪਰਮਿੰਦਰ ਰਾਏ ਮੇਰਾ ਮਿੱਤਰ ਹੈ, ਉਹਨੇ ਇੱਕ ਗੱਲ ਸੁਣਾਈ, ਮੈਂ ਪਹਿਲੀ ਵਾਰੀ ਸੁਣੀ, ਉਦਾਂ ਸੁਣੀ ਹੋਣੀ ਤੁਸੀਂ ਵੀ। ਕਹਿੰਦੇ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਸਾਡੇ ਪੰਜਾਬੀ ਆਟਾ ਜਿਹੜਾ ਆ ਉਹ ਤਾਂ ਰੋਟੀਆਂ ਜਿਹੜੀਆਂ ਸ਼ੇਰ ਆਟੇ ਦੀਆਂ ਖਾਂਦੇ ਆ ਤੇ ਡਰਦੇ ਬਿੱਲੀ ਵਾਂਗੂ ਆ ਆਪਣੀ ਘਰ ਵਾਲਿਆਂ ਤੋਂ।
1: ਠੀਕ ਹੈ ਜੀ, ਜਾਂ ਤਾਂ ਫਿਰ ਆਟੇ ਦਾ ਨਾਂ ਚੇਂਜ ਕਰਨਾ ਪੈਣਾ।
0: ਆਟਾ ਖਾ ਕੇ ਕਹਿੰਦਾ ਡਰਦੇ ਜ਼ਿਆਦਾ ਆ, ਕਹਿੰਦਾ ਜੀ ਸਾਡੇ ਪੰਜਾਬੀ ਆਪਣੇ ਫੈਮਿਲੀ ਤੋਂ, ਜਿੱਦਾਂ ਹੁਣ ਤੁਸੀਂ ਦੇਖੋ ਹਨਾ ਤੁਸੀਂ ਵਿਸ਼ਵਾਸ ਹੀ ਨਹੀਂ ਕਰਦੇ।
1: ਸਮਝ ਲਓ,
0: ਸ਼ੇਰ ਆਟਾ 1399 ਦਾ ਇੱਥੇ। ਹੁਣ ਮੈਨੂੰ ਪਤਾ ਨਹੀਂ ਨੋਰਮਲੀ ਕਿੰਨੇ ਕੁ ਦਾ ਹੁੰਦਾ, ਤੁਸੀਂ ਤੁਹਾਨੂੰ ਆਈਡੀਆ ਹੈ?
1: ਵੈਸੇ ਗਿੱਲ ਸਾਹਿਬ $18 ਦਾ ਵੀ ਲੱਗਾ ਹੁੰਦਾ, 19 ਦਾ ਵੀ ਲੱਗਾ ਹੁੰਦਾ, 17 ਦਾ ਵੀ ਲੱਗਾ ਹੁੰਦਾ, ਕਈ ਯਾਰ
0: 1399 ਦਾ ਮਤਲਬ ਇੱਥੇ
1: ਸੇਵਿੰਗ ਸੇਵਿੰਗ ਹੈਗੀ ਹੈ ਨਾ,
0: ਸੇਵਿੰਗ ਹੈਗੀ ਹੈ। ਆਸ਼ੀਰਵਾਦ ਹੋਲ ਵੀ ਟਾਟਾ 1299 ਦਾ, ਸੋ ਇਹ ਵੀ ਸੇਵਿੰਗ ਹੋ ਰਹੀ ਹੈ। ਫਿਰ ਇੰਡੀਆ ਗੇਟ ਜਿਹੜੇ ਰੋਜ਼ਨ ਆਪਣੇ ਰਾਈਸ ਚੌਲ ਉਹ 999 ਦੇ 10 ਪਾਉਂਡ ਦਾ ਬੈਗ ਹੈ। ਫਿਰ ਖੁਸ਼ਬੂ ਬਾਸਮਤੀ ਰਾਈਸ 899 ਦਾ। ਫਿਰ ਇੱਥੇ ਇਹਨਾਂ ਨੇ ਇੱਕ ਲਾਇਆ ਹੋਇਆ ਜੀ ਮਧਾਣੀ ਦਹੀਂ 3.2% 2 kg ਦਾ ਜਿਹੜਾ ਪੈਕ ਹੈ ਉਹ 599 ਦਾ। ਸੋ ਇਹ ਵੀ ਤੁਹਾਡੇ ਲਈ ਸਪੈਸ਼ਲ ਡੀਲ ਹੈ। ਫਿਰ ਅੰਡਿਆਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ 30 ਅੰਡਿਆਂ ਦਾ ਇੱਕ ਪੈਕ ਹੈ 1099 ਦਾ, ਇਹ ਵੀ ਨਾਲ ਸਪੈਸ਼ਲ ਹੀ ਹੈ ਇਹਨਾਂ ਦਾ ਕੁਛ। ਇਸ ਤਰ੍ਹਾਂ ਇਹਨਾਂ ਨੇ ਬਣਾਇਆ ਪੈਕੇਜ ਪੂਰਾ, ਇੱਕ ਦੇਸੀ ਅੰਡੇ ਆ ਨਾਲੇ ਫਰੈਸ਼ ਦੇਸੀ ਅੰਡੇ, ਸੋ ਦੇਸੀ ਅੰਡੇ ਵਿੱਚ ਇਹਨਾਂ ਦੇ ਕੁਛ ਸਪੈਸ਼ਲ ਮਿਲਣੇ ਆ ਫਾਰਮ ਨਾਲ ਰਿਲੇਟਡ, ਕਿਉਂਕਿ ਸਬਜ਼ੀਆਂ ਨਾਲ ਪ੍ਰੋਡਿਊਸ ਨਾਲ ਰਿਲੇਟਡ ਕਾਫੀ ਸਾਰੇ ਅਰੇਂਜਮੈਂਟ ਇਹਨਾਂ ਨੇ ਡਾਇਰੈਕਟ ਕੀਤੇ ਆ। ਔਰ ਜਦੋਂ ਆਪਾਂ ਇਸ ਕੰਪਨੀ ਦੀ ਜਾਂ ਇਹਦੀ ਬੈਕਬੋਨ ਦੀ ਗੱਲ ਕਰਦੇ ਹਾਂ ਤਾਂ ਪ੍ਰਭਜੀਤ ਇਹਨਾਂ ਦੇ ਕੋਲ ਕਿਹੋ ਜਿਹਾ ਐਕਸਪੀਰੀਅੰਸ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਫੂਡ ਇੰਡਸਟਰੀ ਨਾਲ ਰਿਲੇਟਡ ਬਹੁਤ ਵੱਡੇ ਵੱਡੇ ਸਟੋਰਸ ਨੇ, ਉਹਨਾਂ ਦੇ ਲਈ ਇਹ ਖੁਦ ਟਰਾਂਸਪੋਰਟੇਸ਼ਨ ਦੇ ਵਿੱਚ ਹਰਮਨ ਗਰੁੱਪ ਦੀ ਟੀਮ ਜਿਹਨਾਂ ਦੇ ਵੱਲੋਂ ਇਹ ਓਪਨ ਕੀਤਾ ਗਿਆ, ਜਸਵਿੰਦਰ ਸ਼ੋਕਰ ਬਾਈ ਹੋਰੀ, ਉਹ ਖੁਦ ਲੋਬਲਾ ਦੇ ਨਾਲ ਯਾਰ ਉਹ ਬਹੁਤ ਵੱਡੀਆਂ ਜਿਹੜੀਆਂ ਫਰੈਂਚਾਈਜ਼ ਨੇ ਉਹਨਾਂ ਦੇ ਨਾਲ ਆਲਰੇਡੀ ਪਿਛਲੇ ਬਹੁਤ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ। ਔਰ ਖੁਦ ਪਿਛਲੇ ਦਿਨ ਹੀ ਦੱਸ ਰਿਹਾ ਸੀ ਕਿ ਜਦੋਂ ਸ਼ੁਰੂਆਤ ਕੀਤੀ ਗਈ ਕੈਨੇਡਾ ਦੇ ਵਿੱਚ ਬਿਜ਼ਨਸ ਦੀ ਤਾਂ ਮੋਂਟਰੀਅਲ ਦੇ ਵਿੱਚ ਇਹਨਾਂ ਨੇ ਗ੍ਰੋਸਰੀ ਬਿਜ਼ਨਸ ਤੋਂ ਹੀ ਸ਼ੁਰੂਆਤ ਕੀਤੀ ਸੀ। ਸੋ ਇੱਕ ਵਾਰ ਫਿਰ ਆਪਣਾ ਇੱਕ ਨਵੇਂ ਪ੍ਰੂਵਨ ਰੈਕਟ ਦੇ ਨਾਲ ਔਰ ਇੱਕ ਡਿਫਰੈਂਟ ਸੈਟਅਪ ਦੇ ਨਾਲ ਇਹਨਾਂ ਨੇ ਅਨਾਜ ਮਾਰਟ ਦੀ ਓਪਨਿੰਗ ਕੀਤੀ ਆ। ਸੋ ਆਪਾਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਸੋ ਹੋਰ ਵੀ ਬਹੁਤ ਸਾਰੀਆਂ ਸਪੈਸ਼ਲ ਡੀਜ਼ ਅੱਗੇ ਚੱਲ ਕੇ ਸਾਂਝੇ ਕਰਾਂਗੇ। ਸੋ ਇਸ ਤਰ੍ਹਾਂ ਹੀ ਜੁੜੇ ਰਹੋ, ਲਾਈਵ ਔਨ ਲੋਕੇਸ਼ਨ ਅਸੀਂ ਅੱਜ ਤੁਹਾਡੇ ਲਈ ਅਨਾਜ ਮਾਰਟ ਤੋਂ ਏਅਰਪੋਰਟ ਰੋਡ ਤੇ ਬੇਫੀਡ ਦੇ ਕਾਰਨਰ ਤੋਂ ਪੇਸ਼ ਕਰ ਰਹੇ ਹਾਂ। ਸੋ ਬਹੁਤ ਛੇਤੀ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਤੇ ਉਸ ਤੋਂ ਪਹਿਲਾਂ ਮੈਂ ਕਟਾਰੀਆ ਟੂਰਸ ਐਂਡ ਟਰੈਵਲਸ ਦਾ ਸੰਦੇਸ਼ ਇੱਕ ਸਾਂਝਾ ਕਰ ਦੇਣਾ। ਸਾਡੇ ਪ੍ਰਾਊਡ ਸਪੌਂਸਰ ਹੈ ਜਿਨ੍ਹਾਂ ਨੇ ਕਿਤੇ ਕੋਈ ਦੁਨੀਆ ਭਰ ਦੇ ਵਿੱਚ ਕਿਤੇ ਵੀ ਫਲਾਈ ਕਰਨਾ, ਤੁਸੀਂ ਕੋਈ 1-way ਜਾਂ ਰਿਟਰਨ ਟਿਕਟਸ ਬਾਏ ਕਰਨੀ ਹੈ ਤਾਂ ਤੁਹਾਡੇ ਲਈ ਟੋਰਾਂਟੋ ਤੋਂ ਦਿੱਲੀ ਦੀ ਟਿਕਟ 1099 ਦੀ 1-way ਮਿਲ ਸਕਦੀ ਹੈ। 1099 ਦੇ ਵਿੱਚ ਟੋਰਾਂਟੋ ਤੋਂ ਦਿੱਲੀ, ਜੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤਾਂ 1350 ਦੀ ਹੈ। ਸੋ ਇਹਦੇ ਲਈ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਦੇ ਉੱਤੇ ਕੰਟੈਕਟ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਹੀ ਇਹਨਾਂ ਦੀ ਇੱਕ ਹੋਰ ਸਪੈਸ਼ਲ ਡੀਲ ਦਾ ਮੈਂ ਜੇ ਰਿਟਰਨ ਟਿਕਟਸ ਦੀ ਗੱਲ ਕਰਾਂ ਤਾਂ ਟੋਰਾਂਟੋ ਤੋਂ ਅੰਮ੍ਰਿਤਸਰ $2200 ਹੈ ਤੇ ਟੋਰਾਂਟੋ ਤੋਂ ਦਿੱਲੀ $1599 ਦੀ ਹੈ। ਸੋ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਤੁਸੀਂ ਕਾਲ ਕਰ ਲਿਓ 905-678-1200 ਦੇ ਕਾਲ ਕੀਤੀ ਜਾ ਸਕਦੀ ਹੈ। ਅੱਛਾ ਮੈਂ ਪ੍ਰਭਜੀਤ ਇੱਕ ਮਿੰਟ ਲਈ ਨਾ ਜਸਵਿੰਦਰ ਭਾਜੀ ਮੇਰੇ ਕੋਲ ਆਇਆ, ਮੈਂ ਇਹਨਾਂ ਨੂੰ ਵੀ ਔਨ ਦੀ ਸਪੋਟ ਪਾਉਣ ਲੱਗਿਆ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਸੀ, ਮੈਂ ਪੁੱਛ ਕੇ ਦੇਣਾ ਵੀ ਜਸਵਿੰਦਰ ਭਾਜੀ ਨੂੰ ਆਈਡੀਆ ਹੈ। ਜਸਵਿੰਦਰ ਭਾਜੀ ਪਹਿਲਾਂ ਤਾਂ ਤੁਹਾਡਾ ਹਰਜਿੰਦਰ ਗਿੱਲ ਸ਼ੋਅ ਤੇ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਤੇ ਆਪਣੇ ਵੀਕਐਂਡ ਦੇ ਸ਼ੋਅ ਦੇ ਵਿੱਚ ਜਿੰਨੇ ਵੀ ਪਰਿਵਾਰ ਸਾਨੂੰ ਸੁਣ ਰਹੇ ਆ ਉਹਨਾਂ ਵੱਲੋਂ ਤੁਹਾਡੇ ਲਈ ਤੇ ਤੁਹਾਡੇ ਵੱਲੋਂ ਕਮਿਊਨਿਟੀ ਨੂੰ ਮੁਬਾਰਕਾਂ।
2: ਥੈਂਕ ਯੂ ਵੀਰ ਮੇਰਾ, ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਸਾਰੀ ਕਮਿਊਨਿਟੀ ਨੂੰ ਮੇਰੇ ਵੱਲੋਂ ਸ਼ੁਭ ਸ਼ਾਮਾਂ। ਥੈਂਕ ਯੂ ਵੈਰੀ ਮੱਚ।
0: ਅੱਛਾ ਮੈਂ ਇੱਕ ਔਨ ਦੀ ਸਪੋਟ ਮੈਨੂੰ ਪ੍ਰਭ ਜੀ ਦੇ ਸਟੂਡੀਓ ਦੇ ਵਿੱਚ ਆ, ਉਹਨੇ ਮੈਨੂੰ ਪਾਤਾ ਔਨ ਦੀ ਸਪੋਟ, ਮੈਨੂੰ ਕਹਿੰਦਾ ਵੀ ਜੀ ਮੈਨੂੰ ਦੱਸੋ ਵੀ ਦੁੱਧ ਦਾ ਬੈਗ ਦਾ ਰੇਟ ਕਿੰਨਾ ਹੁੰਦਾ ਨੋਰਮਲੀ, ਤੁਹਾਨੂੰ ਪਤਾ ਸੀ ਜੇ ਗਰੋਸਰੀ ਸਟੋਰ ਤੋਂ ਪਹਿਲਾਂ?
2: ਨਹੀਂ, ਦੁੱਧ ਦਾ ਰੇਟ ਤਕਰੀਬਨ 799 ਇੰਨਾ ਕੀ ਰਹਿੰਦਾ ਹੈ,
0: ਡਿਪਾਰਟਮੈਂਟ ਮੇਰੇ ਹੈਡ ਆਫਿਸ ਦੇ ਕੋਲ ਹੀ ਆ, ਸੁਪਰੀਮ ਸਾਡਾ ਸਾਰਾ ਕੰਮ ਜਿਹੜਾ ਜੀ ਉਹ ਵਾਈਫ ਨੇ, ਮੈਂ ਕਿਹਾ ਹੋਮ ਮਿਨਿਸਟਰ ਦੇ ਕੋਲ ਹੀ ਆ, ਪਰ ਤੁਸੀਂ ਮੈਨੂੰ ਥੋੜਾ ਜਿਹਾ ਲੈਟ ਡਾਊਨ ਕਰ ਦਿੱਤਾ।
2: ਇਸ ਤਰ੍ਹਾਂ ਆ ਵੀ ਜਦੋਂ ਹੁਣ ਖਰੀਦਾ ਲੈਣ ਲੱਗੀ ਦਾ ਨਾ, ਫੇਰ ਪਤਾ ਲੱਗ ਜਾਂਦਾ, ਪਹਿਲਾਂ ਤਾਂ ਨਹੀਂ ਪਤਾ ਸੀਗਾ।
0: ਹੁਣ ਮੈਂ ਦੇਖਿਆ ਪ੍ਰਭੂ ਜੀ, ਭਾਜੀ ਹੋਣਾ ਨੇ ਜਦੋਂ ਤੋਂ ਬਿਜ਼ਨਸ 'ਚ ਆਏ ਉਦੋਂ ਤੋਂ ਪਤਾ ਲੱਗਿਆ, ਪਹਿਲਾਂ ਨਹੀਂ ਸੀ, ਤੁਸੀਂ ਆਪ ਗ੍ਰੋਸਰੀ ਕਰਦੇ ਹੁੰਦੇ ਸੀ ਪਹਿਲਾਂ?
2: ਕਿਤੇ ਕਿਤੇ ਜਾਈਦਾ ਸੀ, ਗੱਲ ਇਹ ਹੁੰਦੀ ਹੈ ਨਾ ਕਿੱਦਾਂ ਕਹਿੰਦੇ ਹੁੰਦੇ ਲੂਣ ਤੇਲ ਦਾ ਭਾਅ, ਉਹਦੇ ਪਤਾ ਲੱਗ ਜਾ ਖਰੀਦਣ ਜਾਓਗੇ,
1: ਦੇਖ ਲਓ ਉਹ ਗੱਲ ਹੋ ਗਈ, ਦੁਨੀਆਦਾਰੀ ਵਾਲਾ ਹਿਸਾਬ ਹੋ ਗਿਆ,
0: ਦੁਨੀਆਦਾਰੀ ਦਾ ਹਿਸਾਬ ਹੋ ਗਿਆ। ਪਰ ਮੈਨੂੰ ਮੈਂ ਇਹੀ ਗੱਲ ਕਰਦਾ ਸੀ, ਮੈਂ ਕਿਹਾ ਜੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਜ਼ਿੰਮੇਵਾਰੀਆਂ ਵੰਡਣੀਆਂ ਪੈਂਦੀਆਂ, ਤੇ ਜਸਵਿੰਦਰ ਭਾਜੀ ਹੋਣਾਂ ਨੇ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ, ਚਾਹੇ ਪਹਿਲਾਂ ਟਰੱਕਿੰਗ ਬਿਜ਼ਨਸ ਦੀ ਗੱਲ ਕਰੀਏ ਜਾਂ ਹੁਣ ਨਾਲ ਹੀ ਇਹ ਆਪਣਾ ਸੈਕਿੰਡ ਵੈਂਚਰ ਦੇ ਰੂਪ ਦੇ ਵਿੱਚ ਇੱਕ ਨਵੀਂ ਕਹਿ ਲਈਏ ਵੀ ਸ਼ੁਰੂਆਤ ਕੀਤੀ ਹੈ, ਨਵੀਂ ਤਾਂ ਨਹੀਂ ਕਹਾਂਗਾ, ਉਹਨੂੰ ਇੱਕ ਫਰੈਸ਼ ਸਟਾਰਟ ਦਿੱਤਾ, ਦੁਬਾਰਾ ਨਵੇਂ ਢੰਗ ਦੇ ਨਾਲ ਰੀਫਰੈਸ਼ ਕੀਤਾ। ਸੋ ਅੱਛਾ ਇੱਕ ਵਾਰੀ ਦੱਸੋ ਕਿਹੜੇ ਸਾਲ ਦੇ ਵਿੱਚ ਪਹਿਲਾਂ ਤੁਸੀਂ ਮੋਂਟਰੀਅਲ ਦੇ ਵਿੱਚ ਗਰੋਸਰੀ ਬਿਜ਼ਨਸ ਦੇ ਵਿੱਚ ਆਏ ਸੀ?
2: ਮੈਂ ਐਕਚੁਅਲੀ 1989 ਦੇ ਵਿੱਚ ਗਰੋਸਰੀ ਬਿਜ਼ਨਸ ਖੋਲਿਆ ਸੀ ਨਾ, ਉਸ ਤੋਂ 90
0: ਉਸ ਵੇਲੇ ਦੁੱਧ ਦਾ ਬੈਗ ਜਾਂ ਆਟੇ ਦਾ ਕਿੰਨੇ ਕੁ ਦਾ ਰੇਟ ਹੁੰਦਾ ਸੀ ਰਫਲੀ ਜਿਹਾ ਆਈਡੀਆ ਹੋਵੇ?
2: 599 ਦਾ ਆਟਾ ਹਮੇਸ਼ਾ ਚੱਲਦਾ ਹੁੰਦਾ ਤੇ 399 ਦਾ ਦੁੱਧ ਹੋਵੇ,
0: ਇੰਨਾ ਜ਼ਿਆਦਾ ਰੇਟ ਤਾਂ ਨਹੀਂ ਵਧਿਆ?
2: ਜੇ ਆਟੇ ਦਾ ਰੇਟ ਜੋ ਵਧਿਆ, ਦੁੱਧ ਦਾ ਤਕਰੀਬਨ ਡਬਲ ਹੀ ਹੋਇਆ, ਆਟੇ ਦਾ 3-4 ਗੁਣਾ ਜ਼ਿਆਦਾ ਹੋ ਗਿਆ। ਉਦੋਂ ਗੋਲਡਨ ਟੈਂਪਲ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ, ਉਦੋਂ ਹਰੇਕ ਹੀ ਕਸਟਮਰ ਗੋਲਡਨ ਟੈਂਪਲ ਹੀ ਗੋਲਡਨ। ਸੋ ਗੱਲ ਕਰਦੇ ਆਪਾਂ ਕਿੰਨੇ ਸਾਲ ਲਾ ਲਓ ਪਿੱਛੇ, 36-37 ਸਾਲ ਹੋ ਗਏ ਜਾਂ ਇੰਨੇ ਸਾਲ ਪਹਿਲਾਂ ਦੀ ਗੱਲ ਆ।
0: ਵੈਰੀ ਗੁੱਡ, ਸੋ ਚਲੋ ਬਹੁਤ ਮਿਹਰਬਾਨੀ, ਥੈਂਕ ਯੂ, ਆਪਾਂ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਰਹਾਂਗੇ। ਸੋ 12:44 ਹੋ ਗਏ ਨੇ, ਪ੍ਰੋਗਰਾਮ ਰਮ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੁੜੇ ਹੋਏ ਹਾਂ। ਜੀ ਵਿਜੇ ਗਰੁੱਪ ਦੀ ਸਾਡੀ ਇਹ ਖਾਸ ਪੇਸ਼ਕਸ਼ ਹੈ ਤੇ ਗ੍ਰੈਂਡ ਓਪਨਿੰਗ ਦੇ ਲਈ ਅਨਾਜ ਮਾਰਟ ਦੇ ਉੱਤੇ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਸੋ ਆ ਜਾਓ ਇੱਥੇ, ਮਿਲਦੇ ਹਾਂ ਸਿਟੀ ਤੇ ਗੱਲਾਂ ਬਾਤਾਂ ਵੀ ਕਰਦੇ ਹਾਂ। ਸੋ ਬੈਕ ਟੂ ਸਟੂਡੀਓ ਪ੍ਰਭ ਜੀ, ਥੈਂਕ ਯੂ,
1: ਥੈਂਕ ਯੂ।
0: ਜੇ ਕਿਸੇ ਸਰੋਤੇ ਨੇ ਰੀਅਲ ਸਟੇਟ ਨਾਲ ਸੰਬੰਧਿਤ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਵੀ ਸਾਡਾ ਨੰਬਰ ਨੋਟ ਕਰ ਰੱਖੋ, 647-268-6427-4006862 ਤੇ ਕਾਲ ਕੀਤੀ ਜਾ ਸਕਦੀ। ਤੇ ਨਾਲ ਪ੍ਰਭ ਜੀ ਇਹ ਵੀ ਹੈ ਵੀ ਜੇ ਕਿਸੇ ਨੇ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਚਾਹੇ ਵੀਕਡੇਜ਼ ਜਾਂ ਵੀਕਐਂਡ ਸਾਡੇ, ਕਿਉਂਕਿ ਮਲਟੀਪਲ ਪ੍ਰੋਗਰਾਮਸ ਹੁੰਦੇ ਨੇ ਹਫ਼ਤੇ ਦੇ 7 ਦਿਨ, ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਹਫ਼ਤੇ 'ਚ 1 ਦਿਨ, 2 ਦਿਨ, 5 ਦਿਨ, 7 ਦਿਨ, ਜੋ ਵੀ ਤੁਹਾਡੀ ਪਲੈਨਿੰਗ ਹੋਏਗੀ, ਕੋਈ ਗ੍ਰੈਂਡ ਓਪਨਿੰਗ ਕਰਨੀ ਹੈ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਇਲੈਕਸ਼ਨ ਲੜ ਰਹੇ ਨੇ, ਮਿਊਂਸੀਪਲ ਇਲੈਕਸ਼ਨ, ਉਹਦੇ ਵਿੱਚ ਕੈਂਡੀਡੇਟਸ ਹੋਣਗੇ, ਉਹਨਾਂ ਨੇ ਆਪਣੇ ਆਪ ਨੂੰ ਐਡਵਰਟਾਈਜ਼ ਕਰਨਾ ਹੈ, ਪ੍ਰਮੋਟ ਕਰਨਾ, ਇੰਟਰਵਿਊਜ਼ ਕਰਵਾਉਣੀਆਂ ਜਾਂ ਆਪਣੇ ਰਿਕਾਰਡਡ ਸਪੋਟਸ ਬਣਾਉਣੇ ਆ ਜਾਂ ਰਿਕਾਰਡਡ ਇੰਟਰਵਿਊਜ਼ ਵਗੈਰਾ ਕਰਨੀਆਂ। ਸੋ ਉਹਦੇ ਵਿੱਚ ਵੀ ਅਸੀਂ ਵੱਖਰੇ ਵੱਖਰੇ ਪੈਕੇਜ ਬਣਾ ਕੇ ਤੁਹਾਨੂੰ ਪ੍ਰਮੋਟ ਕਰ ਸਕਦੇ ਹਾਂ। ਸੋ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸੋ ਵੱਖਰੇ ਵੱਖਰੇ ਪੈਕੇਜ ਹੋਣਗੇ, ਸੋ ਬੇਸਡ ਔਨ ਦਾ ਪੈਕੇਜ ਅਸੀਂ ਤੁਹਾਨੂੰ ਪ੍ਰਮੋਸ਼ਨ ਵੀ ਦੇ ਸਕਦੇ ਹਾਂ। ਸੋ 647-4-6862 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ ਹੈ, 647-4-6862 ਜੀ ਮੀਡੀਆ ਗਰੁੱਪ ਦੀ ਟੀਮ, ਇਹੀ ਨੰਬਰ ਸਾਡਾ ਟੀਮ ਹਰਜਿੰਦਰ ਗਿੱਲ, ਰੀਅਲ ਸਟੇਟ ਨਾਲ ਸੰਬੰਧਿਤ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਗੱਲ ਕਰ ਸਕਦੇ ਹਾਂ। ਤੇ ਮਨਜੀਤ ਗਿੱਲ ਹੋਰਾਂ ਨੂੰ 416-1379-1379 ਇਸ ਨੰਬਰ ਦੇ ਉੱਪਰ ਮਨਜੀਤ ਗਿੱਲ ਵੀ ਕਾਲ ਕੀਤੀ ਜਾ ਸਕਦੀ ਹੈ, 416-1679-1379। ਜੀ ਪ੍ਰਭਜੀਤ।
1: ਹਾਂਜੀ, ਤੇ ਦੋਸਤੋ ਜੇ ਤੁਸੀਂ ਗ੍ਰੈਂਡ ਓਪਨਿੰਗ ਦੀ ਡੀਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਅਨਾਜ ਮਾਰਟ 6441 ਮੇਫੀਲਡ ਰੋਡ ਬਰੰਪਟਨ, ਫੋਨ ਨੰਬਰ ਹੈਗਾ 905-9285-8557, 905-9288-8557। ਤੇ ਉੱਥੇ ਦੋਸਤੋ ਕੱਲ੍ਹ ਇੱਕ ਗ੍ਰੈਂਡ ਪ੍ਰਾਈਜ਼ ਕੱਢਿਆ ਗਿਆ ਬੁਲਟ, ਤੇ ਜਿਹੜੇ ਭਰਾ ਨੇ ਉਹ ਜਿੱਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਸ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਗਿੱਲ ਸਾਹਿਬ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਫਿਰ ਦੁਬਾਰਾ।

0: ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਰੇਡੀਓ ਰਮਜ਼ ਪੰਜਾਬੀ ਅਤੇ ਮੈਂ ਪ੍ਰਭਜੀਤ ਬੋਪਰ ਹੈ ਤੁਹਾਡਾ ਸਵਾਗਤ ਕਰਦਾ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਅਤੇ 12:50 ਹੋ ਚੁੱਕੇ ਆ ਜੀ ਅਤੇ ਤੁਹਾਡਾ ਸਾਡਾ ਸਾਥ ਪੂਰੇ 2 ਵਜੇ ਤੱਕ ਰਹੇਗਾ 12 to 1 ਰੇਡੀਓ ਰਮਜ਼ ਪੰਜਾਬੀ ਅਤੇ 1 to 2 ਰੇਡੀਓ ਨਜ਼ਰੀਆ ਅਤੇ ਦੋਸਤੋ ਜੇ ਤੁਸੀਂ ਗਰੋਸਰੀ ਦੇ ਉੱਤੇ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਗ੍ਰੈਂਡ ਓਪਨਿੰਗ ਸੇਲ ਚੱਲ ਰਹੀ ਹੈ ਜੀ ਅਨਾਜ ਮਾਠ 6141 ਮੇਫੀਲਡ ਰੋਡ ਬਰੰਮਟਨ ਅਤੇ ਫੋਨ ਨੰਬਰ ਹੈਗਾ ਜੀ 9059288557 905-985-5557 ਅਤੇ ਗਿੱਲ ਸਰ ਆਪਣੇ ਨਾਲ ਉੱਥੋਂ ਹੀ ਲਾਈਵ ਔਨ ਲੋਕੇਸ਼ਨ ਚੱਲ ਰਹੀ ਹੈ ਜੀ ਅਤੇ ਗਿੱਲ ਸਾਹਿਬ ਤੁਹਾਡਾ ਫਿਰ ਸਵਾਗਤ ਇੱਕ ਵਾਰ ਪ੍ਰੋਗਰਾਮ ਦੇ
1: ਹਾਂਜੀ ਪ੍ਰਭ ਜੀ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਮੇਰੇ ਨਾਲ ਇਸ ਵੇਲੇ ਬਲਜਿੰਦਰ ਤੰਬੜ ਸਾਹਿਬ ਵੀ ਉਹਨਾਂ ਨੇ ਵੀ ਜੁਆਇਨ ਕਰ ਲਿਆ ਅਤੇ ਸ਼ੇਰ ਆਟਾ ਦੀ ਆਪਾਂ ਜਿਹੜੀ ਗੱਲ ਕਰਦੇ ਸੀ
0: ਜੀ
1: ਆਟੇ ਦੀ ਅਸੀਂ ਨਾ ਤੰਬੜ ਸਾਹਿਬ ਪਹਿਲਾਂ ਤਾਂ ਸਵਾਗਤ ਤੁਹਾਡਾ
2: ਬਹੁਤ ਬਹੁਤ ਧੰਨਵਾਦ
1: ਅਸੀਂ ਨਾ ਸ਼ੇਰ ਆਟੇ ਦੀ ਗੱਲ ਕਰਕੇ ਹਟੇ ਪਿਛਲੇ ਦਿਨ ਮੇਰਾ ਮਿੱਤਰ ਕਹਿੰਦਾ ਯਾਰ ਵੀ ਆਪਣੀ ਕਮਿਊਨਿਟੀ ਖਾਂਦੀ ਤੇ ਜ਼ਿਆਦਾ ਸ਼ੇਰ ਆਟਾ ਹੈ ਪਰ ਡਰਦੇ ਬਿੱਲੀ ਵਾਂਗੂ ਆ
2: ਨਹੀਂ ਡਰਦੇ ਗੱਲ ਕਰਨ ਤੋਂ ਡਰਦੇ ਪਰ ਆਪਾਂ ਨਹੀਂ ਡਰਦਾ ਮੈਂ ਸ਼ੇਰਾਂ ਵਾਂਗੂ ਗੱਲ ਕਰਦਾ ਹੁੰਦਾ ਜੇ ਆਪਣਾ ਪ੍ਰੋਗਰਾਮ ਸੁਣਗੇ ਸਵੇਰ ਨੂੰ ਤਾਂ ਸ਼ੇਰਾਂ ਵਾਂਗੂ ਗੱਲ ਕਰੀ
1: ਗੱਲ ਆਪਾਂ ਰੇਡੀਓ ਤੇ ਗੱਲਾਂ ਕਰਨ ਦੀ ਉਹ ਤਾਂ ਹੈ ਨੀ ਪਰ ਓਵਰਆਲ ਜਦੋਂ ਆਪਾਂ ਫੈਮਿਲੀ ਦੀ ਗੱਲ ਕਰਦੇ ਹਾਂ ਵੀ ਹਸਬੈਂਡ ਵਾਈਫ ਦੀ ਜਦੋਂ ਗੱਲ ਕਰਦੇ ਬੰਦਾ ਕਹਿੰਦਾ ਯਾਰ ਡਰ ਜਾਂਦੇ ਕਈ ਵਾਰੀ
2: ਉੱਥੇ ਤਾਂ ਮੈਂ ਵੀ ਡਰਦਾ
1: ਇੱਥੇ ਤਾਂ ਲੈ ਕੇ ਆਇਆ ਭਰਾ ਤੁਹਾਨੂੰ ਇਹੀ ਤਾਂ ਗੱਲ ਕੀਤੀ
2: ਸੀ ਹਰ ਸ਼ੇਰ ਦੀ ਰੋਟੀ ਵੀ ਖਾਣੀ ਹੋਈ ਨਾ
1: ਓਦਾਂ ਤਾਂ ਆਪਾਂ ਬਹੁਤ ਬੜਕਾ ਮਾਰਦੇ ਆ ਜਿਹਨੂੰ ਮਰਜ਼ੀ ਆਪਾਂ ਥਾਪੀਆਂ ਮਾਰ ਦਈਦੇ ਆ ਬੜਕਾ ਮਾਰ ਦਈਦੇ ਆ ਪਰ ਜਿੱਥੇ ਬੰਦਾ ਡਰਦਾ ਫਿਰ ਉੱਥੇ ਡਰਦਾ ਹੀ ਆ
2: ਘਰ ਜਾ ਕੇ ਮੱਥਾ ਟੇਕ ਕੇ ਅੰਦਰ ਵੜਦਾ
1: ਇੱਕ ਗੱਲ ਹੋਰ ਆ ਕਈ ਵਾਰੀ ਪ੍ਰਭ ਜੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਬੀਬੀਆਂ ਨਾਲ ਜਦੋਂ ਕਿਤੇ ਇੱਦਾਂ ਦੀ ਗੱਲ ਕਰੋ ਨਾ ਬੀਬੀਆਂ ਫਿਰ ਮੋਹਰੇ ਟਿਚਰਾਂ ਕਰਨ ਲੱਗ ਜਾਂਦੇ ਲੈ ਦੇਖ ਕਿੱਦਾਂ ਗੱਲਾਂ ਬਣਾਉਂਦੇ ਆ
0: ਸਹੀ ਗੱਲ ਹੈ ਸਹੀ ਗੱਲ
2: ਉਹ ਅੰਦਰ ਬਹੁਤ ਖੁਸ਼ ਹੁੰਦੇ ਪਤਾ ਲੱਗ ਗਿਆ ਸ਼ੇਰ ਗੋੜੇ ਘਰ ਵਿੱਚ ਅੰਦਰ ਬਹੁਤ ਖੁਸ਼ ਹੁੰਦੇ ਆ
1: ਘੁੰਮਣ
2: ਫਿਰਦਾ ਬਹੁਤ ਮੌਕਾ ਮਿਲਦਾ ਸ਼ੇਰ ਆਟੇ ਨਾਲ ਆਪਾਂ ਸਟੋਰ ਚੈੱਕ ਕਰੀਦੇ ਆ ਜਦੋਂ ਆਪਾਂ ਸੈਂਡੀਏਗੋ ਹੋਰ ਪਾਸੇ ਜਾਈਏ ਨਾ ਜਦੋਂ ਮੈਂ ਆਹ ਸਟੋਰ ਦੇਖਿਆ ਮੈਂ ਕਿਹਾ ਕਿਆ ਬਾਤ ਆ ਵੀ ਸਟੋਰ ਉਸ ਹਿਸਾਬ ਦਾ ਲੈ ਜਾਂਦਾ ਇਹਨਾਂ ਨੇ ਅੰਦਰ ਵੜਦੇ ਪ੍ਰੋਡਿਊਸ ਜਿਹੜਾ ਹੈਗਾ ਨਾ ਲੇਡੀਜ਼ ਨੇ ਸਬਜ਼ੀ ਬਣਾਉਣੀ ਆ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਰੱਖਿਆ ਹੋਇਆ ਹੈਗਾ ਆ ਸੋ ਜਿਸ ਹਿਸਾਬ ਨਾਲ ਸਟੋਰ ਬਣਾਇਆ ਗਿਆ ਨਾ ਹਰ ਇੱਕ ਨੇ ਪਸੰਦ ਕੀਤਾ ਕੱਲ੍ਹ ਗ੍ਰੈਂਡ ਓਪਨ ਬੜਾ ਰਸ਼ ਸੀਗਾ ਤੇ ਅੱਜ ਵੀ ਰਸ਼ ਹੈਗਾ ਆ ਤੁਸੀਂ ਗਰੋਸਰੀ ਕਰ ਸਕਦੇ ਪਰ ਜਿਹੜਾ ਲੇਆਊਟ ਬਣਾਇਆ ਟੀਮ ਵਧਾਈ ਦੇ ਪਾਤਰ ਆ
1: ਆਪਾਂ ਜਦੋਂ ਕੰਪੇਅਰ ਕਰਨ ਦੀ ਗੱਲ ਕਰਦੇ ਜਿਵੇਂ ਤੁਸੀਂ ਆਇਓ ਕਿ ਬੜਾ ਵਿਚਰਦੇ ਹੋ ਅਲੱਗ ਅਲੱਗ ਗ੍ਰੋਸਰੀ ਸਟੋਰ ਦੇ ਵਿੱਚ ਕਿਉਂਕਿ ਤੁਹਾਡੀ ਇੱਕ ਐਸੋਸੀਏਸ਼ਨ ਸ਼ੇਰ ਆਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸਟੋਰ ਤੁਸੀਂ ਵਿਜ਼ਿਟ ਕੀਤੇ ਹੀ ਆ ਚਾਹੇ ਉਹ ਮੇਨ ਸਟ੍ਰੀਮ ਦੇ ਨੇ ਜਾਂ ਉਹ ਆਪਣੇ ਸਾਡੇ ਲੋਕਲ ਕਮਿਊਨਿਟੀ ਦੇ ਨਾਲ ਸੰਬੰਧਿਤ ਗ੍ਰੋਸਰੀ ਸਟੋਰ ਨੇ ਤਾਂ ਤੁਸੀਂ ਅਸੀਂ ਇਹ ਵਾਰ ਵਾਰ ਇਹ ਗੱਲ ਕਿਉਂ ਕਹਿ ਰਹੇ ਹਾਂ ਕਿ ਮੇਨ ਸਟ੍ਰੀਮ ਵਰਗਾ ਸੈਟਅਪ ਹੈ ਇਹ ਲਾਈਨ ਜਾਂ ਇਹ ਟਰਮ ਕਿੱਥੋਂ ਆ ਰਹੀ ਹੈ
2: ਕਲੀਨਨੈਸ ਤੇ ਪ੍ਰੋਡਿਊਸ ਗੋਰਿਆਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਟੋਰ ਬਹੁਤ ਵਧੀਆ ਪ੍ਰੋਡਿਊਸ ਰੱਖਦੇ ਹਨ ਕੈਚਅਪ ਕਰਨ ਲੱਗ ਪਏ ਹਨ ਤੇ ਉਹਨਾਂ ਤੋਂ ਵਧੀਆ ਕਰਨ ਲੱਗ ਪਏ ਹਨ ਪਰ ਜਦੋਂ ਬੰਦਾ ਅੰਦਰ ਵੜਦਾ ਨਾ ਜੇ ਐਪਲ ਤੇ ਮੜਿਆ ਦਾਗ ਹੀ ਲੱਗੇ ਹਨ ਚੱਕ ਕੇ ਪਾਸੇ ਕਰ ਦਿੰਦੇ ਹੈਗੇ ਆ ਭਾਵੇਂ ਉਹ ਵਧੀਆ ਹੋਵੇ ਖਾਣ ਵਾਲਾ ਹੋਵੇ ਪਰ ਚਾਹੁੰਦੇ ਹੋ ਜਿਹੜਾ ਡਿਸਪਲੇ ਹੈ ਨਾ ਵਧੀਆ ਬੰਦਾ ਦੇਖ ਕੇ ਚੱਕ ਲਵੇ ਜਿਹੜਾ ਪ੍ਰੋਡਿਊਸ ਰੋਟੀਡ ਹੁੰਦਾ ਰਹੇ ਇੱਥੇ ਸਾਰਾ ਸਮਾਨ ਰੋਟੀਡ ਹੁੰਦਾ ਰਹੇ ਸੈਟਅਪ ਹੁੰਦਾ ਰਹੇ ਤੇ ਇੰਪਲੋਈ ਵੱਧ ਰੱਖੇ ਹੋਏ ਹਨ ਲੁੱਕ ਵਧੀਆ ਲੱਗਦਾ ਅੰਦਰ ਵੜਦਾ ਖੁੱਲ੍ਹਾ ਖੁੱਲ੍ਹਾ ਸਟੋਰ ਲੱਗਦਾ ਜੀ ਲੱਗ ਜਾਂਦਾ ਹੈਗਾ ਸਪੈਸ਼ਲੀ ਭੈਣਾਂ ਵਾਸਤੇ ਨਾ ਜਦੋਂ ਕਿਸੇ ਵੀ ਸਟੋਰ 'ਤੇ ਜਾਂਦੇ ਉਹ ਚਾਹੁੰਦੀ ਆ ਵੀ ਜੇ ਬਾਕੀ ਦਾ ਸਮਾਨ ਤਾਂ ਸਾਰੇ ਪਾਸੇ ਮਿਲ ਜਾਂਦਾ ਜੇ ਸਬਜ਼ੀ ਅਤੇ ਪ੍ਰੋਡਿਊਸ ਨਹੀਂ ਮਿਲਿਆ ਫਿਰ ਉਹਨਾਂ ਪਾਸੇ ਸ਼ੋਪਿੰਗ ਕਰਨੀ ਬੜੀ ਔਖੀ ਹੋ ਜਾਂਦੀ ਹੈਗੀ ਆ ਪ੍ਰਾਈਸਾਂ ਬੜੀਆਂ ਵਾਜਬ ਹਨ ਗ੍ਰੈਂਡ ਓਪਨ 'ਤੇ ਹਰ ਇੱਕ ਸਟੋਰ ਨੂੰ ਵਧੀਆ ਹੰਗਾਰਾ ਮਿਲਦਾ ਸੋ ਪੰਜਾਬੀਆਂ ਦੀ ਸ਼ਾਨ ਹੈਗੀ ਆ ਜਿੱਥੇ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਇਕੱਠਾ ਕਰਕੇ ਵੱਖ ਵੱਖ ਹੋਰ ਬਿਜ਼ਨਸ ਵਿੱਚ ਆ ਰਹੇ ਹਨ ਹੁਣ ਗਰੋਸਰੀ ਸਟੋਰ ਦਾ ਬਿਜ਼ਨਸ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ ਅੱਜ ਕੱਲ੍ਹ ਆਉਣੀ ਆ ਤਾਂ ਫੂਡ ਦੀ ਸ਼ੋਰਟੇਜ ਆਣੀ ਆ ਗੈਸ ਦੀ ਤਾਂ ਆਈ ਹੋਈ ਹੈਗੀ ਆ
1: ਸੋ ਵੈਰੀ ਗੁੱਡ ਸੋ ਦੋਸਤੋ ਇਸ ਤਰ੍ਹਾਂ ਹੀ ਗੱਲਬਾਤ ਨੂੰ ਅਸੀਂ ਕੰਟੀਨਿਊ ਰੱਖਾਂਗੇ ਸੋ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਗਰੋਸਰੀ ਸਟੋਰ ਦੀ ਗੱਲ ਕਰਾਂ ਤੇ ਇਹਨੂੰ ਐਂਟਰ ਹੁੰਦਿਆਂ ਸਾਰੀ ਜਿਹੜੀ ਇੱਕ ਫੀਲ ਇੱਕ ਲੁੱਕ ਜਿਵੇਂ ਬਲਜਿੰਦਰ ਜੀ ਨੇ ਵੀ ਜ਼ਿਕਰ ਕੀਤਾ ਉਹ ਤੁਹਾਨੂੰ ਸੱਚਮੁੱਚ ਇੱਕ ਵਾਓ ਫੈਕਟਰ ਆਉਂਦਾ ਬਾਕੀ ਜਦੋਂ ਤੁਸੀਂ ਸ਼ੈਲਫ ਤੇ ਜਾਂ ਕਾਊਂਟਰਸ ਤੇ ਜਿੱਥੇ ਕਿਤੇ ਵੀ ਤੁਸੀਂ ਪਹੁੰਚੋਗੇ ਔਰ ਵਿਸ਼ੇਸ਼ ਤੌਰ ਤੇ ਦੇਖੋਗੇ ਸਾਰੇ ਦਾ ਸਾਰਾ ਸਟਾਫ ਪ੍ਰੋਪਰ ਉਹਨਾਂ ਨੇ ਆਪਣੀਆਂ ਡਿਫਰੈਂਟ ਯੂਨੀਫਾਰਮਸ ਪਾਈਆਂ ਹੋਈਆਂ ਨੇ ਤੁਸੀਂ ਬਹੁਤ ਆਸਾਨੀ ਦੇ ਨਾਲ ਪਛਾਣ ਸਕਦੇ ਹੋ ਕਿ ਇਹ ਕੋਈ ਸਟਾਫ ਮੈਂਬਰ ਨੇ ਸੋ ਫਿਰ ਅਸੀਂ ਉਹਨਾਂ ਦੇ ਕੋਲੋਂ ਅਗਰ ਕੋਈ ਵੀ ਸਵਾਲ ਪੁੱਛਣਾ ਹੋਵੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ ਇੱਥੇ ਬਾਈ ਜੀ ਖੜੇ ਨੇ ਬਾਈ ਜੀ ਕੀ ਹਾਲ ਚਾਲ ਤੁਹਾਡਾ
3: ਜੀ ਬਹੁਤ ਵਧੀਆ
1: ਕੀ ਨਾਮ ਤੁਹਾਡਾ
3: ਜਗਜੀਵਨ ਬਾਈ
1: ਬਾਈ ਅੱਜ ਤੁਸੀਂ ਪਹਿਲੇ ਦਿਨ ਹੀ ਵਿਜ਼ਿਟ ਕੀਤਾ ਓਪਨਿੰਗ ਤੋਂ ਬਾਅਦ ਜਾਂ ਪਹਿਲਾਂ ਵੀ ਆਏ
3: ਨਹੀਂ ਕੱਲ੍ਹ ਕੀਤਾ ਸੀ ਵਿਨ ਬਾਈ
1: ਸੋ ਅੱਜ ਦੁਬਾਰਾ ਆਏ ਹੋ ਕੁਛ ਰਹਿ ਗਿਆ ਸਮਾਨ
3: ਨਹੀਂ ਜੀ ਬਾਈ ਬੋਲਟ ਵਿਨ ਕੀਤਾ ਚੈਨ ਪੇ
1: ਤੁਸੀਂ ਜਿੱਤੇ ਆ ਬੋਲਣ ਵਾਓ ਦੈਟ ਇੱਕ ਕਿਹਦਾ ਨਾਮ ਸੀਗਾ ਵਿਨਰ ਉਹ ਚੈਨ ਪ੍ਰੀਤ ਇਹਦੀ ਉਮਰ ਕਿੰਨੀ ਹੈ
3: 2.5 ਸਾਲ ਦਾ
1: ਅੱਛਾ ਇਹਨਾਂ ਦਾ ਤੁਸੀਂ ਪਾਇਆ ਸੀ ਵੈਰੀ ਗੁੱਡ ਲਓ ਜੀ ਆਪਣੇ ਸਰਾਂ ਇਹ ਮੁੰਡਾ ਛੋਟਾ 2.5 ਸਾਲ ਦਾ ਇਹਦਾ ਨਾਮ ਪਾਇਆ ਸੀ ਇਹਨਾਂ ਨੇ ਪਰਿਵਾਰ ਦੇ ਨਾਲ ਆਏ ਸੀਗੇ ਉਸ ਦਿਨ ਬਹੁਤ ਲੱਕੀ ਰਿਹਾ ਮੁੰਡਾ ਹੈ ਚੈਨਪ੍ਰੀਤ। ਹਾਂ ਮੈਂ ਯਾਦ ਆ, ਮੈਂ ਕੱਲ ਪੜ੍ਹਦਾ ਸੀ ਨਾਮ ਚੈਨਪ੍ਰੀਤ ਤੇ 2.5 ਸਾਲ ਦੀ ਉਮਰ ਹੈ ਚੈਨਪ੍ਰੀਤ ਦੀ ਤੇ ਲਓ ਜੀ ਸਾਡੇ ਨਾਲ ਆ ਗਿਆ। ਤੇ ਤੁਹਾਡਾ ਪੂਰਾ ਨਾਮ ਦੱਸਿਆ ਤੁਸੀਂ?
3: ਜਗਜੀਵਨ ਬਾਈ
1: ਬਹੁਤ ਮੁਬਾਰਕਾਂ ਤੇ ਮੈਂ ਤਾਂ ਵੈਸੇ ਤੁਹਾਡੇ ਨਾਲ ਗੱਲ ਕਰ ਲਈ ਤੇ ਆਪਾਂ ਅਸੀਂ ਵੇਟ ਕਰਦੇ ਸੀ ਤੁਹਾਡੀ ਸਗਾ ਤੇ ਤੁਸੀਂ ਵੈਰੀ ਗੁੱਡ। ਸੋ ਕੱਲ ਵੀ ਤੁਹਾਨੂੰ ਅਸੀਂ ਕਾਲ ਕਰਦੇ ਸੀ ਜਦੋਂ ਨਾਮ ਕੱਢਿਆ ਸੀ ਤੁਹਾਡਾ।
3: ਰਾਤ ਵੀਰੇ ਅਸੀਂ ਫਿਰ ਬੜਾ ਬਿਜ਼ੀ ਹੋ ਗਏ, ਵੀਕਐਂਡ ਸੀ
1: ਉਸ ਵੇਲੇ, ਲਾਈਵ ਹੀ ਅਸੀਂ ਸਾਰੇ ਨਾਲੇ ਵੀਡੀਓ ਬਣਾ ਰਹੇ ਸੀ ਨਾਲੇ ਤੁਹਾਨੂੰ ਕਾਲ ਕਰ ਰਹੇ ਸੀ ਚੈਨਪ੍ਰੀਤ ਤੂੰ ਕਾਕਾ ਮੇਰਾ ਫੋਨ ਨਹੀਂ ਖੋਸਾ ਸੋਰੀ ਏਦਾਂ ਪੰਗਾ ਨੀ ਲੈਣਾ ਮੇਰੇ ਨਾਲ। ਕੀ ਹਾਲ ਹੈ? ਓਕੇ ਹੈਲੋ ਨੀ ਕੀਤਾ ਪੁੱਤ ਤੁਸੀਂ ਚੈਨਪ੍ਰੀਤ, ਹੈਲੋ ਕਰਨਾ, ਹੈਲੋ ਕਰੋ। ਨਹੀਂ ਮੁੰਡਾ ਅਜੇ ਥੋੜਾ ਜਿਹਾ ਪੰਗਾ ਪਾ ਰਿਹਾ ਕੁਛ। ਸੋ ਲਓ ਜੀ 12:55 ਹੋ ਗਏ ਆ। ਸੋ ਸਾਰੀ ਟੀਮ ਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਅਸੀਂ ਬਹੁਤ ਮੁਬਾਰਕਬਾਦ ਦਿੰਦੇ ਹਾਂ ਤੇ ਛੇਤੀ ਆਪਾਂ ਹੁਣ ਪਿਕਚਰ ਵਗੈਰਾ ਕਰਦੇ ਹਾਂ। ਹੁਣ ਇਹਦਾ ਲਾਇਸੈਂਸ ਤਾਂ ਅਜੇ ਨਹੀਂ ਬਣਨਾ, ਤੁਹਾਡੇ ਲਈ ਕੁਛ ਨਾ ਕੁਛ ਇਹਦਾ ਅਰੇਂਜਮੈਂਟ ਕਰਕੇ ਦਿੰਦੇ ਹਾਂ। ਤੁਹਾਡੇ ਕੋਲ ਹੈਗਾ ਲਾਇਸੈਂਸ ਆਪਣਾ?
3: ਹਾਂਜੀ ਮੈਂ ਉਦਾਂ ਮੇਰੇ ਕੋਲ ਏਜਡ ਆ।
1: ਪਰ ਮੋਟਰਸਾਈਕਲ ਦਾ ਲਾਇਸੈਂਸ ਨਹੀਂ?
3: ਉਹ ਨਹੀਂ ਹੈਗਾ।
1: ਸੋ ਫਿਰ ਤੁਸੀਂ ਚਲਾਉਣਾ ਚਾਹੁੰਦੇ ਜਾਂ ਕਿੱਦਾਂ ਲਾਇਸੈਂਸ ਲੈਣਾ ਜਾਂ ਕੀ ਕੋਈ ਪਲਾਨ ਕਰਨਾ?
3: ਦੇਖਦੇ ਹਾਂ ਵੀਰੇ,
1: ਪਹਿਲਾਂ ਲੈ ਜਾਓ।
3: ਹਾਂਜੀ
1: ਵੈਰੀ ਗੁੱਡ। ਲਓ ਜੀ ਤੁਹਾਨੂੰ ਕਿੱਥੇ ਰਹਿੰਦੇ, ਕਿੱਥੇ ਹੋ?
3: ਹੰਬਰ ਵੈਸਟ ਕੈਸਲ ਮੋਰ ਤੇ ਜੀ।
1: ਆਪਣੇ ਬੇਟੇ ਦਾ ਨਾਮ ਵੀ ਪਾਇਆ ਸੀ ਕਿ ਹੋਰ ਕਿਸੇ ਦਾ ਵੀ?
3: ਨਾ ਨਾ ਇਹਦਾ ਹੀ ਨਾਮ ਪਾਇਆ ਸੀ ਕੱਲਾ ਬਾਈ, ਚੈਨਪ੍ਰੀਤ ਦਾ ਹੀ।
4: ਹੈਲੀਕਾਪਟਰ ਜਿੱਤੀ ਜਾਣਾ,
1: ਵੈਰੀ ਗੁੱਡ। ਇਹ ਸੱਚੀ ਭਾਜੀ ਜਸਵਿੰਦਰ ਭਾਈ ਦੇਖੋ ਕਿੱਡੀ ਬਲੈਸਿੰਗ ਵਾਲੀ ਗੱਲ ਹੋਈ, ਔਰ ਬਾਈ ਹੁਣੀ ਉਹਨਾਂ ਨੇ ਆਪਣੇ ਬੇਟੇ ਦਾ 2.5 ਸਾਲ ਦੀ ਅਜੇ ਉਮਰ ਹੈ ਚੈਨਪ੍ਰੀਤ ਦੀ ਤੇ ਉਹਦਾ ਨਾਮ ਲੱਕੀ ਡਰਾਅ ਦੇ ਵਿੱਚ ਪਾਇਆ ਤੇ ਦੇਖ ਲਓ ਵਿਨਰ ਬਣਾਤਾ ਮੁੰਡੇ ਨੇ ਘਰ ਨੂੰ।
4: ਦੇਖੋ ਬਹੁਤ ਬਹੁਤ ਸੋਹਣਾ ਲੱਗਦਾ ਇਹਨਾਂ ਤਾਂ, ਖੈਰ ਸੋਹਣਾ ਲੱਗਦਾ ਸਾਨੂੰ ਵੀ, ਬਹੁਤ ਸੋਹਣਾ ਲੱਗਦਾ ਹੈ ਜੇ
1: ਵੱਡੀ ਬਲੈਸਿੰਗ
4: ਦੀ ਗੱਲ ਹੈ ਜੀ। ਸਭ ਤੋਂ ਮੇਰਾ ਖਿਆਲ ਹੈ ਫਿਰ ਛੋਟਾ ਕਲਾਇੰਟ ਵੀ ਸਾਡਾ ਇਹ ਹੀ ਹੈ ਨਾ?
1: ਵੈਰੀ ਗੁੱਡ। ਸੋ ਇਹ ਬਹੁਤ ਚੰਗਾ ਜੈਸਟਰ, ਚੰਗਾ ਇੱਕ ਸੱਚਮੁੱਚ, ਔਰ ਅਸੀਂ ਇਸ ਗੱਲ ਦੇ ਲਈ ਬਾਈ ਹੋਰਾਂ ਨੂੰ ਪੂਰੇ ਪਰਿਵਾਰ ਨੂੰ ਜਿੱਥੇ ਮੁਬਾਰਕਾਂ ਦਿੰਦੇ ਹਾਂ ਉੱਥੇ ਪੂਰੀ ਕਮਿਊਨਿਟੀ ਉਹ ਵੀ ਵਧਾਈ ਦੀ ਹੱਕਦਾਰ ਹੈ ਕਿ ਇਸ ਮੌਕੇ ਦੇ ਉੱਪਰ ਉਹਨਾਂ ਨੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚ ਕੇ ਕੱਲ੍ਹ ਆਸ਼ੀਰਵਾਦ ਦਿੱਤਾ, ਬਲੈਸਿੰਗ ਦਿੱਤੀਆਂ।
4: ਬਿਲਕੁਲ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਸਭ ਤੋਂ ਛੋਟਾ, ਕੱਲ੍ਹ ਇੱਕ ਓਲਡ ਸੀਨੀਅਰ ਤੁਹਾਨੂੂੰ ਪਤਾ ਬਹੁਤ ਜ਼ਿਆਦਾ ਲੇਡੀਜ਼ ਸੀਗੇ ਆਏ ਉਹ ਤਕਰੀਬਨ ਉਹ ਈਵਨ ਆਲਮੋਸਟ ਚੇਅਰ ਤੇ ਬਿਠਾਇਆ ਨਾ, ਤੇ ਮੈਂ ਇਸ ਗੱਲ ਬਹੁਤ ਖੁਸ਼ ਹਾਂ ਮੇਰੇ ਸਭ ਤੋਂ ਛੋਟੇ ਜਿਹਾ ਕਹਿ ਲਓ ਆਲਮੋਸਟ ਬੋਰਨ ਬੱਚੇ ਤੇ 80-85 ਸਾਲ ਦੇ ਬਜ਼ੁਰਗ ਦਿਲ ਜਿੱਦਾਂ ਕਹਿੰਦੇ ਹੁੰਦੇ ਸਿਰ ਝੁਕਦਾ ਨਾ। ਹਾਂਜੀ
1: ਬਹੁਤ ਮੁਬਾਰਕਬਾਦ ਹੈ ਜੀ ਸਾਰੀ ਟੀਮ ਨੂੰ, ਸਾਰੀ ਕਮਿਊਨਿਟੀ ਨੂੰ। ਤੇ ਅਨਾਜ ਮਾਰਟ 6141 ਮੇਫੀਲਡ ਰੋਡ ਇੱਥੇ ਅਸੀਂ ਪਹੁੰਚਣਾ ਤੇ ਅੱਜ ਵੀ ਅਸੀਂ 2 ਵਜੇ ਤੱਕ ਲਾਈਵ ਆਨ ਲੋਕੇਸ਼ਨ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਬਹੁਤ ਐਕਸਾਈਟਿੰਗ ਡੀਲਸ ਹੋਣਗੀਆਂ। ਅਸੀਂ ਥੋੜ੍ਹੀ ਦੇਰ ਪਹਿਲਾਂ ਗੱਲ ਕਰਦੇ ਸੀ, ਮੈਂ ਕਿਹਾ ਜੀ ਆਪਣੇ ਸਾਰੇ ਸਟਾਫ ਦੇ ਪ੍ਰੋਪਰ ਯੂਨੀਫਾਰਮਸ ਪਾਈਆਂ ਹੋਈਆਂ ਨੇ, ਉਹਨਾਂ ਦੇ ਟੀ ਸ਼ਰਟਸ ਵੱਖਰੀਆਂ ਦਿਖਦੀਆਂ ਨੇ। ਤੁਸੀਂ ਕੋਈ ਦੱਸਣਾ ਚਾਹੁੰਦੇ ਹੋਵੋ ਕਿ ਜੇ ਕੋਈ ਇੱਥੇ ਪਰਿਵਾਰ ਆਉਂਦਾ ਅਗਰ ਉਹਨਾਂ ਨੂੰ ਕੋਈ ਸਵਾਲ ਹੈ, ਕੋਈ ਕੁਐਸਚਨ ਹੈ ਤਾਂ ਕਿਵੇਂ ਅਪਰੋਚ ਕੀਤਾ ਜਾ ਸਕਦਾ?
4: ਜਿਹਨਾਂ ਜਿਹਨਾਂ ਦੇ ਜਿੱਦਾਂ ਐਡਰੈਸ ਪਾਈ ਹੋ ਨਾ ਅਨਾਜ ਮਾਰਟ ਦੀ ਲੋਗੋ ਤੇ ਲੱਗਾ ਹੈ, ਮੇਰੇ ਆਪਣਾ ਬੰਨਿਆ ਆ ਗ੍ਰੀਨ ਰੰਗ ਦਾ, ਰਾਈਟ, ਆਪਾਂ ਉਹਨਾਂ ਨੂੰ ਕਿਸੇ ਹੈਲਪ ਦੀ ਲੋੜ ਹੈ ਉਹਨਾਂ ਨੂੰ ਆਪਾਂ ਪੁੱਛ ਸਕਦੇ ਹਾਂ, ਕਿਸੇ ਵੀ ਚੀਜ਼ ਦਾ ਸੁਝਾਅ ਆ ਉਹਨਾਂ ਨੂੰ ਦੇ ਸਕਦੇ ਹਾਂ ਸਰ ਮੱਥੇ।
1: ਠੀਕ ਹੈ। ਸੋ ਔਰ ਦੋਸਤੋ ਜੇ ਤੁਸੀਂ ਕੱਲ ਜਾਂ ਅੱਜ ਕਿਤੇ ਕਈ ਵਾਰੀ ਕੋਈ ਵੀ ਇਹੋ ਜਿਹੀ ਚੀਜ਼ ਤੁਹਾਨੂੰ ਲੱਗਦੀ ਹੈ ਜਿਹੜਾ ਤੁਸੀਂ ਇੱਕ ਪਰਿਵਾਰਕ ਤੌਰ ਦੇ ਉੱਤੇ, ਆਪਾਂ ਨੂੰ ਅਜੇ ਇਨੀਸ਼ਲੀ ਕੁਛ ਹਫ਼ਤੇ ਹੀ ਹੋਏ ਨੇ, ਪਹਿਲਾਂ ਸੋਫਟ ਓਪਨਿੰਗ ਨੂੰ, ਕੱਲ ਗ੍ਰੈਂਡ ਓਪਨਿੰਗ ਹੋਈ ਹੈ, ਕਿਤੇ ਵੀ ਹੋ ਸਕਦਾ ਕੋਈ ਆਉਣ ਤਾਂ ਹੀ ਕੋਈ ਕਮੀ ਪੇਸ਼ੀ ਦਿਖੇ ਤੇ ਆਪਾਂ ਉਹ ਇਨਫੋਰਮ ਜ਼ਰੂਰ ਕਰਨਾ ਜੀ ਸਟਾਫ ਨੂੰ, ਔਰ ਕੋਈ ਕਿਉਂਕਿ ਬਿਲਕੁਲ ਕੋਈ ਇੰਟੈਂਸ਼ਨ ਜਾਂ ਕੋਈ ਮਨਸ਼ਾ ਨਾ ਸਟਾਫ ਦੀ ਨਾ ਮੈਨੇਜਮੈਂਟ ਦੀ ਨਾ ਹੀ ਕਿਸੇ ਬਾਕੀ ਹੋਰ ਪਰਿਵਾਰ ਦੀ, ਜਿਹੜਾ ਕੋਈ ਇੱਥੇ ਆਇਆ ਹੋਏਗਾ ਇੱਦਾਂ ਦੀ ਨਹੀਂ ਹੋਣੀ ਵੀ ਅਸੀਂ ਤੁਹਾਡਾ ਕੋਈ ਦਿਲ ਦੁਖਾਈਏ ਕਿਸੇ ਤਰ੍ਹਾਂ।
4: ਨਹੀਂ ਕਿਸੇ ਤਰ੍ਹਾਂ ਵੀ ਦੇਖੋ, ਕਈ ਵਾਰੀ ਹੋ ਜਾਂਦਾ ਜਿੱਦਾਂ ਸਟਾਫ ਆ ਇਹ ਜ਼ਰੂਰੀ ਨਹੀਂ ਬਹੁਤ ਐਕਸਪਰਟ ਆ ਸਾਰਾ, ਹੈ ਨਾ, ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਕਈ ਹੋ ਸਕਦਾ, ਕੱਲ੍ਹ ਮੈਂ ਦੇਖਿਆ ਇੱਕ ਦੋ ਗੱਲਾਂ ਨੋਟ ਕੀਤੀਆਂ, ਕਈ ਵਾਰੀ ਪ੍ਰਾਈਸ ਦੇ ਵਿੱਚ ਮਾੜਾ ਮੋਟਾ ਇੱਧਰ ਵੀ ਹੋ ਜਾਂਦਾ, ਕਿਸੇ ਤਰ੍ਹਾਂ ਦੀ ਇੱਥੇ ਹਾਜ਼ਰ ਖੜੇ ਹਾਂ ਕਦੇ ਵੀ ਭਾਵੇਂ ਹੋਣ ਭਾਵੇਂ 6 ਮਹੀਨੇ ਬਾਅਦ ਵੀ। ਹਾਂਜੀ ਹਾਂਜੀ।
1: ਸੋ ਆਓ ਜੀ ਆਪਾਂ ਮਿਲਦੇ ਹਾਂ ਇਸੇ ਤਰ੍ਹਾਂ ਦੇ ਨਾਲ, ਗੱਲਬਾਤ ਕੰਟੀਨਿਊ ਰੱਖਾਂਗੇ। ਸੋ ਸਾਡਾ ਅੱਜ ਦਾ ਲਾਈਵ ਆਨ ਲੋਕੇਸ਼ਨ ਅਸੀਂ ਲੈ ਕੇ ਆਏ ਹਾਂ ਜੀ ਅਨਾਜ ਮਾਰਟ ਤੋਂ, ਏਅਰਪੋਰਟ ਰੋਡ ਦੇ ਮੇਫੀਲਡ ਦੇ ਨੇੜੇ, ਜਿੱਥੇ ਕਿਤੇ ਵੀ ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਆ ਤੁਸੀਂ ਸਾਡੇ ਕੋਲ ਇੱਥੇ ਆਓ ਅੱਜ 2 ਵਜੇ ਤੱਕ ਜਾਂ ਬਾਅਦ ਚ ਰਾਤ ਨੂੰ 10 ਵਜੇ ਤੱਕ, ਹਫ਼ਤੇ ਦੇ 7 ਦਿਨ ਹੀ, 7 ਤੋਂ 10
4: ਹਾਂਜੀ ਹਾਂਜੀ 7 ਤੋਂ 10 7 ਡੇ ਵੀਕ
1: ਵੈਰੀ ਗੁੱਡ ਸੋ ਤੁਸੀਂ ਆ ਸਕਦੇ ਹੋ ਮਿਲ ਸਕਦੇ ਹੋ ਤੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਸੋ ਵਾਪਸ ਚੱਲਦੇ ਹਾਂ ਸਟੂਡੀਓ ਦੇ ਵਿੱਚ ਹੁਣ ਆਪਣਾ ਆਰੰਭ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਆਲਮੋਸਟ ਸਮਾਪਤੀ ਤੇ ਆ ਤੇ ਅਗਲੇ ਆਵਰ ਦੇ ਵਿੱਚ ਦੁਬਾਰਾ ਵਾਪਸ ਜੁੜਦੇ ਹਾਂ ਪ੍ਰਭਜੀਤ ਬੈਕ ਟੂ ਸਟੂਡੀਓ ਥੈਂਕ ਯੂ ਬ੍ਰਦਰ
0: ਥੈਂਕ ਯੂ ਗਿਲ ਸਾਹਿਬ ਮਿਲਦੇ ਹਾਂ ਜੀ ਨੈਕਸਟ ਪੋਰਨ ਤੇ ਦੋਸਤੋ ਇੱਥੇ ਸਾਡਾ ਆਰੰਭ ਪੰਜਾਬੀ ਦਾ ਵੀਕਐਂਡ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ ਤੇ ਤੁਸੀਂ ਨਾਲ ਟਿਊਨ ਇਨ ਰਹੋ ਸਾਡੇ ਜੁੜੇ ਰਹੋ ਕਿਉਂਕਿ ਆਪਣਾ 1 ਤੋਂ ਲੈ ਕੇ 2 ਵਜੇ ਤੱਕ ਰੇਡੀਓ ਨਜ਼ਰੀਆ ਉਹਦੇ ਨਾਲ ਅਸੀਂ ਤੁਹਾਡੇ ਨਾਲ ਰੂਬਰੂ ਰਵਾਂਗੇ ਆਪਣਾ ਸਾਂਝ ਪਈ ਰਹੇਗੀ ਤੇ ਲਾਈਵ ਔਨ ਲੋਕੇਸ਼ਨ ਚੱਲਦਾ ਰਹੇਗਾ ਜੀ ਅਨਾਜ ਮਾਰਟ ਤੋਂ ਮਿਲਦੇ ਹਾਂ ਜੀ ਨੈਕਸਟ ਪ੍ਰੋਗਰਾਮ ਦੇ ਵਿੱਚ

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਉ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋਂ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474-0088 6474006862।
5: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Power of sale notice? Bank walo paise di mang? Hune hi sanu call karo. ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਬੋਲੀਏ ਜੇ ਬਹੁਤਾ ਲੋਕੀ ਕੌਣਾ ਸ਼ੁਦਾਈ ਕਹਿੰਦੀ, ਜੇ ਰਹੀਏ ਚੁੱਪ ਫਿਰ ਆਖਦੇ ਬਿਮਾਰ ਐ, ਰੱਜ ਕੇ ਜੇ ਖਾਈਏ ਫਿਰ ਆਖਦੇ ਦਿਨਾਂ 'ਚ ਉੱਜੜ ਜੂ, ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗਵਾਰ ਐ, ਚਿੱਟੇ ਲੀੜੇ ਪਾਈਏ ਫਿਰ ਆਖਦੇ ਲਿਆਉਂਦਾ ਕਿੱਥੋਂ, ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਐ, ਇੱਥੇ ਉੱਥੇ ਪੱਤ ਇੱਥੇ ਉੱਥੇ ਪੱਤ ਰੱਖੀ ਵਾਹਿਗੁਰੂ ਬੀਰਬਲਾ, ਇੱਥੇ ਉੱਥੇ ਪੱਤ ਰੱਖੇ ਵਾਹਿਗੁਰੂ ਬੀਰਬਲਾ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ। ਇਹਨਾਂ ਖੂਬਸੂਰਤ ਸਤਰਾਂ ਨਾਲ ਮੈਂ ਪ੍ਰਭਜੀਤ ਬੋਪਾ ਰਾਏ ਤੁਹਾਡਾ ਇੱਕ ਵਾਰ ਫਿਰ ਰੇਡੀਓ ਨਜ਼ਰੀਆ ਦੇ ਵਿੱਚ ਸਵਾਗਤ ਕਰਦਾ ਜੀ। ਤੁਸੀਂ ਟਿਊਨ ਇਨ ਕਰ ਚੁੱਕੇ ਹੋ 5:30 AM, ਜਿੱਥੇ ਤੁਹਾਡਾ ਸਾਡਾ ਸਾਥ 1 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗਾ ਜੀ। ਅਤੇ ਅੱਜ ਦਿਨ ਐਤਵਾਰ 20 ਸਤੰਬਰ ਅਤੇ ਦੇਸੀ ਮਹੀਨੇ ਦੀ 6 ਅੱਸੂ, ਅਤੇ ਅੱਜ ਸਮਰ ਦਾ ਆਖਰੀ ਵੀਕੈਂਡ ਆ ਜੀ। ਅਤੇ ਹੋਪਫੁਲੀ ਮੈਂ ਆਸ ਕਰਦਾ ਕਿ ਤੁਸੀਂ ਆਪਣੀ ਫੈਮਲੀਆਂ ਨਾਲ ਇੰਜੋਏ ਕਰ ਰਹੇ ਹੋਗੇ। ਅਤੇ ਜੇ ਵੈਦਰ ਦੀ ਗੱਲ ਕਰੀਏ, ਅੱਜ 21 ਡਿਗਰੀ, ਸੋਮਵਾਰ ਨੂੰ 16 ਡਿਗਰੀ, ਮੰਗਲਵਾਰ ਨੂੰ 17 ਡਿਗਰੀ, ਬੁੱਧਵਾਰ ਨੂੰ 17 ਡਿਗਰੀ, ਵੀਰਵਾਰ ਨੂੰ 18 ਡਿਗਰੀ ਅਤੇ ਸ਼ੁੱਕਰਵਾਰ ਨੂੰ 19 ਡਿਗਰੀ। ਅਤੇ ਦੋਸਤੋ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਇਹ ਟੈਂਪਰੇਚਰ ਹੁਣ ਥੱਲੇ ਵੱਲ ਹੀ ਜਾਏਗਾ ਜੀ, ਸਿੰਗਲ ਡਿਜਿਟ ਵੀ ਆਏਗਾ ਆਉਣ ਵਾਲੇ ਕੁਝ ਟਾਈਮ, 2-3 ਹਫ਼ਤਿਆਂ ਦੇ ਵਿੱਚ। ਅਤੇ ਦੋਸਤੋ, ਅੱਜ ਸਾਡਾ ਲਾਈਵ ਔਨ ਲੋਕੇਸ਼ਨ ਅਨਾਜ ਮਾਰਟ, 6141 ਮੇਫੀਲਡ ਰੋਡ, 6141 ਮੇਫੀਲਡ ਰੋਡ, ਬਰੰਮਟਨ। ਫੋਨ ਨੰਬਰ 905-928-8857, 905-928-8557। ਗ੍ਰੈਂਡ ਓਪਨਿੰਗ ਸੇਲ ਚੱਲ ਰਹੀਆਂ ਜੀ ਸਾਰਾ ਹਫ਼ਤਾ, ਸਪਟੰਬਰ 25 ਤੱਕ ਇਹ ਡੀਲ ਚੱਲ ਰਹੀਆਂ ਜੀ ਉੱਥੇ। ਅਤੇ ਤੁਸੀਂ ਆਪਣੀ ਭਰਪੂਰ ਸੇਵਿੰਗ ਕਰ ਸਕਦੇ ਹੋ। ਅਤੇ ਸਾਡਾ ਲਾਈਵ ਔਨ ਲੋਕੇਸ਼ਨ ਵੀ ਚੱਲ ਰਿਹਾ, ਤੁਸੀਂ ਜਾਓ, ਗਿੱਲ ਸਾਹਿਬ ਉੱਥੇ ਨੇ, ਤੁਸੀਂ ਗਿੱਲ ਸਾਹਿਬ ਨੂੰ ਵੀ ਮਿਲ ਸਕਦੇ ਹੋ ਅਤੇ ਲਾਈਵ ਔਨ ਤੁਸੀਂ ਔਨ ਏਅਰ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ। ਅਤੇ ਮਿਲਦੇ ਹਾਂ ਇੱਕ ਮਿਊਜ਼ਿਕਲ ਬ੍ਰੇਕ ਤੋਂ ਬਾਅਦ, ਅਤੇ ਆਪਾਂ ਉਸ ਤੋਂ ਬਾਅਦ ਆਪਾਂ ਲਾਈਵ ਔਨ ਲੋਕੇਸ਼ਨ ਗਿੱਲ ਸਾਹਿਬ ਨਾਲ ਵੀ ਗੱਲ ਕਰਾਂਗੇ ਜੀ।

0: ਦੋਸਤੋ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਰੇਡੀਓ ਨਜ਼ਰੀਆ ਅਤੇ ਮੈਂ ਪ੍ਰਭਜੀਤ ਬੋਪਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਜੀ। ਸਮਾਂ ਇਸ ਵੇਲੇ 1:09 ਹੋ ਚੁੱਕੇ ਆ ਅਤੇ ਆਪਣਾ ਲਾਈਵ ਔਨ ਲੋਕੇਸ਼ਨ ਅਨਾਜ ਮਾਰਟ 6141 ਮੇਫੀਲਡ ਰੋਡ ਬ੍ਰਮਟਨ 9059288557 ਫੋਨ ਨੰਬਰ 905-928-8857 ਅਤੇ ਐਡਰੈਸ ਹੈਗਾ ਜੀ 6141 ਮੇਫੀਲਡ ਰੋਡ ਬ੍ਰਮਟਨ। ਗ੍ਰੈਂਡ ਓਪਨਿੰਗ ਡੀਲ ਚੱਲ ਰਹੀ ਆ ਜੀ, ਤੁਸੀਂ ਉਹਦਾ ਆਨੰਦ ਮਾਣੋ ਅਤੇ ਉੱਥੇ ਗਰੋਸਰੀ ਤੁਸੀਂ ਵੀਕਐਂਡ ਆ ਜੀ ਜੇ ਤੁਸੀਂ ਗਰੋਸਰੀ ਕਰਨ ਜਾ ਰਹੇ ਹੋ ਅਤੇ ਗੱਡੀਆਂ ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਦੇ ਉੱਤੇ। ਤੇ ਆਪ ਗਿੱਲ ਸਾਹਿਬ ਆਪਣੇ ਨਾਲ ਹਾਜ਼ਰ, ਲਾਈਵ ਔਨ ਲੋਕੇਸ਼ਨ ਚੱਲ ਰਿਹਾ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਇੱਕ ਵਾਰ ਫਿਰ।
1: ਬਹੁਤ ਮਿਹਰਬਾਨੀ ਪ੍ਰਭਜੀਤ, ਥੈਂਕ ਯੂ। ਸੋ ਹੋ ਸਕਦਾ ਕੁਛ ਸਰੋਤੇ ਹੁਣੇ ਹੀ ਆਪਣੇ ਨਾਲ ਜਿਹਨਾਂ ਨੇ ਟਿਊਨ ਇਨ ਕੀਤਾ ਹੋਵੇ ਉਹਨਾਂ ਨੂੰ ਯਾਦ ਕਰਾ ਦਿੰਦੇ ਹਾਂ ਕਿ ਆਪਾਂ ਅੱਜ ਗ੍ਰੈਂਡ ਓਪਨਿੰਗ ਕੱਲ੍ਹ ਹੋ ਚੁੱਕੀ ਹੈ ਅਨਾਜ ਮਾਰਟ ਦੀ, ਇੱਕ ਬਹੁਤ ਵੱਡਾ, ਬਹੁਤ ਪਿਆਰਾ, ਬਹੁਤ ਖੂਬਸੂਰਤ ਨਵਾਂ ਸਟੋਰ ਗ੍ਰੋਸਰੀ ਦੇ ਲਈ ਓਪਨ ਹੋ ਗਿਆ ਸਾਡੇ ਸ਼ਹਿਰ ਦੇ ਵਿੱਚ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕਾਰਨਰ ਦੇ ਉੱਪਰ। ਗੁਰਦੁਆਰਾ ਸਾਹਿਬ ਹੈ ਜਿਹੜਾ ਜੀ, ਏਅਰਪੋਰਟ ਮੇਫੀਲਡ ਵਾਲਾ, ਉਹਦੇ ਆਪੋਜ਼ਿਟ ਜਿਹੜਾ ਵੱਡਾ ਪਲਾਜ਼ਾ ਹੈ ਉਹਦੇ ਵਿੱਚ ਤੁਸੀਂ ਏਅਰਪੋਰਟ ਰੋਡ ਤੋਂ ਜਦੋਂ ਐਂਟਰ ਹੁੰਦੇ ਹੋ ਤਾਂ ਬਿਲਕੁਲ ਸਿੱਧੇ ਹੀ ਜਦੋਂ ਜਿੱਥੇ ਪਲਾਜ਼ਾ ਖਤਮ ਹੁੰਦਾ ਟੀ ਬਣਦੀ ਹੈ ਐਂਟਰ ਹੋ ਕੇ, ਉੱਥੇ ਜਦੋਂ ਤੁਸੀਂ ਕਿਸੇ ਪਾਸੇ ਨੂੰ ਵੀ ਮੁੜਨ ਦੀ, ਕਿਉਂਕਿ ਇਹਦੇ ਵਿੱਚ ਮਲਟੀਪਲ ਬਲੋਕਸ ਨੇ, ਅਲੱਗ ਅਲੱਗ ਬਿਲਡਿੰਗ ਨੇ, ਸੋ ਤੁਸੀਂ ਕਨਫਿਊਜ਼ ਨਹੀਂ ਹੋਵੋਗੇ। ਜਦੋਂ ਇੱਕ ਵਾਰੀ ਬਸ ਆ ਗਿਆ ਫਿਰ ਜਿਵੇਂ ਪ੍ਰਭਜੀ ਤੋਂ ਕਹਿੰਦੇ ਹੁੰਦੇ ਨਾ ਵੀ ਪੈਰ ਲੱਗ ਜਾਣੇ ਆ, ਪੈਰ ਹੀ ਲੱਗ ਜਾਣਾ ਫਿਰ ਰਸਤਾ, ਸੋ ਬਸ ਇੱਕ ਵਾਰ ਆਓ। ਇਸ ਵੇਲੇ ਪੂਰੇ ਸ਼ਹਿਰ ਦੇ ਵਿੱਚ ਚਰਚਾ ਜੀ ਤੇ ਸਾਰੀ ਕਮਿਊਨਿਟੀ ਦਾ, ਭਾਈਚਾਰੇ ਦਾ, ਜਿੱਥੇ ਆਪਣੇ ਅਨਾਜ ਮਾਰਟ ਦੀ ਟੀਮ ਵੱਲੋਂ ਧੰਨਵਾਦ ਕੀਤਾ ਜਾ ਰਿਹਾ। ਉੱਥੇ ਥੋੜ੍ਹੀ ਦੇਰ ਪਹਿਲਾਂ ਆਪਾਂ ਲੱਕੀ ਵਿਨਰ ਅਨਾਊਂਸ ਕੀਤਾ ਸੀ ਪਿਛਲੇ ਆਵਰ ਦੇ ਵਿੱਚ, ਤੇ ਰਿਮਾਈਂਡਰ ਦੇ ਦਿੰਦੇ ਹਾਂ, ਦੁਬਾਰਾ ਦੱਸ ਦਿੰਦੇ ਇਸ ਆਵਰ ਦੇ ਵਿੱਚ ਵੀ ਕਿ ਚੈਨਪ੍ਰੀਤ ਸਿੰਘ ਦਿਓਲ ਨਾਮ ਦਾ ਸਿਰਫ 2.5 ਸਾਲ ਦਾ ਬੱਚਾ, ਜਿਹਦੇ ਨਾਮ ਤੇ ਉਹਦੇ ਪੇਰੈਂਟਸ ਨੇ ਕੱਲ੍ਹ ਗ੍ਰੋਸਰੀ ਕੀਤੀ ਸੀ, ਤੇ ਆ ਕੇ ਉਹਨਾਂ ਨੇ ਇੱਕ ਉਹਦੀ ਕੰਡੀਸ਼ਨ ਸੀ ਕਿ $100 ਤੋਂ ਵੱਧ ਜਿੰਨੇ ਵੀ ਪਰਿਵਾਰਾਂ ਨੇ ਪਰਚੇਜ਼ ਕੀਤੇ ਸੀ ਤਾਂ ਉਹਨਾਂ ਸਾਰਿਆਂ ਦੇ ਨਾਮ ਲੱਕੀ ਡਰਾਅ ਦੇ ਵਿੱਚ ਐਂਟਰ ਕੀਤੇ ਜਾ ਰਹੇ ਸੀ, ਜਿਹਨਾਂ ਦੇ ਵਿੱਚੋਂ 5 LED TVs ਕੱਢੇ ਗਏ ਸੀ, ਨਾਲ ਬਹੁਤ ਸਾਰੇ ਏਅਰ ਫਰਾਇਰਸ ਤੇ ਬਹੁਤ ਸਾਰੇ ਜਿਹੜੇ ਹੋਰ ਵੀ ਤੋਹਫੇ ਹਰ ਇੱਕ ਪਰਚੇਜ਼ ਦੇ ਨਾਲ। ਜਿੱਥੇ ਇਹ ਤਾਂ ਚਲੋ ਲੱਕੀ ਡਰਾਅ ਦਾ ਜਿਹੜਾ ਸੀਗਾ ਉਹ ਕੰਡੀਸ਼ਨ ਰੱਖੀ ਗਈ ਸੀ, ਅਦਰਵਾਈਜ਼ ਸ਼ੁਰੂ ਦੇ ਵਿੱਚ ਗੱਲ ਕੀਤੀ ਗਈ ਸੀ ਕਿ 100 ਪਹਿਲੇ ਜਿਹੜੇ ਵੀ ਗੈਸਟ ਹੋਣਗੇ, ਪਰਿਵਾਰ ਹੋਣਗੇ, ਕਲਾਇੰਟ ਹੋਣਗੇ, ਉਹਨਾਂ ਨੂੰ ਕੋਈ ਨਾ ਕੋਈ ਗਿਫਟ ਮਿਲਣਾ ਸੀ। ਪਰ ਤੁਸੀਂ ਹੈਰਾਨ ਹੋਵੋਗੇ, ਘੱਟੋ ਘੱਟ 500 ਤੋਂ 600 ਪਹਿਲੇ ਜਿਹੜੇ ਪਰਿਵਾਰ ਸੀਗੇ, ਪਹਿਲੇ ਗੈਸਟ ਜਿਹੜੇ ਜਿੰਨੇ ਪਰਚੇਜ਼ ਕਰਕੇ ਗਏ, ਉਹਨਾਂ ਨੇ ਚਾਹੇ $100 ਦੀ ਪਰਚੇਜ਼ ਸੀ ਚਾਹੇ ਉਸ ਤੋਂ ਘੱਟ ਦੀ ਸੀ, ਉਹਨਾਂ ਸਾਰਿਆਂ ਨੂੰ ਕੋਈ ਨਾ ਕੋਈ ਤੋਹਫੇ ਮਿਲੇ। ਸੋ ਉਹ ਕੱਲ ਅਨਾਜ ਮਾਰਟ ਦੇ ਉੱਤੇ ਆ ਕੇ ਉਹਨਾਂ ਨੇ ਜਿੱਥੇ ਸੇਵਿੰਗ ਕੀਤੀ ਉੱਥੇ ਨਾਲ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਵੀ ਮਿਲੇ, ਤੇ ਹੁਣ ਉਹਨਾਂ ਦੇ ਵਿੱਚੋਂ ਸਾਡੇ ਪਰਿਵਾਰਾਂ ਦੇ ਲਈ, ਸਾਡੇ ਸਾਰਿਆਂ ਦੇ ਲਈ, ਮੈਂ ਤਾਂ ਇਹ ਸਮਝਦਾ ਪ੍ਰਭਜੀਤ, ਮੈਨੂੰ ਪਤਾ ਨੀ, ਹੋ ਸਕਦਾ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਜ਼ਿਆਦਾ ਫੀਲ ਕਰ ਰਿਹਾ, ਪਰ ਮੈਨੂੰ ਲੱਗਦਾ ਇਹ ਕਿੱਡੀ ਵੱਡੀ ਬਲੈਸਿੰਗ ਹੋ ਗਈ ਕਿ ਸਿਰਫ 2.5 ਸਾਲ ਦਾ ਇੱਕ ਬਹੁਤ ਮਾਸੂਮ ਜਿਹਾ ਬੱਚਾ ਉਹਨੇ ਆਸ਼ੀਰਵਾਦ ਦੇ ਰੂਪ ਦੇ ਵਿੱਚ, ਉਹਨੇ ਪਿਆਰ ਦੇ ਰੂਪ ਦੇ ਵਿੱਚ ਸਾਰੀ ਕਮਿਊਨਿਟੀ ਦੇ ਬਿਹਾਫ ਦੇ ਉੱਪਰ ਰਿਸੀਵ ਕੀਤਾ, ਰੋਇਲ ਇਨਫੀਲਡ ਮੋਟਰਸਾਈਕਲ ਦਾ ਜੇਤੂ ਬਣਿਆ। ਸੋ ਉਹਦੇ ਲਈ ਵੀ ਇੱਕ ਉਹ ਕਹਿ ਲਓ, ਦੇਖੋ ਇੱਕ ਯਾਦਗਾਰ ਬਣ ਗਈ ਹੈ, ਅਨਾਜ ਮਾਰਟ ਦੇ ਲਈ ਵੀ ਇੱਕ ਬਹੁਤ ਪਿਆਰੀ, ਬਹੁਤ ਖੂਬਸੂਰਤ, ਬੜੀ ਉਸ ਨੰਨੇ ਮੁੰਨੇ ਬੱਚੇ ਦੇ ਪਿਆਰ ਦੀ ਤੇ ਉਹਦੇ ਸਾਥ ਦੀ ਤੇ ਉਹਦੇ ਸਹਿਯੋਗ ਦੀ ਤੇ ਉਹਦੇ ਆਸ਼ੀਰਵਾਦ ਦੀ, ਉਹਦੇ ਹਰ ਇੱਕ ਉਸ ਫੀਲਿੰਗ ਦੀ ਇਹਦੇ ਨਾਲ ਅਟੈਚਮੈਂਟ ਹੋ ਗਈ ਹੈ। ਔਰ ਸਾਡੇ ਲਈ ਵੀ, ਮੈਂ ਸਮਝਦਾ, ਮੈਂ ਆਪਣੇ ਆਪ ਨੂੰ ਵੀ ਇਸ ਵੇਲੇ ਬੜਾ ਖੁਸ਼ਕਿਸਮਤ ਸਮਝ ਰਿਹਾ ਕਿ ਅਸੀਂ ਇਸ ਵੇਲੇ ਉਸ ਛੋਟੇ ਬੱਚੇ ਨੂੰ ਇੱਕ ਤੋਹਫੇ ਦੇ ਰੂਪ ਦੇ ਵਿੱਚ ਸ਼ੋਕਰ ਪਰਿਵਾਰ ਨੇ, ਅਨਾਜ ਮਾਰਟ ਦੀ ਪੂਰੀ ਟੀਮ ਨੇ, ਪਰਿਵਾਰ ਨੇ ਉਹ ਰਿਸੀਵ ਕਰਨ ਲਈ ਇੱਥੇ ਜਦੋਂ ਪਹੁੰਚੇ ਤਾਂ ਉਹ ਜਿਹੜੀ ਉਹ ਜਿਹੜੀ ਇੱਕ ਫੀਲਿੰਗ ਹੈ ਉਹ ਪਾਸ ਔਨ ਕਰਨ ਦਾ ਮੌਕਾ ਮਿਲਿਆ। ਸੋ ਇਹ ਸੱਚਮੁੱਚ ਬਹੁਤ ਅਮੇਜ਼ਿੰਗ ਫੀਲਿੰਗ ਸੀ, ਮੈਂ ਇਸ ਗੱਲ ਨੂੰ ਸਾਰੇ ਪਰਿਵਾਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਜੀ। ਪ੍ਰਭਜੀਤ
0: ਹਾਂਜੀ, ਤੇ ਸਾਡੇ ਵੱਲੋਂ ਵੀ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ। ਦੇਖੋ ਗਿੱਲ ਸਾਹਿਬ, ਉਹ ਕਿਸਮਤ ਆ ਨਾ, ਉਹ ਕਹਿ ਰਹੇ ਸੀ ਕਿ ਅਸੀਂ ਨਹੀਂ ਤਾਂ ਸੰਡੇ ਗਰੋਸਰੀ ਕਰਦੇ ਹਾਂ, ਤੇ ਤੁਸੀਂ ਵੀ ਉਦੋਂ ਕਿਹਾ ਕਿ ਅਸੀਂ 5:30 ਵਜੇ ਲਾਸਟ ਟਾਈਮ ਸੀ ਨਾ, ਕਿ ਉਸ ਤੋਂ ਬਾਅਦ ਅਸੀਂ ਵਿਨਰ ਅਨਾਊਂਸ ਕਰਨਾ ਸੀ, ਪਰ ਤੁਸੀਂ ਟਾਈਮ ਐਕਸਟੈਂਡ ਕੀਤਾ,
1: ਥੋੜਾ ਜਿਹਾ
0: ਡੈਸਟੀਨੀ ਤੁਸੀਂ ਦੇਖ ਲਓ।
1: ਹਾਂਜੀ, ਦੇਖੋ ਨਾ ਭਾਜੀ, ਅਸੀਂ ਵੀ 5:30 ਵਜੇ ਦੇ ਕਰੀਬ ਹੀ ਆਏ ਸੀਗੇ, ਤੇ ਉਸ ਵੇਲੇ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੱਗਿਆ ਸੀ ਵੀ ਅੱਜ ਅਸੀਂ ਗਰੋਸਰੀ ਕਰ ਲੈਂਦੇ ਹਾਂ, ਤੇ ਸੁਣ ਰਹੇ ਸੀ ਆਲੇ ਦੁਆਲੇ ਰੇਡੀਓਜ਼ ਤੇ ਜਾਂ ਹੋਰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਤੇ ਉਹ ਲੱਕੀ ਵਿਨਰ ਬਣ ਗਿਆ। ਹੁਣ ਦੇਖੋ ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਇਹ ਲਾਈਫ ਟਾਈਮ ਮੂਮੈਂਟ ਬਣ ਗਿਆ, ਉਹਨਾਂ ਦਾ ਆਪਣਾ ਸਟੋਰ ਬਣ ਗਿਆ। ਸੋ ਇਸ ਕਰਕੇ ਉਹ ਜਿਹੜੀ ਇੱਕ ਸਾਂਝ ਹੈ ਉਸ ਚੰਨਪ੍ਰੀਤ ਦੇ ਲਈ, ਜਿੱਦਾਂ ਜਿੱਦਾਂ ਉਹਨੇ ਵੱਡਾ ਹੋਣਾ ਹੈ ਤਾਂ ਉਹਦੇ ਲਈ ਉਹ ਯਾਦਗਾਰ ਬਣ ਜਾਣੀ ਹੈ, ਤੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਦੇ ਲਈ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਆਉਣ ਵਾਲੇ ਫੈਸਟੀਵਲਸ ਹੋਣਗੇ, ਮੈਨੂੰ ਪੂਰਾ ਯਕੀਨ ਹੈ ਕਿ ਬਹੁਤ ਸਾਰੀਆਂ ਸੇਵਿੰਗਸ, ਬਹੁਤ ਸਾਰੇ ਇਸ ਤਰ੍ਹਾਂ ਦੇ ਤੋਹਫੇ, ਬਹੁਤ ਸਾਰੇ ਇਸ ਤਰ੍ਹਾਂ ਦੇ ਇਨਾਮ ਉਹ ਲੈ ਕੇ ਆਉਂਦੇ ਰਹਾਂਗੇ। ਸੋ ਅਨਾਜ ਮਾਰਟ ਇੱਕ ਨਵੀਂ ਸ਼ੁਰੂਆਤ ਹੋ ਗਈ ਹੈ, ਔਰ ਇਹ ਇੱਕ ਸੈਟਅਪ ਇਦਾਂ ਦਾ ਹੈ ਜਿਹੜਾ ਇੱਕ ਸਟੋਰ ਤੱਕ ਰੁਕਣਾ ਨਹੀਂ ਹੈ। ਇਹਦੇ ਵਿੱਚ ਹੁਣ ਆਉਣ ਵਾਲੇ ਸਮੇਂ ਪੂਰੀ ਉਮੀਦ ਹੈ ਇੱਕ ਫਰੈਂਚਾਈਜ਼ ਦੇ ਸੈਟਅਪ ਦੇ ਉੱਪਰ ਇਹ ਤੁਹਾਨੂੰ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਜਿਹੜੇ ਸਟੋਰ ਨੇ ਦੇਖਣ ਨੂੰ ਮਿਲਣਗੇ। ਸੋ ਅਸੀਂ ਇੱਕ ਵਾਰ ਫਿਰ ਬਹੁਤ ਸ਼ੁਭਕਾਮਨਾ ਦਿੰਦੇ ਹਾਂ, ਤੇ ਇਸ ਪਹਿਲੇ ਸਟੋਰ ਦੇ ਲਈ ਗ੍ਰੈਂਡ ਓਪਨਿੰਗ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਗ੍ਰੈਂਡ ਓਪਨਿੰਗ ਸਪੈਸ਼ਲ September 25 ਤੱਕ ਇਹ ਜਿਹੜੇ ਰੇਟ ਨੇ ਜਿਹੜੇ ਆਪਾਂ ਪਿਛਲੇ ਆਵਰ ਚ ਵੀ ਦੱਸ ਰਹੇ ਸੀਗੇ, ਸੋ ਉਹਨਾਂ ਦੇ ਵਿੱਚ ਮੈਂ ਜੇ ਕੁਛ ਇੱਕ ਹੋਰ ਪ੍ਰਾਈਸਿਸ ਦੀ ਗੱਲ ਕਰਾਂ ਤਾਂ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ ਨੰਬਰ 42A ਦੇ ਵਿੱਚ ਜਦੋਂ ਫਿਰ ਇੱਕ 800 ਗ੍ਰਾਮ ਦਾ 1199 ਦਾ, ਫਿਰ ਫਰੈਸ਼ ਪ੍ਰੋਡਿਊਸ ਦੇ ਵਿੱਚ ਜੇ ਗੱਲ ਕਰੀਏ ਤਾਂ ਔਰੇਂਜ 99 ਸੈਂਟਸ ਦੇ ਵਿੱਚ ਪਾਉਂਡ ਹੈ, ਫਿਰ ਗਾਲਾ ਐਪਲ 99 ਪਰ ਪਾਉਂਡ ਹੈ, ਫਿਰ ਉਸ ਤੋਂ ਬਾਅਦ ਪੋਟੈਟੋ 299 ਦੇ 10 ਕਿਲੋ ਦਾ ਬੈ ਹੋਏਗਾ ਜੀ ਪੈਕ ਜਿਹੜਾ, ਫਿਰ ਬਨਾਨਾ 699 ਸੈਂਟਸ ਦੇ ਵਿੱਚ ਹੈ ਪਰ ਪਾਉਂਡ ਦੇ ਵਿੱਚ, ਫਿਰ ਰੈਡ ਅਨੀਅਨ ਜਿਹੜੇ ਨੇ ਮੈਨੂੰ ਲੱਗਦਾ ਇਹ ਸ਼ਾਇਦ ਬਹੁਤ ਪ੍ਰਾਈਸ ਜਿਹੜੀ ਹੈ, ਕਈ ਵਾਰੀ ਮੈਂ ਸੁਣਦਾ ਸੀ ਕੱਲ੍ਹ ਵੀ ਸਾਡੇ ਇੱਥੇ ਕੋਈ ਸੱਜਣ ਦੱਸ ਰਿਹਾ ਸੀ ਵੀ ਇਹ ਬੜੀ ਇੱਕ ਸੇਵਿੰਗ ਵਾਲੀ ਗੱਲ ਹੈ ਕਿ ਜਿਹੜੇ ਔਰੇਂਜ ਅਨੀਅਨ ਨੇ 399 ਦੇ ਨੇ 10 ਪਾਉਂਡ ਦਾ ਬੈਗ
0: ਜੀ,
1: ਤੇ ਰੈਡ ਅਨੀਅਨ ਜਿਹੜੇ ਨੇ ਉਹ 499, ਸੋ ਰੈਗੂਲਰਲੀ ਇਹ ਕਿੰਨੇ ਕਦੇ ਹੁੰਦੇ ਆ ਪ੍ਰਭੂ?
0: ਇਹ ਅੱਜ ਕੱਲ੍ਹ ਜਿਹੜੇ ਚੱਲ ਰਹੇ ਸੀ $9 ਜਾਂ $10, $9.99
1: ਸੋ ਆਲਮੋਸਟ ਹਾਫ ਪ੍ਰਾਈਸ ਤੇ ਤੁਹਾਨੂੰ ਮਿਲ ਰਹੇ ਨੇ, ਇਹ ਸਪੈਸ਼ਲ ਆਫਰ ਹੈ ਜੀ, ਡਿਸਕਾਊਂਟ ਜਿਹੜਾ ਹੈ ਇਹ ਲਗਾਤਾਰ ਸ਼ਾਇਦ ਨਾ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਇਸ ਗ੍ਰੈਂਡ ਓਪਨਿੰਗ ਦੇ ਮੌਕੇ ਦੇ ਉੱਪਰ ਹੀ ਤੁਸੀਂ ਜੇ ਮੰਨ ਲਓ ਪਿਆਜ਼ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਆਲਮੋਸਟ 50% ਜਾਂ 40% ਦਾ ਸੇਵਿੰਗ ਤੁਹਾਡੀ ਹੋ ਹੀ ਰਹੀ ਹੈ
0: ਜੀ,
1: ਤੇ ਨਾਲ ਕਿਚਨ ਦੇ ਵਿੱਚ ਹੋਰ ਬਹੁਤ ਸਾਰਾ ਸਮਾਨ ਹੈ, ਜਦੋਂ ਬਿਲਕੁਲ ਸਟੋਰ ਦੇ ਐਂਡ ਦੇ ਉੱਤੇ ਕਾਰਨਰ ਵਾਲੇ ਸਾਈਡ ਦੇ ਸੈਕਸ਼ਨ ਦੇ ਵਿੱਚ ਆਇਲਸ ਦੇ ਵਿੱਚ ਪਹੁੰਚੋਗੇ ਤਾਂ ਉੱਥੇ ਤੁਹਾਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਬਰਤਨ ਭਾਂਡੇ ਫਿਰ ਹੋਰ ਜਿਹੜਾ ਕਿਚਨ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਉਹ ਸਾਰੀ ਐਕਸੈਸਰੀ ਉਹ ਵੀ ਉੱਥੇ ਮਿਲਦੀ ਹੈ, ਪੈਕਡ ਪ੍ਰੋਡਕਟ ਜਿਹੜੇ ਨੇ ਨਮਕੀਨ ਦੇ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੇ ਬਿਸਕਿਟਸ ਵਗੈਰਾ ਹੋ ਗਿਆ, ਡੇਅਰੀ ਪ੍ਰੋਡਕਟ ਹੋ ਗਿਆ, ਫਰੋਜ਼ਨ ਆਈਟਮਸ ਹੋ ਗਈਆਂ, ਫਿਰ ਫਰੈਸ਼ ਪ੍ਰੋਡਿਊਸ ਦੀ ਗੱਲ ਕਰਦੇ ਹਾਂ, ਸਬਜ਼ੀਆਂ ਦੀ ਗੱਲ ਕਰਦੇ ਹਾਂ, ਫਰੂਟਸ ਦੀ ਗੱਲ ਕਰਦੇ ਹਾਂ, ਪੈਕਡ ਜੂਸ ਜਿਹੜੇ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਹੁਣ ਮੈਂ ਦੇਖ ਰਿਹਾ ਜਿੱਥੇ ਮੈਂ ਡਿਸਕਾਊਂਟਰ ਤੇ ਖੜਾ, ਇਹਦੇ ਪਿੱਛੇ ਨਾ ਇੱਕ ਮਸ਼ੀਨ ਸਪੈਸ਼ਲ ਲੱਗੀ ਹੋਈ ਆ ਔਰੇਂਜ ਤੋਂ ਡਾਇਰੈਕਟ, ਸੇਮ ਉਸੇ ਵੇਲੇ ਏਦਾਂ ਹੀ ਉਹਨੂੰ ਸਾਫ਼ ਕਰਕੇ ਔਰੇਂਜ ਵਿੱਚ ਰੱਖ ਦਿੱਤਾ ਜਾਇਆ ਕਰਨਾ, ਤੇ ਉਹਨੇ ਆਪ ਹੀ ਉਹਨੂੰ ਪੀਲ ਕਰਨਾ ਹੈ, ਫਿਰ ਆਪ ਹੀ ਉਹਦੇ ਵਿੱਚ ਜੂਸ ਕੱਢਣਾ, ਤੇ ਸੇਮ ਉਸੇ ਵੇਲੇ ਤੁਹਾਡੇ ਅੱਖਾਂ ਦੇ ਸਾਹਮਣੇ ਜਿਵੇਂ ਗੁੜ ਕੱਢਣ ਦੇ ਲਈ ਰਸ ਕੱਢ ਕੇ ਉਸੇ ਵੇਲੇ ਅੱਖਾਂ ਸਾਹਮਣੇ ਪਾਇਆ ਜਾਂਦਾ ਨਾ
0: ਜੀ, ਗੰਨੇ ਤੋਂ ਰੋਹ ਜਿਵੇਂ ਕੱਢਦੇ ਆਪਾਂ,
1: ਇੱਥੇ ਉਹ ਜਿਹੜਾ ਔਰੇਂਜ ਹੈ ਉਸੇ ਵੇਲੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹਦਾ ਰਸ ਜਾਂ ਉਹਦਾ ਜੂਸ ਜਿਹੜਾ ਨਿਕਲ ਕੇ ਤੁਹਾਡੇ ਲਈ ਗਲਾਸ ਦੇ ਵਿੱਚ ਤਿਆਰ ਕੀਤਾ ਜਾਣਾ, ਤੇ ਹੋਰ ਵੀ ਬਹੁਤ ਸਾਰੀਆਂ ਅਲੱਗ ਅਲੱਗ ਆਈਟਮ ਨੇ ਇੱਥੇ, ਜਿੱਥੇ ਜਿਸ ਕਾਰਨਰ ਦੇ ਉੱਤੇ ਮੈਂ ਇਸ ਵੇਲੇ ਖੜਾ, ਇਹ ਜਿਹੜਾ ਕਾਰਨਰ ਹੈ ਇਹਦਾ ਨਾਮ ਰੱਖਿਆ ਗਿਆ ਤੋਹਫਾ ਮਾਰਟ, ਇੱਥੇ ਤੁਹਾਡੇ ਲਈ ਵੱਖਰੀ ਵੱਖਰੀ ਤਰ੍ਹਾਂ ਦੀਆਂ ਮਠਿਆਈਆਂ, ਕਿਉਂਕਿ ਹੁਣ ਆਉਣ ਵਾਲੇ ਫੈਸਟੀਵਲ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਜਾਂ ਹੋਰ ਦਿਨਾਂ ਤਿਉਹਾਰਾਂ ਦੇ ਮੌਕੇ ਦੇ ਉੱਪਰ ਤੁਹਾਡੇ ਲਈ ਮਠਿਆਈਆਂ ਇੱਥੋਂ ਵੀ ਸਰਵ ਕੀਤੀਆਂ ਜਾਣੀਆਂ, ਤੇ ਨਾਲ ਰੈਸਟੋਰੈਂਟ ਦਾ ਜ਼ਿਕਰ ਆਪਾਂ ਕਰ ਹੀ ਰਹੇ ਹਾਂ, ਪਲੇਟਵੇ ਰੈਸਟੋਰੈਂਟ ਹੋਣਾ ਇੱਥੇ ਨਾਲ ਹੀ, ਤੇ ਨਾਲ ਮੀਟ ਦੇ ਲਈ ਤੁਸੀਂ ਰੋ ਕੁਕਡ ਜਾਂ ਮੈਰੀਨੇਟਡ ਕੀਤਾ ਹੋਇਆ ਮੀਟ ਉਹ ਵੀ ਲੈ ਕੇ ਜਾ ਸਕਦੀ ਹੈ ਚੌਪ ਮੀਟ ਸ਼ਾਪ ਤੋਂ, ਸੋ ਇਹ ਤਿੰਨੋਂ ਹੀ ਸਟੋਰ ਜਿਹੜੇ ਨੇ ਹੁਣ ਤੁਹਾਡੇ ਲਈ ਖੁੱਲ੍ਹ ਗਏ ਨੇ, ਸੋ ਪਹੁੰਚਣਾ ਕਿੱਥੇ ਹੈ ਜੀ, 6141 ਮੇਫੀਲਡ ਰੋਡ, ਤੇ ਫੋਨ ਨੰਬਰ ਅਗਰ ਇੱਥੇ ਗੱਲਬਾਤ ਕਰਨੀ ਹੋਈ ਤਾਂ ਮੈਂ ਉਹ ਵੀ ਇੱਕ ਵਾਰੀ ਦੁਬਾਰਾ
0: 9059288557 905-928-5753 ਫੋਨ ਨੰਬਰ ਆ ਜੀ, ਹਾਂਜੀ
1: ਬਿਲਕੁਲ, ਸੋ ਇੱਥੇ ਪਹੁੰਚੋ ਜੀ, ਅੱਜ ਦਾ ਸਾਡਾ ਲਾਈਵ ਕਵਰੇਜ ਦੇ ਨਾਲ ਜੁੜਨ ਦੇ ਲਈ ਅਸੀਂ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਵੀ ਕਰਦੇ ਹਾਂ, ਤੇ ਨਾਲ ਆਪਾਂ ਸਾਡੇ ਕੁਝ ਹੋਰ ਸਪੋਂਸਰ ਦੇ ਜੇ ਜ਼ਿਕਰ ਕਰਾਂ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੋਂਸਰ ਹੈ ਜੀ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਸਮੋਸਾ ਐਂਡ ਸਵੀਟ ਫੈਕਟਰੀ ਇਸ ਵੇਲੇ 3 ਵੱਖਰੀਆਂ ਲੋਕੇਸ਼ਨਸ ਤੋਂ ਡੀਲ ਕਰਦੇ ਆ, ਸੋ ਆਪਣੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਪਹੁੰਚੋ, ਸੋ ਉਹਨਾਂ ਨੂੰ ਤੁਸੀਂ 100% ਪਿਓਰ ਵੈਜੀਟੇਰੀਅਨ ਖਾਣੇ ਮਠਿਆਈਆਂ ਜਾਂ ਸਨੈਕਸ ਵਗੈਰਾ ਦੇ ਲਈ ਜਿੱਥੇ ਉਹਨਾਂ ਦੇ ਨਜ਼ਦੀਕੀ ਸਟੋਰਸ ਤੇ ਜਾ ਸਕਦੇ ਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੀਵਾਲੀ ਨਾਲ ਸੰਬੰਧਿਤ ਕੁਝ ਖਾਸ ਪ੍ਰੋਗਰਾਮ ਅਰੇਂਜਮੈਂਟ ਜਿਹੜੇ ਕੀਤੇ ਜਾ ਰਹੇ ਨੇ, ਹੋ ਸਕਦਾ ਦੀਵਾਲੀ ਤੋਂ ਪਹਿਲਾਂ ਇੱਕ ਹੋਰ ਗੁੱਡ ਨਿਊਜ਼ ਅਸੀਂ ਸਮੋਸਾ ਸਵੀਟ ਫੈਕਟਰੀ ਵੱਲੋਂ ਸਾਂਝੀ ਕਰੀਏ, ਸੋ ਬਸ ਥੋੜੀ ਜਿਹੀ ਪਲੈਨਿੰਗ ਚੱਲ ਰਹੀ ਹੈ ਜੇ ਅਨਾਊਂਸਮੈਂਟ ਦੇ ਲਈ ਵੇਟ ਕੀਤੀ ਜਾ ਰਹੀ ਹੈ, ਸੋ ਜੇਕਰ ਦੀਵਾਲੀ ਤੋਂ ਪਹਿਲਾਂ ਉਹ ਅਨਾਊਂਸਮੈਂਟ ਕਰਨ ਦਾ ਮੌਕਾ ਮਿਲਿਆ ਤਾਂ ਫੋਰ ਸ਼ੋਰ ਇੱਕ ਹੋਰ ਸਰਪ੍ਰਾਈਜ਼ ਤੁਹਾਡੇ ਲਈ ਸਾਂਝਾ ਕਰਾਂਗੇ ਸਮੋਸਾ ਸਵੀਟ ਫੈਕਟਰੀ ਵੱਲੋਂ, ਪਰ ਇਸ ਵੇਲੇ ਤੁਸੀਂ ਆਪਣੀ ਕਿਸੇ ਵੀ ਨੇੜਲੀ ਲੋਕੇਸ਼ਨ ਤੇ ਜਾ ਸਕਦੇ ਹੋ, ਇੱਧਰ ਵੀ ਆਪਣੇ ਚਲੋ ਫਰੈਸ਼ਕੋ ਦੀਆਂ ਜਿਹੜੇ ਦੋ ਲੋਕੇਸ਼ਨ ਨੇ, ਇੱਕ ਤਾਂ ਸੈਂਡਲਵੁੱਡ ਬ੍ਰੈਮਲੀ ਦੇ ਨਜ਼ਦੀਕ ਹੈ ਤੇ ਇੱਕ ਆਪਣੀ ਇੱਧਰ ਆਪਣੇ ਕੰਟਰੀ ਸਾਈਡ ਐਂਡ ਏਅਰਪੋਰਟ ਦੇ ਨੇੜੇ ਵੀ ਹੈ, ਤੇ ਨਾਲ ਫਿਰ ਆਪਣੀ ਜਿਹੜੀ ਮੇਨ ਲੋਕੇਸ਼ਨ ਐਲਬੀਅਨ ਐਂਡ 27 ਵਾਲੀ ਸਾਈਡ ਦੇ ਉੱਪਰ ਹੈ ਹੀ ਹੈ, ਤੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਕਰਨ ਦੇ ਲਈ ਵੀ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਗੂਗਲ ਸਰਚ ਕਰ ਲਿਓ, ਉਹਨਾਂ ਦੀ ਆਨਲਾਈਨ ਵੈਬਸਾਈਟ ਤੇ ਜਾ ਕੇ ਵੀ ਆਪਣੀ ਵੱਖਰੀ ਵੱਖਰੀਆਂ ਆਪਸ਼ਨ ਐਕਸਪਲੋਰ ਕਰ ਸਕਦੇ ਹਾਂ, ਸੋ ਕਟਾਰੀਆ ਟੂਰਸ ਐਂਡ ਟਰੈਵਲਸ ਦਾ ਰੇਟ ਮੈਂ ਇੱਕ ਵਾਰੀ ਦੱਸ ਦਿੰਦਾ ਜੀ, ਜੇਕਰ ਤੁਸੀਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਫਲਾਈ ਕਰਨਾ ਚਾਹੁੰਦੇ ਹੋ, ਵਨ ਵੇ ਜਾਂ ਰਿਟਰਨ ਟਿਕਟਸ ਬਾਏ ਕਰਨੀ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲ 905-678-1200, ਇਹ ਨੰਬਰ ਬੜਾ ਸੌਖਾ ਹੈ, ਸੋ ਪ੍ਰਭਜੀਤ ਮੈਨੂੰ ਅੱਜ ਤੱਕ ਕਦੀ ਵੀ ਜਦੋਂ ਤੋਂ ਇਹ ਨੰਬਰ ਆਪਾਂ ਐਡਵਰਟਾਈਜ਼ ਕਰਨਾ ਸ਼ੁਰੂ ਕੀਤਾ ਕਦੀ ਪੜ੍ਹ ਕੇ ਬੋਲਣ ਦੀ ਲੋੜ ਨਹੀਂ ਪਈ, ਇੰਨਾ ਜ਼ੁਬਾਨੀ ਯਾਦ ਹੋਣ ਵਾਲਾ ਨੰਬਰ ਹੈ, 905 ਏਰੀਆ ਕੋਡ ਹੈ, ਫਿਰ ਉਸ ਤੋਂ ਬਾਅਦ 6 ਮੈਂ ਨਾ ਹੱਸਦੇ ਹੋਏ ਮਜ਼ਾਕ ਕਰਨ ਲੱਗਿਆ ਸੀ, ਬੰਦਾ ਕਹਿੰਦਾ ਯਾਰ ਵੀ ਮੈਂ ਇੱਦਾਂ ਪਹਿਲਾਂ ਬੰਦਾ ਫੜਾਂ ਜਿਹਾ ਮਾਰੀ ਜਾਵੇ, ਮੈਨੂੰ ਜ਼ੁਬਾਨੀ ਜ਼ਿਆਦਾ ਜ਼ੁਬਾਨੀ ਜ਼ਿਆਦਾ, ਮੁੜ ਕੇ ਭੁੱਲ ਜਾਵੇ ਬੰਦਾ, ਅੱਛਾ ਮੈਨੂੰ ਚੇਤਾ ਭੁੱਲ ਗਿਆ ਯਾਰ, ਵੀ ਉਹੀ ਗੱਲ ਹੋਈ ਨਾ, ਕਹਿੰਦਾ ਮੇਰੀਆਂ ਦੋ ਹੀ ਗੱਲਾਂ ਮਸ਼ਹੂਰ ਆ, ਕਹਿੰਦਾ ਇੱਕ ਮੇਰੀ ਯਾਦਾਸ਼ਤ ਤੇ ਦੂਜੀ ਮੈਂ ਭੁੱਲ ਗਿਆ,
0: ਵਧੀਆ ਆਪਣੇ ਆਪ ਨੂੰ ਕਵਰ ਕਰਨ ਦਾ ਤਰੀਕਾ,
1: ਉਹ 905-678-1200 ਇਹ ਨੰਬਰ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲ ਦਾ, ਤੇ 905-678-1200 ਦੇ ਉੱਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ, ਤੇ ਜਿਹੜੇ ਇਹਨਾਂ ਦੇ ਰਿਟਰਨ ਟਿਕਟ ਦੀ ਜਦੋਂ ਮੈਂ ਗੱਲ ਕਰਾਂ ਤਾਂ ਟੋਰਾਂਟੋ ਤੋਂ ਅੰਮ੍ਰਿਤਸਰ $2200, ਟੋਰਾਂਟੋ ਤੋਂ ਦਿੱਲੀ ਦੀ $1599 ਦੇ ਵਿੱਚ ਟਿਕਟ ਮਿਲ ਸਕਦੀ ਹੈ, ਕਾਫੀ ਸਾਰੇ ਦੋਸਤ ਸਾਡੇ ਪਾਕਿਸਤਾਨ ਦੇ ਨਾਲ ਅਗਰ ਰੇਟ ਲੈਣਾ ਰਿਟਰਨ ਟਿਕਟ ਟੋਰਾਂਟੋ ਤੋਂ ਕਰਾਚੀ 1965 ਤੇ ਟੋਰਾਂਟੋ ਤੋਂ ਇਸਲਾਮਾਬਾਦ ਦੀ ਰਿਟਰਨ ਟਿਕਟ $2180 ਦੇ ਵਿੱਚ ਮਿਲ ਸਕਦੀ ਹੈ। ਗੱਲ ਕਰਨੀ ਹੈ ਤੁਸੀਂ 905-678-1200 ਕਟਾਰੀਆ ਟੂਰਸ ਐਂਡ ਟਰੈਵਲ ਤੇ। ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰਾਊਡ ਸਪੋਂਸਰ ਨੇ ਜੀ ਆਪਣੇ ਕਿੰਗ ਟੋਇੰਗ, ਜੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ ਤੇ ਤੁਹਾਨੂੰ ਆਪਣੇ ਟਰੈਕਟਰ ਟ੍ਰੇਲਰ ਨੂੰ ਟੋ ਕਰਵਾਉਣ ਦੀ ਲੋੜ ਪੈ ਗਈ ਹੈ, ਤਾਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕਿਤੇ ਵੀ ਤੁਸੀਂ ਆਪਣੇ ਟਰੈਕਟਰ ਟ੍ਰੇਲਰ ਨੂੰ ਟੋ ਕਰਵਾਉਣ ਦੇ ਲਈ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡੇ ਪ੍ਰੋਗਰਾਮ ਦਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦਿਓ ਤੇ ਕਟਾਰੀਆ ਟੂਰਸ ਐਂਡ ਕਿੰਗ ਟੋਇੰਗ ਦੀ ਟੀਮ ਨੇ ਤੁਹਾਡੇ ਲਈ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਡਾਇਰੈਕਟ ਡੀਲ ਕਰਨਾ ਤੇ ਜਿਹੜੇ ਵੀ ਇਹਨਾਂ ਦੇ ਕੋਲ ਕੁਛ ਇੱਕ ਇਕਿਪਮੈਂਟ, ਕਿਉਂਕਿ ਪ੍ਰਭਜੀ ਤੁਸੀਂ ਤਾਂ ਇਸ ਫੀਲਡ ਦੇ ਨਾਲ ਬੜੇ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਹੋ, ਬਹੁਤ ਸਾਰੇ ਜਿਹੜੇ ਹੈਵੀ ਡਿਊਟੀ ਟੋਇੰਗ ਨਾਲ ਸੰਬੰਧਿਤ ਕਈ ਵਾਰੀ ਇਕਿਪਮੈਂਟਸ ਦੀ ਗੱਲ ਕਰਦੇ ਆ, ਜਿਹੜੀਆਂ ਕ੍ਰੇਨਸ ਵਗੈਰਾ ਹੁੰਦੀਆਂ ਨੇ ਉਹ ਹਰ ਕੰਪਨੀ ਕੋਲ ਕਈ ਵਾਰੀ ਉਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨਹੀਂ ਆ, ਉਸ ਤਰ੍ਹਾਂ ਦੀਆਂ ਇਕਿਪਮੈਂਟ ਜਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਕ੍ਰੇਨਸ ਨਹੀਂ ਆ ਜਿਹੜੀਆਂ ਕਿੰਗ ਟੋਇੰਗ ਦੇ ਕੋਲ ਆ। ਸੋ ਜੇਕਰ ਹੈਵੀ ਡਿਊਟੀ ਟੋਇੰਗ ਦੇ ਲਈ ਕਈ ਵਾਰੀ ਦੇਖਦੇ ਹਾਂ ਕਿ ਬਹੁਤ ਹੈਵੀ ਡਿਊਟੀ ਜਿਹੜੀ ਟੋਇੰਗ ਦੀ ਜ਼ਰੂਰਤ ਪੈ ਜਾਂਦੀ ਹੈ, ਤੁਹਾਡੇ ਲੋਡ ਟ੍ਰੇਲਰ ਵਗੈਰਾ ਕਈ ਵਾਰੀ ਖਰਾਬ ਹੋ ਜਾਂਦੇ ਆ ਜਾਂ ਉਹ ਆਫ ਰੋਡ ਹੋ ਜਾਂਦੇ ਆ, ਤਾਂ ਉਸ ਵੇਲੇ ਉਹਨਾਂ ਨੂੰ ਪਿੱਕ ਕਰਨ ਦੇ ਲਈ, ਔਨ ਰੋਡ ਕਰਨ ਦੇ ਲਈ ਜਾਂ ਰਿਪੇਅਰ ਕਰਨ ਦੇ ਲਈ ਕਿਤੇ ਵੀ ਲੈ ਕੇ ਜਾਣ ਦੇ ਲਈ ਤੁਹਾਨੂੰ ਹੈਵੀ ਡਿਊਟੀ ਟੋਇੰਗ ਦੇ ਲਈ ਕ੍ਰੇਨਸ ਵਗੈਰਾ ਦੀ ਲੋੜ ਹੁੰਦੀ ਹੈ। ਸੋ 416-670-2222 ਉਹ ਕਿੰਗ ਟੋਇੰਗ ਦੇ ਨਾਲ ਕੰਟੈਕਟ ਕਰਕੇ ਤੁਸੀਂ ਸੇਵਾਵਾਂ ਲੈ ਸਕਦੇ ਹੋ। ਤੇ ਕੈਨੇਡਾ ਵਾਈਡ ਤੁਸੀਂ ਆਪਣੀ ਗੱਡੀ ਨੂੰ ਵੀ ਟੋ ਕਰਵਾਉਣਾ ਹੋਇਆ ਤੇ ਉਹਦੇ ਵਿੱਚ ਵੀ ਇਹਨਾਂ ਨੇ ਤੁਹਾਡੀ ਮਦਦ ਕਰ ਦੇਣੀ ਹੈ। ਅਮਰੀਕਾ ਕੈਨੇਡਾ ਦੋਨੋਂ ਦੇਸ਼ਾਂ ਦੇ ਵਿੱਚ ਟਰੈਕਟਰ ਟ੍ਰੇਲਰ ਦੇ ਲਈ ਤੇ ਗੱਡੀ ਦੇ ਲਈ ਤੁਸੀਂ ਕੈਨੇਡਾ ਵਾਈਡ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸੋ ਰੱਬ ਨਾ ਕਰੇ ਕਦੀ ਲੋੜ ਪਵੇ, ਪਰ ਜੇ ਲੋੜ ਪੈ ਜਾਂਦੀ ਹੈ ਤਾਂ ਫਿਰ ਤੁਹਾਡੇ ਕੋਲ ਨੰਬਰ ਹੈਂਡੀ ਹੋਣਾ ਚਾਹੀਦਾ ਕਿੰਗ ਟੋਇੰਗ। 416-670-2222 ਦੇ ਉੱਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲਈ ਜਾ ਸਕੇਗੀ ਤੇ ਸਾਡੇ ਪ੍ਰੋਗਰਾਮ ਦਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਤੁਸੀਂ ਟੀਮ ਦੇ ਨਾਲ ਗੱਲਬਾਤ ਕਰਦੇ ਹੋ। ਉਹਦੇ ਨਾਲ ਸਾਡੇ ਲਈ ਵੀ ਇੱਕ ਸਪੋਰਟ ਮਿਲਦੀ ਹੈ ਤੇ ਉਹਨਾਂ ਨੂੰ ਬਿਜ਼ਨਸ ਦੇ ਰੂਪ ਦੇ ਵਿੱਚ ਜਿਵੇਂ ਦੱਸਿਆ ਕਿ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਲਈ ਜਿਹੜੀ ਸਪੈਸ਼ਲ ਡਿਸਕਾਊਂਟ ਜਾਂ ਕੋਈ ਹੋਰ ਸਪੈਸ਼ਲ ਆਫਰਸ ਨੇ ਉਹ ਵੀ ਅਵੇਲ ਕਰਨ ਦਾ ਤੁਹਾਡੇ ਕੋਲ ਮੌਕਾ ਹੁੰਦਾ। ਪੰਜਾਬੀ ਬਾਈ ਨੇਚਰ ਦੀ ਗੱਲ ਕਰੀਏ ਤਾਂ ਇਸ ਵੇਲੇ 8 ਲੋਕੇਸ਼ਨ ਨੇ ਪੰਜਾਬੀ ਬਾਈ ਨੇਚਰ ਦੀਆਂ, pnjabibynature.ca ਇਸ ਵੈਬਸਾਈਟ ਤੇ ਜਾ ਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕੋਗੇ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦੇ ਦਿਓ ਜਦੋਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋਗੇ ਤਾਂ ਤੁਹਾਡੇ ਲਈ ਤੁਸੀਂ ਕੇਟਰਿੰਗ ਨਾਲ ਸੰਬੰਧਿਤ ਵਿਸ਼ੇਸ਼ ਤੌਰ ਦੇ ਉੱਤੇ ਮੈਂ ਜ਼ਿਕਰ ਕਰਦਾ ਹੁੰਦਾ ਕਿ ਉਹਨਾਂ ਦੇ ਕੋਲ ਲਾਜਵਾਬ ਆਫਰ ਨੇ ਜਿੱਥੇ ਇਹਨਾਂ ਕੋਲ ਮਲਟੀਪਲ ਫੂਡ ਟਰੱਕਸ ਨੇ। ਸੋ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਵੱਡੇ ਛੋਟੇ ਫੰਕਸ਼ਨ ਦੇ ਲਈ ਲਾਈਵ ਕੇਟਰਿੰਗ ਕਰਨ ਦੇ ਲਈ ਪੰਜਾਬੀ ਬਾਈ ਨੇਚਰ ਦੀਆਂ ਸੇਵਾਵਾਂ ਲਈਆਂ ਜਾਂਦੀਆਂ। ਸੋ ਤੁਸੀਂ pnjabibynature.ca ਤੇ ਜਾ ਕੇ ਸਾਰੇ ਵੇਰਵੇ ਲੈ ਸਕਦੇ ਹੋ। ਸੋ ਇਸ ਵੇਲੇ 1:21 ਹੋ ਗਏ ਨੇ ਪ੍ਰੋਗਰਾਮ ਨਜ਼ਰੀਆ ਓਪੀਨੀਅਨ ਵੀਕਐਂਡ ਵਾਲੀ ਸਾਡੀ ਖਾਸ ਪੇਸ਼ਕਸ਼ ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਆ ਜੀ ਅਨਾਜ ਮਾਰਟ ਤੋਂ ਤੇ ਵਾਪਸ ਹੁਣ ਚੱਲਦੇ ਹਾਂ। ਪ੍ਰਭਜੀਤ ਗੱਲਾਂ ਬਾਤਾਂ ਬਹੁਤ ਹੋ ਗਈਆਂ, ਥੋੜਾ ਬਹੁਤਾ ਕੋਈ ਨਾ ਕੋਈ ਗੀਤ ਸੰਗੀਤ ਜਾਂ ਕੋਈ ਹੋਰ ਅਪਡੇਟ ਸਾਂਝੀ ਕਰਦੇ ਤੇ ਫਿਰ ਵਾਪਸ ਆਉਂਦੇ ਹਾਂ ਜੀ।

0: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering, delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
1: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
2: Premium Autorepairs and Used Car Sales, Gurpreet Adda, phone number 416-747-8800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਅੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-8800, 416-747-6800, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ।
3: ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਰੇਡੀਓ ਨਜ਼ਰੀਆ ਦਾ ਵੀਕਐਂਡ ਸ਼ੋਅ, ਅਤੇ ਮੈਂ ਪ੍ਰਭਜੀਤ ਬੋਪਰ ਹੈ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਜੀ। ਦੋਸਤੋ ਜੇ ਤੁਸੀਂ ਕੋਈ ਵੀ ਐਡਵਰਟਾਈਜਮੈਂਟ ਕਰਵਾਉਣਾ ਚਾਹੁੰਦੇ ਹੋ ਸਟੂਡੀਓ ਦੇ ਸਾਡੇ ਸ਼ੋਅ ਦੇ ਵਿੱਚ, 2 ਘੰਟੇ ਦਾ ਹੁੰਦਾ ਅਤੇ ਵੀਕਐਂਡ ਦੇ ਉੱਤੇ ਸਾਡਾ ਕਿਸੇ ਡਿਫਰੈਂਟ ਔਨ ਏਅਰ ਪ੍ਰੋਗਰਾਮ ਚੱਲਦਾ ਜੀ, ਉਹਦੇ ਵਾਸਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ 647-400-6862, ਅਤੇ ਜਾਂ ਤੁਸੀਂ ਮਨਜੀਤ ਗਿੱਲ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ 416-669-1389, ਅਤੇ ਮੇਰੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ 647-706-3800। ਤੁਹਾਨੂੰ ਬਹੁਤ ਵਧੀਆ ਪੈਕੇਜ ਬਣਾ ਕੇ ਦਿੱਤਾ ਜਾਏਗਾ, ਉਹ 'ਚ ਤੁਸੀਂ ਸੇਵਿੰਗ ਵੀ ਕਰ ਸਕਦੇ ਹੋ, ਅਤੇ ਤੁਸੀਂ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ, ਜੀ ਮੀਡੀਆ ਗਰੁੱਪ ਤੁਸੀਂ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ, ਅਤੇ ਲੇਟੈਸਟ ਨਿਊਜ਼ ਜੋ ਸਿਟੀ ਦੇ ਵਿੱਚ ਹੋ ਰਿਹਾ, ਜਿੱਦਾਂ ਆਪਣੇ ਅੱਜ ਕੱਲ੍ਹ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਆਪਣੇ ਇੱਥੇ ਵੋਟਾਂ ਪੈਣੀਆਂ ਜੀ, ਉਹਦੇ ਰਿਲੇਟਡ ਸਾਡੇ ਐਵਰੀ ਡੇ ਅਸੀਂ ਪੋਡਕਾਸਟ ਕਰਦੇ ਹਾਂ ਜੀ, ਉਹ ਅਪਲੋਡ ਕਰਦੇ ਹਾਂ ਯੂਟਿਊਬ ਦੇ ਉੱਤੇ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ। ਤੁਸੀਂ ਤੁਹਾਡੇ ਏਰੀਏ ਦੇ ਕੈਂਡੀਡੇਟ ਜੇ ਕੋਈ ਹੈਗਾ, ਜੇ ਤੁਸੀਂ ਚਾਹੁੰਦੇ ਹੋ ਕਿਸੇ ਦੀ ਇੰਟਰਵਿਊ ਕਰਨੀ ਜਾਂ ਤੁਸੀਂ ਕੋਈ ਆਪਣੀ ਕੋਈ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ, ਅਤੇ ਉਹਦੇ ਵਾਸਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ 647-400-6862, 647-400-6862। ਅਤੇ ਦੋਸਤੋ ਬਾਅਦ ਸਾਡਾ ਅਨਾਜ ਮਾਰਟ ਤੋਂ ਲਾਈਵ ਲੋਕੇਸ਼ਨ ਚੱਲ ਰਿਹਾ, ਅਨਾਜ ਮਾਰਟ 6147-6141 ਮੇਫੀਲਡ ਰੋਡ, ਬਰੰਪਟਨ। ਫੋਨ ਨੰਬਰ ਹੈਗਾ ਜੀ 9059288557, ਅਤੇ ਇਹ 7 ਵਜੇ ਤੋਂ ਲੈ ਕੇ ਸਵੇਰ ਦੇ ਰਾਤ ਦੇ 10 ਵਜੇ ਤੱਕ ਓਪਨ ਹੁੰਦੇ, 7 ਦਿਨ ਹੀ, ਅਤੇ ਇਹਨਾਂ ਦੀ ਗ੍ਰੈਂਡ ਓਪਨਿੰਗ ਸੇਲ ਚੱਲ ਰਹੀ ਹੈ ਜੀ, ਜਿਹੜੀਆਂ 5 ਸਪਟੰਬਰ ਤੱਕ ਚੱਲਣੀਆਂ, 5 ਸਪਤੰਬਰ ਤੱਕ, ਅਤੇ ਤੁਸੀਂ ਆਪਣੀ ਸੇਵਿੰਗ ਕਰ ਸਕਦੇ ਹੋ। ਅਤੇ ਲਾਈਵ ਲੋਕੇਸ਼ਨ ਆਪਾਂ ਚੱਲ ਰਿਹਾ, ਗਿੱਲ ਸਾਹਿਬ ਆਪਣੇ ਨਾਲ ਹਾਜ਼ਰ ਨੇ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਇੱਕ ਵਾਰ ਫਿਰ।
4: ਹਾਂਜੀ ਪ੍ਰਭਜੀਤ, ਬਹੁਤ ਸ਼ੁਕਰੀਆ ਬ੍ਰਦਰ, ਥੈਂਕ ਯੂ। ਸੋ ਅਨਾਜ ਮਾਰਟ ਲਾਈਵ ਔਨ ਲੋਕੇਸ਼ਨ, ਜਿਵੇਂ ਤੁਸੀਂ ਦੱਸਿਆ ਕਿ ਅਸੀਂ ਇਹ ਨਵਾਂ ਗ੍ਰੋਸਰੀ ਸਟੋਰ ਓਪਨ ਹੋ ਗਿਆ, ਮੀਟ ਸ਼ਾਪ ਓਪਨ ਹੋ ਗਈ ਹੈ, ਰੈਸਟੋਰੈਂਟ ਓਪਨ ਹੋ ਗਿਆ। ਸੋ ਜਿੱਥੇ ਤੁਸੀਂ ਆਪਣੀ ਮਨਪਸੰਦ ਦੇ ਖਾਣੇ, ਸਨੈਕਸ, ਮਠਿਆਈਆਂ, ਵੈਜ, ਨੌਨ ਵੈਜ, ਹਰ ਤਰ੍ਹਾਂ ਦੀਆਂ ਆਈਟਮਸ ਰੈਸਟੋਰੈਂਟ ਦੇ ਵਿੱਚ, ਈਵਨ ਕੇਟਰਿੰਗ ਦੀ

0: ਸੋ ਇਸ ਕਰਕੇ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ, ਬਾਰ ਬਾਰ ਸਾਡਾ ਕਹਿਣ ਦਾ ਦੱਸਣ ਦਾ ਮੇਨ ਮਕਸਦ ਇਹੀ ਹੈ, ਤੁਹਾਨੂੰ ਯਾਦ ਕਰਵਾ ਰਹੇ ਹਾਂ, ਰਿਮਾਈਂਡਰ ਦੇ ਰਹੇ ਹਾਂ ਕਿ ਤੁਸੀਂ ਇੱਥੇ ਆਓ, ਨਾਲੇ ਤਾਂ ਸਟੋਰ ਦਾ ਮਾਹੌਲ ਮਾਣੋ। ਨਾਲ ਹੀ ਹੁੰਦਾ ਹੈ ਪ੍ਰਭ ਜੀ, ਜਦੋਂ ਆਪਾਂ ਇੱਕ ਗੁੱਡ ਲੱਕ ਦੀ ਗੱਲ ਕਰਦੇ ਹਾਂ ਜਾਂ ਇੱਕ ਬਲੈਸਿੰਗ ਦੀ ਗੱਲ ਕਰਦੇ ਹਾਂ, ਨਾਲ ਇੱਕ ਚੰਗੀਆਂ ਪੋਜ਼ਿਟਿਵ ਵਾਈਬਸ ਦੇਣ ਦੀ ਗੱਲ ਕਰਦੇ ਹਾਂ, ਆਸ਼ੀਰਵਾਦ ਦੇਣ ਦੀ ਗੱਲ ਕਰਦੇ ਹਾਂ, ਅਰਦਾਸ ਕਰਨ ਦੀ ਗੱਲ ਕਰਦੇ ਹਾਂ, ਕਿਸੇ ਦੀ ਕਾਮਯਾਬੀ ਦੀ ਦੁਆ ਕਰਦੇ ਹਾਂ, ਤਾਂ ਉਹ ਜਦੋਂ ਤੁਸੀਂ ਬਹੁਤ ਵਾਰ ਇਹ ਨੋਟਿਸ ਕੀਤਾ ਹੋਣਾ ਕਿ ਆਪਾਂ ਜਦੋਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਤਾਂ ਲਾਈਫ ਦੇ ਵਿੱਚ ਸਾਨੂੰ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਦੇ ਛੋਟੇ ਵੱਡੇ ਕਈ ਵਾਰੀ ਫੰਕਸ਼ਨ ਦੇ ਜਿਹੜੇ ਇਨਵੀਟੇਸ਼ਨ ਆਉਂਦੇ ਆ ਤੇ ਅਸੀਂ ਉੱਥੇ ਜਾਈਦਾ ਉਹਨਾਂ ਵੱਡੇ ਛੋਟੇ ਫੰਕਸ਼ਨਾਂ ਦੇ ਉੱਤੇ, ਚਾਹੇ ਉਹ ਸਾਡੇ ਕੋਈ ਵਿਆਹ ਸ਼ਾਦੀ ਨਾਲ ਸੰਬੰਧਿਤ ਪ੍ਰੋਗਰਾਮ ਨੇ, ਕੋਈ ਜਨਮ ਦਿਨ ਹੈ, ਕੋਈ ਐਨਵਰਸਰੀ ਹੈ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੁੱਖ ਦੁੱਖ ਦਾ ਸਮਾਂ ਹੁੰਦਾ ਤਾਂ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਕੇ ਖੁਸ਼ੀ ਦੇ ਵਿੱਚ ਖੁਸ਼ੀ ਸਾਂਝੀ ਕਰੀ ਦੀ ਹੈ। ਜੇ ਕਿਤੇ ਕੋਈ ਦੁੱਖ ਵਾਲੀ ਖਬਰ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉੱਥੇ ਅਸੀਂ ਅਫਸੋਸ ਕਰਕੇ ਉਸ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕਰੀ ਦੀ। ਸੋ ਇਹ ਮੈਨੂੰ ਇਉਂ ਲੱਗਦਾ ਹੁੰਦਾ ਕਿ ਜਦੋਂ ਸਾਡੇ ਜ਼ਰੀਏ ਜਾਂ ਹੋਰ ਵੱਖਰੇ ਵੱਖਰੇ ਪਲੇਟਫਾਰਮ ਦੇ ਜ਼ਰੀਏ ਅਸੀਂ ਆਪਣੇ ਸੰਦੇਸ਼ ਤੁਹਾਡੇ ਤੱਕ ਜਦੋਂ ਪਹੁੰਚਦੇ ਕਰਦੇ ਹਾਂ, ਕਿਸੇ ਵੀ ਬਿਜ਼ਨਸ ਬਾਰੇ, ਕਿਸੇ ਗ੍ਰੈਂਡ ਓਪਨਿੰਗ ਬਾਰੇ, ਕਿਸੇ ਖਾਸ ਡੀਲ ਬਾਰੇ, ਆਪਸ਼ਨ ਬਾਰੇ, ਕੋਈ ਆਫਰਸ ਬਾਰੇ, ਉਹਦਾ ਵੱਡਾ ਮਕਸਦ ਇਹੀ ਹੁੰਦਾ ਕਿ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਜਿਹੜਾ ਇਸ ਖੁਸ਼ੀ ਨੂੰ ਹੋਰ ਵੱਡਾ ਕਰਨ ਦੇ ਲਈ, ਇਸ ਖੁਸ਼ੀ ਨੂੰ ਹੋਰ ਜ਼ਿਆਦਾ ਮਲਟੀਪਲਾਈ ਕਰਨ ਦੇ ਲਈ, ਇਸ ਐਕਸਾਈਟਮੈਂਟ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਪਰਿਵਾਰ ਜਦੋਂ ਆਪਣੇ ਇੱਥੇ ਵਿਜ਼ਿਟ ਕਰਦੇ ਆ, ਉਹਨਾਂ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਜਦੋਂ ਉਸ ਬਿਜ਼ਨਸ ਨਾਲ ਅਟੈਚ ਹੁੰਦੀਆਂ। ਇਹਨੂੰ ਕੋਈ ਮੈਂ ਇੱਦਾਂ ਨਹੀਂ ਵੀ, ਕਈ ਵਾਰੀ ਤਾਂ ਆਪਾਂ ਵਹਿਮਾਂ ਭਰਮਾਂ ਦੇ ਤੌਰ ਦੇ ਉੱਤੇ ਬੰਦਾ ਕਹਿੰਦਾ ਯਾਰ ਵੀ ਹਾਂ ਕਿਤੇ ਆਉਣਾ ਜਾਣਾ ਚਰਨ ਪਾਉਣੇ, ਉਹ ਵੱਖਰੀ ਸਟੋਰੀ ਹੈ, ਪਰ ਮੈਂ ਵੈਸੇ ਮੰਨਦਾ ਕਿ ਸਾਡੀ ਜਿਹੜੀ ਐਨਰਜੀ ਆ, ਸਾਡਾ ਜਿਹੜਾ ਉਹ ਪੋਜ਼ਿਟਿਵ ਔਰਾ ਹੈ, ਉਹ ਸੱਚਮੁੱਚ ਡਰਾਈਵ ਕਰਦਾ। ਸੋ ਉਹ ਜਿਹੜਾ ਔਰਾ ਹੈ ਨਾ, ਮੈਂ ਸੱਚੀ ਬਿਆਨ ਨਹੀਂ ਕਰ ਸਕਦਾ ਵੀ ਜਦੋਂ ਹੀ ਮੈਂ, ਤੁਸੀਂ ਦੇਖਿਆ ਹੁਣ ਆਪਾਂ ਉਹ ਪਿਛਲੇ ਲਿੰਕ ਦੇ ਵਿੱਚ ਉਹ ਛੋਟੇ ਬੱਚੇ ਨਾ, ਮੈਂ ਤਾਂ ਵੈਸੇ ਹੀ ਉਹ ਮੋਟਰਸਾਈਕਲ ਦੇ ਕੋਲ ਆ ਕੇ ਖੜੇ ਸੀਗੇ ਤੇ ਮੈਨੂੰ ਆਈਡੀਆ ਨਹੀਂ ਸੀ, ਤੇ ਮੈਂ ਜਦੋਂ ਜਾ ਕੇ ਉਹਨਾਂ ਨੂੰ ਮਿਲਿਆ ਤੇ ਜਦੋਂ ਬਾਈ ਨੇ ਕਿਹਾ ਵੀ ਅਸੀਂ ਜਿੱਤਿਆ ਯਾਰ, ਮੈਂ ਆਈ ਵਾਸ ਲਿਟਰਲੀ ਮਤਲਬ ਇੰਨਾ ਖੁਸ਼ੀ ਹੋਈ, ਮੈਂ ਕਿਹਾ ਯਾਰ ਵਾਓ ਕਿਆ ਵੱਡੀ ਬਲੈਸਿੰਗ ਮਿਲ ਗਈ ਵੀ ਇੱਕ ਛੋਟਾ 2.5 ਸਾਲ ਦਾ ਬੱਚਾ ਜਿਹੜਾ ਪਹਿਲਾ ਗ੍ਰੈਂਡ ਪ੍ਰਾਈਸ ਉਹ ਜਿੱਤ ਕੇ ਗਿਆ, ਤੇ ਅਸੀਂ ਕਿੰਨੇ ਲੱਕੀ ਹਾਂ ਕਿ ਉਸ ਪ੍ਰਾਈਸ ਨੂੰ ਸਾਂਝਾ ਕਰਨ ਲਈ, ਡਿਸਕਸ ਕਰਨ ਲਈ ਕਮਿਊਨਿਟੀ ਸਾਰੀ ਦੇ ਨਾਲ ਜਿਵੇਂ ਆਪਾਂ ਉਸ ਸੰਦੇਸ਼ ਨੂੰ ਪਹੁੰਚਦਾ ਕੀਤਾ, ਉਹ ਪੋਜ਼ਿਟਿਵਿਟੀ ਸਪਰੈਡ ਹੋਈ। ਮੈਨੂੰ ਤਾਂ ਉਹ ਲੱਗਿਆ ਵੀ ਉਹ ਸਪਰੈਡ ਹੋਈ ਹੋਣੀ ਹੈ ਸਾਡੀ ਇਸ ਆਵਾਜ਼ ਦੇ ਜ਼ਰੀਏ। ਸੋ ਤੁਸੀਂ ਸਟੂਡੀਓ 'ਚ ਬੈਠੇ ਵੀ ਆਈ ਐਮ ਸ਼ੋਰ ਕਿ ਕੁਛ ਨਾ ਕੁਛ ਉਹ ਫੀਲ, ਉਹ ਅਹਿਸਾਸ ਤੁਹਾਡੇ ਤੱਕ ਪਹੁੰਚਿਆ ਹੋਣਾ।
1: ਜੀ ਜੀ ਜੀ ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਬਹੁਤ ਵਧੀਆ ਫੀਲ ਹੁੰਦਾ ਜੀ। ਦੇਖੋ ਅੱਗੇ ਇੱਕ ਕਿਸੇ ਕਾਲਰ ਦੀ ਕਾਲ ਵੀ ਆਉਂਦੀ ਕਿ ਉਹ ਜਿੱਤਿਆ ਤਾਂ ਉਹਦੇ ਮਾਂ ਪਿਓ ਨੇ ਆ। ਮੈਂ ਕਿ ਆਪਾਂ ਅੱਜ ਵੀ ਆਪਣੇ ਇੱਥੇ, ਮੈਂ ਵੀ ਕਲੀਅਰ ਕਰਦਾ ਆਪਣੇ ਬੱਚਿਆਂ ਨੂੰ, ਯਾਰ ਆਪਾਂ ਆਪਣੇ ਨਾਮ ਤੋਂ ਨਹੀਂ, ਆਪਣੇ ਬੱਚਿਆਂ ਦੀ ਇਹਨਾਂ ਦੇ ਨਾਮ ਤੋਂ ਪਾਉਣੇ, ਕਿਤੇ ਇਹਨਾਂ ਦੀ ਕਿਸਮਤ, ਜਿਵੇਂ ਬੱਚੇ ਰੱਬ ਦਾ ਰੂਪ ਹੁੰਦੇ ਆ ਨਾ ਜਿਵੇਂ ਆਪਾਂ ਕਹਿੰਦੇ ਹਾਂ, ਤੇ ਉਹਨਾਂ ਨੇ ਪਾਇਆ। ਮੈਂ ਕਹਿੰਦਾ ਕਿ ਗਰੋਸ ਪੈਸੇ ਤਾਂ ਉਹਨਾਂ ਨੇ ਪੇ ਕੀਤੇ, ਉਹਦੇ ਮਾਂ ਬਾਪ ਨੇ, ਬੱਚੇ ਨੇ ਥੋੜ੍ਹਾ ਗਰੋਸਰੀ ਕੀਤੀ। ਮੈਂ ਕਿ ਚਲੋ ਗਰੋਸਰੀ ਚਾਹੇ ਬੱਚੇ ਨੇ ਨਹੀਂ ਕੀਤੀ, ਪਰ ਆਪਾਂ ਕਿਸੇ ਦੇ ਨਾਮ ਦੇ ਉੱਤੇ ਪਾਇਆ ਨਾ ਕਿ ਉਹਨਾਂ ਨੇ ਆਪਣਾ ਨਾਮ ਛੱਡ ਕੇ ਆਪਣੀ ਵਾਈਫ ਦਾ ਨਾਮ ਉਹਨਾਂ ਨੇ ਪਾਇਆ, ਉਹਨਾਂ ਨੇ ਆਪਣੇ ਬੱਚੇ ਦੀ ਦੇਖਿਆ ਨਾ ਕਿ ਚਲੋ ਛੋਟੇ ਬੱਚੇ ਦੇ ਨਾਮ ਤੋਂ ਪਾਉਣੇ, ਤਾਂ ਕਿਸਮਤ ਦੇਖੋ ਕਿ ਇੱਕ ਉਹਨਾਂ ਨੇ ਸੰਡੇ ਆਉਂਦੇ ਸੀ, ਸੰਡੇ ਹਰ ਵਾਰੀ ਸੰਡੇ ਗਰੋਸਰੀ ਕਰਦੇ ਹਾਂ, ਤੇ ਉਹਨਾਂ ਦੇ ਕਿ ਅੱਜ ਅਸੀਂ ਆ ਗਏ ਸੈਚਰਡੇ, ਇੱਕ ਤੁਸੀਂ ਉੱਤੋਂ ਕਹਿਤਾ ਕਿ 5:30 ਵਜੇ ਤੱਕ ਅਸੀਂ ਟਾਈਮ ਐਕਸਟੈਂਡ ਕਰਤਾ, ਤੇ ਉਹ ਸਾਰਾ ਕੁਝ, ਉਹ 3-4 ਚੀਜ਼ਾਂ ਪੋਜ਼ਿਟਿਵ ਸੀ ਨਾ, ਪੋਜ਼ਿਟਿਵਿਟੀ ਸੀ, ਤੇ ਉਹ ਸਾਰਾ ਕੁਝ ਰਲ ਗਿਆ ਕਿ ਦੇਖੋ ਉਹ ਨਾਮ ਹੀ ਆਉਂਦੇ ਜਾਂ ਕਿ ਇੱਕ ਕੁਦਰਤ ਨੇ, ਉਹ ਕਾਇਨਾਤ ਨੇ, ਉਹ ਸਿਰਜਿਆ ਸਭ ਕੁਝ।
0: ਬਿਲਕੁਲ ਠੀਕ
1: ਹੈ, ਤੁਸੀਂ ਮੇਰੇ ਹਿਸਾਬ ਨਾਲ ਆਪਾਂ ਨੂੰ ਉਹਨਾਂ ਨੂੰ ਵਿਸ਼ੇਸ ਦੇਣੇ ਚਾਹੀਦੇ, ਚਾਹੇ ਜਿੰਨੇ ਵੀ ਜਿੱਤਿਆ ਕੋਈ, ਚਾਹੇ ਛੋਟਾ ਬੱਚਾ, ਆਪਾਂ ਛੋਟੇ ਬੱਚੇ ਦਾ ਚਲੋ ਨਾਮ ਲੈ ਰਹੇ, ਪਰ ਆਪਾਂ ਨੂੰ ਮੁਬਾਰਕਾਂ ਦੇਣੇ ਚਾਹੀਦੀਆਂ। ਹਾਂ ਠੀਕ ਆ, ਵਾਕਈ ਯਾਰ ਕਿ ਕਿਸਮਤ, ਜਿਹਨੂੰ ਕਿਸਮਤ ਕਹਿੰਦੇ ਕਿ ਉਹ ਵੀ ਹੈਗੀ ਆ, ਮੈਂ ਜੋ ਸੋਚਦਾ। ਹਾਂਜੀ,
0: ਕਿਉਂਕਿ ਦੇਖੋ ਉਹਨਾਂ ਨੇ ਸਮਾਨ ਤਾਂ ਸਾਰਾ ਫੈਮਿਲੀ ਨੇ, ਮਾਂ ਬਾਪ ਨੇ ਹੀ ਬਾਏ ਕੀਤਾ ਸੀ, ਪਰ ਉਹਨਾਂ ਨੇ ਸੋਚਿਆ ਵੀ ਆਪਾਂ ਆਪਣੇ ਬੇਟੇ ਦਾ ਨਾਮ ਕੂਪਨ ਦੇ ਉੱਤੇ ਲਿਖ ਦਿੰਦੇ, ਕਿਉਂਕਿ ਉਹ ਇੱਕ ਕੂਪਨ, ਇੱਕ ਫੈਮਿਲੀ ਦੇ ਲਈ ਇੱਕ ਕੂਪਨ ਹੀ ਦਿੱਤਾ ਜਾ ਰਿਹਾ ਸੀਗਾ ਉਸ ਵੇਲੇ ਨਾ, ਉਹਨਾਂ ਨੇ ਪਰਚੇਜ ਕੀਤਾ, ਕਿਉਂਕਿ ਉਸ ਵੇਲੇ ਜਦੋਂ ਉਹਨਾਂ ਦੀ ਰਸੀਦ ਦੇਖ ਕੇ ਉਸ ਵੇਲੇ ਐਂਟਰੀ ਪਾਈ ਜਾ ਰਹੀ ਸੀ, ਫੈਮਿਲੀ ਦਾ ਨਾਮ, ਇੱਕ ਮੈਂਬਰ ਦਾ ਨਾਮ ਲਿਖਿਆ ਜਾ ਰਿਹਾ ਸੀ, ਫੋਨ ਨੰਬਰ ਲਿਖਿਆ ਜਾ ਰਿਹਾ ਸੀ, ਤੇ ਉਹਦੇ ਬੇਸਿਸ ਦੇ ਉੱਪਰ ਉਹ ਸਾਰਾ ਕੁਝ ਜਿਹੜਾ ਜੀ ਉਹ ਪਲਾਨ ਕੀਤਾ ਜਾ ਰਿਹਾ ਸੀ। ਤੇ ਅੱਜ ਦੇਖ ਲਓ ਜੀ, ਉਹ ਚਨਪ੍ਰੀਤ ਕੀ ਸੀ ਲੜਕੇ ਦਾ ਨਾਮ, ਮੈਂ ਮਿਸ ਕਰ ਗਿਆ, ਸੋਰੀ, ਸ਼ਾਇਦ ਇਸ ਤਰ੍ਹਾਂ ਹੀ ਸੀ ਕੁਛ ਉਹਨਾਂ ਦਾ। ਹਾਂਜੀ, ਤੇ ਉਹ ਦੇਖ ਲਓ ਵਿਨਰ ਬਣ ਗਿਆ, ਤੇ ਅਸੀਂ ਬਹੁਤ ਮੁਬਾਰਕਬਾਦ ਦੇ ਰਹੇ ਹਾਂ, ਬਹੁਤ ਸ਼ੁਭਕਾਮਨਾ ਦੇ ਰਹੇ ਹਾਂ, ਤੇ ਬਸ ਠੀਕ ਹੈ ਜੀ, ਅਸੀਂ ਇਸੇ ਤਰ੍ਹਾਂ ਦੇ ਨਾਲ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਸਰਜੀਤ ਜੰਜੂਆਬਾਈ ਹੋਰੀ ਕਮਿਊਨਿਟੀ 'ਚ ਜਾਣਾ ਪਛਾਣਾ ਨਾਮ ਹੈ ਜੀ, ਸਾਡੇ ਨਾਲ ਇੱਥੇ ਆ ਕੇ ਸਪੈਸ਼ਲ ਆਸ਼ੀਰਵਾਦ ਦੇਣ ਲਈ ਉਹ ਵੀ ਪਹੁੰਚੇ ਨੇ, ਜੁਆਇਨ ਕਰ ਗਏ ਨੇ। ਜੰਜੂ ਸਾਹਿਬ, ਵੈਲਕਮ ਅਨਾਜ ਮਾਰਟ ਦੇ ਇਸ ਸਟੋਰ ਦੇ ਵਿੱਚ।
2: ਥੈਂਕ ਯੂ ਗਿਲਬਰਤ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ। ਕੱਲ੍ਹ ਤਾਂ ਕਾਫੀ ਸੁਣ ਰਿਹਾ, ਕੱਲ੍ਹ ਆਉਣ ਦਾ ਮੌਕਾ ਨਹੀਂ ਮਿਲਿਆ, ਮੈਂ ਕਿਹਾ ਚੱਲ ਅੱਜ ਸਪੈਸ਼ਲ ਹਾਜ਼ਰੀ ਲਾਉਣ ਆਇਆ।
0: ਵੈਰੀ ਗੁੱਡ
2: ਜੀ, ਐਨ ਸੋਹਣੀ, ਤੇ ਮੈਂ ਕਿਹਾ ਚੱਲ ਗਿਲਬਰਤ ਸਾਹਿਬ ਨੂੰ ਮਿਲ ਕੇ।
0: ਵੈਰੀ ਗੁੱਡ, ਵੈਰੀ ਗੁੱਡ ਜੀ, ਐਨ ਬ੍ਰਦਰ, ਥੈਂਕ ਯੂ। ਤੇ ਅੱਛਾ, ਜਦੋਂ ਹੁਣ ਪਹਿਲੀ ਵਾਰੀ ਐਂਟਰ ਹੋਏ ਆ ਤਾਂ ਕੀ, ਕਿਵੇਂ ਬਿਆਨ ਕਰੋਗੇ, ਅੱਖੀ ਨਿੱਠਾ ਹਾਲ?
2: ਜਦੋਂ ਤੁਸੀਂ ਮੂਹਰੇ ਮਿਲ ਗਏ, ਪਰ ਦੇਖਣ ਨੂੰ ਸੋਹਣਾ ਲੱਗ ਰਿਹਾ।
0: ਸੋ ਇਹ ਜਿਹੜਾ ਫੀਲ ਹੈ, ਜਿਹੜਾ ਅਹਿਸਾਸ ਹੈ, ਤੁਸੀਂ ਨੋਟਿਸ ਕੀਤਾ ਹੋਣਾ, ਮੈਂ ਉਹੀ ਹੁਣੇ ਪ੍ਰਭਜੀਤ ਨਾਲ ਗੱਲ ਕਰਦਾ ਸੀ, ਮੈਂ ਕਿਹਾ

0: ਉਹ ਪੂਰੇ ਇਸ ਟੀਮ ਦੇ ਲਈ, ਪਰਿਵਾਰ ਦੇ ਲਈ, ਇੱਕ ਛੋਟੇ ਬੱਚੇ ਦੇ ਜ਼ਰੀਏ ਗਿਫਟ ਜਿਹੜਾ ਉਹ ਉਹ ਬੇਸ਼ੱਕ ਉਹਦੇ ਮਾਂ ਬਾਪ ਨੇ ਆਪਣਾ ਬੱਚੇ ਦਾ ਨਾਮ ਪਾ ਕੇ ਦਿੱਤਿਆ, ਪਰ ਇਉਂ ਲੱਗਦਾ ਕਿ ਉਹ ਉਹ ਉਹ ਇਹ ਸਟੋਰ ਜਿੱਤ ਗਿਆ।
1: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਪਰ ਸੋਹਣਾ ਬੜਾ ਲੱਗ ਰਿਹਾ ਸਟੋਰ। ਹੋਰ ਗੱਲ ਜੇ
0: ਤੁਸੀਂ ਐਂਟਰੀ ਹੋਏ ਹੋ, ਅਜੇ ਥੋੜਾ ਜਿਹਾ ਅੱਗੇ ਤੱਕ ਜਾਓਗੇ ਜਦੋਂ ਦੇਖੋਗੇ ਵੱਖਰੇ ਵੱਖਰੇ, ਉਧਰ ਕਾਰਨਰ ਦੇ ਉੱਪਰ ਥੋੜਾ ਐਲ ਸ਼ੇਪ ਦੇ ਵਿੱਚ ਪਿੱਛੇ ਨੂੰ ਆਇਲ ਸੈਕਸ਼ਨ ਜਿਹੜਾ ਉਹ ਮਿਲਣਾ। ਇੱਥੋਂ ਇੱਕ ਓਪਨ ਕਾਨਸੈਪਟ ਦਿੱਤਾ ਗਿਆ, ਔਰ ਇਹਦੀ ਡਿਜ਼ਾਇਨਿੰਗ ਦੀ, ਇਹਦੇ ਪੈਟਰਨ ਦੀ, ਇਹਦੇ ਸਟਾਈਲ ਦੀ ਜਦੋਂ ਤੁਸੀਂ ਫੀਲ ਐਂਡ ਲੁੱਕ ਦੀ ਗੱਲ ਕਰਦੇ ਆ ਤਾਂ ਉਹ ਇੱਕ ਵੱਖਰਾ ਮਾਹੌਲ ਆਉਂਦੇ। ਬੇਸ਼ੱਕ ਮੈਂ ਉਹੀ ਗੱਲ ਕੱਲ ਜਸਵਿੰਦਰ ਬਾਈ ਨਾਲ ਵੀ ਗੱਲ ਕਰਦਾ ਸੀ, ਮੈਂ ਕਿਹਾ ਜੀ ਹੁਣ ਤਾਂ ਛੋਟਾ ਪੈ ਗਿਆ,
1: ਛੋਟਾ ਪੈ ਗਿਆ 100%, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ,
0: ਕੋਈ ਗੱਲ ਨਹੀਂ। ਉਹ ਰੱਬ ਸੁੱਖ ਰੱਖੇ, ਆਉਣ ਵਾਲੇ ਸਮੇਂ 'ਚ ਇਸ ਤੋਂ ਵੱਡੀਆਂ ਲੋਕੇਸ਼ਨ ਦੇ ਲਈ ਪਲੈਨਿੰਗ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ, ਤੇ ਇਹਨੂੰ ਜੇਕਰ ਜਦੋਂ ਹੀ ਕਮਿਊਨਿਟੀ ਨੇ ਸਾਥ ਦਿੱਤਾ ਤਾਂ ਇਸ ਤਰੀਕੇ ਦੇ ਨਾਲ ਹੋਰ ਵੀ ਵੱਖਰੇ ਵੱਖਰੇ ਸਟੋਰ
1: ਇਲਾਕੇ ਏਰੀਆ ਬਹੁਤ ਸੋਹਣਾ, ਜਿਵੇਂ ਸਾਰਾ ਪਲਾਜ਼ਾ ਮੈਂ ਦੇਖਦਾ ਹੁੰਦਾ, ਅੱਜ ਤਾਂ ਚਲੋ ਇੱਥੇ ਨਗਰ ਕੀਰਤਨ ਵੀ ਨਾਲ ਗੁਰਦੁਆਰਾ ਸਾਹਿਬ 'ਚ, ਤੇ ਰਸ਼ ਪੂਰਾ ਪਿਆ ਹੋਇਆ ਗੱਡੀਆਂ ਦਾ, ਹੈ ਨਾ। ਪਰ ਜਿੰਨਾ ਕੁ ਵੀ ਆ ਸਕਦੇ ਹੋ ਲੋਕ, ਮੈਂ ਵੀ ਦੇਖੋ ਮੈਂ ਜਾਣਾ ਕਿਸੇ ਹੋਰ ਸਟੋਰ ਸੀ, ਘਰਦਿਆਂ ਨੇ ਸਮਾਨ ਲਿਖਾ ਵੀ ਆਹ ਲੈ ਕੇ ਆਉਣਾ, ਹੈ ਨਾ, ਤੇ ਮੈਂ ਕਿਹਾ ਵੀ ਫਿਰ ਮੈਂ ਕਿਉਂ ਨਾ ਆਪਣੇ ਵਾਲੇ ਸਟੋਰ ਤੇ ਜਾ ਕੇ ਆਵਾਂ।
0: ਗ੍ਰੋਸਰੀ ਤੁਸੀਂ ਨਾਰਮਲੀ ਤੁਸੀਂ ਕਰਦੇ ਹੋ ਜਾਂ ਭੈਣ ਜੀ ਹੁਣੇ ਕਰਦੇ?
1: ਮੈਨੂੰ ਤਾਂ ਕੋਈ ਸਪੈਸ਼ਲ ਚੀਜ਼ ਕਿਹਾ, ਉਹ ਜਿਹੜੀ ਘਰੇ ਹੈ ਨਹੀਂ ਸੀ ਅੱਜ, ਤੇ ਮੈਂ ਕਿਹਾ ਚੱਲ ਮੈਂ ਉੱਥੇ ਜਾ ਕੇ।
0: ਹੁਣ ਤੇਲ ਦਾ ਭਾਅ ਪਤਾ ਆ
1: ਨਾ, ਜੋ ਭੈਣ ਜੀ ਮੈਨੂੰ ਬਦਾਮਾਂ ਦਾ ਪਤਾ
0: ਬਈ, ਭਾਅ ਜੀ ਮੇਰੇ ਨਾਲ ਦਾ ਬੰਦਾ ਮਿਲ ਗਿਆ ਇੱਕ ਹੋਰ, ਅਸੀਂ ਨਾ ਪਤਾ ਪੈ ਗਿਆ, ਮੈਨੂੰ ਸੱਚੀ ਨਹੀਂ ਅੱਗੇ ਪਤਾ ਹੁੰਦਾ ਸੀ, ਤੇ ਹੁਣ ਦੇ ਲਓ ਇੱਕ ਬੰਦਾ ਹੋਰ ਆ ਗਿਆ ਵੀ ਅਸੀਂ ਹੁਣ ਇੱਥੇ ਫਲਾਇਰ ਫਲੂਅਰ ਦੇਖ ਕੇ ਤਾਂ ਸਮਾਨ ਲੈ ਕੇ ਜਾ ਸਕਦੇ, ਪਰ ਪੰਗਾ ਇਹ ਵੀ ਆ ਅਜੀਤ ਬਾਈ, ਕਈ ਵਾਰੀ ਕੀ ਹੁੰਦਾ ਕਿ ਉਹ ਨਾ ਹੁਣ ਵਾਈਫ ਮੈਨੂੰ ਕਹਿਣਾ ਹੀ ਹਟ ਗਈ ਆ ਕਈ ਵਾਰੀ, ਕਿਉਂਕਿ ਜਦੋਂ ਮੈਂ ਕਿਤੇ ਸਟੋਰ ਤੇ ਉਹਨੇ ਗਲਤੀ ਨਾਲ ਵਿਚਾਰੀ ਨੇ ਕਹਿ ਵੀ ਦੇਣਾ ਵੀ ਆਹ ਲੈ ਕੇ ਆਓ, ਤੇ ਉੱਥੇ ਜਾ ਕੇ ਜਦੋਂ ਫੋਨ ਹੀ ਕਰੀ ਜਾਣੇ ਵੀ ਮੈਨੂੰ ਨੀ ਲੱਭਦਾ ਕਿੱਥੇ ਸਮਾਨ ਆ ਯਾਰ, ਵੀ ਮੈਂ ਹੁਣ ਕੀ ਕਰਾਂ, ਮੈਂ ਕਹਿਣਾ ਇੰਨੇ ਚਿਰ ਜਦੋਂ ਮੈਂ ਆਪ ਜਾ ਕੇ ਲਿਆਉਣਾ ਸੀ।
1: ਸੇਮ ਸਟੋਰੀ ਆ, ਸੇਮ ਉਹ ਆਹੀ ਗੱਲ ਮੈਨੂੰ ਕਹਿੰਦੇ ਹੁੰਦੇ ਆ ਵੀ ਜੇ ਫੋਨੇ ਵਾਰ ਵਾਰ ਕਰੀ ਜਾਣੇ ਆ ਤਾਂ ਮੈਂ ਹੀ ਨਾਲ ਚੱਲ ਚੱਲਦੀ, ਮੈਂ ਤਾਂ ਇੱਕ ਬਦਾਮ ਲੈਣ ਆਇਆ, ਉਹ ਜਿਹੜੀ ਮੇਰੇ ਕੰਮ ਦੀ ਚੀਜ਼ ਆ, ਬਾਕੀ ਦਾ ਮੈਨੂੰ ਪਤਾ ਨੀ ਪਤਾ।
0: ਪਰ ਨਾਲੇ ਕਹਿੰਦੇ ਹੁੰਦੇ ਬਦਾਮ ਖਾ ਕੇ ਨੀ, ਕਹਿੰਦੇ ਬੰਦਾ ਤਾਂ ਟੱਕਰਾਂ ਨਾਲ ਸਿੱਖਦਾ,
1: ਹੁਣ ਟੱਕਰਾਂ ਤਾਂ ਰੋਜ਼ ਖਾਂਦੇ ਆ ਤੇ ਬਦਾਮ ਖਾ ਕੇ ਦੇਖ ਲੈਂਦੇ ਆ।
0: ਵੈਰੀ ਗੁੱਡ, ਸੋ ਦੋਸਤੋ ਚਾਹੇ ਤੁਸੀਂ ਟੱਕਰਾਂ ਮਾਰਨੀਆਂ ਤੇ ਚਾਹੇ ਬਦਾਮ ਮਾਰਨੇ ਆ, ਤੇ ਦੇਖੋ ਜਿੱਦਾਂ ਮਰਜ਼ੀ ਐਕਸਪੀਰੀਅੰਸ ਲਓ, ਤੇ ਬਦਾਮ ਵੀ ਇੱਥੇ ਕਿਤੇ ਨਾ ਕਿਤੇ ਲੱਭ ਜਾਣੇ ਆਪਾਂ ਨੂੰ, ਇਹਦੇ ਵਿੱਚ ਦੇਖ ਲੈਣੇ, ਜੇ ਤਾਂ ਸਪੈਸ਼ਲ ਆਫਰ ਹੋਈ ਤਾਂ ਵੀ ਠੀਕ ਆ, ਨਹੀਂ ਤਾਂ ਜੰਜਵਾ ਸਾਹਿਬ ਦੇ ਲਈ ਬਣਾ ਦਿੰਦੇ ਕੋਈ ਨਾ ਕੋਈ ਐਕਸਕਲੂਸਿਵ ਡੀਲ ਬਣਾ ਦਿੰਦੇ ਆ, ਤੇ ਬਾਕੀ ਹੋਰ ਜਿਹੜਾ ਸਾਜੋ ਸਮਾਨ ਜੇ ਦੇਖੋ ਤਾਂ ਕੋਈ ਫਿਰ ਇਹਦਾ ਮਤਲਬ ਆਪਾਂ ਹੈ ਦੋਨੋਂ ਇੱਕੋ ਜਿਹਾ ਹੀ ਆ। ਪਰ ਜਦੋਂ ਵੀ ਫੈਮਿਲੀਜ਼ ਨੇ ਪ੍ਰਾਈਸ ਦੇਖਣੀ ਆ, 17.99 ਦਾ ਮਸਟਰਡ ਆਇਲ ਹੈ ਜੀ, 19.99 ਦਾ ਜਿਹੜਾ ਡਾਬਰ ਮਸਟਰਡ ਆਇਲ ਹੈ, ਪੀਨਟ ਆਇਲ, ਪੀਨਟ ਲਕਸ਼ਮੀ ਪੀਨਟ ਆਇਲ 5 ਲੀਟਰ।
1: ਜਸਵੀਰ ਢਿੱਲੋਂ ਭਾਈ ਦਾ ਮੈਨੂੰ ਫੋਨ ਆ ਗਿਆ, ਕਿਵੇਂ ਜੀ ਕੀ ਕਰਦਾ, ਮੈਂ ਕਿਹਾ ਭਾਜੀ ਉੱਧਰ ਚੱਲਿਆ ਨਾ ਜਾਣ ਦੇ ਵੀ ਬਾਅਦ ਚ ਸੁਖਮਨ ਸਿੰਘ ਤੇ ਜਾਣਾ, ਹਨਾ, ਕਹਿੰਦਾ ਉੱਥੇ ਆਟਾ ਬੜਾ ਸਸਤਾ, ਮੈਂ ਕਿਹਾ ਭਾਜੀ ਕਿੰਨੇ ਨੂੰ, ਕਹਿੰਦਾ ਐਂ ਤਾਂ ਮੈਨੂੰ ਵੀ ਨਹੀਂ ਪਤਾ, ਮੈਂ ਕਿਹਾ ਫਿਰ ਮੈਨੂੰ ਤਾਂ ਉਨੀ ਰੇਟ ਪਤਾ ਹੁੰਦਾ ਆਟੇ ਦਾ।
0: ਆਟੇ ਦਾ ਮੈਂ ਦੱਸ ਦਿੰਦਾ ਜੀ, ਜਿਹੜੇ ਸਰੋਤੇ ਹੁਣ ਸੁਣ ਰਹੇ ਆ, ਸ਼ੇਰ ਆਟਾ 20 ਪਾਉਂਡ ਦਾ ਬੈਗ 13.99 ਆ, ਆਸ਼ੀਰਵਾਦ ਹੋਲ ਵੀਟ ਆਟਾ 20 ਪਾਉਂਡ 12.99 ਦਾ, ਜਿਹੜੇ ਰਾਈਸ ਨੇ ਇੰਡੀਆ ਗੇਟ ਉਹ 9.99 ਦੇ ਨੇ, ਤੇ ਖੁਸ਼ਬੂ ਬਾਸਮਤੀ ਰਾਈਸ 8.99 ਦੇ ਆ, ਫਿਰ ਇੰਡੀਅਨ ਹੈਰੀਟੇਜ ਮੱਕੀ ਦਾ ਆਟਾ, ਅੱਛਾ ਇਹਦੀ ਪਹਿਲਾਂ ਮੈਂ ਜ਼ਿਕਰ ਕੀਤਾ ਸੀ, ਮੱਕੀ ਦਾ ਆਟਾ 12.99 ਦਾ, ਸੋ ਮੱਕੀ ਦਾ ਆਟਾ ਇਹ 10 ਪਾਉਂਡ ਦਾ ਬੈਗ ਹੈ, ਸੋ ਇਹ 12.99 ਦਾ ਲੱਗਿਆ ਹੋਇਆ। ਫਿਰ ਆਪਾਂ ਮਧਾਣੀ ਦਹੀਂ 3.2% 2 kg ਦਾ ਪੈਕ ਹੈ, ਉਹ 5.99 ਦਾ ਲੱਗਿਆ ਹੋਇਆ, ਬਟਰ 5.99 ਦਾ ਲਿਖਿਆ ਹੋਇਆ ਇੱਥੇ, ਤੇ ਫਿਰ ਉਸ ਤੋਂ ਬਾਅਦ ਮਦਰ ਵਿਦ ਦਹੀਂ ਉਹ ਹੈਗਾ ਜੀ 1.99 ਦਾ ਡੱਬਾ, ਫਿਰ ਮਧਾਣੀ ਪਨੀਰ 300 ਗ੍ਰਾਮ 3.49 ਦਾ, ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰਾ ਸਮਾਨ ਹੈ ਬਾਈ, ਆ ਕੇ ਭਾਈ ਤੁਸੀਂ ਫਾਇਦਾ ਲੈ ਲਓ। ਤੇ ਆ ਜਿਹੜੇ ਪੀਲੇ ਰੰਗ ਦੇ ਯੈਲੋ ਅਨੀਅਨ ਨੇ 10 ਪਾਉਂਡ ਦਾ ਬੈਗ 3.99 ਹੈ, ਤੇ ਰੈਡ ਅਨੀਅਨ 10 ਪਾਉਂਡ 4.99 ਦੇ ਵਿੱਚ, ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਆਈਟਮ ਇੱਥੇ ਸੈਂਕੜੇ ਦੇ ਹਿਸਾਬ ਨਾਲ ਆਈਟਮ ਨੇ, ਸੈਂਕੜੇ ਦੇ ਨਹੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ, ਸੋ ਤੁਸੀਂ ਉਹਨਾਂ ਆਈਟਮਸ ਦਾ ਫਾਇਦਾ ਲਓ, ਤੇ ਪਹੁੰਚੋ ਅਨਾਜ ਮਾਰਟ ਦੇ ਉੱਪਰ 61 ਮੇਫੀਲਡ ਰੋਡ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਨਜ਼ਦੀਕ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਤੇ ਕਾਲ ਵੈਸੇ ਨੰਬਰ ਦੇ ਦਿੰਦੇ ਹਾਂ, ਪਰ ਨੰਬਰ ਨਾਲੋਂ ਸਭ ਤੋਂ ਸੌਖਾ ਤਰੀਕਾ ਅਸੀਂ ਬਾਰ ਬਾਰ ਇਹੀ ਰਿਕੁਐਸਟ ਕਰ ਰਹੇ ਹਾਂ ਕਿ ਇੱਥੇ ਆ ਜਾਓ, 905-928-8557, 905-928-8557 ਤੇ ਕਾਲ ਕਰਕੇ ਤੁਸੀਂ ਅਨਾਜ ਮਾਰਟ ਦੇ ਨਾਲ ਇੱਥੇ ਵਿਜਿਟ ਕਰ ਸਕਦੇ ਹੋ। ਕਾਰਨਰ ਬਣਦਾ ਏਅਰਪੋਰਟ ਇਨ ਮੇਫੀਲਡ ਦਾ, ਤੇ ਗ੍ਰੈਂਡ ਓਪਨਿੰਗ ਕੱਲ੍ਹ ਹੋ ਗਈ ਹੈ, ਤੇ ਅੱਜ ਅਸੀਂ ਤੁਹਾਨੂੰ ਬਾਰ ਬਾਰ ਸੱਦਾ ਦੇ ਰਹੇ ਹਾਂ ਕਿ ਇੱਥੇ ਆ ਕੇ ਇਹਨਾਂ ਦੀਆਂ ਸਪੈਸ਼ਲ ਡੀਲਸ ਦਾ ਫਾਇਦਾ ਜ਼ਰੂਰ ਲੈ ਲਓ। ਸੋ ਵਾਪਸ ਸਟੂਡੀਓ 'ਚ ਜਾਣ ਤੋਂ ਪਹਿਲਾਂ ਮੈਂ ਪ੍ਰਭ ਜੀ ਦੇ ਇੱਕ ਵਾਰੀ ਫਿਰ ਕਟਾਰੀਆ ਟੂਰਸ ਐਂਡ ਟਰੈਵਲਸ ਦੇ ਕੁਛ ਖਾਸ ਰੇਟ ਜਿਹੜੇ ਸਾਡੇ ਤੱਕ ਭੇਜੇ ਗਏ ਨੇ ਉਹ ਜ਼ਰੂਰ ਸਾਂਝੇ ਕਰਨੇ ਚਾਹਾਂਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਨੇ ਇੰਡੀਆ ਜਾਣਾ ਹੁੰਦਾ, ਜਾਂ ਕਿਸੇ ਨੇ 1-way ਟਿਕਟ ਲੈਣੀ ਹੈ, ਜਾਂ ਰਿਟਰਨ ਟਿਕਟ ਲੈਣੀ ਹੈ। ਸੋ ਜਿਸ ਤਰੀਕੇ ਦਾ ਵੀ ਤੁਹਾਡਾ ਕੋਈ ਪਲਾਨ ਹੋਇਆ, ਤੁਹਾਨੂੰ ਫੈਸਿਲੀਟੇਟ ਕਰਨ ਲਈ ਕਟਾਰੀਆ ਟੂਰਸ ਐਂਡ ਟਰੈਵਲਸ ਤੁਹਾਡੇ ਲਈ ਹਾਜ਼ਰ ਨੇ, ਸੋ ਤੁਸੀਂ ਸਵੇਰੇ 8:30 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਇਹਨਾਂ ਨੂੰ ਕਾਲ ਕਰਕੇ ਕੋਟੇਸ਼ਨ ਲੈ ਸਕਦੇ ਹੁੰਦੇ ਹੋ, ਆਨਲਾਈਨ ਕੰਪੇਅਰ ਕਰ ਲਓ, ਜਾਂ ਇੱਕ ਵਾਰੀ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਲਓ। ਟੋਰਾਂਟੋ ਤੋਂ ਦਿੱਲੀ 10.99 ਤੇ ਟੋਰਾਂਟੋ ਤੋਂ ਅੰਮ੍ਰਿਤਸਰ 1350, ਇਸ ਨੰਬਰ ਦੇ ਉੱਪਰ ਆਪਣੇ ਇਹਨਾਂ ਇਹਨਾਂ ਪ੍ਰਾਈਸ ਦੇ ਉੱਤੇ ਤੁਹਾਨੂੰ 1-way ਟਿਕਟ ਮਿਲ 9058125607812 ਇਹਨਾਂ ਦਾ ਫੋਨ ਨੰਬਰ ਹੈ। ਕਰਾਚੀ ਦੇ ਲਈ ਵਨ ਵੇ ਟਿਕਟ ਟੋਰਾਂਟੋ ਤੋਂ ਕਰਾਚੀ 1110 ਤੇ ਟੋਰਾਂਟੋ ਤੋਂ ਇਸਲਾਮਾਬਾਦ $1195 ਦੀ ਮਿਲ ਸਕਦੀ ਹੈ। ਟੋਰਾਂਟੋ ਤੋਂ ਕਰਾਚੀ ਦੀ ਰਿਟਰਨ ਟਿਕਟ ਗੱਲ ਕਰਾਂ ਤਾਂ $1965 ਹੈ ਤੇ ਟੋਰਾਂਟੋ ਤੋਂ ਇਸਲਾਮਾਬਾਦ ਦੀ ਰਿਟਰਨ ਟਿਕਟ $2180 ਤੇ ਡੋਮੈਸਟਿਕ ਜਿਹੜੀਆਂ ਫਲਾਈਟ ਨੇ ਉਹਨਾਂ ਦੇ ਰੇਟ ਵੀ ਲੈ ਸਕਦੇ ਹੁੰਦੇ ਹੋ ਤੇ ਨਾਲ ਹੀ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰਕੇ ਕੋਈ ਜਿਹੜੇ ਆਪਣੇ ਵਕੇਸ਼ਨ ਪੈਕੇਜਿਸ ਨੇ, ਕਈ ਵਾਰ ਹੁੰਦਾ ਕਿ ਆਪਾਂ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਕੋਈ ਵਕੇਸ਼ਨ ਵਗੈਰਾ ਪਲਾਨ ਕਰਨੀ ਆ, ਉਹਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਪੈਕੇਜ ਲੈ ਸਕਦੇ ਹੋ। ਮੈਕਸੀਕੋ ਦਾ ਪੈਕੇਜ ਆਲ ਇਨਕਲੂਸਿਵ ਭਾਵ ਕੇ ਉਹਦੇ ਵਿੱਚ ਟਿਕਟ ਤੇ ਰਹਿਣ ਸਹਿਣ ਦਾ ਖਰਚਾ ਤੇ ਹੋਰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਪੈਕੇਜ ਬਣਿਆ ਹੁੰਦਾ $1099 ਦੇ ਵਿੱਚ ਹੈ ਪਰ ਪਰਸਨ। ਡੋਮਿਨਿਕਨ ਰਿਪਬਲਿਕ ਦਾ ਪੂਰਾ ਪੈਕੇਜ ਜਿਹੜਾ $1145 ਦਾ, ਸੋ ਉਹਦੇ ਬਾਕੀ ਸਾਰੇ ਵੇਰਵਿਆਂ ਦੇ ਲਈ ਤੁਸੀਂ ਸੰਪਰਕ ਕਰਨਾ ਇਹਨਾਂ ਦੇ ਨਾਲ 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦੀ ਟੀਮ ਦੇ ਨਾਲ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਤੇ ਨਾਲ ਰਿਮਾਈਂਡਰ ਦੇ ਦਿੰਦੇ ਇੱਕ ਵਾਰੀ ਫਿਰ ਆਪਾਂ ਕਿੰਗ ਟੋਇੰਗ ਦਾ, ਜਿਹੜੇ ਕਿ ਤੁਹਾਡੇ ਟਰੈਕਟਰ ਟ੍ਰੇਲਰ ਰੱਬ ਨਾ ਕਰੇ ਕਿਤੇ ਐਕਸੀਡੈਂਟ ਦੇ ਕਾਰਨ ਕੋਈ ਖਰਾਬੀ ਹੋ ਗਈ ਹੈ, ਕੋਈ ਐਕਸੀਡੈਂਟ ਹੋ ਗਿਆ, ਟੁੱਟ ਭੱਜ ਹੋ ਗਈ ਹੈ ਅਮੈਰੀਕਾ ਤੋਂ ਵਿਦ ਇਨ ਅਮੈਰੀਕਾ ਜਾਂ ਅਮੈਰੀਕਾ ਤੋਂ ਕੈਨੇਡਾ, ਉਹਨੂੰ ਟੋਅ ਕਰਵਾ ਕੇ ਲੈ ਕੇ ਆਉਣਾ ਤਾਂ ਤੁਸੀਂ ਇਹਨਾਂ ਦੇ ਨਾਲ ਇੱਕ ਵਾਰੀ ਸੰਪਰਕ ਕਰ ਲਿਓ। ਕਟਾਰੀਆ ਟੂਰਸ ਮਾਫੀ ਨਾ ਕਿੰਗ ਟੋਇੰਗ ਜਿਹੜੇ ਨੇ ਉਹ ਆਪਣਾ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਡਾਇਰੈਕਟ ਡੀਲ ਕਰਦੇ ਆ। ਨੰਬਰ ਹੈ 416-670-2222 ਕਿੰਗ ਟੋਇੰਗ ਦਾ ਫੋਨ ਨੰਬਰ ਹੋਏਗਾ। ਇਸ ਤੋਂ ਇਲਾਵਾ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਪ੍ਰਭਜੀਤ ਕੁਛ ਅਨਾਊਂਸਮੈਂਟਸ ਕਰਨੀਆਂ ਚਾਹਾਂਗਾ। ਜੇਕਰ ਤੁਸੀਂ ਕੋਈ ਪ੍ਰੋਪਰਟੀ ਆਪਣੀ ਵੇਚਣੀ ਚਾਹੁੰਦੇ ਹੋ ਤਾਂ ਇਸ ਵੇਲੇ ਸਾਨੂੰ ਕੁਛ ਲਿਸਟਿੰਗ ਦੀ ਲੋੜ ਹੈ, ਸਾਨੂੰ ਜ਼ਰੂਰ ਕੰਟੈਕਟ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਏਗੀ ਉਹਦੇ ਅਕੋਰਡਿੰਗਲੀ ਸਾਨੂੰ ਬੈਸਟ ਆਫ ਦ ਬੈਸਟ ਰੇਟਸ ਲੈ ਕੇ ਦਈਏ, ਤੁਹਾਡੀ ਪ੍ਰੋਪਰਟੀ ਨੂੰ ਜਦੋਂ ਵੇਚੀਏ ਘੱਟ ਤੋਂ ਘੱਟ ਸਮੇਂ ਦੇ ਵਿੱਚ ਵਧੀਆ ਤੋਂ ਵਧੀਆ ਰੇਟ ਦੇ ਉੱਤੇ ਵੇਚਣ ਦੇ ਵਿੱਚ ਮਦਦ ਕਰ ਸਕੀਏ। ਸੋ 647-400-6862 ਆਪਾਂ ਨੂੰ ਕੁਛ ਡੇ ਕੇਅਰਸ ਚਾਹੀਦੇ ਨੇ ਜੀ, ਅਲੱਗ ਅਲੱਗ ਏਰੀਆ ਦੇ ਵਿੱਚ ਕੋਈ ਸਟੈਂਡ ਅਲੋਨ ਬਿਲਡਿੰਗ ਅਗਰ ਤੁਹਾਡੇ ਕੋਲ ਕੋਈ ਹੈ, ਬ੍ਰੈਂਪਟਨ, ਮਿਸੀਸਾਗਾ, ਕੈਲਡਨ, ਗੋਲਫ, ਕੈਂਬਰਿਜ, ਕਿਚਨਰ, ਹੈਮਿਲਟਨ ਵਾਲੀ ਸਾਈਡ, ਨਾਇਗਰਾ ਫਾਲ ਵਾਲੀ ਸਾਈਡ, ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਅਗਰ ਤੁਹਾਡੇ ਕੋਲ ਕੋਈ ਇੱਦਾਂ ਦੀ ਪ੍ਰੋਪਰਟੀ, ਕੋਈ ਲੈਂਡ ਹੈ, ਆਪਣੀ ਬਿਲਡਿੰਗ ਹੈ ਜਿਹਦੀ ਕਿ ਇੰਸਟੀਟਿਊਸ਼ਨਲ ਜ਼ੋਨਿੰਗ ਹੋਵੇ, ਡੇ ਕੇਅਰ ਦੇ ਤੌਰ ਦੇ ਉੱਤੇ ਅਪਰੂਵਲ ਵਗੈਰਾ, ਜ਼ੋਨਿੰਗ ਵਗੈਰਾ ਹੋਵੇ, ਤਾਂ ਸਾਨੂੰ ਮਲਟੀਪਲ ਬਿਲਡਿੰਗ ਦੀ ਲੋੜ ਹੈ ਇਸ ਵੇਲੇ। ਸੋ 647-400-6862 ਤੇ ਇੱਕ ਆਪਣੇ ਕੋਲ ਬ੍ਰੈਂਪਟਨ ਤੋਂ ਕੋਈ ਘੰਟਾ ਡੇਢ ਘੰਟੇ ਦੇ ਡਰਾਈਵ ਦੇ ਉੱਪਰ ਕੋਈ 3-3.5 ਹਜ਼ਾਰ ਸਕੁਅਰ ਫੁੱਟ ਤੱਕ ਦੀ ਇੱਕ ਯੂਨਿਟ ਹੈ, ਅਗਰ ਉਹਨੂੰ ਡੇ ਕੇਅਰ ਦੇ ਤੌਰ ਦੇ ਉੱਤੇ ਤੁਸੀਂ ਬਾਏ ਕਰਨਾ ਜਾਂ ਲੀਜ਼ ਤੇ ਲੈਣਾ ਤਾਂ ਉਹਦੇ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474006862। ਤੇ ਨਾਲ ਆਪਣੇ ਕੋਲ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਅਲੱਗ ਅਲੱਗ ਏਰੀਆ ਦੇ ਵਿੱਚ ਪਲੋਟਸ ਨੇ ਜਿਹੜੇ ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਅਗਰ ਕੋਈ ਤੁਸੀਂ ਲੋਟ ਲੈਣਾ ਚਾਹੁੰਦੇ ਹੋ ਪਾਰਕਿੰਗ ਦੇ ਨਾਲ ਸੰਬੰਧਿਤ ਆਪਣੇ ਟਰੈਕਟਰ ਟ੍ਰੇਲਰ ਨੂੰ ਪਾਰਕ ਕਰਨ ਦੇ ਲਈ, 1 ਏਕੜ ਤੋਂ ਲੈ ਕੇ 5 ਏਕੜ ਤੱਕ ਜਾਂ 1 ਏਕੜ ਤੋਂ ਲੈ ਕੇ 6-7 ਏਕੜ ਤੱਕ ਦੀਆਂ ਵੱਖਰੀਆਂ ਵੱਖਰੀਆਂ ਸਾਡੇ ਕੋਲ ਇਸ ਵੇਲੇ ਸਿਟੀਜ਼ ਦੇ ਵਿੱਚ ਅਵੇਲੇਬਿਲਟੀਜ਼ ਨੇ, ਸੋ ਉਹਨਾਂ ਦੇ ਵੇਰਵੇ ਲੈਣ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ 647-400-6862। ਇਸ ਨੰਬਰ ਤੇ ਤੁਸੀਂ ਜ਼ਰੂਰ ਕੰਟੈਕਟ ਕਰ ਲਿਓ। ਸੋ ਅਨਾਜ ਮਾਰਟ ਤੋਂ ਲਾਈਵ ਔਨ ਲੋਕੇਸ਼ਨ ਸਾਡਾ ਪ੍ਰੋਗਰਾਮ ਚੱਲ ਰਿਹਾ, ਸੋ ਵਾਪਸ ਇੱਕ ਵਾਰੀ ਸਟੂਡੀਓ 'ਚ ਚੱਲਦੇ ਹਾਂ, ਕੁਛ ਹੋਰ ਗੱਲਾਂ ਬਾਤਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੇ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ, ਜੇ ਤੁਸੀਂ ਆਪਣਾ ਕੋਈ ਕਾਰੋਬਾਰ ਪ੍ਰਮੋਟ ਕਰਨਾ ਚਾਹੁੰਦੇ ਹੋ ਵੀਕਡੇਜ਼ ਜਾਂ ਵੀਕਐਂਡ ਵਾਲੇ ਸ਼ੋਅਜ਼ ਦੇ ਲਈ, ਸੋ ਜਿੱਥੇ ਅਸੀਂ ਵੀਕਐਂਡ ਦੇ ਉੱਪਰ 12 ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ, 1 ਤੋਂ 2 ਨਜ਼ਰੀਆ ਨੂੰ ਓਪੀਨੀਅਨ, ਤੇ ਉੱਥੇ ਸਾਡਾ ਵੀਕਡੇਜ਼ ਦੇ ਵਿੱਚ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਵੱਖਰੇ ਚੈਨਲ ਦੇ ਉੱਪਰ ਮੰਡੇ ਟੂ ਫਰਾਈਡੇ ਪ੍ਰੋਗਰਾਮ ਹੁੰਦਾ, ਸੋ ਉਹਨੂੰ ਵੀ ਜ਼ਰੂਰ ਸੁਣਿਆ ਕਰੋ। ਤੇ ਜੇ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ gmediagroup.ca ਜਾਂ harjindergillshow.com ਸਾਡੀਆਂ ਇਹਨਾਂ ਵੈਬਸਾਈਟਸ ਤੋਂ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਸੋਸ਼ਲ ਮੀਡੀਆ ਹੈਂਡਲ ਨੂੰ ਫੋਲੋ ਕੀਤਾ ਜਾ ਸਕਦਾ, ਕੋਈ ਵੀ ਤੁਸੀਂ ਆਪਣਾ ਕੋਈ ਆਫਿਸ, ਕੋਈ ਯੂਨਿਟ ਵਗੈਰਾ, ਕੋਈ ਨਵਾਂ ਲੈ ਕੇ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਬਾਏ ਕਰਕੇ ਬਿਜ਼ਨਸ ਲੈ ਕੇ ਉਹਨੂੰ ਪ੍ਰਮੋਟ ਕਰਨਾ, ਉਹਦੀ ਕੋਈ ਗ੍ਰੈਂਡ ਓਪਨਿੰਗ ਕਰਨੀ ਹੈ, ਤਾਂ ਸਾਡੀ ਟੀਮ ਨਾਲ ਇੱਕ ਵਾਰੀ ਸੰਪਰਕ ਕਰੋ, ਇੱਕ ਕੰਪਲੀਟ ਪੈਕੇਜ ਬਣਾ ਕੇ ਦਿਆਂਗੇ ਪੂਰੇ ਦਾ ਪੂਰਾ। ਮਤਲਬ ਇਹ ਆ ਵੀ ਪ੍ਰਭਜੀਤ, ਕਈ ਵਾਰ ਹੁੰਦਾ ਨਾ ਬੰਦਾ ਕਹਿੰਦਾ ਯਾਰ ਵੀ ਸਾਰੀ ਸਿਰਦਰਦੀ ਜਿਹੜੀ ਆ ਉਹ ਤੁਹਾਨੂੰ ਪ੍ਰਮੋਸ਼ਨ ਨਾਲ ਸੰਬੰਧਿਤ, ਉਹ ਬਿਲਕੁਲ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰੂਵਨ ਟਰੈਕ ਰੈਕਰਡ ਦੇ ਨਾਲ ਪਿਛਲੇ ਲੰਬੇ ਅਰਸੇ ਤੋਂ ਸਾਡੀ ਟੀਮ ਤੁਹਾਨੂੰ ਬਹੁਤ ਸਾਰੇ ਵੱਡੇ ਛੋਟੇ ਇਵੈਂਟਸ ਦੇ ਲਈ ਜਾਂ ਆਪਣੇ ਗ੍ਰੈਂਡ ਓਪਨਿੰਗ ਦੇ ਲਈ ਸੇਵਾਵਾਂ ਦਿੰਦੇ ਆ ਰਹੇ ਹਾਂ, ਔਰ ਬਿਲਕੁਲ ਸਾਡੇ ਕੋਲ ਹਰ ਇੱਕ ਅਰੇਂਜਮੈਂਟ ਹੈਗਾ। ਜਿੱਥੇ ਕਈ ਵਾਰੀ ਇਹ ਹੁੰਦਾ ਨੀ ਕਿ ਪ੍ਰਭਜੀਤ, ਆਪਾਂ ਬੰਦਾ ਕਹਿੰਦਾ ਯਾਰ ਵੀ ਅਸੀਂ ਆਪ ਟੱਕਰਾਂ ਮਾਰਨ ਨਾਲੋਂ ਕਿਸੇ ਪ੍ਰੋਫੈਸ਼ਨਲਸ ਨੂੰ ਆਨਬੋਰਡ ਕਰਨ ਦਾ ਸੰਦੇਸ਼ ਦਿੰਦੇ ਹੁੰਦੇ ਹਾਂ ਕਿ ਰਾਦਰ ਕਿ ਤੁਸੀਂ ਆਪ ਦੇਖੀ ਚੱਲੋ, ਕੰਪੇਅਰ ਕਰੀ ਚੱਲੋ, ਤੇ ਸਾਡੇ ਨਾਲ ਜਦੋਂ ਤੁਸੀਂ ਕੰਟੈਕਟ ਕਰਾਂਗੇ ਤੇ ਸਾਰੇ ਕੰਪੈਰੀਜ਼ਨ, ਸਾਰੀਆਂ ਕੋਟੇਸ਼ਨ, ਸਾਰੇ ਜਿਹੜੇ ਵੀ ਪਲੱਸ ਮਾਈਨਸਿਸ ਨੇ ਉਹ ਸਾਡੇ ਕੋਲ ਟਿਪਸ ਤੇ ਨੇ, ਕਿਉਂਕਿ 2014 ਤੋਂ ਫੁੱਲ ਟਾਈਮ ਵਾਂਗੂ ਅਸੀਂ ਇਸ ਫੀਲਡ ਦੇ ਨਾਲ ਸੰਬੰਧਿਤ ਸਾਡੀ ਟੀਮ ਬਹੁਤ ਵੱਡੇ ਛੋਟੇ ਪ੍ਰੋਗਰਾਮਸ ਵਿੱਚ, ਚਾਹੇ ਮਿਊਜ਼ੀਕਲ ਕੌਂਸਰਟਸ ਦੀ ਗੱਲ ਕਰੀਏ, ਫਿਲਮਾਂ ਦੀ ਗੱਲ ਕਰੀਏ, ਸ਼ੋਅਜ਼ ਦੀ ਗੱਲ ਕਰੀਏ, ਜਾਂ ਜਿਹੜੇ ਆਪਣੇ ਸਟੋਰਸ ਵਗੈਰਾ ਜਾਂ ਕੋਈ ਹੋਰ ਗ੍ਰੈਂਡ ਓਪਨਿੰਗ ਦੀ ਗੱਲ ਕਰੀਏ, ਤਾਂ ਪੂਰੇ ਪ੍ਰੂਵਨ ਟਰੈਕ ਰੈਕਰਡ ਦੇ ਨਾਲ ਅਸੀਂ ਤੁਹਾਨੂੰ ਪ੍ਰਮੋਟ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ ਉਹਦੇ ਲਈ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰ ਲਓ ਤੇ ਫਿਰ ਜਿਹੜੇ ਵੀ ਸਾਡੇ ਪੈਕੇਜਸ ਹੋਣਗੇ ਉਹ ਅਸੀਂ ਡਿਸਕਸ ਕਰਕੇ, ਜਿਵੇਂ ਹੁਣ ਆਪਾਂ ਅਨਾਜ ਮਾਰਟ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਦੇਖੋਗੇ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰੀਕੇ ਦੇ ਨਾਲ, ਜਿਸ ਐਕਸਟੈਂਡਡ ਕਪੈਸਿਟੀ ਦੇ ਨਾਲ ਅਸੀਂ ਕਿਸੇ ਵੀ ਬਿਜ਼ਨਸ ਨੂੰ ਗ੍ਰੈਂਡ ਓਪਨਿੰਗ ਦੇ ਮੌਕੇ ਜਾਂ ਪ੍ਰਮੋਸ਼ਨ ਦੇ ਲਈ ਆਨਬੋਰਡ ਹੁੰਦੇ ਆ, ਉਹ ਤੁਹਾਨੂੰ ਆਪਣੇ ਆਪ ਉੱਥੇ ਪਤਾ ਲੱਗ ਜਾਣਾ। ਸੋ ਸਾਡੇ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ, 647-4-6462। ਜੀ ਪ੍ਰਭਜੀਤ,
2: ਤੇ ਦੋਸਤੋ ਮਿਲਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਦੋਸਤੋ ਰੱਬ ਨਾ ਕਰੇ ਤੁਹਾਨੂੰ ਆਪਣੀ ਕਾਰ ਵੈਨ ਜਾਂ ਟਰੱਕ ਨੂੰ ਕਿਤੇ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਟੋਅ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222 ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣਿਆ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ।

0: ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਰੇਡੀਓ ਨਜ਼ਰੀਆ ਦੇ ਵਿੱਚ ਅਤੇ ਸਮਾਂ ਇਸ ਵੇਲੇ 1:47 ਹੋ ਚੁੱਕਿਆ ਜੀ ਅਤੇ ਜੇ ਤੁਸੀਂ ਆਪਣੀ ਸੇਵਿੰਗ ਕਰਨਾ ਚਾਹੁੰਦੇ ਹੋ ਗਰੋਸਰੀ ਦੇ ਵਿੱਚ ਅਨਾਜ ਮਾਠ 6141 ਮੇਫੀਲਡ ਰੋਡ ਬਰੰਪਟਨ ਦੇ ਵਿੱਚ ਓਪਨ ਹੋ ਚੁੱਕਾ ਜੀ ਗ੍ਰੈਂਡ ਓਪਨਿੰਗ ਸੇਲ ਚੱਲ ਰਹੀ ਉੱਤੇ 25 September ਤੱਕ ਇਹ ਤੁਸੀਂ ਡੀਲਾਂ ਦਾ ਫਾਇਦਾ ਉਠਾ ਸਕਦੇ ਹੋ ਅਤੇ ਆਪਣੀ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਇਹ 7 ਦਿਨ ਓਪਨ ਹੁੰਦਾ ਜੀ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਅਤੇ ਫੋਨ ਨੰਬਰ ਹੈਗਾ ਜੀ 905-928-8557 905-928-8557 ਅਤੇ ਆਪਣਾ ਲਾਈਵ ਔਨ ਲੋਕੇਸ਼ਨ ਵੀ ਚੱਲ ਰਿਹਾ ਜੀ ਅਤੇ ਗਿੱਲ ਸਾਹਿਬ ਨੇ ਫਿਰ ਸਵਾਗਤ ਕਰਦੇ ਹਾਂ ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਪ੍ਰਭਜੀਤ ਬਹੁਤ ਮਿਹਰਬਾਨੀ ਬ੍ਰਦਰ ਥੈਂਕ ਯੂ ਸੋ ਮੱਚ ਅਤੇ ਜਿੱਥੇ ਆਪਾਂ ਅਨਾਜ ਮਾਰਟ ਦੀ ਤਾਂ ਗੱਲ ਕਰ ਹੀ ਰਹੇ ਹਾਂ ਮੇਰੇ ਨਾਲ ਇੱਥੇ ਰਾਜਸੀ ਬਾਈ ਹੋਰਾਂ ਨੇ ਜੁਆਇਨ ਕੀਤਾ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਅਤੇ ਮੈਨੂੰ ਦੇਖ ਕੇ ਆਏ ਨੇ ਅਤੇ ਇਹਨਾਂ ਦਾ ਵੀ ਇੱਥੇ ਸਟੋਰ ਹੈ ਰਾਜਸੀ ਬਾਈ ਪਹਿਲਾਂ ਤਾਂ ਤੁਹਾਨੂੰ ਬਹੁਤ ਨਿੱਘੀ ਜੀ ਹੈ ਅਨਾਜ ਮਾਰਟ
2: ਥੈਂਕ ਯੂ ਬਾਈ ਥੈਂਕ ਯੂ ਵੈਰੀ ਮੱਚ
1: ਪਹਿਲਾਂ ਤਾਂ ਮੁਬਾਰਕਬਾਦ ਦੀ ਅਨਾਜ ਮਾਰਟ ਦੀ ਟੀਮ ਨੂੰ ਤੁਸੀਂ ਸਟੋਰ ਹੈ ਜਦੋਂ ਦੇਖਿਆ ਤਾਂ ਕਿਉਂਕਿ ਖੁਦ ਤੁਸੀਂ ਬਿਜ਼ਨਸ 'ਚੋਂ ਤੁਹਾਡਾ ਆਪਣਾ ਵੀ ਸਟੋਰ ਹੈ ਉਹਦੇ ਬਾਰੇ 'ਚ ਵੀ ਗੱਲ ਕਰਦੇ ਹਾਂ ਪਰ ਅਨਾਜ ਮਾਰਟ ਬਾਰੇ ਇਸ ਵੇਲੇ ਕੀ ਕਹੋਗੇ
2: ਭਾਜੀ ਵਧੀਆ ਲੋਕੇਸ਼ਨ ਤੇ ਖੁੱਲਿਆ ਵਧੀਆ ਪਾਰਕਿੰਗ ਆ ਨਾਲੇ ਇਹਨਾਂ ਨੇ ਨਾ ਲੇਆਊਟ ਥੋੜਾ ਡਿਫਰੈਂਟ ਲੈ ਕੇ ਆਏ ਆ ਸੋ ਬਹੁਤ ਵਧੀਆ ਚ ਲੱਗਿਆ ਮੈਨੂੰ ਇੱਥੇ ਆ ਗਿਆ ਅੱਜ ਕੱਲ ਈਵਨ ਕੱਲ ਆਉਣਾ ਸੀ ਕੱਲ ਬਹੁਤ ਜ਼ਿਆਦਾ ਭੀੜ ਸੀ ਮੈਂ ਇੱਥੋਂ ਗੇਟ ਤੋਂ ਆ ਕੇ ਮੁੜ ਗਿਆ ਓਦਾਂ ਵੀ ਅਸੀਂ ਵੈਸੇ ਸਟੋਰ ਵਾਸਤੇ ਕੁਛ ਵੀ ਲੈਣਾ ਹੁੰਦਾ ਸੀ ਇੱਥੇ ਹੀ ਆਉਂਦੇ ਈਵਨ ਉਹਨਾਂ ਦੀ ਗ੍ਰੈਂਡ ਓਪਨਿੰਗ ਵੀ ਨਾ ਹੋਈ ਸੀ ਉਦੋਂ ਤੋਂ ਹੀ ਆਉਂਦੇ ਪਏ ਉਹਨਾਂ ਨੇ
1: ਸੋ ਇਹਦੇ ਵਿੱਚ ਰਾਜੀ ਬਾਈ ਤੁਸੀਂ ਆਪਣੇ ਸਟੋਰ ਬਾਰੇ ਵੀ ਦੱਸੋ ਕਿਉਂਕਿ ਇਹ ਜਿਹੜਾ ਪਲਾਜ਼ਾ ਮੈਂ ਵਾਰ ਵਾਰ ਜਦੋਂ ਵੀ ਜ਼ਿਕਰ ਕਰ ਰਿਹਾ ਕਿਉਂਕਿ ਸਾਡੀ ਰੀਮੈਕਸ ਗੋਲਡ ਦੀ ਟੀਮ ਨੇ ਇਹਨੂੰ ਜਦੋਂ ਤਿਆਰ ਕੀਤਾ ਸੀ ਔਰ ਵੱਖਰੀਆਂ ਵੱਖਰੀਆਂ ਬਿਲਡਿੰਗ ਵੱਖਰੇ ਵੱਖਰੇ ਯੂਨਿਟਸ ਵੱਖਰੇ ਵੱਖਰੇ ਬਿਜ਼ਨਸ ਜਦੋਂ ਲੈ ਕੇ ਆਏ ਆ ਸੋ ਇੰਨਾ ਹੈਪਨਿੰਗ ਹੈ ਇੰਨਾ ਜ਼ਿਆਦਾ ਬਿਜ਼ੀ ਹੈ ਇੰਨਾ ਜ਼ਿਆਦਾ ਐਕਸਾਈਟਮੈਂਟ ਹੈ ਇਸ ਪਲਾਜ਼ੇ ਦੇ ਵਿੱਚ ਤੁਹਾਡਾ ਕਿਹੜਾ ਬਿਜ਼ਨਸ ਹੈ ਕਿੱਥੇ ਹੈ ਕਿਹੜਾ ਯੂਨਿਟ ਹੈ
2: ਮੇਰਾ ਭਾਜੀ ਯੂਨਿਟ 21 ਆ ਰਾਜਸੀ ਕਲੋਥਿੰਗ ਦੇ ਨਾਂ ਤੇ ਇੰਡੀਅਨ ਅਟਾਇਰ ਹੈ ਮੇਰਾ ਲਹਿੰਗੇ ਤੋਂ ਲੈ ਕੇ ਗਾਊਨਸ ਵਗੈਰਾ ਸੂਟ ਦਬਕੇ ਵਾਲੇ ਸੂਟ ਹੈਵੀ ਸੂਟ ਪਟਿਆਲਾ ਸ਼ਾਹੀ ਸੂਟ ਜਿਹੜੇ ਵੀ ਲੈਣੇ ਯੂਨਿਟ 21 ਸੇਮ ਪਲਾਜ਼ੇ ਦੇ 6121 ਮੇਫੀਲਡ ਰੋਡ ਤੇ ਜਦੋਂ ਮਰਜ਼ੀ ਆਓ ਭਾਜੀ ਕਾਰਨਰ ਤੇ ਹੈ ਮੇਰਾ ਸਟੋਰ ਜਦੋਂ ਆਪਣਾ ਏਅਰ ਮੇਫੀਲਡ ਤੋਂ ਐਂਟਰ ਹੁੰਦੇ ਆ ਕਾਰਨਰ ਤੇ ਮੇਰਾ ਸਟੋਰ ਹੈ ਜੀ ਰਾਜਸੀ
1: ਦਬਕਾ
0: ਹਰ ਇੱਕ ਜਗ੍ਹਾ ਤੇ ਚੱਲਦਾ
1: ਮੈਂ ਤਾਂ ਹੀ ਗਿਆ ਮੈਂ ਦਬਕਾ ਮਾਰਦੇ ਆ ਭਾਜੀ ਤਾਂ ਦਬਕੇ ਵਾਲਾ ਸੂਟ ਪਰ ਕੋਈ ਕਾਰਨ ਹੋਏਗਾ ਵੀ ਦਬਕਾ ਕਿੱਥੋਂ ਆਇਆ ਨਾ
2: ਕਢਾਈ ਹੈ ਭਾਜੀ ਉਹ ਆਪਣੇ ਇੰਡੀਅਨ ਕਢਾਈ ਹੈ ਜਿੱਦਾਂ ਤਿੱਲੇ ਦੀ ਕਢਾਈ
1: ਹੁੰਦੀ ਮੇਰਾ ਭਰਾ ਉਹ ਮੈਂ ਕਿਹਾ ਪ੍ਰਭਜੀ ਨਾਮ ਹੀ ਰੱਖ ਦਿੱਤਾ ਵੀ ਇਹ ਬੀਬੀਆਂ ਕਹਿੰਦੇ ਮੈਂ ਦਬਕਾ ਮਾਰ ਕੇ ਘਰ ਵਾਲੇ ਤੋਂ ਸੂਟ ਲੈਣਾ ਹੀ ਲੈਣਾ ਤਾਂ ਇਹਦਾ ਨਾਮ ਦਬਕਾ ਸੂਟ ਰੱਖਿਆ ਗਿਆ ਆਪਾਂ ਮਿਲਦੇ ਹਾਂ ਪ੍ਰਭਜੀ ਤੁਹਾਨੂੰ ਵੀ ਥੈਂਕ ਯੂ ਸੋ ਮਚ ਆਪਣਾ ਫੋਨ ਨੰਬਰ ਦੇ ਦੇਵੇ
2: ਹਾਂਜੀ ਮੈਂ ਮੈਸੇਜ ਕਰਤਾ 6474510017 ਸਟੋਰ ਦਾ ਨੰਬਰ ਹੈ 9059099500
1: ਹੌਲੀ ਹੌਲੀ ਬੋਲੋ ਇੱਦਾਂ ਕਿਸੇ ਬੀਬੀ ਨੂੰ ਪਤਾ ਨਹੀਂ ਲੱਗਿਆ ਮੁੜ ਕੇ ਮੈਨੂੰ ਦਬਕੇ ਪੈ ਜਾਣੇ
2: 9059099500
1: ਮਾਹੌਲ ਇਸ ਏਰੀਏ ਦਾ ਇਸ ਸਟੋਰ ਦਾ ਨਾ ਸਿਰਫ ਇਕੱਲਾ ਅਨਾਜ ਮਾਰਟ ਦਾ ਬਲਕਿ ਬਾਕੀ ਸਾਰੇ ਸਟੋਰਾਂ ਦਾ ਬਹੁਤ ਬਹੁਤ ਬਹੁਤ ਮਜ਼ੇਦਾਰ ਮਾਹੌਲ ਹੈ ਸੋ ਤੁਸੀਂ ਆ ਕੇ ਇੰਜੋਏ ਕਰੋ ਸੋ ਅਨਾਜ ਮਾਰਟ ਇੱਕ ਵਾਰ ਫਿਰ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਸੋ ਹੁਣ ਕੁਛ ਮਿੰਟ ਬਾਕੀ ਰਹਿ ਗਏ ਆਪਣੇ ਅੱਜ ਦੇ ਇਸ ਲਾਈਵ ਔਨ ਲੋਕੇਸ਼ਨ ਦੇ ਸੋ ਬਸ ਤੁਹਾਨੂੰ ਬੇਨਤੀ ਕਰਦੇ ਹਾਂ ਕਿ 25 ਤਰੀਕ ਤੱਕ ਇਹ ਗ੍ਰੈਂਡ ਓਪਨਿੰਗ ਨਾਲ ਸੰਬੰਧਿਤ ਜਿਹੜੀਆਂ ਸਪੈਸ਼ਲ ਡੀਜ਼ ਨੇ ਉਹ ਚੱਲਦੀਆਂ ਰਹਿਣੀਆਂ ਕੱਲ੍ਹ ਜਿਹੜੇ ਕੁਛ ਇਨਾਮ ਦਿੱਤੇ ਗਏ ਜਾਂ ਕੋਈ ਗਿਫਟ ਦਿੱਤੇ ਗਏ ਸ਼ਾਇਦ ਉਹ ਹੁਣ ਅੱਜ ਨਾ ਮਿਲ ਸਕਣ ਪਰ ਜਿਹੜਾ ਸੇਵਿੰਗ ਹੈ ਜਾਂ ਜਿਹੜੇ ਡਿਸਕਾਊਂਟਸ ਨੇ ਉਹ ਅੱਜ ਵੀ ਤੁਹਾਨੂੰ ਉਸੇ ਤਰੀਕੇ ਦੇ ਨਾਲ ਹੀ ਮਿਲ ਰਹੇ ਹੋਣਗੇ ਸੋ ਤੁਸੀਂ 19 September ਤੋਂ ਲੈ ਕੇ 25 September ਤੱਕ ਤੁਸੀਂ ਇਹਨਾਂ ਦੀਆਂ ਸਪੈਸ਼ਲ ਡੀਜ਼ ਦਾ ਫਾਇਦਾ ਲੈ ਸਕੋਗੇ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕਾਰਨਰ ਦੇ ਉੱਪਰ ਸੋ ਪ੍ਰਭਜੀ ਆਪਾਂ ਹੁਣ 1:51 ਹੋ ਗਿਆ ਮੈਨੂੰ ਲੱਗਦਾ ਆਲਮੋਸਟ ਸਮਾਪਤੀ ਤੇ ਹੀ ਆਪਣਾ ਸਮਾਂ
0: ਹਾਂਜੀ ਮੈਂ ਇਹ ਮੰਨ ਲਓ ਆਪਾਂ ਜਿੱਥੇ ਗਰੋਸਰੀ ਦੇ ਉੱਤੇ ਸੇਵਿੰਗ ਕਰਾ ਰਹੇ ਹਾਂ ਜਾਂ ਪੈਸੇ ਬਚਾ ਰਹੇ ਹਾਂ ਅਤੇ ਫਾਈਨੈਂਸ਼ੀਅਲ ਜਿੱਥੇ ਆਪਾਂ ਨੂੰ ਪੈਸੇ ਸੇਵਿੰਗ ਹੋਰ ਆਪਣੇ ਖਾਤਿਆਂ 'ਚ ਪੈਸੇ ਜੁੜਨੇ ਚਾਹੀਦੇ ਉਹਦੇ ਵੀ ਥੋੜ੍ਹੀ ਕਿਉਂਕਿ ਤੁਸੀਂ ਇਸ ਸੈਕਟਰ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋ ਅਤੇ ਉਹਦੀ ਵੀ ਥੋੜ੍ਹੀ ਜ਼ਰੂਰ ਪਲੀਜ਼ ਗੱਲ ਕਰਿਓ ਕਿਉਂਕਿ ਤੁਸੀਂ ਆਪਣੀ ਗੱਲ ਨਹੀਂ ਕਰਦੇ ਅਤੇ ਮੈਂ ਚਾਹੁੰਦਾ ਕਿ ਤੁਸੀਂ ਉਹਦੇ ਬਾਰੇ ਵੀ ਸੇਵਿੰਗ ਉਹ ਜਿਹੜੀ ਪੈਸੇ ਵਾਲੀ ਸੇਵਿੰਗ ਆ ਉਹਦੀ ਵੀ ਜ਼ਰੂਰ ਗੱਲ ਕਰੋ
1: ਹਾਂਜੀ ਹਾਂਜੀ ਇਹਦੇ ਲਈ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਭ ਜੀ ਜਦੋਂ ਆਪਾਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਸੇਵਿੰਗ ਦੀ ਗੱਲ ਕਰਦੇ ਹਾਂ ਜਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਸੀਂ ਜਿਵੇਂ ਨਾ ਕਹਾਵਤ ਹੈ ਇੱਕ ਉਹ 'ਚ ਕਹਿੰਦੇ ਵੀ ਜੇ ਤੁਸੀਂ $1 ਸੇਵ ਕੀਤਾ ਦੈਟ ਮੀਨਸ ਤੁਸੀਂ $1 ਕਮਾ ਲਿਆ
0: ਸੋ
1: ਜਿਹੜੀ ਸੇਵਿੰਗ ਹੈ ਉਹੀ ਅਰਨਿੰਗ ਹੈ ਉਹੀ ਸੇਵਿੰਗ ਹੈ ਜਿਹੜੀ ਉਹੀ ਤੁਹਾਡੀ ਕਮਾਈ ਹੈ ਸੋ ਉਹਨੂੰ ਕਿਸ ਵੀ ਤਰੀਕੇ ਦੇ ਨਾਲ ਜਿਸ ਵੀ ਤਰੀਕੇ ਨਾਲ ਪਰ ਇਹ ਨਹੀਂ ਮੈਂ ਕਹਿੰਦਾ ਵੀ ਇਹ ਰੂਲ ਤੁਸੀਂ ਹਰ ਜਗ੍ਹਾ ਅਪਲਾਈ ਕਰ ਲਓ ਬੰਦਾ ਕਹੇ ਵੀ ਯਾਰ ਕੰਜੂਸ ਬਣ ਕੇ ਤੁਸੀਂ ਕਹੋ ਵੀ ਲਓ ਜੀ ਮੈਂ ਤਾਂ ਸੇਵਿੰਗ ਕਰ ਰਿਹਾ ਤਾਂ ਕੰਜੂਸ ਬਣ ਜਾਓ ਨੋ ਉਹਦਾ ਇੱਕ ਪ੍ਰਪੋਰਸ਼ਨ ਉਹਦੀ ਇੱਕ ਡਿਗਰੀ ਇੱਕ ਡਾਇਮੈਂਸ਼ਨ ਤੁਹਾਨੂੰ ਡਿਸਾਈਡ ਕਰਨੀ ਪੈਣੀ ਹੈ ਕਿ ਕਿੱਥੇ ਸੇਵਿੰਗ ਹੋਣੀ ਚਾਹੀਦੀ ਹੈ ਕਿਵੇਂ ਸੇਵਿੰਗ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਤੁਹਾਨੂੰ ਸੇਵ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਚਤ ਦੇ ਰਹੀ ਹੈ ਹੋ ਸਕਦਾ ਕਿਸੇ ਥਾਂ ਦੇ ਉੱਤੇ ਉਹ ਜਿਹੜੀ ਸੇਵਿੰਗ ਹੈ ਤੁਹਾਨੂੰ ਨੁਕਸਾਨ ਵੀ ਪਹੁੰਚਾ ਦੇਵੇ, ਕਿਉਂਕਿ ਸੇਵਿੰਗ ਭਾਵ ਜੇ ਤੁਸੀਂ ਕੰਜੂਸੀ ਕਰ ਗਏ ਜਿੱਥੇ ਤੁਹਾਨੂੰ ਲੱਗੇ ਕਿ ਯਾਰ ਜਿੱਥੇ ਥੋੜੇ ਜਿਹਾ ਪੈਸੇ ਵੱਧ ਖਰਚ ਸਕਦਾ ਤੁਸੀਂ, ਫੋਰ ਐਗਜ਼ਾਮਪਲ ਕੋਈ ਪ੍ਰਮੋਸ਼ਨ ਨਾਲ ਰਿਲੇਟਡ ਐਗਜ਼ਾਮਪਲ ਮੈਂ ਆਪਾਂ ਆਪਣੇ ਫੀਲਡ ਤੇ ਲੈ ਜਾਂਦੇ ਹਾਂ
0: ਜੀ,
1: ਵੀ ਜੇ ਬੰਦਾ ਕਹੇ ਕਿ ਯਾਰ ਮੈਂ ਜਿੱਥੇ $1,000 ਖਰਚਣਾ ਸੀਗਾ ਤਾਂ ਮੈਨੂੰ ਤਾਂ ਯਾਰ ਤੁਸੀਂ ਇਹ 300 ਦੇ ਵਿੱਚ ਕਰ ਦਿਓ ਜੋ ਵੀ ਕਰਨਾ। ਸੋ ਹੁਣ ਉਹ 1,000 ਵਾਲੀ ਚੀਜ਼ ਜੇ ਤੁਸੀਂ 300 ਚ ਲੈਣ ਲੱਗੇ ਤਾਂ ਫਿਰ ਦੈਟ ਮੀਨਸ ਉਹ ਸੇਵਿੰਗ ਕਰ ਤਾਂ ਲਈ ਤੁਸੀਂ, ਪਰ ਉਹਦਾ ਮੁੱਲ ਨਹੀਂ ਫਿਰ ਉਹਨਾਂ ਮਿਲਣਾ। ਕੁਛ ਥਾਵਾਂ ਤੇ ਇਉਂ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਪਤਾ ਕਿ ਐਕਚੁਅਲ ਪ੍ਰਾਈਸ ਤਾਂ ਉਹਦੀ ਇੰਨੀ ਹੈ, ਬਟ ਹੁਣ ਇਹ ਸਪੈਸ਼ਲ ਇੱਕ ਆਫਰ, ਜਿਵੇਂ ਅੱਜ ਅਸੀਂ ਗ੍ਰੈਂਡ ਓਪਨਿੰਗ ਸਪੈਸ਼ਲ ਆਫਰਸ ਦੀ ਗੱਲ ਕਰ ਰਹੇ ਹਾਂ, ਵੀ ਉਹਦੇ ਤੇ ਉਹ ਸਪੈਸ਼ਲ ਡਿਸਕਾਊਂਟਸ ਐਡ ਆਨ ਕੀਤੇ ਗਏ ਨੇ ਪਬਲਿਕ ਨੂੰ ਇੰਟਰਸਟ ਇੱਕ ਐਕਸਾਈਟਮੈਂਟ ਦੇਣ ਦੇ ਲਈ, ਉਹਨਾਂ ਨੂੰ ਵਾਕ ਇਨ ਕਰਾਉਣ ਦੇ ਲਈ, ਉਹਨਾਂ ਦੇ ਲਈ ਇੱਕ ਸਪੈਸ਼ਲ, ਉਹਨਾਂ ਨੂੰ ਇੱਕ ਇਹ ਹੁੰਦਾ ਵੀ ਮਕਸਦ ਹੈ ਵੀ ਵੱਧ ਤੋਂ ਵੱਧ ਪਰਿਵਾਰ ਇੱਕ ਵਾਰੀ ਸਾਡੇ ਨਾਲ ਆ ਕੇ ਜੁਆਇਨ ਕਰਨ, ਸਾਨੂੰ ਆ ਕੇ ਮਿਲਣ, ਸਾਨੂੰ ਸਾਡੇ ਸਟੋਰ ਨੂੰ ਵਿਜ਼ਿਟ ਕਰਨ। ਸੋ ਉਹ ਸੇਵਿੰਗਸ ਜਿਹੜੀਆਂ ਨੇ ਉਹ ਹੁੰਦੀਆਂ, ਉਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਇੰਟਰਸਟ ਲੁਕਿਆ ਹੁੰਦਾ। ਉਹ ਕਿਉਂਕਿ ਹੋ ਸਕਦਾ ਅੱਜ ਤੁਹਾਨੂੰ ਜਿਹੜੀ ਚੀਜ਼ ਦੇ ਉੱਤੇ $5 ਆਫ ਦਿੱਤੇ ਆ, ਤਾਂ ਆਉਣ ਵਾਲੇ ਟਾਈਮ 'ਚ ਸਟੋਰ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਕੈਲਕੂਲੇਸ਼ਨ ਦੇ ਵਿੱਚ ਜਾਂ ਤੁਹਾਡੇ ਵਾਕ ਇਨ ਦੇ ਨਾਲ, ਤੁਹਾਡੀ ਜਿਹੜੀ ਇੱਕ ਸੇਲ ਦੇ ਨਾਲ, ਕਿਸੇ ਹੋਰ ਡਿਫਰੈਂਟ ਤਰ੍ਹਾਂ ਦੇ ਪ੍ਰੋਫਿਟ ਦੇ ਨਾਲ ਜੋੜ ਕੇ ਤਾਂ ਆਪਣੇ ਆਪ ਦੇ ਲਈ ਤੁਹਾਨੂੰ ਰਿਟੇਨ ਕਰ ਲੈਣਾ। ਸੋ ਉਹ ਜਿਹੜੀਆਂ ਸੇਵਿੰਗਸ ਨੇ, ਕਿੱਥੇ ਤੁਸੀਂ ਹੁਣ ਆਪਾਂ ਗੈਸ ਸਟੇਸ਼ਨ ਦੀ ਗੱਲ ਕਰਦੇ ਹਾਂ, ਕਈ ਵਾਰੀ ਕਿੰਨੀਆਂ 3-3, 4-5 ਸੈਂਟ ਆਫ ਸੈਂਟ ਲੱਗੇ ਹੁੰਦੇ ਆ ਗੈਸ ਦੇ ਉੱਤੇ, ਤਾਂ ਅਸੀਂ ਉੱਥੇ ਕਿੰਨੀਆਂ ਵੱਡੀਆਂ ਲਾਈਨਾਂ ਲਾ ਦਿੰਦੇ ਹਾਂ। ਜੇ ਉਧਰਲੀ ਲਾਈਨ ਤੋਂ ਬਚਣ ਦੇ ਲਈ ਹੋ ਸਕਦਾ, ਜਦੋਂ ਅੱਜ ਜੇ ਗ੍ਰੋਸਰੀ ਸਟੋਰ ਤੇ ਆਏ ਹੋਵੋ ਤਾਂ ਹੋ ਸਕਦਾ ਤੁਹਾਡੇ $37 ਇੱਕ ਆਪਣੇ ਵਿਜ਼ਿਟ ਦੇ ਵਿੱਚ ਇੱਕ ਹਫ਼ਤੇ ਦੇ ਲਈ ਵੱਧ ਜਾਣ। ਸੋ ਰਾਦਰ ਕਿ ਤੁਸੀਂ ਉੱਥੇ ਗੈਸ ਸਟੇਸ਼ਨ 'ਚ ਸੈਂਟਾਂ ਦੇ ਵਿੱਚ ਸੇਵਿੰਗ ਕੀਤੀ ਹੈ, ਇੱਥੇ ਹੋ ਸਕਦਾ ਤੁਹਾਡੀ ਸੈਂਕੜਿਆਂ 'ਚ ਸੇਵਿੰਗ ਹੋ ਜਾਵੇ, ਜਾਂ ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਡੀਲਸ ਹੋ ਸਕਦੀਆਂ ਨੇ। ਸੋ ਉੱਥੇ ਫਾਈਨੈਂਸ਼ੀਅਲ ਡਿਸੀਜ਼ਨ ਬਣਾਉਣ ਦੇ ਲਈ ਵੀ ਤੁਹਾਨੂੰ ਐਕਸਪਰਟਸ ਨੂੰ ਆਨਬੋਰਡ ਕਰਨਾ ਬਹੁਤ ਲਾਜ਼ਮੀ ਹੁੰਦਾ। ਸੋ ਉੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਸਟ੍ਰੈਟਜੀਜ਼ ਬਣਾ ਕੇ, ਵੱਖਰੀਆਂ ਵੱਖਰੀਆਂ ਆਪਸ਼ਨਸ ਦੇ ਕੇ ਅਸੀਂ ਤੁਹਾਡੇ ਲਈ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ, ਤੁਹਾਡੇ ਫਾਈਨੈਂਸ਼ੀਅਲ ਪੋਰਟਫੋਲੀਓ ਡਿਜ਼ਾਈਨ ਕਰਨੇ ਆ ਜਾਂ ਰੀਅਲ ਸਟੇਟ ਨਾਲ ਸੰਬੰਧਿਤ ਤੁਹਾਡੇ ਪੋਰਟਫੋਲੀਓ ਡਿਜ਼ਾਈਨ ਕਰਨੇ ਆ। ਤਾਂ ਇੱਕ ਕੁਇਕ ਜਾਂਦੇ ਹੋਏ ਮੈਂ ਇੱਕ ਸੰਦੇਸ਼ ਦੇ ਕੇ ਆਪਾਂ ਵਾਈਂਡ ਅਪ ਕਰ ਦਿੰਦੇ ਹਾਂ
0: ਜੀ।
1: ਜੇ ਤੁਸੀਂ $500 ਮੈਂ ਇੱਕ ਸਪੈਸ਼ਲ ਪੈਕੇਜ ਬਣਾ ਕੇ ਅਸੀਂ ਇੱਕ ਡਿਜ਼ਾਈਨ ਕੀਤਾ ਕੁਛ ਇੱਕ ਪ੍ਰੋਗਰਾਮ ਸਾਡਾ, ਜੇ ਤੁਸੀਂ ਅਫੋਰਡ ਕਰਦੇ ਹੋ, ਮੈਂ ਫਿਰ ਕਹਿਣ ਲੱਗਿਆ ਸਰਪਲਸ ਫੰਡਸ ਨੇ ਤੁਹਾਡੇ ਕੋਲ, ਕੋਈ ਗਲ 'ਚ ਗੂਠਾ ਦੇ ਕੇ ਕਿਸੇ ਤੋਂ ਪਰਿਵਾਰ ਤੋਂ ਅਸੀਂ ਉਹ ਪੇਮੈਂਟ ਨਹੀਂ ਲਵਾਉਣਾ ਚਾਹੁੰਦੇ, ਜੇ ਤੁਸੀਂ ਅਫੋਰਡ ਕਰਦੇ ਹੋ ਸਿਰਫ $500 ਵੀ ਜੇ ਤੁਸੀਂ ਸਾਈਡ 'ਤੇ ਕੱਢ ਸਕਦੇ ਹੋ ਹਰ ਮਹੀਨੇ ਦਾ, ਸਿਰਫ $500 ਦੇ ਨਾਲ ਵੀ ਤੁਸੀਂ ਜੇਕਰ ਆਪਣੇ ਵੱਲੋਂ ਇੱਕ ਸੇਵਿੰਗ ਕਰਨ ਦੇ ਲਈ ਅਫੋਰਡ ਕਰ ਸਕਦੇ ਹੋ, ਕਪੈਸਿਟੀ ਰੱਖਦੇ ਹੋ, ਤਾਂ ਫਿਰ ਤੁਸੀਂ ਸਾਡੇ ਨਾਲ ਇੱਕ ਕੰਟੈਕਟ ਕਰਿਓ, ਉਹਦੇ ਨਾਲ ਅਸੀਂ ਤੁਹਾਡੇ ਲਈ ਕੀ ਕਿਸ ਤਰੀਕੇ ਦੇ ਨਾਲ ਤੁਹਾਡੀ ਇੱਕ ਲੌਂਗ ਰਨ ਸਟ੍ਰੈਟਜੀ ਬਣਾ ਸਕਦੇ ਹਾਂ, ਇੱਕ ਡਿਜ਼ਾਈਨ ਕਰ ਸਕਦੇ ਹਾਂ ਤੁਹਾਡੇ ਲਈ, ਇੱਕ ਪ੍ਰੋਪਰ ਇੱਦਾਂ ਦਾ ਪੈਕੇਜ ਬਣਾ ਕੇ ਦੇ ਸਕਦੇ ਹਾਂ ਜਿਹੜਾ ਤੁਹਾਡੀ ਰਿਟਾਇਰਮੈਂਟ ਲਈ ਜਾਂ ਤੁਹਾਡੇ ਬੱਚਿਆਂ ਦੀ ਸਟੱਡੀ ਦੇ ਲਈ ਕਿਵੇਂ ਕੰਮ ਆ ਸਕਦਾ ਲੌਂਗ ਰਨ ਦੇ ਲਈ, ਉਹ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। 647-4-6462 647-4-6462 $500 ਤੋਂ ਜੇਕਰ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ ਜੀ। ਪ੍ਰਭ ਜੀ,
0: ਹਾਂਜੀ ਦੋਸਤੋ, ਕੋਈ ਵੀ ਜਿਵੇਂ ਕਿ TFSA, RRSP, RESP ਜਿਹਦੇ ਵਿੱਚ ਬੱਚਿਆਂ ਦੀ ਸੇਵਿੰਗ ਤੁਸੀਂ ਐਜੂਕੇਸ਼ਨ ਵਾਸਤੇ ਸੇਵ ਕਰ ਸਕਦੇ ਹੋ, ਟੈਕਸ ਫਰੀ ਸੇਵਿੰਗ ਅਕਾਊਂਟ ਜਿਹਦੇ ਤੁਸੀਂ ਟੈਕਸ ਗੌਰਮੈਂਟ ਤੋਂ ਕਿੱਦਾਂ ਸੇਵ ਕਰ ਸਕਦੇ ਹੋ, ਉਹ ਸਾਰੀਆਂ ਸੇਵਾਵਾਂ ਵਾਸਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕਰ ਲਓ 647-4-6862 647-4-6862 ਅਤੇ ਗਿੱਲ ਸਾਹਿਬ ਆਪਾਂ ਲਾਸਟ ਇੱਕ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਹੋਕਾ ਦੇ ਦਈਏ ਅਨਾਜ ਮਾਰਟ ਦਾ।
1: ਅਨਾਜ ਮਾਰਟ ਦੇ ਲਈ ਬਾਕੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਐਕਸਾਈਟਿੰਗ ਡੀਲ ਤੇ ਆਫਰਸ ਤੇ ਇਵੈਂਟਸ ਲੈ ਕੇ ਆਉਂਦੇ ਰਹਿਣਾ, ਪਰ ਅੱਜ ਹੁਣ ਕਿਉਂਕਿ ਆਪਣੇ ਪ੍ਰੋਗਰਾਮ ਦਾ ਸਮਾਂ ਸਮਾਪਤੀ ਤੇ ਹੈ, ਕੱਲ 19 ਸਪਟੰਬਰ ਨੂੰ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ, ਜਿੱਥੇ ਵੀ ਕਿਤੇ ਸਾਡੀ ਆਵਾਜ਼ ਪਹੁੰਚ ਰਹੀ ਹੈ, ਜੇ ਤੁਸੀਂ ਇਸ ਏਰੀਏ ਦੇ ਵਿੱਚੋਂ ਗ੍ਰੈਂਡ ਓਪਨਿੰਗ ਦੇ ਲਈ ਬੇਸ਼ੱਕ ਕੱਲ ਵੀ ਆਏ ਹੋ ਜਾਂ ਨਹੀਂ ਆ ਸਕੇ, ਅੱਜ ਜਾ ਸਕਦੇ ਹੋ, ਨਜ਼ਦੀਕ ਹੈਗੇ ਹੋ, ਜੇ ਦੂਰ ਦੁਰਾਡੇ ਵੀ ਹੈਗੇ ਹੋ ਤਾਂ ਤੁਹਾਡੀ 25 ਸਪਟੰਬਰ ਤੱਕ ਜੇ ਤੁਸੀਂ ਥੋੜਾ ਬਹੁਤਾ ਡਰਾਈਵ ਕਰਕੇ ਅੱਧੇ ਪੌਣੇ ਘੰਟੇ ਦੀ ਡਰਾਈਵ ਤੇ ਵੀ ਆਓਗੇ ਤਾਂ ਮੈਨੂੰ ਇੰਨਾ ਯਕੀਨ ਹੈ ਵੀ ਜਿਹੜਾ ਉਹ ਤੁਹਾਨੂੰ ਵਰਥ ਕਰਨਾ। ਬੰਦਾ ਕਹਿੰਦਾ ਯਾਰ ਵੀ ਇੰਨੀ ਗੈਸ ਲਾ ਕੇ ਗਏ ਆ ਤਾਂ ਉਹਦਾ ਮੁੱਲ ਮੁੜ ਆਉਣਾ, ਜਿਹੜਾ ਹੁਣੇ ਆਪਾਂ ਸੇਵਿੰਗ ਦਾ ਜ਼ਿਕਰ ਕਰਕੇ ਹਟੇ ਹਾਂ, ਕਿਉਂਕਿ ਉਨੀ ਤੁਹਾਡੀ ਬੱਚਤ ਇੱਥੇ ਹੋ ਜਾਣੀ ਹੈ। ਸੋ ਜੇ ਦੂਰ ਵੀ ਹੈਗੇ ਹੋ ਤਾਂ ਨਾਲ ਤਾਂ ਇੱਕ ਤਾਂ ਵਿਜ਼ਿਟ ਹੋ ਜਾਏਗਾ, ਦੂਸਰਾ ਜਿਹੜੇ ਇਸ ਏਰੀਏ ਦੇ ਵਿੱਚ ਪਰਿਵਾਰ ਨੇ ਉਹਨਾਂ ਨੂੰ ਤਾਂ ਅਸੀਂ ਕਹਾਂਗੇ ਕਿ ਉਹ ਉਹਨਾਂ ਲਈ ਤਾਂ ਮਸਟ ਟੂ ਕਮ ਹੈ। ਸੋ ਉਹ ਤਾਂ ਜ਼ਰੂਰ ਆਉਣ ਇੱਕ ਵਾਰੀ ਵਿਜ਼ਿਟ ਕਰਨ ਅਨਾਜ ਮਾਰਟ ਨੂੰ, ਏਅਰਪੋਰਟ ਰੋਡ ਅਤੇ ਮੇਫੀਲਡ ਦਾ ਕਾਰਨਰ, ਇੱਥੇ ਤੁਸੀਂ ਜਦੋਂ ਹੀ ਐਂਟਰ ਹੋਵੋਗੇ ਪਲਾਜ਼ੇ ਦੇ ਵਿੱਚ ਏਅਰਪੋਰਟ ਵਾਲੀ ਸਾਈਡ ਤੋਂ ਬਿਲਕੁਲ ਸਾਹਮਣੇ ਸਿੱਧਾ ਐਂਡ ਤੱਕ ਆ ਜਾਇਓ, ਤੇ ਜਿੱਥੇ ਟੀ ਬਣਦੀ ਹੈ, ਜਿੱਥੇ ਪਲਾਜ਼ਾ ਖਤਮ ਹੁੰਦਾ ਹੈ, ਜਿੱਥੇ ਤੁਹਾਡੀਆਂ ਗੱਡੀਆਂ ਲੈਫਟ ਰਾਈਟ ਤੇ ਦੇਖ ਕੇ ਤੁਸੀਂ ਉੱਥੇ ਟੀ ਬਣਦੀ ਹੈ, ਤਾਂ ਐਂਟਰ ਹੁੰਦਿਆਂ ਸਾਰੀ ਅਨਾਜ ਮਾਰਟ ਦੇ ਪਲੇਟਵੇ ਰੈਸਟੋਰੈਂਟ ਦੇ ਚੌਪ ਮੀਟ ਸ਼ਾਪ ਦੇ ਸਾਈਨ ਤੁਹਾਨੂੰ ਦਿਖ ਜਾਣੇ ਆ। ਸੋ ਉੱਥੋਂ ਤੁਸੀਂ ਆਪਣੀ ਮਨਪਸੰਦ ਦੀ ਅੱਜ ਗ੍ਰੋਸਰੀ ਲੈ ਸਕਦੇ ਹੋ। 25 ਤਰੀਕ ਤੱਕ ਦੇ ਲਈ ਅਨਾਜ ਮਾਰਟ ਦੀ ਇਸ ਗ੍ਰੈਂਡ ਓਪਨਿੰਗ ਸਪੈਸ਼ਲ ਡੀਲ ਦਾ ਫਾਇਦਾ ਲਿਆ ਜਾ ਸਕਦਾ। ਸੋ ਇੱਕ ਵਾਰ ਫਿਰ ਸਾਡੀ ਪੂਰੀ ਟੀਮ ਵੱਲੋਂ, ਜੀ ਮੀਡੀਆ ਗਰੁੱਪ ਵੱਲੋਂ, ਹਰਜਿੰਦਰ ਗਿੱਲ ਸ਼ੋਅ ਵੱਲੋਂ, ਸਾਡੇ ਗਿੱਲ ਪਰਿਵਾਰ ਵੱਲੋਂ, ਪ੍ਰਭਜੀਤ ਹੋਰਾਂ ਵੱਲੋਂ, ਅਸੀਂ ਬਹੁਤ ਬਹੁਤ ਬਿਜ਼ਨੈਸਿਸ ਓਪਨ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰਨ ਲਈ, ਉਹਨਾਂ ਨੂੰ ਸਪੋਰਟ ਕਰਨ ਦੇ ਲਈ ਵੱਧ ਚੜ੍ਹ ਕੇ ਸਾਥ ਦਿਆ ਕਰੀਏ ਤੇ ਇੱਕ ਦੂਜੇ ਨੂੰ ਅੱਗੇ ਵਧਣ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਪਾਇਆ ਕਰੀਏ। ਸੋ ਜੋ ਵੀ ਜਿਸ ਕਪੈਸਿਟੀ 'ਚ ਵੀ ਅਸੀਂ ਕਿਸੇ ਨੂੰ ਵੀ ਆਪਣੇ ਵੱਲੋਂ ਕੰਟਰੀਬਿਊਟ ਕਰ ਸਕਦੇ ਹਾਂ ਉਹ ਜ਼ਰੂਰ ਕਰਿਆ ਕਰੀਏ। ਸੋ ਇਸੇ ਸੰਦੇਸ਼ ਦੇ ਨਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ, ਵੀਕਐਂਡ ਦੀਆਂ ਸ਼ੁਭਕਾਮਨਾਵਾਂ ਤੇ ਕੱਲ੍ਹ ਨੂੰ ਹੁਣ ਅਸੀਂ ਆਪਣੇ ਵੀਕਡੇ ਵਾਲੇ ਸ਼ੋਅ ਦੇ ਵਿੱਚ 3 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਡਿਫਰੈਂਟ ਚੈਨਲ 'ਤੇ ਮਿਲਾਂਗੇ। ਬਾਕੀ ਵੇਰਵਿਆਂ ਦੇ ਲਈ jmediagroup.ca ਜਾਂ harjindergillshow.com ਜਾਂ 6474006862-647-400-6862 ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਕੋਈ ਵੀ ਬਿਜ਼ਨਸ ਪ੍ਰਮੋਟ ਕਰਨਾ ਹੈ, ਕੋਈ ਰੀਅਲ ਸਟੇਟ ਨਾਲ ਸੰਬੰਧਿਤ ਹੈਲਪ ਚਾਹੀਦੀ ਹੈ ਜਾਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜੇ ਤੁਸੀਂ $500 ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹੋ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜੇ ਤੁਸੀਂ $500 ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹੋ, ਅਫੋਰਡੇਬਿਲਟੀ ਹੈ ਤੁਹਾਡੇ ਕੋਲ, ਸਰਪਲਸ ਫੰਡ ਸਿਰਫ $500 ਮੰਗਿਆ ਲਗਾਉਣ ਲਈ, ਵੱਧ ਜਿੰਨੇ ਮਰਜ਼ੀ ਲਗਾ ਲਿਓ। ਉਹਦਾ ਪਰਪਸ ਸਾਡਾ ਇਹ ਹੈ ਕਿ ਅਸੀਂ ਇੱਕ ਪਲਾਨ ਡਿਜ਼ਾਈਨ ਕੀਤਾ ਜਿਹਦੇ ਵਿੱਚ ਤੁਹਾਨੂੰ ਇੱਕ ਪ੍ਰੋਪਰ ਬਲੂ ਪ੍ਰਿੰਟ ਬਣਾ ਕੇ, ਇੱਕ ਰੋਡ ਮੈਪ ਬਣਾ ਕੇ ਤੁਹਾਡੇ ਲਈ ਲੌਂਗ ਰਨ ਇਸ ਤਰ੍ਹਾਂ ਦੀ ਇੱਕ ਸਟ੍ਰੈਟਜੀ ਬਣਾ ਕੇ ਦੇਵਾਂਗੇ ਜਿਹੜੀ ਤੁਹਾਡੇ ਲਈ ਰਿਟਾਇਰਮੈਂਟ ਲਈ, ਬੱਚਿਆਂ ਦੇ ਐਜੂਕੇਸ਼ਨ ਦੇ ਲਈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਕੰਮ ਆਉਣ ਵਾਲੀ ਹੋਏਗੀ। ਸੋ 6474006862 ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਮਿਹਰਬਾਨੀ ਭਾਜੀ,
0: ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਜੀ। ਸੋ ਦੋਸਤੋ, ਇੱਥੇ ਹੀ ਰੇਡੀਓ ਨਜ਼ਰੀਆ ਦਾ ਸਮਾਂ ਸਮਾਪਤ ਹੁੰਦਾ ਜੀ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਮਿਲਦੇ ਹਾਂ ਜੀ ਨੈਕਸਟ ਵੀਕ।
3: ਦੇਖਤਾ ਕਿਵੇਂ ਇੱਕ ਦੂਜੇ ਨਾਲ ਜੁੜ ਤਰੀਕਾ ਪਤਾ।

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तुहाडा अज दा दिन अच्छा गुजर रहा होगा। साड़ी कोशिश रहेगी अगले घंटे विच तुहाडे ढेर सारे डॉलर बचाइए, चाहे ब्रैम्पटन टीवी अपलायंसेस होण चाहे ग्रैंड फर्नीचर हो। छोटे वड्डा समान वेचदे आ ते जिहड़ी स्क्रीन हुंदी आ जी ते टीवी देखदे आ ओह वेचदे आ
1: जी,
0: लेकिन रेगुलर टीवी भी वेचदे आ,
1: बिलकुल
0: लॉन्ड्री भी वेचदे आ
1: जी।
0: छोटे तो छोटा जिहड़ा टेलीविजन आ किसे ने भी ऑफिस ऑफ च लाउणा हुंदा
1: जी,
0: ओ किन्ने कदा मिल जांदा जी?
1: इस टाइम जे राइट नाउ आपां गल करिए जी, फिर 55 इंच इस टाइम स्टॉक च है,
0: ठीक है,
1: 50 और 40 इंच जेड़े सोल्ड आउट है।
0: अच्छा जी,
1: हां जी, ते जे कोई लेना चाहुंदे कस्टमर ते मैं डेफिनेटली उहनां नूं 55 इंच 399 च दे दूं।
0: साहब जी 55 इंच 399
1: दा ऑफिस च लाओ, नाले बिग स्क्रीन है, नाले 399 ओनली।
0: लो जी, ब्रैम्पटन टीवी एंड अपलायंसेस वालों ऐलान कर दिता गया 55 इंच दा ब्रांड न्यू डब्बे च बंद टेलीविजन सिर्फ 399 दा।
1: ते जे कोई 65 इंच लेना चाहुंदे आ,
0: हां जी,
1: $100 होर पाउन, किन्ने बने $100 पा?
0: 499 टेलीविजन 499 दा ब्रैम्पटन टीवी अपलायंसेस ते।
1: और ये सारे ब्रांड न्यू फैक्ट्री सील्ड डब्बे च बंद मिलनगे गूगल फीचर्स दे नाल है। गूगल मीन्स के दे च तुहानू ऐप स्टोर मिलेगा, अनलिमिटेड ऐप्स तुसी डाउनलोड कर सकदे हो, क्रोमकास्ट बिल्ट इन है, 1 year पार्ट्स एंड लेबर वारंटी इंक्लूड इन द प्राइस। 55 इंच 399 ते 65 इंच 499।
0: वाह क्या बात। अच्छा 75 इंच, चलो
1: बिल्कुल 65 तो उपर 75 है। 75 वैसे जेड़ा ना जी टैरिफ लगी प्राइस है 1099 पर, साडे कोल 3 या 4 टीवी इन स्टॉक है, सिर्फ
0: 799
1: च मिलेगा
0: 75 इंच
1: सैमसंग दा,
0: ठीक है।
1: दे जे 85 इंच लेना जी,
0: हां जी,
1: ते साडे कोल 85 इंच 1399, सिर्फ 1399।
0: इस सारा जो सारा जो समान है टैरिफ तो पहला वाला समान तुहानू दिता जा रहा है, ले लो जाके टैरिफ दे बाद वाले जो समान ऑर्डर आने हैं ਜਿਹੜੇ ਇਹਨਾਂ ਨੇ ਆਰਡਰ ਕੀਤੇ ਹੋਇਆ ਉਦੋਂ ਜਿਹੜੀ ਪ੍ਰਾਈਸ ਆ ਵਧਣੀ ਆ।
1: ਟੈਰਿਫ ਲੱਗੀ ਪ੍ਰਾਈਸ ਇਹਦੀ $1800 ਹੈ ਜੀ।
0: ਅੱਛਾ
1: 85 ਇੰਚ ਕੋਈ ਵੀ ਲੈਣਗੇ 1799 ਜਾਂ ਕੋਈ ਸੇਲ ਲੱਗੀ ਵੀ ਤੇ 1699 ਤੋਂ ਘੱਟ ਨਹੀਂ ਮਿਲਣਾ,
0: ਠੀਕ ਹੈ,
1: ਪਰ 1399 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਕੁਛ ਇੱਕ ਟੀਵੀ ਇਨ ਸਟਾਕ ਹੈ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ। 905-450-2828 ਨੰਬਰ ਹੈ, ਤੇ ਫਿਰ ਬਿਗ ਸਕਰੀਨ ਜਦੋਂ 85 ਦੀ ਗੱਲ ਕਰਦੇ ਆ ਤੇ ਉਹ ਆ ਜਾਂਦਾ 98 ਇੰਚ।
0: ਅੱਛਾ ਜੀ,
1: ਇਹਦੀ ਵੀ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ 1999 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਇਹ ਕੋਈ 5-4 ਟੀਵੀ ਨਹੀਂ, ਸਿਰਫ 2 ਟੀਵੀ ਸਟਾਕ ਚ,
0: ਠੀਕ ਹੈ।
1: 2 ਲੱਕੀ ਕਸਟਮਰ ਕੈਨ ਗੈਟ ਇਟ। 98 ਇੰਚ ਸੈਮਸੰਗ ਓਨਲੀ 1999। ਪਹੁੰਚਣਾ ਕਿੱਥੇ ਹੈ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, ਤੇ ਮੈਂ ਗੱਲਾਂ ਕਰਦੇ ਕਰਦੇ ਹੁਣੀ ਮੈਸੇਜ ਕੀਤਾ ਸੀ ਜੀ ਆਪਣੇ ਸਟੋਰ ਤੇ
0: ਜੀ ਜੀ,
1: 40 ਇੰਚ ਵੀ 3 ਪਏ ਆ।
0: ਅੱਛਾ
1: 199 ਚ 40 ਇੰਚ ਲੈ ਲਓ।
0: 40 ਇੰਚ ਤੇ 199 ਚ 40 ਇੰਚ ਟੀਵੀ ਜੀ, 199
1: ਯੈਸ,
0: $199 ਚ 40 ਇੰਚ ਦਾ ਮਿਲ ਰਿਹਾ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ। ਇਹ ਵੀ ਤੁਸੀਂ ਜੇ 199 ਚਾਹੁੰਦੇ ਹੋ 6 ਮਹੀਨੇ ਦੇਣੇ ਉਹ ਵੀ ਕਰ ਲਿਓ,
1: ਬਿਲਕੁਲ ਕਰ ਸਕਦੇ।
0: 905-450-2828
1: ਟੀਵੀ ਕੋਈ ਵੀ ਤੁਸੀਂ ਲੈਣਾ, ਚਾਹੇ ਤੁਸੀਂ ਓ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਕਿਊ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਮਿੰਨੀ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਸੋਨੀ ਬਰੇਵੀਆ ਮਾਡਲ ਦੇਖ ਰਹੇ ਹੋ, ਜ਼ਰੂਰ ਵਿਜ਼ਿਟ ਕਰਨਾ। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਆਲ ਸਾਈਜ਼ ਆਫ ਟੀਵੀ ਇਨ ਸਟਾਕ ਹੈਗੇ ਜੀ, ਤੇ ਜਿਹੜੇ ਸਟਾਕ 'ਚ ਹੈ ਆ ਉਹ ਤੁਹਾਨੂੰ ਐਟਲੀਸਟ 600-800 ਦੀ ਸੇਵਿੰਗ ਹੋਏਗੀ, ਕਿਉਂਕਿ ਕਈ ਵਾਰੀ ਕਸਟਮਰ ਚਾਹੁੰਦੇ ਆ ਕਿ ਬੈਸਟ ਟੀਵੀ ਹੋਵੇ, ਓਲੈਡ ਟੀਵੀ ਹੋਵੇ, ਡਿਸਕਾਊਂਟਡ ਪ੍ਰਾਈਸ 'ਤੇ ਹੋਵੇ, ਤਦ ਵੀ ਤੁਸੀਂ ਪ੍ਰਾਈਸ ਚੈੱਕ ਕਰ ਲੈਣਾ। ਜਿਹੜੇ ਅਸੀਂ ਪ੍ਰਾਈਸ ਅਨਾਊਂਸ ਕਰ ਰਹੇ ਹਾਂ ਉਹਦੇ ਲਈ ਤਾਂ ਬਿਲਕੁਲ ਰਾਈਟ ਵੇ ਕੁਇਕ ਐਕਟ ਕਰੀਓ, ਕਿਉਂਕਿ ਲਿਮਿਟਿਡ ਇਨਵੈਂਟਰੀ ਹੈ।
0: ਸ਼ੋਰ ਸ਼ੋਰ।
1: ਉਹ ਤਾਂ ਤੁਸੀਂ ਸਿਰਫ ਕਾਲ ਕਰਨੀ ਹੈ, ਆਪਣਾ ਨਾਮ ਤੇ ਨੰਬਰ ਦੇਣਾ ਤੇ ਟੀਵੀ ਹੋਲਡ ਕਰਾ ਦੇਣਾ, ਫਿਰ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਚਾਹੇ ਪਿਕਅਪ ਕਰੋ ਚਾਹੇ ਡਿਲੀਵਰ ਕਰਾਓ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਸੋ ਇੱਕ ਵਾਰੀ ਫਿਰ 40 ਇੰਚ 199, 55 ਇੰਚ 399, 65 ਇੰਚ 499, 75 ਇੰਚ 799, 85 ਇੰਚ 1399 ਤੇ 98 ਇੰਚ 1999 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਅੱਜ ਸ਼ਾਮ 7 ਵਜੇ ਤੱਕ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਈਸਿਸ .com ਤੇ ਸਾਡਾ ਟਿਕਟੋਕ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP। ਟਿਕਟੋਕ ਅਕਾਊਂਟ ਨੂੰ ਜ਼ਰੂਰ ਫਾਲੋ ਕਰਨਾ, ਉਹਦੀ ਰੀਜ਼ਨ ਦੱਸਣ ਲੱਗਾ
0: ਜੀ।
1: ਟਿਕਟੋਕ ਅਕਾਊਂਟ ਨੂੰ ਫਾਲੋ ਕਰੋਗੇ, ਜਿੰਨੇ ਵੀ ਸਾਡੇ ਫਾਲੋ ਕਰ ਰਹੇ ਉਹਨਾਂ ਦੇ ਨਾਮ ਅਸੀਂ ਲੱਕੀ ਡਰਾਅ 'ਚ ਪਾ ਰਹੇ ਹਾਂ। ਤੇ ਲੱਕੀ ਡਰਾਅ 'ਚ ਐਤਕੀ ਅਸੀਂ ਡਿਸਾਈਡ ਕੀਤਾ ਲੈਪਟੋਪ ਨਿਕਲੇਗਾ।
0: ਅੱਛਾ,
1: ਲੈਪਟੋਪ ਲੱਕੀ ਡਰਾਅ 'ਚ ਜੇ ਵਿਨ ਕਰਨਾ ਚਾਹੁੰਦੇ ਹੋ ਤੇ ਸਾਨੂੰ ਬ੍ਰੈਂਪਟਨ ਅਪਲਾਈਸਿਸ APP, ਬ੍ਰੈਂਪਟਨ ਟੀਵੀ APP,
0: ਠੀਕ ਹੈ,
1: ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਫਾਲੋ ਕਰ ਲਓ। ਜਿੰਨੇ ਵੀ ਸਾਡੇ ਫਾਲੋ ਕਰ ਰਹੇ ਨੇ ਟਿਕਟੋਕ ਅਕਾਊਂਟ ਨੂੰ, ਉਹਨਾਂ ਦੇ ਨਾਮ ਲੱਕੀ ਡਰਾਅ 'ਚ ਪੈ ਰਹੇ ਨੇ ਤੇ ਲੱਕੀ ਡਰਾਅ 'ਚ ਤੁਹਾਨੂੰ ਲੈਪਟੋਪ ਜਿਹੜਾ ਹੈ ਉਹ ਤੁਸੀਂ ਵਿਨ ਕਰ ਸਕਦੇ ਹੋ। 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਜ਼ਰੂਰ ਵਿਜ਼ਿਟ ਕਰ ਲੈਣਾ ਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਪ੍ਰੋਡਕਟ, ਚਾਹੇ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਲੈਣਾ, ਚਾਹੇ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ, ਜਾਂ ਅੱਜ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ, 905-450-2828, 905-450-2828।

0: ਲੱਗਦਾ ਕਿ ਅਮੀਰ ਹੋਣਾ ਚਾਹੀਦਾ ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸੁਲਤਾਨ ਜੀ, ਕਈ ਚੀਜ਼ਾਂ ਐਸੀਆਂ ਨੇ ਦੁਨੀਆ 'ਚ ਜਿਹੜੀਆਂ ਕਰਨੀਆਂ ਪੈਂਦੀਆਂ, ਕੋਈ ਚੋਇਸ ਨਹੀਂ। ਰੋਟੀ ਆ ਖਾਣੀ ਪੈਣੀ ਆ, ਪਾਣੀ ਆ ਪੀਣਾ ਪੈਣਾ, ਨਹਾਉਣਾ ਧੋਣਾ ਕਰਨਾ ਪੈਣਾ, ਕੱਪੜੇ ਵੀ ਧੋਣੇ ਪੈਣੇ ਆ। ਉਹਦੇ ਲਈ ਲਾਂਡਰੀ ਮਸ਼ੀਨਾਂ 'ਚ ਬਹੁਤ ਵਧੀਆ ਨੇ, ਉਹਦੇ ਰੋਸ਼ਨੀ ਪਾਵੜੀ।
1: ਲਾਂਡਰੀ ਜੇ ਇਸ ਤਰ੍ਹਾਂ ਦੇ ਭਾਅ ਜੀ, ਅਸਲ 'ਚ ਨਾ ਲਾਂਡਰੀ ਦੀਆਂ ਬਹੁਤ ਬਹੁਤ ਡਿਫਰੈਂਟ ਡਿਫਰੈਂਟ ਮਾਡਲਸ ਅਵੇਲੇਬਲ ਆ, ਕਿਉਂਕਿ ਬਿਲਡਰ ਜਦੋਂ ਘਰ ਬਣਾਉਂਦਾ ਨਾ ਜੀ, ਤੇ ਲਾਂਡਰੀ ਰੂਮ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਆ। ਕਈ ਵਾਰੀ ਲਾਂਡਰੀ ਰੂਮ ਸੈਕਿੰਡ ਫਲੋਰ ਤੇ ਆ, ਕਈ ਲਾਂਡਰੀ ਰੂਮ ਮੇਨ ਫਲੋਰ ਤੇ ਆ ਜੀ, ਕਈ ਲਾਂਡਰੀ ਰੂਮ ਜਿਹਨੂੰ ਮੱਡ ਰੂਮ ਅਸੀਂ ਕਹਿ ਦਿੰਦੇ ਹਾਂ, ਸਾਈਡ ਤੇ ਗਰਾਜ ਦੇ ਵਿੱਚੋਂ ਦੀ ਜਦੋਂ ਗੁਜ਼ਰੀਏ ਤੇ ਮੱਡ ਰੂਮ ਹੁੰਦਾ, ਉਹਦੇ ਉੱਥੇ ਟੂ ਪੀਸ ਉੱਥੇ ਰੱਖਿਆ ਹੁੰਦਾ। ਕਈ ਜਗ੍ਹਾ ਤੇ ਐਸੇ ਮੈਂ ਦੇਖਿਆ ਕਿ ਸਟੈਕ ਕੀਤਾ ਹੋਇਆ ਵਾਸ਼ਰ ਥੱਲੇ ਡਰਾਇਰ ਉੱਪਰ, ਜਗ੍ਹਾ ਹੀ 30 ਇੰਚ ਦੀ ਹੈ ਸਿਰਫ। ਕਈ ਐਸੀਆਂ ਵੀ ਜਗ੍ਹਾ ਹੈ ਜੀ ਜਿੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਜਾਂਦਾ, ਜਦਕਿ ਹਰ ਡਰਾਇਰ ਜਿਹੜਾ ਉਹ 220 ਵੋਲਟ ਨਾਲ ਹੈ,
0: ਠੀਕ ਹੈ।
1: ਤੇ ਜਿੱਥੇ 220 ਵੋਲਟ ਦਾ ਕਨੈਕਸ਼ਨ ਹੀ ਨਹੀਂ ਜਾ ਰਿਹਾ, ਬੇਸਮੈਂਟ ਅਪਾਰਟਮੈਂਟ ਬਣ ਰਿਹਾ ਜਾਂ ਕਿਤੇ ਉੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਲੱਗ ਸਕ ਰਿਹਾ, ਉੱਥੇ ਦਾ ਸਿਰਫ ਐਕਸਕਲੂਸਿਵ ਇੱਕੋ ਹੀ ਹੈ ਕਿ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ।
0: ਅੱਛਾ ਜੀ।
1: ਸੋ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਇਹ ਤੁਹਾਨੂੰ ਅੱਜ ਮਿਲੇਗਾ, ਨਵੀਂ ਟੈਕਨੋਲੋਜੀ ਹੈ 2026 ਦੀ, ਔਰ AI ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ। ਪਿੱਛੋਂ 110 ਚ ਕਨੈਕਟ ਹੋਏਗਾ ਤੇ ਹੌਟ ਐਂਡ ਕੋਲਡ ਵਾਟਰ ਕਨੈਕਟ ਹੋਏਗਾ, ਦੈਟਸ ਇਟ। ਬਾਕੀ ਹੀਟ ਪੰਪ ਦੇ ਨਾਲ ਇਹ ਤੁਹਾਨੂੰ ਕਨਵਰਟ ਇਨ ਟੂ ਡਰਾਇਰ ਹੋਏਗਾ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਮਸ਼ੀਨ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਇਰ ਹੋਏਗਾ ਔਰ ਡਰਾਈ ਸਾਈਕਲ ਕੰਪਲੀਟ ਹੋਏਗਾ। ਇਹ ਸਭ ਤੋਂ ਬੈਸਟ ਟੈਕਨੋਲੋਜੀ ਹੈ। ਇਹਦੇ 'ਚ ਸਮਾਰਟ ਡਿਸਪੈਂਸਰ ਵੀ ਲਗਾਇਆ ਗਿਆ, ਜਿਹੜਾ ਤੁਸੀਂ ਡਿਟਰਜਨ ਇੱਕ ਵਾਰੀ ਫਿਲਅਪ ਕਰ ਦੋਗੇ 40 ਲੋਡਸ ਵਾਸਤੇ, ਤੁਹਾਨੂੰ ਦੁਬਾਰਾ ਡਿਟਰਜਨ ਵੀ ਨਹੀਂ ਪਾਉਣ ਦੀ ਲੋੜ, ਤੁਸੀਂ ਸਿਰਫ ਸਿਲੈਕਟ ਕਰਨਾ ਤੇ ਆਟੋਮੈਟਿਕਲੀ ਇਹਨੇ AI ਟੈਕਨੋਲੋਜੀ ਦੇ ਨਾਲ ਸਿਲੈਕਸ਼ਨ ਹੋਣੀ ਹੈ ਕਿ ਕਿੰਨਾ ਵਾਟਰ ਐਂਡ ਕਿੰਨਾ ਡਿਟਰਜਨ ਚਾਹੀਦਾ।
0: ਫੋਰ ਐਗਜ਼ਾਮਪਲ, ਇੱਕ ਤਾਂ 220 ਦਾ ਪਾਵਰ ਨਹੀਂ ਜਾਣੀ,
1: ਨਹੀਂ ਚਾਹੀਦੀ,
0: ਉਹ ਬਿਜਲੀ ਦੇ ਪੈਸੇ ਬਚਣਗੇ,
1: ਪਲੱਸ ਵੈਂਟ ਆਊਟ ਨਹੀਂ ਚਾਹੀਦਾ, ਵੈਂਟਲੈਸ
0: ਡਰਾਇਰ, ਪੈਸੇ ਬਚਣਗੇ
1: ਬਿਲਕੁਲ,
0: ਸਾਬਣ ਦੇ ਪੈਸੇ ਬਚਣਗੇ
1: ਬਿਲਕੁਲ,
0: ਪਾਣੀ ਦੇ ਪੈਸੇ ਬਚਣਗੇ
1: ਜੀ,
0: ਤੇ
1: ਐਨਰਜੀ ਸੇਵਰ,
0: ਐਨਰਜੀ ਸੇਵਰ ਆਲਰੇਡੀ ਹੈਗਾ ਹੀ ਹੈਗਾ
1: ਬਿਲਕੁਲ।
0: ਸੋ 5 ਚੀਜ਼ਾਂ ਬਚ ਰਹੀਆਂ ਨੇ
1: ਜੀ,
0: 6ਵੀਂ ਚੀਜ਼ ਆ 6 ਮਹੀਨਿਆਂ ਚ ਪੈਸੇ ਦੇਣੇ ਆ
1: ਬਿਲਕੁਲ, ਫ੍ਰੀ ਡਿਲੀਵਰੀ ਹੋ ਜਾਣੀ ਤੇ ਪੇਮੈਂਟ 6 ਮਹੀਨੇ ਚ ਕਰਨੀ,
0: ਸੋ ਇਸ ਕੀ ਕਹਿੰਦੇ ਹੁੰਦੇ ਗੁੱਡ ਨਿਊਜ਼ ਹੈ। ਅੱਛਾ, ਇਹ ਕਿੰਨੇ ਕੁ ਰੰਗਾਂ ਚ ਹੁੰਦਾ ਜੀ?
1: ਇੱਕੋ ਹੀ ਕਲਰ ਚ ਆਇਆ ਜੀ, ਇਹ ਲੇਟੈਸਟ ਟੈਕਨੋਲੋਜੀ ਹੈ, ਇਹਨੂੰ ਚਾਰਕੋਲ ਬਲੈਕ ਵੀ ਕਹਿ ਦਿੰਦੇ ਆ, ਤੇ ਇਹਨੂੰ ਹਲਕਾ ਜਿਹਾ ਗ੍ਰੇ ਕਲਰ ਵੀ ਕਹਿ ਸਕਦੇ ਆ ਅਸੀਂ। ਸੋ ਜਿਹੜੇ ਵੀ ਕਸਟਮਰ ਆਉਣਗੇ ਉਹਨਾਂ ਨੂੰ ਸਿਲੈਕਟ ਕਰ ਲੈਣ, ਸ਼ੋਰੂਮ ਚ ਆ ਕੇ ਦੇਖ ਲੈਣ, ਜੇ ਇੱਕੋ ਹੀ ਪੀਸ ਵਾਸ਼ਰ ਵਿਦ ਬਿਲਟ ਇਨ ਚਾਹੀਦਾ ਤਦ ਵੀ ਮਿਲ ਜਾਏਗਾ $800 ਸੇਵਿੰਗ ਦੇ ਨਾਲ, $3000 ਤੋਂ $2199 ਦਾ ਮਿਲਣਾ ਇਹ। ਫਿਰ ਜੇ ਆਪਾਂ ਜਾਣਦੇ ਹਾਂ ਜੀ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ ਜਿਹੜਾ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 ਚ ਮਿਲ ਜਾਏਗਾ। ਅੱਜ ਦੀ ਡੇਟ ਚ $700 ਸੇਵ ਵੀ ਕਰੋਗੇ ਤੇ 30% ਜਿਹੜਾ ਟੈਰਿਫ ਲੱਗੀ ਪ੍ਰਾਈਸ ਇਨਕਰੀਜ਼ ਹੋਈ ਹੈ ਉਹਦੇ ਤੋਂ ਵੀ ਬਚ ਸਕਦੇ ਹੋ। ਫਿਰ ਜਿਹੜੇ ਕਸਟਮਰ ਸਾਈਡ ਬਾਈ ਸਾਈਡ ਰੱਖਣਾ ਚਾਹੁੰਦੇ, ਅਗਰ ਸਾਈਡ ਬਾਈ ਸਾਈਡ ਵਾਸ਼ਰ ਐਂਡ ਡਰਾਇਰ ਰੱਖਣਾ ਤੇ ਉਹ ਤਾਂ ਸਾਡੇ ਕੋਲ $1099 ਦਾ ਪੇਅਰ, ਜਦਕਿ ਉਹਦੀ $1700 ਪ੍ਰਾਈਸ ਹੈ,
0: ਠੀਕ ਹੈ।
1: ਪਰ $1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣਗੇ ਤੁਹਾਨੂੰ। ਬ੍ਰੈਂਪਟਨ TV ਐਂਡ ਅਪਲਾਇੰਸਿਸ ਤੇ ਜ਼ਰੂਰ ਪਹੁੰਚਣਾ, ਚੈੱਕ ਕਰ ਲੈਣਾ, ਲਿਮਿਟਿਡ ਇਨਵੈਂਟਰੀ ਹੈ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2000 ਵਾਲਾ $2600 ਟੈਰਿਫ ਲੱਗੀ ਪ੍ਰਾਈਸ ਹੈ, ਪਰ $1799 ਚ ਬ੍ਰੈਂਪਟਨ TV ਐਂਡ ਅਪਲਾਇੰਸਿਸ ਤੇ ਮਿਲ ਜਾਏਗਾ ਜੀ। 905-450-2828 ਨੰਬਰ ਹੈ। ਹੁਣ ਯਾਦ ਰੱਖਣਾ TV ਸੈਕਸ਼ਨ ਚ 55 ਇੰਚ TV $399 ਦਾ, 65 ਇੰਚ TV $499 ਦਾ, 75 ਇੰਚ ਸੈਮਸੰਗ ਸਿਰਫ $799 ਦਾ, 85 ਇੰਚ ਸੈਮਸੰਗ ਸਿਰਫ $1399 ਦਾ, 98 ਇੰਚ ਸੈਮਸੰਗ ਸਿਰਫ $1999 ਦੇ ਨਾਲ। ਲਾਂਡਰੀ ਸੈਕਸ਼ਨ ਚ ਵੀ $1099 ਦਾ ਵਾਸ਼ਰ ਐਂਡ ਡਰਾਇਰ, ਸਟੈਕੇਬਲ ਜਿਹੜਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ ਹੈ $1499 ਦਾ, ਤੇ ਜਿਹੜਾ ਫਰੰਟ ਲੋਡ ਅਲਟਰਾ ਲਾਰਜ ਕਪੈਸਿਟੀ ਦਾ $2600 ਵਾਲਾ ਵਾਸ਼ਰ ਐਂਡ ਡਰਾਇਰ $1799 ਚ। 905-450-2828 ਪਹੁੰਚਣਾ ਹੈ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ 905-450-2828 905-450-2828 9504528 ਜੀ।

0: ਮਾਲ ਤਾਂ ਤੇ ਹੈ ਹੀ ਹੈ, ਲੇਕਿਨ ਪ੍ਰਾਈਜ਼ਾਂ ਬੜੀਆਂ ਵਧੀਆ ਮਿਲ ਰਹੀਆਂ, ਚਾਹੇ ਬ੍ਰੈਂਪਟਨ ਟੀਵੀ ਅਪਲਾਈਸਿਸ ਹੋਵੇ ਜਾਂ ਫਿਰ ਗ੍ਰੈਂਡ ਫਰਨੀਚਰ ਹੋਵੇ। ਹਾਂਜੀ ਸਰ,
1: ਬਿਲਕੁਲ ਜੀ, ਟੀਵੀ ਐਂਡ ਅਪਲਾਈਸਿਸ ਦੇ ਉੱਪਰ ਐਕਸਟਰਾ ਸੇਵਿੰਗਸ ਅੱਜ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਹੋਏਗੀ। ਮਿਸ ਨਾ ਕਰ ਜਾਣਾ, 905-450-2828 ਨੰਬਰ ਹੈ। ਤੇ ਤੁਹਾਨੂੰ ਪਤਾ ਹੀ ਹੈ, ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਪੈਕੇਜ ਡੀਲ ਬਣਨ, ਜਦੋਂ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਲੋੜ ਪਵੇ ਤੇ ਫਿਰ ਗ੍ਰੈਂਡ ਫਰਨੀਚਰ ਕਦੀ ਪਿੱਛੇ ਨਹੀਂ ਹਟਦਾ। ਗ੍ਰੈਂਡ ਫਰਨੀਚਰ ਨੇ ਹਮੇਸ਼ਾ ਇਹ ਕਿਹਾ ਕਿ ਤੁਹਾਡਾ ਬਜਟ ਇਜਾਜ਼ਤ ਨਹੀਂ ਦੇ ਰਿਹਾ, ਕੋਈ ਗੱਲ ਨਹੀਂ, ਜਦੋਂ ਸਾਡੇ ਕੋਲ ਆਓਗੇ ਤੁਹਾਡੇ ਬਜਟ ਦੇ ਵਿੱਚ ਜਿਹੜਾ ਬੈਡਰੂਮ ਸੈੱਟ ਹੈ ਉਹ ਤੁਹਾਡੇ ਬਜਟ ਦੇ ਵਿੱਚ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਜਿਹੜਾ ਲਿਵਿੰਗ ਰੂਮ ਸੈੱਟ ਹੈ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਡਾਇਨਿੰਗ ਟੇਬਲ ਅਰੇਂਜ ਕਰਕੇ ਦਿੱਤਾ ਜਾਏਗਾ। ਤੇ ਆਓ, ਸੁਖਨੀ ਏਅਰ ਤੇ ਹੈ ਤੇ ਤੁਹਾਡੇ ਬਜਟ ਦੀਆਂ ਗੱਲਾਂ ਕਰਨਗੇ ਤੇ ਲੋਐਸਟ ਪ੍ਰਾਈਸ ਦੇ ਨਾਲ ਘੱਟ ਤੋਂ ਘੱਟ ਕਿਤੇ 50, ਕਿਤੇ 60 ਤੇ ਕਿਤੇ 70% ਦਾ ਵੀ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਮਿਲਣਾ। ਸੁਖਵੀਰ ਜੀ, ਲੰਘ ਗਿਆ ਉਹ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ, ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੇਅਰੀ ਟੋਮਗਨ, ਡੇਅਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ ਸੁਲਤਾਨ ਭਾਜੀ।
1: ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਪ੍ਰੋਮਿਸ ਕੀਤਾ ਆਪਣੇ ਲਿਸਨਰ ਦੇ ਨਾਲ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਇਹ ਤੁਹਾਨੂੰ ਬੈਡਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਤੁਹਾਨੂੰ ਲਿਵਿੰਗ ਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਡਾਇਨਿੰਗ ਰੂਮ ਸੈੱਟ ਵੀ ਅਰੇਂਜ ਕਰਕੇ ਦੇਣਗੇ। ਪਰ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰ ਲੈਣਾ ਜਾਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ 6472600000 ਤੇ ਕਾਲ ਕਰ ਲੈਣਾ, ਕਿਉਂਕਿ 299 ਚ ਕੁਈਨ ਸਾਈਜ਼ ਬੈੱਡ ਮਿਲ ਰਿਹਾ ਤੁਹਾਨੂੰ, ਨਾਲ ਮੈਟਰਸ ਫ੍ਰੀ ਵੀ ਮਿਲ ਰਿਹਾ, ਇਸੇ ਤਰ੍ਹਾਂ 399 ਚ ਡਾਇਨਿੰਗ ਟੇਬਲ ਮਿਲ ਰਿਹਾ, ਨਾਲ 6 ਕੁਰਸੀਆਂ ਇੰਕਲੂਡ ਵੀ ਮਿਲ ਰਹੀਆਂ। ਤੇ ਪਹੁੰਚਣਾ ਕਿੱਥੇ ਤੁਸੀਂ, 6085 ਟੋਮਕਨ ਰੋਡ ਤੇ, 6472600000

ਸਾਡੇ ਕੋਲੇ ਵੀਕਐਂਡ ਤੇ ਇਹ ਟਾਈਮ ਅਵੇਲੇਬਲ ਹੈ, ਮਨ ਸੈਟਰਡੇ ਸੰਡੇ ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ ਜੀ,
0: ਉਹਨੂੰ ਥੋੜਾ ਜਿਹਾ ਵਿਸਤਾਰ ਨਾਲ ਆਰਾਮ ਨਾਲ ਡਿਟੇਲ ਚ ਸਮਝਾਓ ਕੀ ਸ਼ੈ ਆ ਤੇ ਕਿੰਨੇ ਕੁ ਦੀ ਮਿਲੇਗੀ।
1: ਬਿਲਟ ਇਨ ਕਿਚਨ ਭਾਜੀ ਮੇਰੇ ਕੋਲ ਇਸ ਟਾਈਮ ਸ਼ੋਰੂਮ ਚ ਕਸਟਮਰ ਆਉਣਗੇ, ਚੈੱਕ ਕਰਨਗੇ, ਐਟਲੀਸਟ ਮਿਨੀਮਮ ਉਹਨਾਂ ਨੂੰ 7 ਜਿਹੜੇ ਹੈ ਬਿਲਟ ਇਨ ਡੈਮੋ ਕਿਚਨ ਮਿਲਣਗੇ। ਬਿਲਟ ਇਨ ਕਿਚਨ ਚ ਮੇਨ ਚੀਜ਼ ਜਿਹੜੀ ਹੈ ਨਾ ਜੀ, ਉਹਦਾ ਹੈ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੁੰਦੇ ਆ। ਪਰ ਕਈ ਵਾਰੀ ਕਸਟਮਰ ਫਰਿੱਜ ਨੂੰ ਜਿਹੜਾ ਪੈਨਲ ਰੈਡੀ ਲੈਣਾ ਚਾਹੁੰਦੇ ਆ, ਜੇ ਪੈਨਲ ਰੈਡੀ ਲੈਣਾ, ਇੱਕ ਜ਼ਮਾਨਾ ਹੁੰਦਾ ਸੀ 36 ਇੰਚ ਵੀ ਪੈਨਲ ਰੈਡੀ ਆ ਜਾਂਦਾ ਸੀ, ਪਰ ਹੁਣ ਸਿਰਫ 42 ਇੰਚ ਜਾਂ 48 ਇੰਚ ਹੀ ਪੈਨਲ ਰੈਡੀ ਤੁਸੀਂ ਲੈ ਸਕਦੇ ਹੋ। ਸੋ ਜਿਹੜੇ ਸ਼ੌਕੀਨ ਕਸਟਮਰ ਆ, ਜਿਹੜੇ ਸ਼ੌਕ ਨਾਲ ਕਿਚਨ ਬਣਾਉਂਦੇ ਆ, ਜਿਹਨਾਂ ਚਾਹੇ ਬਿਲਡਰ ਕੋ ਉਹਨਾਂ ਨੇ ਲੈਣਾ ਤਦ ਵੀ ਆਪਣੇ ਸ਼ੌਕ ਨਾਲ ਕਿਚਨ ਬਣਵਾਉਣਾ, ਚਾਹੇ ਐਗਜ਼ਿਸਟਿੰਗ ਘਰ ਨੂੰ ਰਹਿਣ

0: ਨਾ ਨਿਕਲਣੇ ਹੀ ਆ, ਲੇਕਿਨ ਬਾਹਰੋਂ ਕਿੰਨੀ ਖੂਬਸੂਰਤ ਲੱਗਦੀ ਹੈ, ਉਹਦੇ ਲਈ ਵੀ ਤੁਸੀਂ ਜਾ ਸਕਦੇ ਹੋ 801 ਬੁਵੇ ਡਰਾਈਵ ਨੀਅਰ ਚੰਗਿਊਜ਼ੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ।
1: ਤੇ ਜਦੋਂ ਸ਼ੌਕੀਨ ਕਸਟਮਰ ਦੀ ਗੱਲ ਹੁੰਦੀ ਹੈ, ਜਿੱਦਾਂ ਮੈਂ ਪਹਿਲੇ ਵੀ ਕਹਿ ਕੇ ਗਿਆ, ਫਿਰ ਜਿੱਥੇ ਬਿਲਟ ਇਨ ਕਿਚਨ ਲੱਗਣਾ ਉੱਥੇ ਫਿਰ 98 ਇੰਚ ਟੀਵੀ ਵੀ ਲੱਗਣਾ, ਜਾਂ 85 ਇੰਚ ਲੈਣਾ ਤੇ 1399 ਚ 85 ਇੰਚ, ਜਾਂ 1999 ਚ 98 ਇੰਚ ਟੀਵੀ ਵੀ ਤੁਸੀਂ ਲਗਾ ਸਕਦੇ ਹੋ। ਪਰ ਜਦੋਂ ਬਿਲਟ ਇਨ ਕਿਚਨ ਦੀ ਗੱਲ ਹੁੰਦੀ, ਕਈ ਜਗ੍ਹਾ 42 ਜਾਂ 48 ਇੰਚ ਫਰਿੱਜ ਨਹੀਂ ਲੱਗਦਾ,
0: ਠੀਕ ਹੈ,
1: ਫਿਰ ਤੁਸੀਂ 36 ਇੰਚ ਫਰਿੱਜ ਦੇ ਨਾਲ ਜਾਣਾ। ਫਿਰ ਤੁਹਾਡੇ ਕੋਲ ਦੋ ਆਪਸ਼ਨ, ਇੱਕ ਹੈ ਕਾਊਂਟ ਡੈਪਥ,
0: ਹਾਂਜੀ,
1: ਜਿਹੜਾ ਕਿ ਸਿਰਫ ਡੋਰ ਬਾਹਰ ਰਹਿਣਗੇ, ਬਾਕੀ ਫਰਿੱਜ ਅੰਦਰ ਹੋਏਗਾ,
0: ਠੀਕ ਹੈ।
1: ਲੇਕਿਨ ਇੱਕ ਹੈ ਜੀ ਜ਼ੀਰੋ ਕਲੀਅਰੈਂਸ,
0: ਅੱਛਾ,
1: ਜਿਹਨੂੰ ਫਲੱਸ਼ ਕਹਿ ਦਿੰਦੇ, ਫਲੱਸ਼ ਕੱਟ ਆਊਟ ਦੇ ਨਾਲ ਉਹਦੇ ਡੋਰ ਵੀ ਜਿਹੜੇ ਆ ਉਹ ਇਨਸਾਈਡ ਦਾ ਕੈਬਨਿਟ ਚਲੇ ਜਾਣਗੇ,
0: ਪੂਰਾ ਜਿਹੜਾ ਫਰਿੱਜ ਹੈ ਅੰਦਰ ਹੋਗਾ, ਬਾਹਰੋਂ ਐਂ ਪੱਧਰ ਹੋਏ,
1: ਬਿਲਕੁਲ ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ, ਪੂਰੇ ਦਾ ਪੂਰਾ ਫਰਿੱਜ ਜਿਹੜਾ ਜ਼ੀਰੋ ਕਲੀਅਰੈਂਸ ਦੇ ਨਾਲ ਇਨਸਾਈਡ ਕਿਚਨ ਉਹ ਬਿਲਟ ਹੋਏਗਾ। ਔਰ ਇਹ ਵੀ ਸਾਡੇ ਕੋਲ ਡਿਸਪਲੇ ਹੈ ਆ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਸ਼ੋਰੂਮ ਚ ਕਿ ਬਈ ਇਹ ਫਰਿੱਜ ਜਿਹੜਾ ਇਹ ਜ਼ੀਰੋ ਕਲੀਅਰੈਂਸ ਦਾ ਕਿਸ ਤਰ੍ਹਾਂ ਲੱਗੇਗਾ ਜਦੋਂ ਲਗਾਇਆ ਜਾਏਗਾ ਘਰ ਚ। ਤੁਹਾਨੂੰ ਡਿਸਪਲੇ ਦੇਖਣ ਲਈ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਹੁਣ ਮੈਂ ਤੁਹਾਨੂੰ ਇੱਕ ਪੈਕੇਜ ਜ਼ੀਰੋ ਕਲੀਅਰੈਂਸ ਨਹੀਂ ਦੇ ਦਿੰਦਾ,
0: ਠੀਕ ਹੈ,
1: ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ ਫਰਿੱਜ ਦੀ,
0: ਆਪਣੇ ਉੱਥੇ ਹੈਗਾ ਨਾ,
1: ਹਾਂਜੀ ਲੱਗਾ ਹੋਇਆ ਸੈਮਸੰਗ ਦਾ ਜੀ,
0: ਓਕੇ ਉਹ ਇਹ ਵੀ ਦੇਖ ਸਕਦੇ ਸਾਡੇ,
1: ਔਰ ਸੈਮਸੰਗ ਨੇ ਲੇਟੈਸਟ ਲਾਂਚ ਕੀਤਾ ਹੈ, ਤੁਹਾਡੇ ਕੋਲ ਬਿਲਟ ਇਨ ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ ਮਿਲੇਗਾ, ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਇਹ ਫਰਿੱਜ ਹੈ। ਇਹ ਪੂਰੇ ਦਾ ਪੂਰਾ ਬੰਡਲ ਪੈਕੇਜ ਤੁਹਾਨੂੰ $14,000 ਵਾਲਾ ਸਿਰਫ $7,900 ਚ ਮਿਲੇਗਾ। $6,100 ਤੁਸੀਂ ਸੇਵ ਕਰਨਾ, ਜਦਕਿ 30% ਪ੍ਰਾਈਸ ਇਨਕਰੀਜ਼ ਹੋ ਚੁੱਕੀ ਹੈ। ਲੇਕਿਨ ਜਿੰਨੀ ਦੇਰ ਤੱਕ ਮੇਰੇ ਕੋਲ ਸਟਾਕ ਹੈ, 3 ਜਾਂ 4 ਬਿਲਟ ਇਨ ਕਿਚਨ ਇਸ ਟਾਈਮ ਸਟਾਕ ਚ ਹੈ, 3 ਜਾਂ 4 ਲੱਕੀ ਕਸਟਮਰ ਕੈਨ ਗੈਟ ਇਟ, ਜ਼ੀਰੋ ਕਲੀਅਰੈਂਸ ਦੇ ਨਾਲ, ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ, ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $7,900 ਚ। 905-450-2828, 905-450-2828 ਤੇ ਬੈਠੇ ਬੈਠੇ ਮੈਨੂੰ ਟੈਕਸਟ ਆ ਗਿਆ, ਮੈਂ ਇੱਕ ਮਿੰਟ ਜ਼ਰਾ ਚੈੱਕ ਕਰ ਲਾਂ ਟੀਵੀ ਦਾ। ਓਕੇ, ਕਾਲਸ ਜਾ ਰਹੀਆਂ, ਜ਼ਰੂਰ ਕਾਲ ਕਰੋ, ਹੋਲਡ ਕਰਾ ਲਓ। ਪਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ 12 ਟੀਵੀ ਸੀ 65 ਇੰਚ,
0: ਹਾਂਜੀ,
1: 4 ਸੋਲਡ ਆਊਟ,
0: ਅੱਛਾ,
1: ਸੋ 8 ਸਿਰਫ ਰਹਿ ਗਏ ਆ। ਰਾਈਟ ਵੇ 65 ਇੰਚ ਟੀਵੀ $499 ਦਾ ਲੈਣਾ, 8 ਟੀਵੀ ਅਵੇਲੇਬਲ ਹੈ, 12 ਟੋਟਲ ਆਏ ਸੀ, ਕੱਲ ਹੀ ਆਏ ਸੀ, ਔਰ ਅਸੀਂ ਇਹ ਸਪੈਸ਼ਲ ਤੇ ਲਗਾਇਆ, ਤੁਸੀਂ ਅੱਜ ਇਹ ਲੈ ਸਕਦੇ ਹੋ ਜੀ, ਸਿਰਫ $499 ਦਾ 8 ਟੀਵੀ ਅਵੇਲੇਬਲ ਹੈ। ਤੇ ਜਿਹੜਾ 55 ਇੰਚ $399 ਦਾ, ਜਿਹੜਾ 40 ਇੰਚ ਹੈ $199 ਦਾ। ਪਰ ਮਿਲਣਾ ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਚਾਹੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬੇਸ਼ੱਕ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਤੁਸੀਂ ਬਿਗ ਸਕਰੀਨ ਟੀਵੀਜ਼ ਲੈਣੇ ਆ, ਤੇ ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ, ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ। 905-450-2828, 905-450-2828।
2: ਸਿੱਧੂ ਮੂਸੇ ਵਾਲਾ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: Pika Junction leke aaye ne special offers for festive season. Khaas festive season le catering start sirf 999
4: jis vich milangiyan 8 items. Eh live catering vi karde ne.
3: Function vadda hove ya chota, catering wala ta sira la denge.
4: Ena kol shandar party hall vi aa, oh vi reasonable food prices te.
3: Is festival season banao apniyan khushiyan nu dugna te pahuncho Tikka Junction.
4: Call 647-429-4040
3: का जंक्शन, खुशियां दा सेलिब्रेशन।
5: आई एम देव टाटला एंड यू आर नॉट। हां जी सुल्तान जी,
6: ब्रैम्पटन टीवी एंड अप्लायंसेस दा मैसेज दे रहे हैं जी। साडे कोल इस टाइम टीवी सैक्शन दे विच बड़ी वड्डी सेल है। क्यों वड्डी सेल है? क्योंकि प्राइसिस जड़ियां लोएस्ट गरंटी कीतियां जा रही हैं। 905-450-2828 नंबर है जिहदे विच तुहानू अज 75 इंच सिर्फ और सिर्फ 799 दा मिल रहा, 65 इंच सिर्फ 499 दा मिल रहा, 55 इंच सिर्फ 399 दा मिल रहा। कित्थों जी? 801 बोवेड ड्राइव वैसट, जस्ट ईस्ट ऑफ चंकूजी ऑन बोवेड है। brampton appliances.com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ 399 55 ਇੰਚ ਜਾਂ 499 65 ਇੰਚ ਦੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਂਡ ਫਰਨੀਚਰ ਦਾ ਵੀ ਪ੍ਰੋਮਿਸ ਹੈ ਕਿ ਭਾਜੀ ਇੱਕ ਵਾਰੀ ਚਾਹੇ ਸਾਡੇ ਕੋਲ $2500 ਵਾਲਾ ਬੈਡਰੂਮ ਸੈੱਟ ਹੋਏਗਾ ਪਰ ਦਵਾਂਗੇ 1499 ਚ ਹੀ, ਚਾਹੇ ਸਾਡੇ ਕੋਲ $800 ਵਾਲਾ ਡਾਇਨਿੰਗ ਰੂਮ ਸੈੱਟ ਹੋਏਗਾ ਦਵਾਂਗੇ 399 ਦਾ, ਨਾਲ 6 ਚੇਅਰਾਂ ਵੀ ਮਿਲਣਗੀਆਂ। ਤੇ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਹੈ ਕੁਈਨ ਸਾਈਜ਼ ਬੈੱਡ ਤੇ ਨਾਲ ਮੈਟਰਸ ਵੀ ਫ੍ਰੀ ਮਿਲੇਗਾ, 299 ਚ ਮਿਲੇਗਾ। ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ। ਤੇ ਸੁਖਵੀਰ ਜੀ ਸਾਡੇ ਨਾਲ ਮਿਲ ਗਏ ਆ, ਆਓ ਉਹਨਾਂ ਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਹੋਰ ਡੀਲ ਆ। ਵੈਲਕਮ ਟੂ ਦਾ ਪ੍ਰੋਗਰਾਮ ਜੀ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
6: ਬਿਲਕੁਲ ਜੀ ਬਿਲਕੁਲ, ਮਿਸ ਨਾ ਕਰ ਜਾਣਾ 6472620000, 6472620000। ਚਾਹੇ ਰੀਅਲ ਮਾਰਬਲ ਦਾ ਤੁਸੀਂ ਡਾਇਨਿੰਗ ਸੈੱਟ ਲੈਣਾ, ਚਾਹੇ ਤੁਸੀਂ ਹਾਰਡਵੁੱਡ ਫਲੋਰ ਦਾ ਵੁੱਡ ਦਾ ਤੁਸੀਂ ਲੈਣਾ, ਤੁਹਾਨੂੰ ਵੁੱਡ ਦਾ ਵੀ ਡਾਇਨਿੰਗ ਟੇਬਲ ਤੇ ਤੁਹਾਨੂੰ ਮਾਰਬਲ ਦਾ ਵੀ ਡਾਇਨਿੰਗ ਟੇਬਲ, 6-6 ਚੇਅਰ ਦੇ ਨਾਲ, ਐਨੀ ਆਫ ਵਨ ਦੀ ਸਿਲੈਕਸ਼ਨ ਹੈ 399, ਜਿਹੜਾ ਮਰਜ਼ੀ ਚੱਕ ਲੈਣਾ, $800 ਦੇ ਹੈ 399 ਚ। ਸੋ ਬਹੁਤ ਸਾਰੀ ਸਿਲੈਕਸ਼ਨਸ ਮਿਲਣੀਆਂ, ਮੈਂ ਇਸ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਜਿਹੜੀਆਂ ਪ੍ਰਾਈਸਿਸ ਅਸੀਂ ਔਨ ਏਅਰ ਅਨਾਊਂਸ ਕਰ ਰਹੇ ਹਾਂ, ਸਿਰਫ ਉਹੀ ਸਮਾਨ ਨਹੀਂ ਹੈ, ਬਹੁਤ ਸਾਰੀ ਸਿਲੈਕਸ਼ਨ ਤੁਹਾਨੂੰ ਮਿਲਣੀ ਹੈ ਜਦੋਂ ਤੁਸੀਂ ਉੱਥੇ ਜਾਣਾ, ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ। ਰੀਜ਼ਨੇਬਲ ਦਾ ਮਤਲਬ ਇਹ ਹੈ ਕਿ 70% ਡਿਸਕਾਊਂਟ ਤੁਹਾਨੂੰ ਦੇਣਗੇ, 70% ਡਿਸਕਾਊਂਟ ਮਿਲਣਾ ਕਿੱਥੋਂ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ ਤੇ, 6472620000। ਕੁਈਨ ਸਾਈਜ਼ ਮੈਟਰਸ ਕੁਈਨ ਸਾਈਜ਼ ਬੈੱਡ ਲਵੋਗੇ 299 ਦਾ, ਤੇ ਨਾਲ ਮੈਟਰਸ ਫ੍ਰੀ ਮਿਲ ਰਿਹਾ, ਤੇ ਜੇ ਕੱਲਾ ਹੀ ਕੁਈਨ ਸਾਈਜ਼ ਮੈਟਰਸ ਲੈਣਾ ਉਹ ਵੀ 199 ਦਾ ਮਿਲੇਗਾ। ਮਿਸ ਨਾ ਕਰਨਾ, ਪਹੁੰਚ ਜਾਣਾ 6472620000।
7: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
8: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਬ੍ਰੈਂਪਟਨ ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ 'ਤੇ ਬੈਠੇ ਨੇ। ਵਧੀਆ ਵਧੀਆ ਪ੍ਰਾਈਜ਼ ਦੇ ਰਿਹਾ ਹੁਣ ਤੱਕ ਤੁਸੀਂ ਦੱਸਿਆ ਜੀ, ਆਹ ਫੁੱਲ ਕਿਚਨ ਲੈ ਲਓ, ਬੰਡਲ ਪੈਕੇਜ ਆਹ ਲੈ ਲਓ, ਬੰਡਲ ਪੈਕੇਜ ਉਹ ਲੈ ਲਓ, ਜਿਹਨਾਂ ਨੇ ਲੈਣੇ ਆਪਣੇ ਆਲਰੇਡੀ ਤੁਹਾਨੂੰ ਮੈਸੇਜ ਵੀ ਆ ਰਿਹਾ ਵੀ ਸੇਲ ਹੋ ਰਹੀ ਹੈ
1: ਜੀ।
0: ਕਿਸੇ ਨੇ ਸਿੰਗਲ ਪੀਸ ਹੀ ਚਾਹੀਦਾ, ਕੱਲ੍ਹ ਫਰਿੱਜ ਖਰਾਬ ਹੋ ਗਿਆ, ਫਰਿੱਜ ਬਦਲ ਲਓ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਅਗਰ ਸਿੰਗਲ ਪੀਸ ਦੇਖੋ ਐਗਜ਼ਿਸਟਿੰਗ ਘਰਾਂ ਦੇ ਵਿੱਚ ਤਾਂ ਭਾਜੀ ਉਹ ਜਾਣਾ ਹੈ ਨਾ ਸਿੰਗਲ ਪੀਸ ਹੀ।
0: ਹਾਂਜੀ ਹਾਂਜੀ,
1: ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਬਿਲਟ ਇਨ ਕਿਚਨ ਹੋਵੇ, ਚਾਹੇ ਤੁਸੀਂ ਸਿੰਗਲ ਪੀਸ ਕੋਈ ਵੀ ਰਿਪਲੇਸ ਕਰਨਾ। ਸਾਡੇ ਕੋਲ 36 ਇੰਚ ਫੁੱਲ ਸਾਈਜ਼ ਫਰਿੱਜ ਹੈ, ਫਰੈਂਚ ਡੋਰ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਅੱਜ $2200 ਤੋਂ ਸਿਰਫ $1499 ਦਾ। ਜੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਕਾਊਂਟਰ ਡੈਪਥ ਫਰਿੱਜ ਦੇਖ ਰਹੇ ਹੋ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਮਿਸ ਨਾ ਕਰ ਜਾਣਾ। ਵੈਰੀ ਲਿਮਿਟਿਡ ਇਨਵੈਂਟਰੀ ਹੈ, ਪਰ ਇਹਦੀ ਟੈਰਿਫ ਲੱਗੀ ਪ੍ਰਾਈਸ $2200 ਆ ਰਹੀ ਹੈ। $1499 ਦਾ ਸਾਡੇ ਕੋਲ ਸਟਾਕ ਅਵੇਲੇਬਲ ਹੈ, ਫ੍ਰੀ ਡਿਲੀਵਰ ਹੋ ਜਾਣਾ, 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਉਹ ਵੀ $1099 ਦਾ ਪੇਅਰ ਹੈ। $1099 'ਚ ਤੁਸੀਂ ਵਾਸ਼ਰ ਐਂਡ ਡਰਾਇਰ ਪੇਅਰ ਲੈ ਸਕਦੇ ਹੋ, ਪਰ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੋਵੇ, $599 ਦਾ ਵਾਸ਼ਰ ਮਿਲ ਜਾਏਗਾ ਅਤੇ $599 ਦਾ ਡਰਾਇਰ ਵੀ ਮਿਲ ਜਾਏਗਾ, ਫਰੀ ਡਿਲੀਵਰ ਹੋ ਜਾਏਗਾ। ਇਹ ਵੀ ਪੇਮੈਂਟ 6 ਮਹੀਨੇ 'ਚ ਕੀਤੀ ਜਾ ਸਕਦੀ ਹੈ, ਕੋਈ ਇੰਟਰਸਟ ਨਹੀਂ ਹੈ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੇਖ ਰਹੇ ਹੋ, ਇਹ ਵੀ $1200-1400 ਤੋਂ ਘੱਟ ਨਹੀਂ ਹੈ। ਜੇ ਸਲਾਈਡ ਇਨ ਲੈਣਾ, ਯਾਨੀ ਜਿਹਦੇ ਪਿੱਛੇ ਬੈਕ ਤੇ ਪੈਨਲ ਨਹੀਂ ਹੋਏਗਾ, ਸਲਾਈਡ ਇਨ ਇਲੈਕਟ੍ਰਿਕ ਤੁਹਾਨੂੰ ਸਟੋਵ ਜਿਹੜਾ ਅੱਜ ਦਵਾਂਗੇ ਸਿਰਫ $1299 ਦਾ,
0: ਠੀਕ ਹੈ।
1: ਤੇ ਜੇ ਤੁਸੀਂ ਬੈਕ ਪੈਨਲ ਵਾਲਾ ਲੈਣਾ ਜਿਹੜਾ ਕਿ ਆਲਰੇਡੀ $1200 ਦਾ, ਅੱਜ ਦਵਾਂਗੇ $799 ਦਾ। ਸੋ ਲੋਐਸਟ ਪ੍ਰਾਈਸ ਗਰੰਟੀ ਹੈ, ਚਾਹੇ ਬੰਡਲ ਪੈਕੇਜ ਲਵੋ, ਚਾਹੇ ਸਿੰਗਲ ਸਿੰਗਲ ਪੀਸ ਲਵੋ, ਗਰੰਟਿਡ ਤੁਸੀਂ 30% ਜਿਹੜੀਆਂ ਪ੍ਰਾਈਸ ਇੰਕਰੀਜ਼ ਹੋਈਆਂ ਬਿਕੋਜ਼ ਆਫ 25% ਟੈਰਿਫ ਐਂਡ 5% ਫਰੇਟ ਇੰਕਰੀਜ਼ ਹੋਇਆ, ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ 30% ਦਾ ਡਿਫਰੈਂਸ ਸਾਨੂੰ ਸਾਫ਼ ਇਸ ਟਾਈਮ ਦਿਖ ਰਿਹਾ ਕੰਪੇਅਰ ਕਰਕੇ। ਪਰ ਜਿਹੜਾ ਸਟੋਕ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਇਹਨਾਂ ਪ੍ਰਾਈਸਿਸ ਦੇ ਵਿੱਚ। ਚਾਹੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਵੀ ਲਵੋਗੇ ਤਦ ਵੀ $29.99 ਦਾ ਮਿਲ ਜਾਏਗਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $38.99 3 ਪੀਸ ਦੀ। ਇਹਦੇ 'ਚ ਵੀ 36 ਇੰਚ ਦਾ ਫਰਿੱਜ ਹੈ, ਇਹਦੇ 'ਚ ਵੀ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਇਹਦੇ 'ਚ ਵੀ ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ, $29.99 ਅਤੇ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $1099 ਦੀ ਵਾਸ਼ਰ ਐਂਡ ਡਰਾਇਰ ਹੈ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $2000 ਵਾਲੀ ਅਲਟਰਾ ਲਾਰਜ ਕਪੈਸਿਟੀ ਦੀ ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ, ਟੈਰਿਫ ਲੱਗੀ ਪ੍ਰਾਈਸ ਭਾਵਾਂ $2600 ਹੈ, $1799 ਦਾ ਪੇਅਰ ਮਿਲਣਾ ਵਾਸ਼ਰ ਐਂਡ ਡਰਾਇਰ ਦਾ। ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਫਰੀ ਡਿਲੀਵਰ ਹੋ ਜਾਣਾ। ਅਤੇ ਜੇ ਤੁਸੀਂ TV ਲੈਣੇ ਆ ਤਦ ਵੀ 6 ਮਹੀਨੇ 'ਚ ਪੇ ਕਰਨਾ, $399 'ਚ 55 ਇੰਚ, $499 'ਚ 65 ਇੰਚ, $799 'ਚ 75 ਇੰਚ, $1399'ਚ 85 ਇੰਚ ਅਤੇ $1999'ਚ 98 ਇੰਚ TV ਮਿਲਣਾ ਹੈ। ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਅਤੇ ਇੱਕ ਵਾਰੀ ਫਿਰ ਰਿਮਾਈਂਡਰ ਤੁਹਾਨੂੰ ਯਾਦ ਕਰਾ ਦਾਂ ਕਿ ਬ੍ਰੈਂਪਟਨ TV ਐਪ, ਬ੍ਰੈਂਪਟਨ TV APP, ਬ੍ਰੈਂਪਟਨ TV ਐਪ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰ ਲੈਣਾ। ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ, ਬ੍ਰੈਂਪਟਨ TV ਐਪ ਨੂੰ ਫੋਲੋ ਕਰ ਰਹੇ ਹੈ, ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ। ਅਤੇ ਲੱਕੀ ਡਰੋਅ 'ਚ ਹੁਣ ਅਸੀਂ ਡਿਸਾਈਡ ਕੀਤਾ ਲੈਪਟੋਪ ਗਿਫਟ ਦਿੱਤਾ ਜਾਏਗਾ। ਸੋ ਤੁਸੀਂ ਲੈਪਟੋਪ ਵਿਨ ਕਰਨਾ ਅਤੇ ਬ੍ਰੈਂਪਟਨ TV ਐਪ ਨੂੰ ਫੋਲੋ ਕਰ ਲਓ, ਬਲਕਿ ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵਸ ਨੂੰ ਵੀ ਕਹਿਣਾ ਕਿ ਬ੍ਰੈਂਪਟਨ TV ਐਪ, ਬ੍ਰੈਂਪਟਨ TV ਐਪ ਨੂੰ ਫੋਲੋ ਕਰ ਲਓ ਟਿਕਟੋਕ 'ਤੇ, ਅਤੇ ਹੋ ਸਕਦਾ ਤੁਸੀਂ ਲੈਪਟੋਪ ਵਿਨ ਕਰ ਜਾਓ। 905-450-2828 ਨੰਬਰ ਹੈ। ਐਟਲੀਸਟ 30% ਦੀ ਸੇਵਿੰਗ ਇੱਕ ਹੋ ਰਹੀ ਹੈ, ਅਡੀਸ਼ਨਲ $200-$300 ਦਾ ਡਿਸਕਾਊਂਟ ਮਿਲ ਰਿਹਾ, ਅਤੇ ਐਡਵਾਂਟੇਜ ਇਹ ਹੈ ਫਰੀ ਡਿਲੀਵਰੀ ਦੇ ਨਾਲ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।

0: रब जी, मेरा बिजनेस नहीं ये चलता। बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: मैनू क्यों डिस्टर्ब कर रहे हैं? देव तात्रे नु कॉल कर, रेडियो ते अपने कारोबार दी ऐड चला। भाई स्पेशल पैकेज ने उना कोल, फोन कर 416-677-0609 416-677-0609।
2: भाई साहब जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
3: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500 416-817-6500।
4: I am Dev Tatla and you are not.
5: ਜੀ
6: ਆਪਣੇ ਨਾ ਜਦੋਂ ਵੱਡੇ ਪਲਾਜ਼ੇ ਚੋਂ ਡੋਰ ਵੜਦੇ ਆ,
5: ਹਾਂਜੀ,
6: ਰਾਈਟ ਹੈਂਡ ਸਾਈਡ ਤੇ ਇੱਕ ਗੈਸ ਵਾਲਾ ਬਾਬਾ ਲੰਮਾ ਚੌੜਾ ਜਿਹਾ ਸਟੋਵ ਪਿਆ, ਉਹ ਕਿਹੜਾ ਜੀ?
5: ਇਹ 36 ਇੰਚ ਹੁੰਦੇ ਜੀ। ਅਗਰ ਕਿਸੇ ਨੂੰ ਐਕਸਕਲੂਸਿਵਲੀ 36 ਇੰਚ ਸਟੋਵ ਚਾਹੀਦੇ ਆ, ਸਾਡੇ ਕੋਲ ਉਹ ਵੀ ਅਵੇਲੇਬਲ ਹੈ। ਬਹੁਤ ਲੋ ਪ੍ਰਾਈਸ ਤੇ ਆਇਆ ਗੈਸ ਦਾ। ਜੇ 36 ਇੰਚ ਕਿਸੇ ਨੇ ਲੈਣਾ, ਉਹ ਵੀ ਮੈਂ ਤੁਹਾਨੂੰ $3500 ਤੋਂ $2499 ਦਾ ਦੇ ਦਾਂਗਾ। $1000 ਗਰੰਟਿਡ ਤੁਸੀਂ ਸੇਵ ਕਰੋਗੇ, ਨਹੀਂ ਤੇ 36 ਇੰਚ ਜਿਹੜਾ ਨਾ ਜੀ,
6: ਹਾਂਜੀ,
5: ਮੋਸਟਲੀ 4000 ਐਂਡ ਅਬਵ ਪ੍ਰਾਈਸ ਤੇ ਮਿਲਦਾ,
6: ਠੀਕ ਹੈ।
5: ਪਰ ਇਹ ਸਾਡੇ ਕੋਲ ਸਪੈਸ਼ਲ ਤੇ ਸਪੈਸ਼ਲ ਪ੍ਰਾਈਸ ਚ ਪਰਚੇਜ਼ ਹੈ, ਇਸ ਕਰਕੇ $2499 ਚ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ,
6: ਠੀਕ ਹੈ।
5: ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ। ਤੇ ਜਿੱਥੇ $1000 ਦੀ ਸੇਵਿੰਗ ਤੁਹਾਡੀ ਇਲੈਕਟ੍ਰੋਨਿਕਸ ਚ, ਹੋਮ ਅਪਲਾਇੰਸਿਸ ਚ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਕਰਾ ਰਹੇ ਹਾਂ, ਉੱਥੇ ਤੁਹਾਨੂੰ 6685 ਟੋਮਕਨ ਰੋਡ ਫਰਨੀਚਰ ਚ ਵੀ $1000 ਤੋਂ ਵੱਧ ਦੀ ਸੇਵਿੰਗ ਕਰਾ ਕੇ ਦੇ ਰਹੇ ਹਾਂ। ਕਿਉਂਕਿ ਅੱਜ ਸਾਡੇ ਨਾਲ ਸੁੱਖ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਜਟ ਦੇ ਵਿੱਚ ਲਿਆ ਕੇ ਬੈਸਟ ਡੀਲਸ ਜਿਹੜੀਆਂ ਉਹ ਆਪਣੇ ਲਿਸਨਰ ਨੂੰ ਦੇਵਾਂਗੇ, ਪਰ ਦੇਵਾਂਗੇ ਐਕਸਕਲੂਸਿਵ ਡੀਲ ਓਨਲੀ ਫਾਰ ਦਿਸ ਵੀਕਐਂਡ। ਨੰਬਰ ਨੂੰ ਨੋਟ ਕਰ ਲਓ, 647-262-00-00 647-262-00-00 ਕਿਉਂਕਿ 199 ਦਾ ਕੁਈਨ ਸਾਈਜ਼ ਮੈਟਰਸ ਮਿਲ ਜਾਣਾ, ਜਾਂ 299 ਦਾ ਕੁਈਨ ਸਾਈਜ਼ ਬੈੱਡ ਲਵੋਗੇ ਤੇ ਮੈਟਰਸ ਬਿਲਕੁਲ ਹੀ ਫ੍ਰੀ ਮਿਲ ਜਾਣਾ ਅੱਜ। 647-262-00-00 ਲੰਘ ਆਓ। ਸੁੱਖ ਜੀ ਦਿਓ ਮੈਸੇਜ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 647-262-00-00, 647-262-00-00। ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
5: ਜੇ ਕਿਤੇ ਲੇਟ ਹੋ ਗਏ ਹੋ ਤੇ ਤੁਸੀਂ ਰਾਈਟ ਵੇ ਕਾਲ ਕਰ ਲਓ, ਕਾਲ ਕਰਕੇ ਜਿਹੜੀ ਵੀ ਚੀਜ਼ ਹੋਲਡ ਕਰਾਉਣੀ ਹੋਲਡ ਕਰਾ ਕੇ ਸਿਰਫ ਨਾਮ ਤੇ ਨੰਬਰ ਨਾਲ ਹੋਲਡ ਹੋ ਜਾਣੀ ਹੈ, ਫਿਰ ਸ਼ੋਰੂਮ 'ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। 647-262-00-00, 647-262-00-00।

0: ਨਹੀਂ ਜਿਹੜੀ ਮਸਾਜ ਵਾਲੀ ਚੇਅਰ ਆ ਉਹਦਾ ਵੀ ਦੱਸ ਦੋ ਥੋੜਾ ਜਿਹਾ।
1: ਹਾਂਜੀ ਮਸਾਜ ਚੇਅਰ ਜਿਹੜੀ ਹੈ ਜੀ ਅਗਰ ਕਿਸੇ ਨੇ ਲੈਣੀ ਹੈ ਇਹ ਬਹੁਤ ਹੀ ਸ਼ਾਨਦਾਰ ਕਿਉਂਕਿ 5000 ਤੋਂ ਘੱਟ ਅੱਜ ਤੱਕ ਕੋਈ ਮਸਾਜ ਚੇਅਰ ਨਹੀਂ ਸੀ ਸਿਰਫ ਪੈਨਾਸੋਨਿਕ ਪਹਿਲੇ ਬਣਾਉਂਦਾ ਸੀ ਪਰ ਦਿਸ ਇਜ਼ ਦ ਬੈਸਟ ਕੰਪਨੀ ਜਿਨ੍ਹਾਂ ਨੇ ਮਸਾਜ ਚੇਅਰ ਲਾਂਚ ਕੀਤੀ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡਿਸਪਲੇ ਤੇ ਹੈ ਜਾ ਕੇ ਤੁਸੀਂ 10 ਮਿੰਟ ਦਾ ਟ੍ਰਾਇਲ ਲਵੋ। ਇਹਦੇ ਤੇ ਸੌਫਟ ਮਸਾਜ ਵੀ ਹੈ ਹਾਰਡ ਮਸਾਜ ਵੀ ਹੈ ਜੀ
0: ਠੀਕ ਹੈ।
1: ਸੋ ਇਹਦੇ ਚ ਤੁਹਾਡੇ ਅਪਰ ਸ਼ੋਲਡਰ ਲੋਅਰ ਸ਼ੋਲਡਰ ਲੋਅਰ ਬੈਕ ਥਾਈਜ ਲੈਗਸ ਐਂਡ ਫਿਟ ਮਸਾਜ ਹੈ ਔਰ ਆਰਮ ਮਸਾਜ ਵੀ ਹੈ ਬਹੁਤ ਬਿਹਤਰੀਨ। ਜਿੰਨੇ ਸਾਡੇ ਕਸਟਮਰ ਲੈ ਕੇ ਗਏ ਆ ਦੇ ਆਰ ਵੈਰੀ ਸੈਟਿਸਫਾਈਡ। ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਲੈ ਕੇ ਦਿੱਤਾ। ਮੇਰੇ ਕੋਲ 2 ਐਸੇ ਕਸਟਮਰ ਹੈ ਜਿਨ੍ਹਾਂ ਨੇ ਆਪਣੇ ਆਫਿਸ 'ਚ ਲਿਜਾ ਕੇ ਰੱਖਿਆ। ਰੀਅਲਟਰ ਸੀ ਜੀ ਰੀਅਲ ਸਟੇਟ ਦੇ ਆਫਿਸ 'ਚ ਉੱਥੇ ਉਹਨਾਂ ਨੇ ਰੱਖਿਆ। ਮੇਰੇ ਕੋਲ ਐਸੇ ਕਸਟਮਰ ਲੈ ਕੇ ਗਏ ਜਿਹੜੇ ਟਰੱਕਿੰਗ ਇੰਡਸਟਰੀ 'ਚ ਸੀ ਉਹਨਾਂ ਨੇ ਆਪਣੇ ਘਰ 'ਚ ਰੱਖੀ ਹੈ ਨਾਲੇ ਉਹਨਾਂ ਦੇ ਪੇਰੈਂਟਸ ਵੀ ਨਾਲੇ ਉਹ ਕਹਿੰਦੇ ਜਦੋਂ ਮੈਂ ਫੇਰਾ ਲਾ ਕੇ ਭਾਜੀ ਆਉਂਦਾ ਤੇ ਮੈਂ ਆਪਣੇ ਵਾਸਤੇ ਵੀ ਬਹੁਤ ਮੈਨੂੰ ਇਹ ਇਸ ਟਾਈਮ ਇੰਪੋਰਟੈਂਟ ਹੈ ਮੈਂ ਆਪਣੇ ਵਾਸਤੇ ਵੀ ਲੈ ਕੇ ਰੱਖੀ ਹੈ। ਕਿਉਂ ਕਿ ਸਿਰਫ 2499 ਚ $5000 ਵਾਲੀ ਮਸਾਜ ਚੇਅਰ 2499 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। 10 ਮਿੰਟਸ ਦਾ ਟ੍ਰਾਇਲ ਲੈਣਾ ਤੇ ਪਹੁੰਚ ਜਾਓ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਡਿਸਪਲੇ ਤੇ ਪਹੁੰਚ ਕੇ ਆਰਾਮ ਨਾਲ ਚੇਅਰ ਤੇ ਬੈਠ ਕੇ 10 ਮਿੰਟਸ ਟ੍ਰਾਇਲ ਲਵੋ ਉਸ ਤੋਂ ਬਾਅਦ ਆਰਡਰ ਕਰੀਓ ਕਿਉਂਕਿ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਮਿਲ ਰਿਹਾ ਫ੍ਰੀ ਡਿਲੀਵਰੀ ਦੇ ਨਾਲ ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪੇਮੈਂਟ 6 ਮਹੀਨੇ ਚ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਮਿਸ ਨਾ ਕਰ ਜਾਣਾ। ਇਹ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਰ ਬਾਰ ਰਿਪੀਟ ਨਹੀਂ ਹੁੰਦੀਆਂ ਇਹ ਉਹੋ ਜਿਹੇ ਇਹ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਈਆਂ ਦੇ ਟੈਰਿਫ ਲੱਗ ਚੁੱਕੇ ਆ ਪ੍ਰਾਈਸ ਇੰਕਰੀਜ਼ਡ ਹੋ ਗਈਆਂ ਜਿੱਦਾਂ ਕਿ ਫਰਿੱਜ ਸਟੋਵ ਡਿਸ਼ਵਾਸ਼ਰ ਮੈਂ ਤੁਹਾਨੂੰ ਦੱਸ ਰਿਹਾ ਇਹ ਆਲਰੇਡੀ 3899 ਦਾ ਹੋ ਗਿਆ ਜਿਹੜਾ 2999 ਚ ਤੁਹਾਨੂੰ 3-piece ਕਿਚਨ ਬੰਡਲ ਦੇ ਰਹੇ ਹਾਂ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਤੁਹਾਨੂੰ $14.99 ਚ ਮਿਲ ਰਹੀ ਹੈ $2200 ਵਾਲੀ। ਟੀਵੀ ਐਪ ਤੁਹਾਨੂੰ ਅੱਜ 55 ਇੰਚ ਮਿਲ ਰਿਹਾ $3.99 ਦਾ। 65 ਇੰਚ ਮਿਲ ਰਿਹਾ $4.99 ਦਾ। 75 ਇੰਚ ਮਿਲ ਰਿਹਾ $7.99 ਦਾ। 85 ਇੰਚ ਮਿਲ ਰਿਹਾ $13.99 ਦਾ। 98 ਇੰਚ ਈਵਨ ਮਿਲ ਰਿਹਾ $19.99 ਦਾ। ਵਨ ਐਂਡ ਓਨਲੀ ਸੇਵਿੰਗਸ ਸੇਵਿੰਗਸ ਸੇਵਿੰਗਸ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਸਾਡੀ ਵੈਬਸਾਈਟ ਤੋਂ ਵੀ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ ਤੇ ਕਾਲ ਕਰਕੇ ਸਿਰਫ ਨਾਮ ਤੇ ਨੰਬਰ ਦੇ ਕੇ ਡੀਲ ਲੌਕ ਕਰਾ ਲੈਣਾ। $300-400 ਨਾਲ ਡੀਲ ਲੌਕ ਹੋ ਜਾਏਗੀ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ ਸਪਟੰਬਰ ਅਕਤੂਬਰ ਨਵੰਬਰ ਦੀ। 905-450-2828 905-450-2828 ਜੀ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਟਾਰੀਆ ਟੂਰਸ ਐਂਡ ਟਰੈਵਲ
2: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
1: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
2: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
1: ਚਾਰ ਟਿਕਟਾਂ ਦਿੱਲੀ ਦੀਆਂ ਤੇ ਦੋ ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 Kataria Tours and Travel
3: 32-55-80-98
4: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
3: ਕਾਊਂਟਿੰਗ ਨਹੀਂ ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
5: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bovey Drive ਨੀਅਰ ਚੰਗੋਜ਼ੀ ਕਾਲ 905-450-2828 905-450-2828

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸੈਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸੈਡੋਵ ਨੂੰ
6: 647-7310-647-739-8710।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
10: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ?
14: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
15: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
17: ਜਨਕ ਜਵੈਲਰਸ, ਕਾਲ 905-230-8800।
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: ਬਾਬਾ ਜੀ, ਮੈਂ ਬਹੁਤ ਤੰਗ ਆ, ਕੀ ਕਰਾਂ? ਮੇਰਾ ਘਰ ਵਾਲਾ ਰੋਜ਼ ਸ਼ਰਾਬ ਪੀ ਕੇ ਆਂਦਾ, ਘਰ ਇੰਨਾ ਕਲੇਸ਼ ਹੁੰਦਾ, ਇੰਨਾ ਕਲੇਸ਼ ਹੁੰਦਾ, ਮੈਨੂੰ ਦੱਸੋ ਮੈਂ ਕਿਹੜਾ ਵਰਤ ਕਰਾਂ?
21: ਬੀਬੀ, ਹੈ ਤਾਂ ਔਖਾ।
20: ਹਾਂਜੀ,
21: ਪਰ ਜੇ ਤੂੰ ਰੱਖ ਲਏ ਤਾਂ ਘਰੇ ਲੜਾਈ ਨਹੀਂ ਹੋਊਗੀ।
20: ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਤੁਸੀਂ ਬਸ ਦੱਸੋ ਮੈਂ ਕਿਹੜਾ ਵਰਤ ਰੱਖਾਂ?
21: ਮੌਨ ਵਰਤ।
22: ਫਿੱਟੇ ਮੂੰਹ ਤੇਰੇ।
10: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 1999 ਦੀ,
0: 2% ਦੁੱਧ 4 ਲੀਟਰ 4.99 ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ ਬਰਾਡ ਵੈਜੀ ਬਰਗਰ 4.99 ਬਾਲਟੀ ਚ ਗੁੜ ਲਓ 5 ਕਿਲੋ 8.99 ਟਾਟਾ ਟੀ 1 ਕਿਲੋ 9.99 ਦੀ ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ
3: And gentlemen, introducing from CHLO AM 530, the number one radio host in the world.

0: ਅੱਜ ਪ੍ਰੋਗਰਾਮ ਨੂੰ ਜੀ ਇੰਡੀਅਨ ਫਰੂਟ ਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫਰੂਟ ਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ ਜਿੱਥੇ ਵੈਜੀ ਥਾਲੀ 499 ਦੀ ਹੈ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਈਚ ਨੇ, ਅਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਵਾਲਾ 699 ਈਚ ਹੈ, ਛੋਲੇ ਭਟੂਰੇ 399 ਦੇ ਨੇ ਅਤੇ ਵੈਜੀ ਬਰਗਰ 399 ਦਾ। ਇਹ ਜਿਹੜੀ ਡੀਲ ਹੈ ਸਿਰਫ ਅਤੇ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਦੇ, ਇੱਕ ਚੱਕਰ ਜ਼ਰੂਰ ਲਾਇਓ, 25 ਸੈਂਡਲਵੁੱਡ ਪਾਰਕਵੇ ਵੈਸਟ ਇਨ ਬਰੈਂਪਟਨ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
2: Are you ready?
0: Ikka Junction ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040 647-429-4040
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
5: ਜਸ਼ਨ ਟੈਂਟਸ ਦੇ ਨਾਲ।
4: ਵਿਆਹ ਹੋਵੇ, ਬਰਥਡੇ ਪਾਰਟੀ,
5: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
4: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
5: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
4: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
5: 416-294-2857।
4: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
7: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਟੇਕ ਗੋ ਰੋਡ 905-794-4667।
0: I am Dave Tatla and you are not. ਹਰਪ੍ਰੀਤ ਜੀ, ਪ੍ਰੋਗਰਾਮ ਸਵਾਗਤ ਹੈ, ਕਿਆ ਹਾਲ ਚਾਲ ਹੈ?
8: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਗੱਲਾਂ ਬੜੀਆਂ ਯਾਦ ਰਹਿੰਦੀਆਂ ਜ਼ਿੰਦਗੀ ਚ, ਬਹੁਤ ਸਾਰੀਆਂ ਖਬਰਾਂ ਯਾਦ ਰਹਿੰਦੀਆਂ। ਜਿਹੜਾ ਏਅਰਪੋਰਟ ਤੇ ਸੋਨਾ ਚੋਰੀ ਹੋਇਆ ਸੀ ਉਹ ਸਾਰੀ ਉਮਰ ਨਹੀਂ ਭੁੱਲਣਾ। ਉਹਦੇ ਵਿੱਚ ਕਈਆਂ ਨੂੰ ਛੱਡ ਵੀ ਦਿੱਤਾ ਇਹਨਾਂ ਨੇ, ਲੇਕਿਨ ਅਮਿਤ ਜਲੋਟਾ 42 ਸਾਲ ਦਾ ਓਕਲ ਦਾ ਰਹਿਣ ਵਾਲਾ, ਉਹਨੂੰ ਵੀ ਪੁਲਿਸ ਨੇ ਛੱਡਤਾ। ਬਾਕੀ ਜਿਹੜੇ ਹੈਗੇ ਉਹਨਾਂ ਦੇ ਹੁਣ ਕੇਸ ਕੂਸ ਚੱਲਣਗੇ, ਜਦੋਂ ਚੱਲਣਗੇ ਦੇਖਾਂਗੇ ਕੀ ਬਣਦਾ, ਲੇਕਿਨ ਸੋਨਾ ਨਹੀਂ ਲੱਭਣਾ ਇਹਨਾਂ ਨੂੰ ਹੁਣ ਮੁੜ ਕੇ। ਇੱਕ ਰਿਪੋਰਟ ਆਈ ਹੈ ਜੀ ਰੀਅਲ ਸਟੇਟ ਸੰਬੰਧੀ, ਘਰਾਂ ਦੀ ਜਿਹੜੀ ਸੇਲ ਹੈ 6.9% ਅਗਸਤ ਦੇ ਮਹੀਨੇ ਥੱਲੇ ਆ ਗਈ ਹੈ। ਸੇਲ ਪ੍ਰਾਈਜ਼ਾਂ ਦੀ ਗੱਲ ਨਹੀਂ ਕਰ ਰਹੇ, ਸੇਲ ਦੀ ਗੱਲ ਕਰ ਰਹੇ ਹਾਂ। ਔਰ ਸਾਡੇ ਇੱਥੇ ਕੈਨੇਡਾ ਵਿੱਚ ਹੋਲਸੇਲ ਜਿਹੜੀ ਹੈਗੀ ਆ ਸੇਲ ਜਨਰਲ ਪ੍ਰੋਡਕਟ ਦੀ, ਉਹ 0.3% ਜੁਲਾਈ ਵਿੱਚ ਉੱਪਰ ਗਈ ਹੈ। ਔਰ ਘਰਾਂ ਦੀ ਇਨਕਮ 2019 ਦੇ ਮੁਕਾਬਲੇ ਹੁਣ ਉੱਪਰ ਗਈ ਹੋਈ ਹੈ। RBC ਵਾਲੇ ਦੱਸਦੇ ਨੇ 51% ਪੇਰੈਂਟਸ ਨੇ ਜਿਹੜੇ ਆਪਦੇ ਬੱਚਿਆਂ ਅਡਲਟ ਬੱਚਿਆਂ ਦੀ ਰਾਖੀ ਕਰ ਰਹੇ ਆ ਜਾਂ ਉਹਨਾਂ ਨੂੰ ਸਾਂਭ ਰਹੇ ਆ। ਅੱਛਾ, ਬੱਚਿਆਂ ਦੀ ਰਾਖੀ ਦੇ ਬੱਚਿਆਂ ਦੀ ਸਾਂਭ ਦੀ ਗੱਲ ਚੱਲੀ ਆ, ਬੱਚਿਆਂ ਰਿਲੇਟਡ ਤੁਸੀਂ ਐਜੂਕੇਸ਼ਨ ਬਾਰੇ ਕਾਫੀ ਗੱਲ ਕਰਦੇ ਹੋ, ਬੱਚਿਆਂ ਰਿਲੇਟਡ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀਆਂ ਬਾਰੇ ਗੱਲ ਕਰਦੇ ਹੋ, ਅੱਜ ਕਿੱਥੋਂ ਸ਼ੁਰੂ ਕਰਨਾ?
8: ਇਹਨਾਂ ਪਲਾਨਸ ਤੋਂ ਹੀ ਗੱਲ ਕਰਦੇ ਹਾਂ ਦੇਵ ਜੀ, ਕਿਉਂਕਿ ਜਿੱਥੇ ਆਪਾਂ ਬੱਚਿਆਂ ਦੀ, ਕਿਉਂਕਿ ਆਪਾਂ ਦੋ ਤਰ੍ਹਾਂ ਦੇ ਨਾਲ ਪਲੈਨਿੰਗ ਕਰ ਸਕਦੇ ਹਾਂ। ਸਪੈਸ਼ਲੀ ਜਦੋਂ ਆਪਾਂ ਬੱਚਿਆਂ ਦੀ ਗੱਲ ਕੀਤੀ ਆ, ਹੁਣ ਤੁਸੀਂ ਨਿਊਜ਼ ਵੀ ਸ਼ੇਅਰ ਕੀਤੀ ਆ ਕਿ ਬੱਚਿਆਂ ਦੀ ਟੇਕ ਕੇਅਰ ਹਲੇ ਵੀ ਕਰਨੀ ਪੈ ਰਹੀ ਆ, ਜਾਂ ਬੱਚੇ ਅਡਲਟ ਵੀ ਹੋ ਗਏ ਆ ਤਾਂ ਵੀ ਕਰਨੀ ਪੈ ਰਹੀ ਆ ਟੇਕ ਕੇਅਰ। ਸੋ ਉਹਦਾ ਮਤਲਬ ਇਹੀ ਹੈਗਾ ਕਿਤੇ ਨਾ ਕਿਤੇ ਆਪਣੇ ਜਿਹੜੇ ਫਾਈਨੈਂਸਿਸ ਹੈਗੇ ਆ ਉਹ ਕੰਟਰੋਲ ਚ ਨਹੀਂ ਹੈਗੇ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਾਂ ਤਾਂ ਇਨਫ ਇਨਕਮ ਨਹੀਂ ਹੈਗੀ ਉਹਨਾਂ ਦੇ ਕੋਲ ਜਿਹਦੇ ਨਾਲ ਉਹ ਸਾਰੇ ਆਪਣੇ ਖਰਚੇ ਕਵਰ ਕਰ ਸਕਣ, ਜਾਂ ਜੇ ਇਨਕਮ ਹੈਗੀ ਆ ਤਾਂ ਉਹ ਪ੍ਰੋਪਰਲੀ ਤੌਰ ਦੇ ਉੱਪਰ ਇਨਵੈਸਟਿਡ ਨਹੀਂ ਹੈਗੀ, ਜਾਂ ਉਹਦੇ ਉੱਪਰ ਪ੍ਰੋਪਰ ਸਾਨੂੰ ਗਰੋਥ ਹੀ ਨਹੀਂ ਆ ਰਹੀ। ਸੋ ਦੋ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹਾਂ ਉਹ ਇੱਕ ਤਾਂ ਇਹ ਹੈਗਾ ਆ ਕਿ ਬੱਚਿਆਂ ਦੀ ਫਰਦਰ ਵਧੀਆ ਐਜੂਕੇਸ਼ਨ ਦੇ ਲਈ ਆਪਾਂ RESP ਦਾ ਪਲਾਨ ਕਰ ਸਕਦੇ ਹਾਂ। ਉਹ ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਕਿ ਜੇ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਉੱਪਰ ਨਹੀਂ ਕਰਵਾਇਆ, ਤੁਸੀਂ ਗੌਰਮੈਂਟ ਦੀਆਂ ਗ੍ਰਾਂਟਸ ਦਾ ਫਾਇਦਾ ਵੀ ਨਹੀਂ ਲੈ ਰਹੇ, ਤੁਸੀਂ ਉਹਦੇ ਉੱਪਰ ਜਿਹੜਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਸੀ ਉਹ ਵੀ ਨਹੀਂ ਲੈ ਰਹੇ, ਪਲੱਸ ਤੁਸੀਂ ਕਿਹੜਾ ਉਹ ਵਾਲੇ ਪੈਸੇ ਜਿਹੜੇ ਹੈਗੇ ਆ ਕਿਤੇ ਸੈਪਰੇਟ ਤੌਰ ਦੇ ਉੱਪਰ ਇਨਵੈਸਟ ਕਰ ਰਹੇ ਹਾਂ। ਕਈ ਪੇਰੈਂਟਸ ਸਾਨੂੰ ਕਹਿ ਦਿੰਦੇ ਆ ਕਿ ਹਾਂਜੀ ਜਿਹੜੇ ਸਾਡੇ ਬੱਚਿਆਂ ਦੇ ਬੈਨੀਫਿਟ ਆਉਂਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਹਾਂ, ਪਰ ਇਹ ਆ ਕਿ ਜੇ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਵੀ ਆ ਤਾਂ ਉਹਦੇ ਉੱਪਰ ਕੀ ਮਿਲ ਰਿਹਾ?
0: ਠੀਕ ਹੈ,
8: ਜੇ ਤਾਂ ਹੁਣ ਅਕਾਊਂਟ ਬੈਂਕ ਦੇ ਵਿੱਚ ਖੋਲਿਆ ਹੋਇਆ ਨਹੀਂ, ਬਿਲਕੁਲ ਹੀ ਚੈਕਿੰਗ ਅਕਾਊਂਟ ਹੋਇਆ ਤਾਂ ਕੁਛ ਵੀ ਨਹੀਂ ਹੋਣਾ। ਜੇ ਹੁਣ ਤੁਸੀਂ ਉਹਦੀ ਕੋਈ GIC ਓਪਨ ਕਰਵਾਤੀ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਕੋਈ ਲੰਬਸਮ ਦੀ ਓਪਨ ਕਰਵਾਉਂਗੇ, ਹੁਣ ਮਹੀਨੇ ਦੇ $100-$200 ਦੀ ਤੇ GICਆਂ ਕਰਾਉਣਾ ਰਹੇ ਤੁਸੀਂ, ਫਿਰ ਫਰਦਰ ਪੈਸਾ ਜੇ ਸਿੰਪਲ ਹਾਈ ਇੰਟਰਸਟ ਸੇਵਿੰਗ ਅਕਾਊਂਟ 'ਚ ਰੱਖਦੇ ਹੈਗੇ ਆ ਉਹਦਾ ਇੰਟਰਸਟ ਤਾਂ ਸੈਂਟਾ ਦੇ ਵਿੱਚ ਹੀ ਆ। ਸੋ ਇਸ ਕਰਕੇ ਜੇ ਤੁਸੀਂ ਅਲੱਗ ਤੌਰ ਤੇ ਉਹਨਾਂ ਦੇ ਪੈਸੇ ਰੱਖ ਵੀ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਜਿਹੜੇ ਬੱਚਿਆਂ ਦੇ ਪੈਸੇ ਨੂੰ, ਮੇਨ ਚੀਜ਼ ਜ਼ਰੂਰੀ ਇਹ ਆ ਕਿ ਉਸ ਪੈਸੇ ਦੇ ਉੱਪਰ ਕੀ ਗਰੋਥ ਆ ਰਹੀ ਆ। ਸੋ ਇਨਫਲੇਸ਼ਨ ਦੇ ਨਾਲ ਤਾਂ ਉਹ ਪੈਸਾ ਵਧਣ ਦੀ ਬਜਾਏ ਘਟੀ ਰਿਹਾ। ਤੁਸੀਂ ਸੋਚ ਜ਼ਰੂਰ ਹੋਗੇ ਕਿ ਸਾਨੂੰ ਜੀ ਮੰਥਲੀ ਜਿਹੜਾ ਪੈਸਾ ਆ ਰਿਹਾ ਬੱਚਿਆਂ ਦਾ ਅਸੀਂ ਉਹ ਜਮ੍ਹਾਂ ਕਰਾਈ ਜਾਂਦੇ ਹਾਂ, ਪੈਸਾ ਵੱਧਦਾ ਪਿਆ, ਪਰ ਉਹ ਤਾਂ ਤੁਹਾਡਾ ਹੀ ਆ, ਵੈਲਿਊ ਦੇ ਹਿਸਾਬ ਦੇ ਨਾਲ ਤਾਂ ਉਹ ਘਟਦਾ ਹੀ ਪਿਆ ਨਾ ਜੀ, ਉਹਦੇ ਉੱਪਰ ਕੋਈ ਗਰੋਥ ਨਹੀਂ ਆ ਰਹੀ। ਸੋ ਇਸ ਕਰਕੇ ਜਿਹੜਾ RESP ਦਾ ਟੂਲ ਬਣਾਇਆ ਸੀਗਾ ਗੌਰਮੈਂਟ ਨੇ ਉਹ ਇਸੇ ਕਰਕੇ ਸੀਗਾ ਕਿ ਗੌਰਮੈਂਟ ਨੇ ਉਹਦੇ ਵਿੱਚ ਹੈਲਪ ਕਰਨੀ ਸੀਗੀ ਗ੍ਰਾਂਟਸ ਦੀ ਫਾਰਮ ਦੇ ਵਿੱਚ, ਪਲੱਸ ਫਿਰ ਅੱਗੇ ਪੈਸਾ ਜਿਹੜਾ ਹੈਗਾ ਆ ਤੁਹਾਡਾ ਪੈਸਾ ਪਲੱਸ ਗੌਰਮੈਂਟ ਗ੍ਰਾਂਟ ਉਹ ਅੱਗੇ ਇਨਵੈਸਟ ਹੋਣੀ ਸੀਗੀ। ਡਿਫਰੈਂਟ ਡਿਫਰੈਂਟ ਫੰਡਸ ਹੈਗੇ ਆ ਜਿੱਥੇ ਪੈਸੇ ਨੂੰ ਇਨਵੈਸਟ ਕਰ ਸਕਦੇ ਆ, ਆਪਣੇ ਰਿਸਕ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਫੰਡਸ ਜਿਹੜੇ ਹੈਗੇ ਆ ਆਪਾਂ ਚੂਜ਼ ਕਰਦੇ ਆ, ਉਹਦੇ ਅਕੋਰਡਿੰਗਲੀ ਪੈਸੇ ਦੀ ਗਰੋਥ ਹੁੰਦੀ ਆ ਐਂਡ ਉਹ ਕੰਪਾਊਂਡ ਇੰਟਰਸਟ ਆ। ਉਹਦਾ ਮਤਲਬ ਇਹ ਹੈਗਾ ਕਿ ਅਗਰ ਇਸ ਸਾਲ 5% ਗਰੋਥ ਆਈ ਆ, ਅਗਲੇ ਸਾਲ 7 ਆਈ ਆ, ਜਿਹੜਾ 5 ਵਾਲਾ ਸੀਗਾ ਪੈਸਾ ਉਹ ਵੀ ਨਾਲ ਅੱਗੇ 7% ਦੇ ਗਰੋਥ ਦੇ ਵਿੱਚ ਐਡ ਆਨ ਹੋ ਗਿਆ। ਸੋ ਮੈਂ ਜ਼ਰੂਰ ਕਹੂੰਗੀ ਕਿ RESP ਨੂੰ ਤੁਸੀਂ ਕੋਈ ਇੱਦਾਂ ਨਾ ਸਮਝੋ ਕਿ ਕੋਈ ਬਹੁਤਾ ਫਾਇਦਾ ਨਹੀਂ ਹੈਗਾ, ਕਿਉਂਕਿ RESP ਦੇ ਵਿੱਚ ਗ੍ਰਾਂਟ ਨੂੰ ਸੋਚ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਊਗਾ ਕਿ ਹਾਂਜੀ $9,200 ਹੀ ਆ, ਇਹ ਤਾਂ ਕੁਛ ਨਹੀਂ ਹੈਗਾ, ਇੰਨੇ ਕੁ ਪੈਸਿਆਂ ਦਾ ਕੀ ਹੋਣਾ, ਪਰ ਉਹ $9,200 ਨਹੀਂ ਰਹਿੰਦੇ। ਜਦੋਂ ਗਰੋਥ ਹੁੰਦੀ ਹੈਗੀ ਆ ਪੈਸੇ ਦੇ ਉੱਪਰ ਤੁਹਾਡੇ ਦੇ ਉੱਪਰ ਤੇ ਗ੍ਰਾਂਟ ਦੇ ਉੱਪਰ, ਪੈਸਾ ਜਿਹੜਾ ਹੈਗਾ ਆ ਆਲਮੋਸਟ ਜਿਹੜਾ ਆ ਡਬਲ ਦੇ ਨੇੜੇ ਚਲ ਜਾਂਦਾ ਜੇ 5% ਵੀ ਆ ਜਾਵੇ ਤਾਂ।
0: ਠੀਕ ਹੈ,
8: ਸੋ ਇਸ ਕਰਕੇ ਜ਼ਰੂਰ ਕਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦਾ RESP ਪਲਾਨ ਨਹੀਂ ਕਰਵਾਇਆ, ਗ੍ਰੈਂਡ ਪੇਰੈਂਟਸ ਵੀ ਆਪਣੇ ਗ੍ਰੈਂਡ ਕਿਡਸ ਦੇ ਲਈ ਇਹ ਪਲਾਨ ਓਪਨ ਕਰਵਾ ਸਕਦੇ ਆ। ਨੰਬਰ ਹੈਗਾ ਜੀ 416-816-1500।
9: ਜਦੋਂ ਸਵੇਰੇ ਤੁਹਾਡੀਆਂ ਅੱਖਾਂ ਖੁੱਲਦੀਆਂ ਨੇ ਤਾਂ ਤੁਸੀਂ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ?
10: ਪ੍ਰੀਤ, ਮੈਂ ਹੱਥ ਜੋੜ ਕੇ ਆਖਦਾ ਹਾਂ, ਹੇ ਵਾਹਿਗੁਰੂ ਜੀ, ਤੇਰੇ ਵਰਗੀ ਪਤਨੀ ਸਾਰਿਆਂ ਨੂੰ ਦੇਵੀ।
9: ਓਹੋ, ਸੱਚੀ ਜੀ? ਐਦਾਂ ਕਿਉਂ?
10: ਪ੍ਰੀਤ, ਮੈਂ ਸੋਚਦਾ ਆ ਆਖਿਰ ਇਸ ਦੁਨੀਆਂ ਵਿੱਚ ਕੱਲਾ ਮੈਂ ਹੀ ਕਿਉਂ ਦੁਖੀ ਰਹਾ।
0: ਐਨੀਵੇ, ਦੈਟ ਵਾਸ ਅ ਸਮਾਲ ਜੋਕ। ਆਲ ਰਾਈਟ, ਆਪਾਂ ਐ ਕਰਦੇ ਆ, ਜਾਣੇ ਆ, ਆਉਨੇ ਆ, ਲੇਕਿਨ ਪਹਿਲਾਂ ਏਅਰਪੋਰਟ ਨਿਸਾਨ ਦਾ ਸੁਨੇਹਾ ਸੁਣਾਉਣ ਤੋਂ ਪਹਿਲਾਂ ਇਹ ਦੱਸੀਏ, ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਏਜ ਐ ਡਰਾਈਵਰ ਚਾਹੀਦੇ ਆ ਜੀ। ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, ਸ਼ਾਮ ਨੂੰ ਤੁਸੀਂ ਘਰੇ ਆ ਜਾ ਕਰਨਾ, 3,000 ਮੀਲ ਵੀਕ ਦੇ ਮਿਲਣਗੇ, ਪੇ ਚੰਗੀ ਹੈ, ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229, ਐਕਸਟੈਂਸ਼ਨ 4। ਲਓ ਜੀ, ਏਅਰਪੋਰਟ ਨਿਸਾਨ ਦਾ ਸੁਨੇਹਾ ਸੁਣੋ। ਆਏ
11: ਕਿਤਨੀ ਗੱਲਾਂ ਕਰਦੇ ਹੋ ਬਈ, ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ, ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 9057914900 7914900। ਆ ਜਾਓ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ।
12: ਬੈਠਾ की सोची जाना?
13: मैं सोच रहा भी कदों को वापस आऊगी।
12: कौन?
13: घर वाली मेरी।
12: किथे गई आ ओ?
13: ओ साडी बिल्डिंग दा वाचमैन नी, ओदे नाल फिल्म वेखण गई आ।
12: ते फेर सुनो दा पिछा नी कीता?
13: तुस मेनू की लोड़ पे जान दी, मैं अगे फिल्म देखी आओ।
14: फिट्टे मु तेरे।
15: पूरे 40 साल हो गए अपने ब्याह नु, फिर किथे सेलिब्रेट करन दा इरादा है?
16: मेरी मन्नो आपा पिंड ना चलिए।
15: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगियां?
16: गिल इंटरनेशनल ट्रैवल तो अपने साथ वर्गा ही साथ है उन्हां दा, अपने क्लाइंट्स दे नाल पिछले 40 साल तो
17: बेदाग सर्विस। गिल इंटरनेशनल ट्रैवल,
16: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया पाकिस्तान या दुनिया दे किसे भी कोने च करना होए ट्रैवल,
17: सर्विंग कनाडा नेशन वाइड।
16: 9056718400 or 905-796-8800 or visit giltravels.ca.
18: For the Dave Tatla News Desk, locally covered, nationally connected.

0: ਲਓ ਜੀ, ਅਗਰ ਤੁਹਾਨੂੰ ਤੁਸੀਂ ਤੰਦੂਰੀ ਦਾ ਕੰਮ ਜਾਣਦੇ ਹੋ, ਕਰੀ ਸ਼ੈਫ ਹੋ, ਤਾਂ ਇੱਕ ਫਰਮ ਹੈ, ਰੈਸਟੋਰੈਂਟ ਹੈ ਜਿਨ੍ਹਾਂ ਨੂੰ ਇਹ ਦੋਨਾਂ ਦੀ ਲੋੜ ਹੈ, ਕਰੀ ਅਤੇ ਤੰਦੂਰ ਸ਼ੈਫ। LMI ਜਿਹੜੀ ਹੈ ਉਹ ਰਾਈਟ ਵੇ ਅਵੇਲੇਬਲ ਹੈ, ਸਿਰਫ ਜਿਹੜਾ ਭਾਰਤੀ ਤਜਰਬਾ ਹੋਏਗਾ ਉਸਨੂੰ ਹੀ ਮੰਨਿਆ ਜਾਏਗਾ। 6477013309 7013309 ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਿਓ। ਰੇਡੀਓ ਪ੍ਰੋਗਰਾਮ ਕਰਨਾ ਹੈ 416-677-0609 ਸਾਡੇ ਨੰਬਰ ਨੇ। ਇੱਕ ਫਾਰਮ ਹੈ ਜੀ, AZ ਡਰਾਈਵਰ ਚਾਹੀਦੇ ਇਹਨਾਂ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA। ਬਾਈ ਵੀਕਲੀ ਪੇ ਮਿਲੇਗੀ ਤੁਸੀਂ। ਅੱਛਾ, ਪੇ ਬੜੀ ਵਧੀਆ ਦੇ ਰਹੇ ਆ। ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਲਓ, 6479726455 9726455। ਜਿਹੜੇ ਭਾਈ ਪੈਟਰੋਲ ਵਾਲੀਆਂ ਗੱਡੀਆਂ ਚਲਾਉਂਦੇ ਆ, ਕੰਨ ਖੜੇ ਕਰ ਲਓ, ਕਿਉਂਕਿ ਪੈਟਰੋਲ ਦੀ ਕੀਮਤ ਅੱਜ ਅੱਧੀ ਰਾਤੋਂ 6 ਸੈਂਟ ਉੱਪਰ ਜਾ ਰਹੀ ਹੈ। ਟੈਂਕੀਆਂ ਭਰਾ ਲਓ, ਤੇਲ ਪਵਾ ਲਓ, ਕੀ ਕਹਿੰਦੇ ਕੇਨੀਆਂ ਭਰ ਲਓ। ਔਰ ਜਨਕ ਜੂਲ ਅਤੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈ, ਮੰਡੀਆਂ ਦੇ ਭਾਅ ਕਿਵੇਂ ਚੱਲ ਰਹੇ ਅੱਜ ਕੱਲ੍ਹ। ਜੇ ਮੈਨੂੰ ਲੱਭਣਗੇ ਤਾਂ ਹੀ ਦੱਸਾਂਗਾ, ਪਤਾ ਨਹੀਂ ਕਿੱਧਰ ਚਲੇਗਾ। ਚਲੋ ਉਨਾ ਚਿਰ ਅੱਗੇ ਚੱਲਦੇ ਹਾਂ। ਬਠਿੰਡਾ ਦੇ ਪਿੰਡ ਮੁਲਤਾਨੀ ਦੇ ਨੌਜਵਾਨ ਦਲੇਰ ਸਿੰਘ ਦੀ ਸੰਗਤ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਗਈ, ਔਰ ਬੁਰਜ ਮਹਿਮਾ ਵਿੱਚ ਰੂੜੀਆਂ ਤੋਂ ਭੇਤ ਭਰੀ ਹਾਲਾਤ ਵਿੱਚ ਨੌਜਵਾਨ ਦੀ ਜਿਹੜੀ ਹੈ ਲਾਸ਼ ਮਿਲੀ।
1: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
2: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
1: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870 416-356-1870। ਪੈਗੀ ਪੱਲੇ
3: ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
0: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾੜ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
4: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਮਨਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕੀ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
5: 2622. ਹਾਂ ਬੱਚੇ, ਤੂੰ ਕੱਲ ਨਹੀਂ ਆਈ, ਕੱਲ ਤੇਰੀ ਸੱਸ ਤੇ ਨਨਾਣ ਆਈਆਂ ਸਨ।
6: ਹਾਂਜੀ ਬਾਬਾ ਜੀ।
5: ਉਹਨਾਂ ਸਾਨੂੰ ਕਿਹਾ ਹੈ ਕਿ ਸਾਨੂੰ ਸਵਰਗਾਂ ਦੀ ਬੁਕਿੰਗ ਕਰਵਾ ਦਿਓ।
6: ਹਾਂਜੀ।
5: ਤੇ ਤੂੰ ਨਹੀਂ ਬੁਕਿੰਗ ਕਰਵਾਉਣੀ?
6: ਨਹੀਂ ਬਾਬਾ ਜੀ, ਕਿਉਂਕਿ ਜਦੋਂ ਉਹ ਦੋਵੇਂ ਚਲੇ ਗਈਆਂ ਤਾਂ ਮੇਰਾ ਤਾਂ ਇੱਥੇ ਸਵਰਗ ਬਣ ਜਾਣਾ ਨਾ।
5: ਹੈਂ
7: ਫਿੱਟੇ ਮੂੰਹ ਤੇਰੇ।

ਹੋਰ ਖਬਰਾਂ ਚੋ ਖਬਰ ਹੈ ਗੁਰਬਾਣੀ ਰੇਡੀਓ ਸਿਰਫ $20 ਦਾ ਮਿਲ ਰਿਹਾ ਹੈ, ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ ਗੁਰਬਾਣੀ ਰੇਡੀਓ 416-740-8100। ਥਾਂ ਥਾਂ ਤੇ ਗਰਵੇ ਸਿੱਟਣਾ ਬੰਦ ਕਰ ਦੋ ਮੇਰਾ ਵੀਰ ਭੈਣ ਜੀ, ਚੁੱਪ ਕਰਕੇ ਜਦੋਂ ਤੇਲ ਪਵਾਉਣ ਜਾਂਦੇ ਹੋ ਉੱਥੇ ਉਹਨਾਂ ਦੇ ਪਏ ਹੁੰਦੇ ਆ ਕੈਨ ਜੀ, ਉੱਥੇ ਛੱਡ ਦੋ। ਜਦੋਂ ਘਰੇ ਜਾਂਦੇ ਹੋ ਚੱਕ ਕੇ ਗਰਵੇ ਘਰੇ ਲੈ ਜਾਓ, ਸੜਕਾਂ ਤੇ ਛੱਡਦੇ ਹੋ, ਕਿਉਂ ਬੇਇੱਜ਼ਤੀ ਕਰਾਉਂਦੇ ਆ ਆਪਣੀ। ਤੇ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਛੱਡੋ, ਜਾ ਕੇ ਮੰਦਿਰ ਦੇ ਮੂਹਰੇ ਰੱਖਿਓ, ਉਹ ਮੰਦਿਰ ਵਾਲੇ ਆਪੇ ਕੁਛ ਨਾ ਕੁਛ ਕਰਨਗੇ। ਭਾਰਤੀ ਲੋਕਾਂ ਉੱਤੇ ਹੋ ਰਹੇ ਨਸਲੀ ਹਮਲੇ ਦਰਮਿਆਨ ਵਾਟਰਲੂ ਦੇ ਇੱਕ ਰੈਸਟੋਰੈਂਟ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਇਹ ਤਾਂ ਦੇਖ ਲਓ ਵੀ ਇਹ ਨਸਲੀ ਆ ਕਿ ਕੋਈ ਹੋਰ ਰੈਸਟੋਰੈਂਟ ਨਾਲ ਆਂਡੇ ਮਾਰੀ ਜਾਂਦਾ। ਨਿਊਯਾਰਕ ਸ਼ਹਿਰ ਚ ਹਾਰਟ ਅਟੈਕ ਨਾਲ ਜਗਜੀਤ ਸਿੰਘ ਜੋ ਕਿ ਟੈਕਸੀ ਡਰਾਈਵਰ ਸੀ ਉਸਦੀ ਮੌਤ ਹੋ ਗਈ। ਜਿਹੜੀ ਯੈਲੋ ਕੈਬ ਆ ਉਸ ਵਿਚ ਉਸਦੀ ਲਾਸ਼ ਲੱਭੀ। ਅੰਮ੍ਰਿਤਸਰ ਚ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ 4 ਗ੍ਰਿਫ਼ਤਾਰ। ਅਮਰੀਕਾ ਵਿਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਵੱਡੀ ਰਾਹਤ। ਰਿਹਾਇਸ਼ ਦਾ ਸਮਾਂ ਸੀਮਿਤ ਕਰਨ ਵਾਲੇ ਟਰੰਪ ਸਰਕਾਰ ਦੇ ਹੁਕਮਾਂ ਤੇ ਰੋਕ ਲਾ ਦਿੱਤੀ। ਹਰਪ੍ਰੀਤ ਜੀ, ਟਰੰਪ ਨੇ ਜਿਹੜਾ ਟੈਰਿਫ ਲਾਇਆ, ਆਪਾਂ ਨੂੰ ਲੱਗਦਾ ਵੀ ਅਸੀਂ ਬਹੁਤ ਦੁਖੀ ਹਾਂ, ਅਮੈਰੀਕਨ ਬੜੇ ਦੁਖੀ ਆ, ਉਹਨਾਂ ਤੇ ਵੀ ਅਸਰ ਪੈ ਰਿਹਾ। ਹੁਣ ਬਹੁਤ ਸਾਰੇ ਇਹੋ ਜਿਹੇ ਸਟੇਟ ਨੇ ਜਿੱਥੇ ਵੱਡੇ ਵੱਡੇ ਬਿੱਲ ਬੋਰਡ ਲਾਏ ਜਾ ਰਹੇ ਨੇ ਟਰੰਪ ਦੇ ਅਗੇਂਸਟ ਵੀ ਟੈਰਿਫ ਲਾਇਆ ਹੋਇਆ। ਉਧਰੋਂ ਮਿਡ ਇਲੈਕਸ਼ਨਾਂ ਆ ਗਈਆਂ ਨਵੰਬਰ ਦੀਆਂ, ਲੁਧਿਆਣੀ। ਅੱਛਾ, ਜਦੋਂ ਨਾ ਹਿੰਦੁਸਤਾਨ ਦੀ ਕੋਈ ਬੱਚਾ ਜਾਂ ਬੱਚੀ ਜਾਂ ਅਡਲਟ ਕੋਈ ਇੱਥੇ ਮਾਰਕਾ ਗੱਲ ਏ, ਆਪਣਾ ਕੋਈ ਮੇਅਰ ਬਣ ਜੇ ਪੰਜਾਬ ਦੇ ਬਰਨਾਲਿਆਂ ਦੀ ਧੀ, ਬਰਨਾਲੇ ਦਾ ਆਹ ਜਾਂ ਲੁਧਿਆਣੇ ਦਾ ਆਹ, ਹੁਣ ਲਿਖਿਆ ਲੁਧਿਆਣੇ ਦੀ ਧੀ ਹਸਰਤ ਗਿੱਲ ਨੇ ਆਸਟ੍ਰੇਲੀਆ ਕ੍ਰਿਕਟ ਵਿਚ ਬਣਾਈ ਪਛਾਣ। ਲੋ ਕਰ ਲੋ ਕਿ ਉਹਨੂੰ ਪੜਦਾ। ਔਰ ਕੈਨੇਡਾ ਚ ਕੀ ਹੋਇਆ ਕ੍ਰਿਕਟ ਟੀਮ ਨੂੰ, ਸਾਰੀ ਦੀ ਸਾਰੀ ਕਮੇਟੀ ਜੀ ਚੱਕ ਕੇ ਬਾਹਰ ਮਾਰੀ। ਬਿਸ਼ਨੋਈ ਵਿੱਚੀ ਤੁਰਿਆ ਫਿਰਦਾ, ਵਿੱਚੀ ਹੋਰ ਪੈਸਿਆਂ ਨਾਲ ਖਬਲਾ, ਪਤਾ ਨੀ ਕੀ ਕੁਛ ਹੋ ਰਿਹਾ ਇਹਨਾਂ ਮੁਲਕਾਂ ਚ। ਖੈਰ ਜਾਣੇ ਆਉਂਦੇ ਆ, ਸਟੇ ਟਿਊਨ ਜੀ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ

0: ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
1: ਇੰਸਪੈਕਟਰ ਸਾਹਿਬ।
2: ਹਾਂਜੀ ਮੈਡਮ ਜੀ, ਇੱਕ ਮਿੰਟ ਘਬਰਾਏ ਬੜੇ, ਬੈਠੋ ਕੁਰਸੀ ਲਓ।
1: ਨਹੀਂ ਨਹੀਂ, ਮੇਰੀ ਗੱਲ ਸੁਣੋ ਤੁਸੀਂ।
2: ਹਾਂਜੀ ਹਾਂਜੀ ਸੁਣਦੇ ਆ। ਓਏ ਪਾਣੀ ਦਾ ਗਲਾਸ ਲਿਆ ਬੀਬੀ ਲਈ।
1: ਨਹੀਂ ਨਹੀਂ, ਪਲੀਜ਼ ਮੇਰੀ ਗੱਲ ਸੁਣ ਲਓ ਪਹਿਲਾਂ।
2: ਹਾਂਜੀ ਹਾਂਜੀ ਦੱਸੋ।
1: ਮੇਰਾ ਘਰ ਵਾਲਾ ਇੱਕ ਹਫ਼ਤੇ ਪਹਿਲਾਂ ਆਲੂ ਲੈਣ ਗਿਆ ਸੀ, ਹਾਲੇ ਤਾਈ ਨੀ ਮੁੜਿਆ।
2: ਅਦਾ ਫੇਰ ਕਿਹੜੀ ਗੱਲ ਹੈ ਭੈਣ ਜੀ, ਤੁਸੀਂ ਗੋਭੀ ਬਣਾ ਲਓ।
3: ਫਿੱਟੇ ਮੂੰਹ ਤੇਰੇ।
4: From the Dave Tatlin News Desk, locally covered, nationally connected.
5: ਗੋਟਨੇ ਚ ਬਜ਼ੁਰਗ ਜੋੜੇ ਤੇ ਹਮਲਾ ਕਰਨ ਵਾਲੀ ਲੜਕੀ ਦੀ ਹੋਈ ਪਛਾਣ। ਇੰਡੀਆ ਨਿਊਜ਼ੀਲੈਂਡ FTA, ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਵਪਾਰਕ ਸਮਝੌਤਾ ਪਾਸ ਕੀਤਾ। ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕੀਤਾ ਤਲਬ। ਅਰਬ ਸਾਗਰ ਵਿਚ ਜੰਗੀ ਬੇੜੇ ਦੀ ਟੱਕਰ ਤੇ ਜਤਾਇਆ ਸਖ਼ਤ ਇਤਰਾਜ਼। ਐਂਬੂਲੈਂਸ ਹਾਦਸੇ ਵਿਚ ਮਿਲਟਨ ਦੇ ਡਰਾਈਵਰ ਤੇ ਦੋ ਪੈਰਾਮੈਡਿਕਸ ਜਿਹੜੇ ਸੀ ਗੰਭੀਰ ਜ਼ਖਮੀ ਹੋਏ ਤੇ ਉਹਦੇ ਦੋਸ਼ ਲਾਏ ਗਏ ਨੇ। ਔਰੰਜਵਿਲ ਦੇ ਨਾਰਥ ਵਿਚ ਸਕੂਲੀ ਬੱਸ ਪਲਟਣ ਨਾਲ ਡਰਾਈਵਰ ਜ਼ਖਮੀ। ਹਰਪ੍ਰੀਤ ਜੀ, ਜਿਹੜੇ ਛੋਟੇ ਬੱਚੇ, ਇਹਨਾਂ ਦਾ ਹੋਰ ਵੀ ਕੋਈ ਪਲਾਨ ਹੈ ਜਿਹਦੇ ਪੈਸੇ ਬਚ ਸਕਣ?
6: ਬਿਲਕੁਲ ਦੇਵ ਜੀ, ਸੋ ਜਦੋਂ ਆਪਾਂ RESP ਪਲਾਨ ਦੀ ਗੱਲ ਕਰਦੇ ਹਾਂ ਜਿਹੜੀ ਕਿ ਫਰਦਰ ਐਜੂਕੇਸ਼ਨ ਦੇ ਲਈ ਯੂਜ਼ ਹੁੰਦੀ ਆ, ਐਂਡ ਬਹੁਤ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਨੇ RESP ਦਾ ਪਲਾਨ ਕਰਵਾਇਆ ਹੋਇਆ, ਉਹਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਹੋਈ ਹੈ, ਐਂਡ ਉਸ ਤੋਂ ਬਾਅਦ ਵੀ ਪੇਰੈਂਟਸ ਚਾਹੁੰਦੇ ਹੁੰਦੇ ਆ ਕਿ ਅਸੀਂ ਕੋਈ ਇੱਦਾਂ ਦਾ ਪਲਾਨ ਕਰ ਸਕੀਏ ਜਿਹਦੇ ਵਿੱਚ ਚਲੋ ਉਹਨਾਂ ਦੀ ਇੰਸ਼ੋਰੇਬਿਲਟੀ ਵੀ ਲੌਕ ਹੋ ਸਕੇ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਸਕੇ, ਪਲੱਸ ਨਾਲ ਇਹ ਹੈਗਾ ਆ ਕਿ ਇਨ ਫਿਊਚਰ ਦੇ ਵਿੱਚ ਉਸ ਪਲਾਨ ਦੇ ਵਿੱਚ ਕੋਈ ਨਾ ਕੋਈ ਕੈਸ਼ ਵੈਲਿਊ ਜਨਰੇਟ ਹੋ ਸਕੇ ਜਿਹੜੀ ਕਿ ਉਹ ਲੇਟਰ ਆਨ ਉਹਨੂੰ ਪਾਲਿਸੀ ਦੇ ਵਿੱਚੋਂ ਯੂਜ਼ ਕਰ ਸਕਦੇ ਆ। ਤਾਂ ਸਪੈਸ਼ਲੀ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੈਗਾ ਆ, ਇਸ ਪਲਾਨ ਦੀ ਆਪਾਂ ਬਹੁਤ ਇਨਫੋਰਮੇਸ਼ਨ ਦਿੰਦੇ ਹਾਂ। ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦਾ ਇਹ ਪਲਾਨ ਕਰਾਉਂਦੇ ਵੀ ਆ, ਕਿਉਂਕਿ ਇਹਦੇ ਪਲਾਨ ਦੇ ਵਿੱਚ ਇਹ ਹੈਗਾ ਆ ਕਿ ਜਿੰਨੀ ਵੀ ਕਵਰੇਜ ਤੁਸੀਂ ਆਪਣੇ ਬੱਚੇ ਦੀ ਲੈਣੇ ਹੈਗੇ ਆ, ਚਾਹੇ ਤੁਸੀਂ $1,00,000 ਤੋਂ ਸ਼ੁਰੂ ਕਰ ਲਓ, ਚਾਹੇ ਤੁਸੀਂ $2,00,000 ਤੋਂ ਸ਼ੁਰੂ ਕਰ ਲਓ, ਜਿੰਨੀ ਵੀ ਤੁਹਾਡੀ ਅਫੋਰਡੇਬਿਲਟੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਆ। ਐਂਡ ਇੱਕ ਤਾਂ ਜਿਹੜੀ ਇੰਸ਼ੋਰੈਂਸ ਹੈਗੀ ਆ ਵਿਦ ਡਿਵੀਡੈਂਡਸ, ਐਵਰੀ ਈਅਰ ਕਵਰੇਜ ਇਨਕਰੀਜ਼ ਹੋਊਗੀ। ਦੂਸਰੀ ਚੀਜ਼ ਇਹ ਹੈਗੀ ਆ ਕਿ ਇਸ ਪਾਲਿਸੀ ਦੇ ਵਿੱਚ ਜਿੱਦਾਂ ਜਿੱਦਾਂ ਡਿਵੀਡੈਂਡਸ ਮਿਲਣਗੇ, ਕੈਸ਼ ਵੈਲਿਊ ਜਨਰੇਟ ਹੋਊਗੀ। ਉਹ ਜਿਹੜੀ ਕੈਸ਼ ਵੈਲਿਊ ਹੈਗੀ ਆ, ਜਿਹੜਾ ਵੀ ਮਨੀ ਬੈਕ ਪੋਰਸ਼ਨ ਆ, ਪੇਰੈਂਟਸ ਯੂਜ਼ ਕਰ ਸਕਦੇ ਆ ਜਦੋਂ ਵੀ ਉਹਨਾਂ ਨੂੰ ਚਾਹੀਦੇ ਹੋਣ, ਚਾਹੇ ਉਹ ਪਾਲਿਸੀ ਦੇ ਵਿੱਚੋਂ ਲੋਨ ਲੈ ਕੇ, ਚਾਹੇ ਉਹਨੂੰ ਕੋਲੈਟਰਲ ਕਰਕੇ, ਚਾਹੇ ਉਹ ਪਾਲਿਸੀ ਨੂੰ ਸਰੈਂਡਰ ਕਰਕੇ। ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਸ ਪਾਲਿਸੀ ਦੇ ਵਿੱਚ ਹੋਣਗੀਆਂ, ਤੇ ਬੱਚਿਆਂ ਦੀ ਜਿਹੜੀ ਇਹ ਕਵਰੇਜ ਹੈਗੀ ਆ ਉਹ $1,00,000 ਦੀ ਜੀ ਵੀ ਤੁਸੀਂ ਲਈ ਹੈਗੀ ਆ, ਤਾਂ ਬਹੁਤ ਇੱਦਾਂ ਦੇ ਪਲਾਨ ਹੈਗੇ ਆ। ਜਦ ਤੱਕ ਉਹਨਾਂ ਦੀ ਏਜ ਜਿਹੜੀ ਹੈਗੀ ਆ 50-55-60 ਸਾਲ ਦੀ ਹੋਣੀ ਆ, ਉਦੋਂ ਤੱਕ ਇਹ ਪਾਲਿਸੀ $1,000,000 ਤੋਂ ਉੱਪਰ ਨੂੰ ਕ੍ਰੋਸ ਕਰ ਜਾਂਦੀ ਆ। ਸੋ ਤੁਹਾਡੇ ਬੱਚਿਆਂ ਦੇ ਲਈ ਕੀ ਕੋਟੇਸ਼ਨ ਆਊਗੀ ਇਸ ਪਲਾਨ ਦੀ, ਕਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲੈਣੀ ਆ, ਕਿੰਨਾ ਪ੍ਰੀਮੀਅਮ ਪੇ ਕਰਨਾ ਆ, ਤੇ ਉਹਦੇ ਹਿਸਾਬ ਦੇ ਨਾਲ ਕਰੰਟ ਡਿਵੀਡੈਂਡ ਸਕੇਲ ਦੇ ਹਿਸਾਬ ਦੇ ਨਾਲ ਕੀ ਨੰਬਰਸ ਆਉਂਦੇ ਹੈਗੇ ਆ ਉਹਨਾਂ ਦੀ ਕੈਸ਼ ਵੈਲਿਊ ਦੇ ਤੇ ਡੈਥ ਬੈਨੀਫਿਟ ਦੇ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਕੋਲੋਂ ਸਮਝ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-8171-700-416-817-6500-817-6500।
5: ਯੂਰਪੀਅਨ ਯੂਨੀਅਨ ਨੇ ਕੈਨੇਡਾ ਸਬੰਧਾਂ ਨੂੰ ਹਾਈਸਟ ਲੈਵਲ ਤੇ ਲਿਜਾਣ ਦਾ ਫੈਸਲਾ ਕੀਤਾ। ਸੀਐਮ ਮਾਨ ਦੀ ਪਤਨੀ ਨੇ ਤਿੰਨ ਨੇਤਾਵਾਂ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਕੇਸ। ਸੁਣੋ ਤੇ ਆਏ, ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ £10.699 ਦਾ, ਸਵਰਨਾ ਚੱਕੀ ਆਟਾ £20.1099 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ £19.99 ਦੀ, 2% ਦੁੱਧ 4 ਲੀਟਰ £4.99, ਹਲਦੀਰਾਮ ਦੇ ਦੋ ਸਨੈਕ ਚੱਕੋ £3.99 ਦੇ, ਬਰਾਡ ਵੈਜੀ ਬਰਗਰ £4.99, ਬਾਲਟੀ ਚ ਗੋਡਲੋ 5 ਕਿਲੋ £8.99, ਟਾਟਾ ਟੀ 1 ਕਿਲੋ £9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002-647-201-6002-201-6002। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ

0: मुझे पसंद नहीं करते ये मेरी समस्या नहीं है, ये आपकी समस्या है। इज योर प्रॉब्लम।
1: दैट्स राइट, इज योर प्रॉब्लम।
0: आई एम देव टाटला एंड यू आर नॉट। ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਕੀ ਅਪਡੇਟ ਹੈ?
2: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਫ ਲੱਗਣ ਤੋਂ ਬਾਅਦ ਪ੍ਰਾਈਸਿਸ ਇੰਕਰੀਜ਼ ਹੋਈਆਂ। 25% ਦਾ ਟੈਰਫ ਸੀਗਾ ਤੇ 5% ਫਰੇਟ ਇੰਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਆ। $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828, 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
3: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ ਹੋ ਕਰ

0: Alma News Desk. Locally covered, nationally connected.
1: ਪਰਾਲੀ ਸਾੜੀ ਤਾਂ 2 ਸਾਲ ਲਈ ਮੰਡੀ ਤੋਂ ਬੈਨ, 30,000 ਤੱਕ ਜੁਰਮਾਨਾ। ਤਹਿਰਾਨ ਸਹੀ ਸਮੇਂ ਤੇ ਦੱਸੇਗਾ ਕਿ ਅਮਰੀਕਾ ਦੇ ਫੌਜੀ ਕਿੰਨੇ ਮਰੇ ਨੇ। ਹੁਣ ਦੱਸ ਦੇ ਯਾਰ, ਮਿਡ ਟਰਮ ਇਲੈਕਸ਼ਨ ਆ ਰਹੀ ਆ। ਭਾਰਤੀ ਜਹਾਜ਼ਾਂ ਵੱਲੋਂ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਤੇ ਲੱਗੀ ਪਾਬੰਦੀ 24 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਮਿਡਲ ਈਸਟ ਵਿਚ ਤਣਾਅ ਵਧਿਆ। ਹੂਤੀਆਂ ਨੇ ਸਾਊਦੀ ਅਰਬ ਤੇਲ ਸਹੂਲਤਾਂ ਤੇ ਹਵਾਈ ਅੱਡੇ ਤੇ ਹਮਲਾ ਕੀਤਾ। ਮੱਕਾ ਤੇ ਡਰੋਨ ਹਮਲੇ ਕੀਤੇ। ਹਰਪ੍ਰੀਤ ਜੀ, ਜੈਨਫਰ ਲੋਪੇਸ, ਉਹਨੂੰ ਤਾਂ ਜਾਣਦੇ ਹੋ ਹੁਣ, ਉਹਨੇ ਬੈਲੇਅਰ ਤੇ ਆਪਣਾ ਮਕਾਨ ਵੇਚਿਆ $34 million ਦਾ। ਇਹ ਨੀ ਖਬਰ $34 million ਦਾ ਵੇਚਿਆ, $8.5 million ਜਿੰਨਾ ਆਸਕਿੰਗ ਸੀ ਉਹ ਤੋਂ ਘੱਟ ਮਿਲ ਗਿਆ, ਇਹ ਖਬਰ ਆ। ਵਿਕਟੋਰੀਆ ਵਿਚ ਸੜਦੇ ਵਾਹਨ ਵਿਚੋਂ ਲਾਸ਼ ਮਿਲੀ ਜੀ। ਸਰੀ ਵਿਚ ਹਿੱਟ ਐਂਡ ਰਨ ਦੇ ਘਟਨਾ ਵਿਚ ਇਕ ਬੱਚੇ ਦੀ ਮੌਤ ਅਤੇ 2 ਜ਼ਖਮੀ ਹੋਣ ਤੋਂ ਬਾਅਦ ਡਰਾਈਵਰ ਤੇ ਦੋਸ਼ ਲਾਏ ਗਏ ਨੇ। 20 ਲੋਕ ਮਾਰੇ ਗਏ ਜਦੋਂ ਇਜ਼ਰਾਈਲ ਨੇ ਇਕ ਬਿਲਡਿੰਗ ਦੇ ਵਿਚ ਅਟੈਕ ਕੀਤਾ ਗਾਜ਼ਾ ਅੰਦਰ। ਫੈਡਰਲ ਸਰਕਾਰ ਵੱਲੋਂ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰ ਵਧਾਏ ਜਾਣ ਦੀ ਉਮੀਦ ਹੈ। ਹਰਪ੍ਰੀਤ ਨੇ ਜਦੀ ਕੰਨ ਖੜੇ ਕਰ ਲਏ, USA ਦੀ ਗੱਲ ਹੈ ਜੀ ਇਹ। ਲਾਸ ਏਂਜਲਸ ਵਿਚ ਹੈਲੀਕਾਪਟਰ ਹਾਸਾਗ੍ਰਾਸ ਹੋਣ ਕਾਰਨ ਪੱਤਰਕਾਰ ਅਤੇ ਪਾਇਲਟ ਦੀ ਮੌਤ। ਅਗਲੀ ਖਬਰ ਜਿਹੜਾ ਧਿਆਨ ਨਾਲ ਸੁਣਿਓ, ਅਸੀਂ ਕੈਨੇਡਾ ਵਿਚ ਰਾਜ ਕਰਾਂਗੇ, ਬਿਸ਼ਨੋਈ ਕਹਿੰਦਾ। ਦੱਸੋ ਹੱਦ ਹੋ ਗਈ ਬਾਈ। ਐਨੀਵੇ, ਹੋਰ ਕੀ ਐਡ ਕਰਨਾ ਚਾਹੋਗੇ ਹਰਪ੍ਰੀਤ ਜੀ?
2: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਬੱਚਿਆਂ ਦੀ ਪਲੈਨਿੰਗ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀ RESP, ਉਹਨਾਂ ਦੀ ਐਜੂਕੇਸ਼ਨ ਦੇ ਲਈ, ਉਹਨਾਂ ਦੇ ਵਧੀਆ ਫਿਊਚਰ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਹੈ ਕਿ ਪਹਿਲਾਂ ਸਾਡੇ ਕੋਲ ਐਜ਼ ਆ ਪੇਰੈਂਟ ਆਪਣੀ ਕਵਰੇਜ ਹੋਵੇ, ਕਿਉਂਕਿ ਬੱਚਿਆਂ ਦਾ ਇੰਸ਼ੋਰੈਂਸ ਦਾ ਪਲਾਨ ਕਰਾਉਣ ਦਾ ਪਰਪਜ਼ ਇਹ ਹੁੰਦਾ ਹੈਗਾ ਕਿ ਉਹਦੇ ਵਿੱਚ ਚਲੋ ਕੈਸ਼ ਵੈਲਿਊ ਜਨਰੇਟ ਹੋ ਰਹੀ ਆ, ਉਹਨਾਂ ਦੀ ਅਰਲੀ ਏਜ ਦੇ ਵਿੱਚ ਇੰਸ਼ੋਰੇਬਿਲਟੀ ਲੌਕ ਹੋ ਰਹੀ ਆ, ਪਰ ਮੇਨ ਜਿਹੜੀ ਇੰਸ਼ੋਰੈਂਸ ਦੀ ਨੀਡ ਹੈਗੀ ਆ ਐਜ਼ ਆ ਪੇਰੈਂਟ ਸਾਨੂੰ ਆ ਕਿ ਕੱਲ ਨੂੰ ਇਨਕੇਸ ਅਗਰ ਇੱਕ ਪੇਰੈਂਟ ਨੂੰ ਕੁਛ ਹੋ ਜਾਂਦਾ ਹੈਗਾ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਘਰ ਦੇ ਖਰਚੇ ਹੈਗੇ ਆ, ਜਿਹੜੀਆਂ ਸਾਡੀਆਂ ਲਾਇਬਿਲਟੀਜ਼ ਆ, ਸੋ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਵਰ ਹੋ ਸਕਣ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ, ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ, ਪਤਾ ਨਹੀਂ ਸਾਡੀ ਅਫੋਰਡੇਬਿਲਟੀ 'ਚ ਆਉਣਾ ਕਿ ਨਹੀਂ ਆਉਣਾ, ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰਦੇ ਆ, ਹਰੇਕ ਪਰਸਨ ਦੇ ਬਜਟ 'ਚ ਆਉਣ ਵਾਲੇ ਪਲਾਨ ਡਿਜ਼ਾਈਨ ਕੀਤੇ ਜਾ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ, ਚਾਹੇ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟ ਕਰ ਲਓ, ਚਾਹੇ ਤੁਸੀਂ ਜਿਹੜੇ ਕੰਬੀਨੇਸ਼ਨ ਦੇ ਵਿੱਚ ਪਲਾਨ ਲੈ ਸਕਦੇ ਆ। ਕਈ ਵਾਰ ਸਾਡਾ ਕੰਸਰਨ ਹੁੰਦਾ ਕਿ ਅਸੀਂ ਕਿੰਨੀ ਕੁ ਅਮਾਊਂਟ ਦੀ ਕਵਰੇਜ ਲਈਏ, ਕਿਹੜੇ ਵਾਲਾ ਪਲਾਨ ਲਈਏ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਆ ਕਿ ਜਦੋਂ ਵੀ ਆਪਾਂ ਪਾਲਿਸੀ ਕਰਵਾਉਂਦੇ ਆ, ਆਪਾਂ ਇਹ ਜ਼ਰੂਰ ਦੇਖੀਏ ਕਿ ਸਾਡੀਆਂ ਕਿੰਨੀਆਂ ਲਾਇਬਿਲਟੀਜ਼ ਆ। ਸੋ ਸਾਡੇ ਇਨਕਮ ਦੇ ਅਕੋਰਡਿੰਗਲੀ ਅਗਰ ਅੱਜ ਅਸੀਂ ਨਹੀਂ ਰਹਿੰਦੇ ਪਿਕਚਰ ਦੇ ਵਿੱਚ, ਤਾਂ ਅਗਲੇ ਰਿਟਾਇਰਮੈਂਟ ਦੀ ਏਜ ਤੱਕ ਅਸੀਂ ਕਿੰਨੀ ਕੁ ਇਨਕਮ ਅਰਨ ਕਰ ਲੈਣੀ ਸੀ।
1: ਓਕੇ,
2: ਸੋ ਜੇ ਬੰਦੇ ਦੀ ਇਨਕਮ ਅੱਜ $1,00,000 ਦੀ ਆ ਤੇ ਬੰਦੇ ਦੀ ਏਜ 30 ਸਾਲ ਆ, ਇਹਦਾ ਮਤਲਬ ਇਹ ਆ ਕਿ $1,00,000 ਤਾਂ ਆਉਣਾ ਹੀ ਸੀ ਨਾ ਘਰ ਦੇ ਵਿੱਚ ਅਗਲੇ 35 ਸਾਲ ਦੇ ਲਈ, ਜਦ ਤੱਕ ਬੰਦਾ ਰਿਟਾਇਰ ਨਹੀਂ ਹੁੰਦਾ। ਸੋ ਉਹ ਚੀਜ਼ਾਂ ਕੈਲਕੂਲੇਟ ਕਰਕੇ ਤੇ ਪਲੱਸ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੇ ਬੱਚੇ ਹੈਗੇ ਆ, ਕੱਲ ਨੂੰ ਇਨਕੇਸ ਤੁਸੀਂ ਪਿਕਚਰ ਦੇ ਵਿੱਚ ਨਹੀਂ ਹੈਗੇ, ਤਾਂ ਜਿਹੜੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਪੈਸੇ ਚਾਹੀਦੇ ਆ, ਉਹਦੇ ਲਈ 19 ਅਮਾਊਂਟ ਜਿਹੜੀ ਹੈਗੀ ਆ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਵਰ ਕਰਦੀ ਹੋਣੀ ਚਾਹੀਦੀ ਆ। ਐਂਡ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹ ਜਿਹੜੇ ਪਲਾਨ ਹੈਗੇ ਆ, ਕਈ ਵਾਰ ਆਪਾਂ ਲੱਗਦਾ ਹੁੰਦਾ ਉਹ ਸਾਡੀ ਨੀਡ ਤਾਂ ਮਿਲੀਅਨਸ ਆਫ ਡਾਲਰਸ ਦੇ ਵਿੱਚ ਆ ਗਈ, ਇੰਨੀ ਵੱਡੀ ਪਾਲਿਸੀ ਆਪਾਂ ਕਿੱਦਾਂ ਅਫੋਰਡ ਕਰਾਂਗੇ, ਤਾਂ ਟਰਮ ਇੰਸ਼ੋਰੈਂਸ ਇਹਦਾ ਬੈਸਟ ਸੋਲੂਸ਼ਨ ਆ। ਉਹਦੇ ਨਾਲ ਇਹ ਹੈਗਾ ਆ ਕਿ ਤੁਹਾਡਾ ਪ੍ਰੀਮੀਅਮ ਘੱਟ ਹੋਊਗਾ, ਵਧੀਆ ਅਮਾਊਂਟ ਦੀ ਕਵਰੇਜ ਮਿਲ ਜੂਗੀ, ਐਂਡ ਲੇਟਰ ਔਨ ਉਹਨਾਂ ਪਲਾਨਸ ਨੂੰ ਤੁਸੀਂ ਕਦੀ ਵੀ ਪਰਮਾਨੈਂਟ ਆਪਸ਼ਨਸ ਦੇ ਵਿੱਚ ਬਿਨਾਂ ਮੈਡੀਕਲ ਤੋਂ ਚੇਂਜ ਕਰਵਾ ਸਕਦੇ ਆ। ਐਂਡ ਅਗਰ ਤੁਸੀਂ ਹੁਣ ਤੋਂ ਹੀ ਕੰਬੀਨੇਸ਼ਨ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ, ਜਿਹਦੀ ਥੋੜੀ ਅਮਾਊਂਟ ਪਰਮਾਨੈਂਟ ਹੋਵੇ, ਥੋੜੀ ਅਮਾਊਂਟ ਟਰਮ ਹੋਵੇ, ਤਾਂ ਉਹ ਵੀ ਚੀਜ਼ਾਂ ਦੇ ਸੋਲੂਸ਼ਨ ਹੈਗੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿ ਕਿੱਦਾਂ ਤੁਹਾਡਾ ਇਹ ਜਿਹੜਾ ਪਲਾਨ ਹੈਗਾ ਉਹਨੂੰ ਡਿਜ਼ਾਈਨ ਕੀਤਾ ਜਾ ਸਕਦਾ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
1: ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਨੇ ਜੀ। ਤੰਦੂਰੀ ਗ੍ਰਿਲ ਤੇ ਸੇਲ ਚੱਲ ਰਹੀ ਹੈ, ਸਪੈਸ਼ਲ ਸੇਲ। ਇਹ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, 25 ਸੈਂਡਲਵੁੱਡ ਵੈਸਟ ਤੇ। ਵੈਜੀ ਥਾਲੀ 499 ਦੀ ਹੈ ਜੀ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਨੇ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਵਾਲਾ 699 ਦਾ ਹੈ, ਔਰ ਇਸ ਦੇ ਨਾਲ ਨਾਲ ਚਣਾ ਭਟੂਰਾ 399 ਦਾ, ਵੈਜੀ ਬਰਗਰ 399 ਦਾ ਮਿਲੇਗਾ। ਅਰਬੀ ਜੀ, ਜਿਹੜੀ ਕੈਨੇਡਾ ਚ ਰਾਜ ਕਰਾਂਗੇ, ਬਿਸ਼ਨੋਈ ਨੇ ਦੱਸਿਆ, ਉਹ ਆਪ ਹੀ ਨਹੀਂ ਉਹਨੇ ਬਿਆਨ ਦਿੱਤਾ, ਉਹਨੇ ਇੱਕ ਚਿੱਠੀ ਲਿਖ ਕੇ ਇੱਥੇ ਪੁਲਿਸ ਨੂੰ ਭੇਜੀ, ਜਿਹੜੀ ਕਿ CBC ਨਿਊਜ਼ ਦੇ ਸਾਹਮਣੇ ਆਈ ਆ। ਹੁਣ
3: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ Dave Tatla, and you are not. ਅਮਰੀਕਾ ਵਿੱਚ ਪੜ੍ਹੇ ਲਿਖੇ ਵਿਦੇਸ਼ੀਆਂ ਲਈ ਉੱਥੇ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ ਬਿਹਾਰ ਵਿੱਚ ਹੜ੍ਹਾਂ ਵਿੱਚ 50 ਲੱਖ ਜਿਹੜੇ ਲੋਕ ਨੇ ਫਸੇ ਹੋਏ ਨੇ ਉੱਤਰਾਖੰਡ ਦੇ ਪਥੌਰਾਗੜ੍ਹ ਵਿੱਚ ਜ਼ਮੀਨ ਖਿਸਕ ਗਈ ਯੂਪੀ ਦੇ ਲਖੀਮਪੁਰ ਵਿੱਚ 7 ਘਰ ਨਦੀ ਵਿੱਚ ਵਹਿ ਗਏ MP ਰਾਜਸਥਾਨ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਟਰੰਪ ਕਹਿੰਦਾ ਇਜ਼ਰਾਈਲ ਨੂੰ 26,000 ਕਰੋੜ ਰੁਪਏ ਦੇ ਹਥਿਆਰ ਦੇਣਗੇ ਜਿਸ ਵਿੱਚ 40,000 ਕਿਲੋ ਵਾਲੇ ਤੇ 900 ਕਿਲੋਗ੍ਰਾਮ ਦੇ ਬੰਬ ਸ਼ਾਮਲ ਨੇ ਹਰਪੀ ਜੀ ਇੱਕ ਬੰਦਾ ਲੈਫਟ ਹੈਂਡਡ ਹੈ ਇੱਕ ਬੰਦਾ ਰਾਈਟ ਹੈਂਡਡ ਆ ਜਦੋਂ ਉਹਨੇ ਆਰਤੀ ਤਾਰਨੀ ਆ ਉਹ ਲੈਫਟ ਹੈਂਡ ਨਾਲ ਵੀ ਸਹੀ ਘੁਮਾਏਗਾ ਤੇ ਰਾਈਟ ਹੈਂਡ ਨਾਲ ਵੀ ਸਹੀ ਘੁਮਾਏਗਾ ਮੈਨੂੰ ਤਾਂ ਇਹ ਵੀ ਨੀ ਪਤਾ ਸਹੀ ਪਾਉਂਦਾ ਜੇ ਮੂਰਤੀ ਐ ਕਰ ਲੋ ਜਾਂ ਐ ਕਰ ਲੋ ਇਹਦੀ ਵੀ ਇਸ਼ੂ ਹੈਗਾ ਸਲਮਾਨ ਖਾਨ ਉਲਟੀ ਆਰਤੀ ਕਰ ਰਿਹਾ ਸੀ ਉਹਦੀ ਭੈਣ ਕਹਿੰਦੀ ਓਏ ਓਏ ਦੂਜੇ ਪਾਸੇ ਨੂੰ ਘੁਮਾਉਣ ਨੂੰ ਲੱਦੂ ਖੈਰ ਯੂਰਪ ਦੇ ਵਿੱਚ ਗਰਮੀ ਕਾਰਨ 35,000 ਮੌਤਾਂ ਨਦੀਆਂ ਸੁੱਕ ਗਈਆਂ ਜੰਗਲ ਸੜ ਗਏ ਨੇ ਔਰ ਸਾਡੇ ਨਾਲ ਕਮਲਜੀਤ ਜੀ ਹਾਜ਼ਰ ਨੇ ਸਰ ਵੈਲਕਮ ਟੂ ਦਾ ਸ਼ੋ
4: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ
4: ਬਹੁਤ ਵਧੀਆ ਦੇਵ ਜੀ ਬਹੁਤ ਵਧੀਆ
1: ਵਧੀਆ ਚਾਹੀਦਾ ਕੀ ਸਮਾਚਾਰ ਹੈ
4: ਸਮਾਚਾਰ ਦੇਵ ਜੀ ਇਹ ਆ ਜਦੋਂ ਆਪਾਂ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਗੱਲ ਕਰਦੇ ਨਾ ਫਸਟ ਆਫ ਆਲ ਤਾਂ ਮੈਂ ਤੁਹਾਨੂੰ ਇੱਥੇ ਜਿਵੇਂ ਕਹਿੰਦੇ ਹੁੰਦੇ ਇੱਕ ਰਿਕੁਐਸਟ ਵਾਲੀ ਗੱਲ ਹੀ ਹੋ ਜਾਂਦੀ ਸਭ ਨੂੰ ਜਦੋਂ ਵੀ ਤੁਸੀਂ ਕੋਈ ਮੋਰਗੇਜ ਦਾ ਕੰਮ ਕਰਾਉਣਾ ਜਦੋਂ ਤੁਸੀਂ ਘਰ ਬਾਰ ਲੈਣਾ ਜਾਂ ਤੁਸੀਂ ਕੋਈ ਰੀਫਨਾਂਸ ਕਰਾਉਣੀ ਰੀਨਿਊਲ ਕਰਾਉਣੀ ਇੱਕ ਵਾਰੀ ਨੀ ਮੈਂ ਕਹੂੰਗਾ ਮੈਥੋਂ ਨੀ ਭਾਵੇਂ ਕਿਸੇ ਹੋਰ ਤੋਂ ਵੀ ਭਾਵੇਂ 10 ਨੀ 20 ਥਾਵਾਂ ਤੋਂ 100 ਵਾਰੀ ਸੋਚ ਕੇ ਕੰਮ ਕਰਵਾ ਲਓ ਕਿਉਂਕਿ ਅੱਜ ਕੱਲ ਦਾ ਟਾਈਮ ਦੇਵ ਜੀ ਲਿਟਰਲੀ ਉਹ ਕੰਮ ਆ ਗਿਆ ਜਿਵੇਂ ਆਪਾਂ ਕਹਿੰਦੇ ਹੁੰਦੇ ਸੀਗੇ ਨਾ ਵੀ ਜਿਵੇਂ ਬਹੁਤ ਦਿਨਾਂ ਦੇ ਕਿਸੇ ਚੀਜ਼ ਦੀ ਵੇਟ ਕਰਦੇ ਵੀ ਹੁਣ ਉਹ ਸਮਾਂ ਆ ਗਿਆ ਹੁਣ ਉਹ ਸਮਾਂ ਆ ਗਿਆ ਦੇਵ ਜੀ ਜਿੱਥੇ ਤੁਹਾਡੇ ਕੋਲੇ ਗਲਤੀ ਦੀ ਗੁੰਜਾਇਸ਼ ਹੈਣੀ ਗੀ ਜੇ ਤੁਸੀਂ ਇੱਕ ਵਾਰੀ ਫਾਈਨਾਂਸ ਦੇ ਰਿਗਾਰਡਿੰਗ ਤੁਸੀਂ ਆਪਦੇ ਮੋਰਗੇਜ ਦੇ ਰਿਗਾਰਡਿੰਗ ਇੱਕ ਵਾਰੀ ਤੁਸੀਂ ਗਲਤੀ ਕਰ ਲਈ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਬਾਅਦ ਚ ਤੁਸੀਂ ਨਾ ਪੈਰਾਂ ਤੇ ਨਹੀਂ ਆਇਆ ਜਾਣਾਗਾ ਕਿਉਂਕਿ ਬਾਅਦ ਚ ਸਿੱਧੀਆਂ ਗੱਲ ਜਾ ਕੇ ਬੈਂਕਰਪਸੀ ਤੇ ਖੜਦੀ ਤੇ ਪ੍ਰਪੋਜ਼ਲ ਹੀ ਖੜਦੀ ਹੈ ਜਿਹੜੀਆਂ ਕਿ ਆਪਣੇ ਆਮ ਹੀ ਬੰਦਿਆਂ ਨੂੰ ਪਤਾ ਬੈਂਕਰਪਸੀ ਕਰ ਲਓ ਜਾਂ ਪ੍ਰਪੋਜ਼ਲ ਕਰ ਲਓ ਪਰ ਉਹਨਾਂ ਚੀਜ਼ਾਂ ਦਾ ਵੀ ਕਰਕੇ ਕੋਈ ਹੱਲ ਨਹੀਂ ਹੁੰਦਾ ਤੁਹਾਡਾ ਘਰ ਬਾਰ ਵੀ ਚੜਾ ਜਾਂਦਾ ਤੁਹਾਡਾ ਕ੍ਰੈਡਿਟ ਵੀ ਚੜਾ ਜਾਂਦਾ 10-10 ਸਾਲ ਤੁਸੀਂ ਕੋਈ ਪ੍ਰੋਪਰਟੀ ਜਾਂ ਤੁਸੀਂ ਘਰ ਬਾਰ ਈਵਨ ਕਿ ਕ੍ਰੈਡਿਟ ਕਾਰਡ ਵੀ ਨਹੀਂ ਲੈ ਸਕਦੇ ਉਸ ਰਸਤੇ ਪੈਣ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਤੋਂ ਇੱਕ ਗਲਤੀ ਹੋ ਗਈ ਤੇ ਆਪਣੇ ਮੂਹਰੇ ਜਿਹੜੇ ਮੰਜ਼ਲ ਬਹੁਤ ਭਿਆਨਕ ਆ ਜਿਹੜੇ ਉਹਦੇ ਨਤੀਜੇ ਬਹੁਤ ਭਿਆਨਕ ਨਿਕਲਨੇ ਆ ਫੇਰ ਵੀ ਆਪਾਂ ਜੇ ਅਣਗਹਿਲੀ ਕਰੀਏ ਤਾਂ ਫੇਰ ਇਹਦੇ ਵਿੱਚ ਕੋਈ ਬੰਦਾ ਨਹੀਂ ਸਮਝਾ ਸਕਦਾ ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਜਦੋਂ ਤੁਸੀਂ ਘਰ ਬਾਰ ਲੈਂਦੇ ਆ ਪ੍ਰੋਪਰਟੀ ਲੈਂਦੇ ਆ ਪ੍ਰੋਪਰਟੀ ਲਓ ਜੀ ਸਦਕੇ ਲਓ ਜੇ ਤੁਹਾਡੀ ਜੇਬ ਅਫੋਰਡ ਕਰਦੀ ਆ ਤੁਹਾਡੇ ਕੋਲੇ ਡਾਊਨ ਪੇਮੈਂਟ ਹੈਗੀ ਆ ਤੁਹਾਡਾ ਪ੍ਰੋਪਰਟੀ ਲੈਣਾ ਬਣਦਾ ਵੀ ਆ ਕਿਉਂਕਿ ਰੇਟ ਵੀ ਅੱਜ ਕੱਲ੍ਹ ਲੋ ਆਏ ਵੇ ਆ ਜਿਹਨੂੰ ਕੋਈ ਚੰਗੀ ਡੀਲ ਵਧੀਆ ਮਾਰਕੀਟ 'ਚ ਮਿਲ ਜਾਂਦੀ ਆ ਪਰ ਘਰ ਬਾਰ ਲੈਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਮੋਰਗੇਜ ਦੀ ਜ਼ਰੂਰ ਸਿਓਰਟੀ ਲੈ ਲਓ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ ਕਿੱਥੋਂ ਤੱਕ ਸਾਡੀ ਮੋਰਗੇਜ ਹੋ ਸਕਦੀ ਆ ਕਿੰਨੀ ਸਾਨੂੰ ਡਾਊਨ ਪੇਮੈਂਟ ਲੱਗੂਗੀ ਕਿੰਨੀ ਸਾਡੀ ਪੇਮੈਂਟ ਹੋਊਗੀ ਇਹ ਚੀਜ਼ ਸਾਡੀ ਅਫੋਰਡੇਬਿਲਟੀ ਦੇ ਉੱਤੇ ਜਾਂ ਸਾਡੀਆਂ ਜੋਬਾਂ ਦੇ ਨਾਲ ਮੈਚ ਕਰਦੀ ਆ ਜਾਂ ਨਹੀਂ ਕਰਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-416-356-1870 416-356-1870 ਤੇ ਦੂਸਰੀ ਗੱਲ ਦੇਵ ਜੀ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਸੇ ਨਾ ਕਿਸੇ ਟਾਈਮ ਕਰਕੇ ਕਈ ਵਾਰੀ ਕੋਈ ਟਾਈਮ ਚੰਗਾ ਹੁੰਦਾ ਕਈ ਵਾਰੀ ਕੋਈ ਮਾੜਾ ਹੁੰਦਾ ਜ਼ਿੰਦਗੀ ਸਾਰੀ ਸਿੱਧੀ ਨਹੀਂ ਚੱਲਦੀ ਬਹੁਤ ਕਾਰਨਾਂ ਕਰਕੇ ਪ੍ਰਾਈਵੇਟ ਮੋਰਗੇਜ ਲਈ ਹੁੰਦੀ ਆ ਪਰ ਦੇਵ ਜੀ ਪ੍ਰਾਈਵੇਟ ਮੋਰਗੇਜ ਲੈਣਾ ਮਤਲਬ ਇਹ ਹੁੰਦਾ ਵੀ ਤੁਸੀਂ 6 ਮਹੀਨੇ ਲਈ ਲੈ ਲਈ ਜਾਂ ਸਾਲ ਲਈ ਲੈ ਲਈ, ਪਰ ਇਹ ਨੀਗਾ ਵੀ ਤੁਸੀਂ 3 ਸਾਲ ਪ੍ਰਾਈਵੇਟ ਮੋਰਗੇਜ ਨਾਲ ਜੇ ਸਰਵਾਈਵ ਕਰਨਾ ਨਾ, ਤੇ ਉਦੋਂ ਤਾਂ ਫਿਰ ਮੈਂ ਕਹੂੰਗਾ ਤੁਹਾਨੂੰ ਪ੍ਰੋਪਰਟੀ ਸੇਲ ਕੀਤੀ 'ਚ ਹੀ ਫਾਇਦਾ, ਕਿਉਂਕਿ 2-3 ਸਾਲ ਤੁਸੀਂ ਪ੍ਰਾਈਵੇਟ ਮੋਰਗੇਜ ਰੱਖ ਲਈ ਉਹਦੇ ਲਈ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਨਹੀਂ ਹੁੰਦੀ, ਜਿੰਨਾ ਉਹ ਸਾਰਾ ਕੁਛ ਤੁਹਾਡੇ ਤੋਂ ਜਾਣ ਤਾਂ ਸਾਰਾ ਲੈ ਜਾਂਦੇ ਆ। ਸੋ ਕਿਸੇ ਵੀ ਭੈਣ ਭਰਾ ਕੋਈ ਪ੍ਰਾਈਵੇਟ ਮੋਰਗੇਜ ਦੇ ਵਿੱਚ ਸਟੱਕ ਆ ਜਾਂ ਕੋਈ ਬੀ ਲੈਂਡਰ ਦੇ ਨਾਲ ਸਟੱਕ ਆ, ਵੀ ਉਹ ਏ ਲੈਂਡਰ ਦੇ ਨਾਲ ਬੈਂਕ ਆਪਦੀ ਮੋਰਗੇਜ ਕਰਵਾਉਣੀ ਚਾਹੁੰਦਾ, ਵੱਡੀਆਂ ਬੈਂਕਾਂ ਨਾਲ ਕਰਵਾਉਣੀ ਚਾਹੁੰਦਾ, ਜੀ ਸਦਕੇ ਮੋਰਗੇਜ ਹੋ ਵੀ ਜਾਂਦੀ ਆ। ਪਰ ਗੱਲ ਇਹ ਆ ਵੀ ਜੇ ਤੁਸੀਂ ਸਲਾਹ ਹੀ ਲੈਣੀ ਆ ਟਰੱਕ ਤੇ ਬੈਠੇ ਜਾਂ ਆਪਦੇ ਨਾਲ ਦੇ ਨੂੰ ਪੁੱਛ ਲਿਆ ਜਾਂ ਮੇਰੀ ਬੈਂਕ ਚ ਮੋਰਗੇਜ ਹੋਊਗੀ, ਉਹਨੇ ਕਿਹਾ ਤਾਂ ਨਹੀਂ ਹੋਣੀ, ਚੱਲ ਯਾਰ ਚੱਲੀ ਜਾਣ ਦੇ। ਜੇ ਤੁਸੀਂ ਸਲਾਹ ਕਿਸੇ ਪ੍ਰੋਫੈਸ਼ਨਲ ਦੀ ਲਓਗੇ, ਜੇ ਤੁਹਾਨੂੰ ਦੱਸਿਆ ਜਾਊਗਾ, ਗੱਲ ਦੇਵ ਜੀ ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਵਾਂ ਨਾ, ਇੰਨਾ ਚਿਰ ਤੁਹਾਨੂੰ ਵੀ ਆਇਆ ਨੂੰ ਹੋ ਗਿਆ, ਜਿਹੜਾ ਜਿਵੇਂ ਕਹਿੰਦੇ ਹੁੰਦੇ ਸਮੁੰਦਰ ਟੱਪ ਹੀ ਆਇਆ ਨਾ ਇਧਰਲੇ ਪਾਸੇ, ਉਹਨੂੰ ਇੰਨਾ ਕੁ ਸਾਰਾ ਪਤਾ ਹੁੰਦਾ। ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਊਂਗਾ ਤੁਹਾਨੂੰ ਪਤਾ ਲੱਗ ਗਿਆ ਨੀ ਇਹ ਗੱਲ ਫੇਕ ਆ ਜਾਂ ਇਹ ਸਹੀ ਆ ਜਾਂ ਕਿਤੇ ਐਗਜਿਸਟ ਕਰਦੀ ਆ ਜਾਂ ਨਹੀਂ ਕਰਦੀ। ਪਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਕੋਈ ਹੱਲ ਹੋਣਾ, ਜੇ ਆਪਦੇ ਮਨ ਚ ਕਹਾਣੀ ਬਣਾ ਕੇ ਬਹਿ ਗਏ, ਕਿਉਂਕਿ ਅੱਜ ਤੁਹਾਨੂੰ ਘਰੋਂ ਨਿਕਲਣਾ ਔਖਾ ਲੱਗਦਾ, ਅੱਜ ਤੁਹਾਨੂੰ ਕਿਸੇ ਕੋਲੇ ਜਾਣਾ ਔਖਾ ਲੱਗਦਾ, ਪਰ ਅੱਜ ਤਾਂ ਔਖਾ ਪਰ ਤੁਹਾਡਾ ਜੇ ਕੱਲ ਸੌਖਾ ਹੁੰਦਾ ਤਾਂ 1-2 ਘੰਟੇ ਕੱਢ ਲਓਗੇ, ਤਾਂ ਮੈਨੂੰ ਲੱਗਦਾ ਨੀ ਇਹਦੇ ਵਿੱਚ ਕੋਈ ਇਸ਼ੂ ਹੈਗਾ। ਸੋ ਮੌਕੇ ਦੀ ਗੱਲ 100-300 ਸਿਰੇ ਤੇ ਗੰਢ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਅਨਲੈਸ ਤੁਹਾਡੀ ਫਸਟ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਕਿਸੇ ਕਾਰਨ ਕਰਕੇ ਬੀ ਲੈਂਡਰ ਤੋਂ ਮੋਰਗੇਜ ਹੋ ਰਹੀ ਹੈ ਜਾਂ ਕਿਸੇ ਨੂੰ ਖੜੇ ਪੈਰ ਫੰਡ ਵੀ ਚਾਹੀਦੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ, ਬਿਲਕੁਲ ਟਰਾਂਸਪੇਰੈਂਟ ਸਾਫ ਸੁਥਰਾ ਕੰਮ ਕਰਾਉਣਾ, ਜੋ ਕਿਹਾ ਹੋਊਗਾ ਉਹੀ ਕੰਮ ਕਰਵਾਉਣਾ। ਜੇ ਲੋਟ ਕਸੌਟ ਦੀ ਮੋਰਗੇਜ ਦੀ ਲੋਟ ਕਸੌਟ ਤੋਂ ਤੁਸੀਂ ਬਚਣਾ, ਨੰਬਰ 1-1-416-356-1870 416-356-1870 ਕਵਲਜੀਤ ਸਰਾ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇ ਲਈ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ।
1: ਨੋ ਪ੍ਰੋਬਲਮ ਮਾਈ ਫਰੈਂਡ, ਥੈਂਕ ਯੂ ਸੋ ਮਚ। ਸਾਡੇ ਨਾਲ ਅਭਿਸ਼ੇਕ ਜੀ ਵੀ ਜੁੜ ਚੁੱਕੇ ਨੇ। ਅਭਿਸ਼ੇਕ ਜੀ ਵੈਲਕਮ ਅਗੇਨ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
6: ਮੇਰੀ ਗੱਲ ਸੁਣ, ਜਦੋਂ ਤੈਨੂੰ ਗਰਮੀ ਲੱਗਦੀ ਹੈ ਤਾਂ ਤੂੰ ਕੀ ਕਰਦਾ?
7: ਫੇਰ ਮੈਂ ਨਾ ਟੂਟੀ ਥੱਲੇ ਬਹਿ ਜਾਂਦਾ।
6: ਤੇ ਜਦੋਂ ਉਸ ਤੋਂ ਵੀ ਜ਼ਿਆਦਾ ਗਰਮੀ ਲੱਗੇ ਫੇਰ
7: ਟੂਟੀ ਚਲਾ ਲੈਣਾ।

0: ਨੋਟਾਂ ਦੀ ਗੱਲ ਚੱਲੀ ਆ, ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਈਏ। ਜਨਕ ਜੋਲਾ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਗ ਤੇ ਸੋਨਾ ਇਹ ਉੱਪਰ ਜਾ ਰਿਹਾ ਹੈ। ਕਰੂਡ ਆਇਲ ਤੇ ਡਾਲਰ ਜਿਹੜਾ ਹੈ ਇਹ ਸਮੇਂ ਥੱਲੇ ਚੱਲ ਰਿਹਾ ਹੈ।
1: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ Street East, Unit 26, Brampton.
0: ਹਾਂਜੀ ਹਰਪ੍ਰੀਤ ਜੀ,
3: ਬਿਲਕੁਲ ਦੇਵ ਜੀ। ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਆ, ਸਪੈਸ਼ਲੀ ਬੱਚਿਆਂ ਦੀ RESP, ਬੱਚਿਆਂ ਦੀ ਲਾਈਫ ਇੰਸ਼ੋਰੈਂਸ ਤੇ ਆਪਣੇ ਲਾਈਫ ਇੰਸ਼ੋਰੈਂਸ ਦੇ ਬਾਰੇ ਆਪਾਂ ਗੱਲ ਕੀਤੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਪਲਾਨਸ ਹੁੰਦੇ ਆ, ਕਿਹੜਾ ਪਲਾਨ ਤੁਹਾਡੇ ਲਈ ਵਧੀਆ ਰਹਿ ਸਕਦਾ ਆ, ਕਿਹੜੇ ਪਲਾਨ ਦੇ ਵਿੱਚ ਤੁਸੀਂ ਪ੍ਰੋਪਰ ਕੰਟਰੀਬਿਊਸ਼ਨ ਕਰੋ, ਪ੍ਰੋਪਰ ਇਨਵੈਸਟ ਕਰੋ ਤੇ ਤੁਹਾਡੇ ਫਿਊਚਰ ਨੂੰ ਸਿਕਿਓਰ ਕਿੱਦਾਂ ਕਰ ਸਕਦੇ ਆ। ਸਪੈਸ਼ਲੀ ਜਿਵੇਂ ਗੱਲ ਕਰਾਂ, ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਜੇ ਹਜੇ ਤੱਕ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਕੋਈ ਵੀ ਕੰਟਰੀਬਿਊਸ਼ਨ ਨਹੀਂ ਕੀਤੀ ਹੈਗੀ, ਜਾਂ ਫਿਰ ਤੁਸੀਂ TFSA ਦਾ ਅਕਾਊਂਟ ਖੋਲਿਆ ਹੋਇਆ ਆ ਪਰ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਪਾਈ ਹੈਗੀ, ਤਾਂ ਤੁਸੀਂ TFSA ਅਕਾਊਂਟ ਦੇ ਬੈਨੀਫਿਟਸ ਨਹੀਂ ਲੈ ਰਹੇ। TFSA ਅਕਾਊਂਟ ਇੱਦਾਂ ਦਾ ਹੈਗਾ ਆ, ਟੈਕਸ ਫਰੀ ਸੇਵਿੰਗ ਅਕਾਊਂਟ, ਜਿਹਦੇ ਵਿੱਚ ਜਿੰਨੇ ਵੀ ਪੈਸੇ ਤੁਸੀਂ ਕੰਟਰੀਬਿਊਟ ਕਰਦੇ ਆ, ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਕੰਟਰੀਬਿਊਸ਼ਨਸ ਕਰ ਸਕਦੇ ਆ। ਜਦੋਂ ਉਹਦੇ ਉੱਪਰ ਜਿੰਨੀ ਵੀ ਗਰੋਥ ਹੁੰਦੀ ਹੈ, ਜਿੰਨਾ ਵੀ ਆਪਾਂ ਨੂੰ ਇੰਟਰਸਟ ਮਿਲਦਾ ਆ, ਉਹਦੇ ਉੱਪਰ ਆਪਾਂ ਨੂੰ ਕੋਈ ਵੀ ਟੈਕਸ CRA ਨੂੰ ਪੇ ਨਹੀਂ ਕਰਨਾ ਪੈਂਦਾ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ TFSA ਦਾ ਅਕਾਊਂਟ ਨਹੀਂ ਓਪਨ ਕਰਵਾਇਆ, ਇਹ ਇੱਕ ਫੁੱਲੀ ਫਲੈਕਸੀਬਲ ਅਕਾਊਂਟ ਹੈਗਾ ਆ, ਜਿਹਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਚਾਹੋ ਤੁਸੀਂ ਇਸ ਅਕਾਊਂਟ ਦੇ ਵਿੱਚੋਂ ਪੈਸੇ ਵਿਦਡਰਾਅ ਕਰ ਸਕਦੇ ਆ। ਸੋ ਅਗਰ ਤੁਹਾਨੂੰ ਲੱਗੇ ਕਿ ਹਾਂਜੀ ਸਾਨੂੰ ਇਮੀਡੀਏਟਲੀ ਪੈਸੇ ਦੀ ਜ਼ਰੂਰਤ ਆ, ਤਾਂ ਇਹ ਪਲਾਨ ਦੇ ਵਿੱਚ ਕੋਈ ਪੈਨਲਟੀ ਨਹੀਂ ਹੈਗੀ। ਜਦੋਂ ਵੀ ਤੁਸੀਂ ਕੋਈ ਕੰਟਰੀਬਿਊਸ਼ਨ ਪਾਈ ਆ, ਜਿੰਨਾ ਵੀ ਇੰਟਰਸਟ ਮਿਲਿਆ ਹੈਗਾ, ਉਹਨੂੰ ਐਨੀ ਟਾਈਮ ਤੁਸੀਂ ਵਿਦਡਰਾਅ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ TFSA ਅਕਾਊਂਟ ਨਾਲ ਰਿਲੇਟਡ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਾਲ ਰਿਲੇਟਡ, RRSP ਅਕਾਊਂਟ ਆ, ਸੋ ਨੰਬਰ ਹੈਗਾ ਜੀ ਮੇਰਾ 4168176500। ਐਂਡ ਲਾਸਟਲੀ, ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਬੱਚੇ ਤੋਂ ਲੈ ਕੇ ਅਡਲਟ ਤੱਕ, ਜਿਨ੍ਹਾਂ ਦੀ ਏਜ 49 ਜਾਂ 49 ਤੋਂ ਥੱਲੇ ਹੈਗੀ ਆ, $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਕਿਉਂਕਿ ਇਹ ਕਿੱਦਾਂ ਦਾ ਪਲਾਨ ਹੈਗਾ ਆ, ਇਹ ਵੀ CRA ਦੇ ਨਾਲ ਰਜਿਸਟਰਡ ਆ, ਤੇ ਜਿਹੜੇ ਡਿਸੇਬਲ ਪਰਸਨ ਹੈਗੇ ਆ ਉਹਨਾਂ ਦੇ ਅੱਗੇ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਗਵਰਨਮੈਂਟ ਵੱਲੋਂ ਸਪਾਂਸਰਡ ਪਲਾਨ ਹੈਗਾ ਆ। ਸੋ CRA ਵੱਲੋਂ $90,000 ਤੱਕ ਦੀ ਗ੍ਰਾਂਟਸ ਪੇ ਆਊਟ ਹੁੰਦੀਆਂ ਇਹਦੇ ਵਿੱਚ, ਤੇ ਕਿੱਦਾਂ ਤੁਸੀਂ ਇਹ ਗ੍ਰਾਂਟ ਲੈ ਸਕਦੇ ਆ, ਕਿੱਦਾਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ, ਤੇ ਕਿੰਨਾ ਚਿਰ ਤੱਕ ਪਲਾਨ ਰੱਖਣਾ ਹੈਗਾ ਆ, ਉਹ ਸਾਰੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਨੰਬਰ ਹੈਗਾ ਜੀ ਮੇਰਾ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
4: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਓ ਕੀ ਹਾਲ ਚਾਲ ਗੁੱਡੀ ਤੇਰਾ ਬਈ?
5: ਠੀਕ ਹਾਂ ਜੀ, ਤੁਸੀਂ ਸੁਣਾਓ?
4: ਆਈ ਐਮ ਤੇ ਆਲਵੇਜ਼ ਪੱਖਾ ਕੇ
5: ਫਾਈਨ।
4: ਹਾਂਜੀ,
5: ਤੁਸੀਂ ਮੇਰੇ ਕੋਲੋਂ ਇੰਗਲਿਸ਼ ਦੀਆਂ ਕਲਾਸਿਸ ਕਿਉਂ ਨਹੀਂ ਲੈਣੀਆਂ ਸ਼ੁਰੂ ਕਰ ਦਿੰਦੇ?
4: ਅੰਗਰੇਜ਼ੀ ਦੀਆਂ ਕਲਾਸਾਂ ਮੈਨੂੰ ਬਹੁਤ ਲੋੜ ਹੈ। ਮੈਂ ਨਾ ਤੈਨੂੰ ਦੱਸਾਂ, 2 ਦਿਨ ਹੋਏ
5: ਹਾਂਜੀ
4: ਗੋਰੀ ਇੱਕ ਸਮੈਲਾਂ ਦੇ ਲੰਘੀ।
5: ਅੱਛਾ, ਸਮਾਈਲ
4: ਤੇ ਮੈਂ ਬਸ ਨਾ ਘਬਰਾ ਹੀ ਗਿਆ। ਮੈਂ ਕਿਹਾ ਵੀ ਦੇਖ ਮੈਂ ਇਹਨੂੰ ਬੁਲਾ ਲੈਣਾ, ਇਹਨੇ ਅੰਗਰੇਜ਼ੀ ਦਾ ਪਟਾ ਚਾੜ ਲੈਣਾ, ਫੇਰ ਮੈਨੂੰ ਸਮਝ ਨਹੀਂ ਆਉਣੀ।
5: ਐਗਜ਼ੈਕਟਲੀ, ਫੇਰ
4: ਮੈਂ ਸੋਚਦਾ ਵੀ ਜੇ ਥੋੜੀ ਬਹੁਤ ਅੰਗਰੇਜ਼ੀ ਤੂੰ ਮੈਨੂੰ ਸਿਖਾ ਦੇ ਤੇ ਮੇਰੇ ਕਿਤੇ ਕੰਮ ਆਜੂ।
5: ਪਰ ਮੈਨੂੰ ਇੱਕ ਗੱਲ ਦੱਸੋ, ਉਹਦੇ ਬਦਲੇ ਚ ਤੁਸੀਂ ਮੈਨੂੰ ਕੀ ਦਓਗੇ?
4: ਜੋ ਕਹੇ ਕੁੜੀਏ।
5: ਪੱਕੀ ਗੱਲ ਆ?
4: ਪੱਕੀ ਗੱਲ,
5: ਦੇਖ ਲੋ ਫੇਰ।
4: ਇਹ ਵਾਈਟ ਹਾਊਸ ਨਾ ਮੰਗ ਲਈ ਕਿਤੇ ਮੇਰੇ ਕੋਲੋਂ।
5: ਤੁਹਾਡੇ ਨਾਮ ਕਦੋਂ ਲੱਗਿਆ ਵਾਈਟ ਹਾਊਸ?
4: ਮੈਨੂੰ ਪਤਾ ਹੀ ਨਹੀਂ।
5: ਨਹੀਂ
4: ਹੱਦ ਹੋ ਗਈ,
5: ਨਾਲੇ ਤਾਂ ਗੁਰਪ੍ਰੀਤ ਰੌਲਾ ਪਾਉਂਦਾ ਰਹਿੰਦਾ ਵੀ ਓਬਾਮਾ ਸਾਹਿਬ ਮੇਰੇ ਬੱਕੇ ਮਿੱਤਰ ਨੇ।
4: ਨਹੀਂ ਮਿੱਤਰ ਹੋ ਨਾ, ਵਾਈਟ ਹਾਊਸ ਓਬਾਮਾ ਵਾਲਾ ਥੋੜਾ,
5: ਫੇਰ
4: ਮੈਂ ਤਾਂ ਆਪਣੇ ਘਰ ਨੂੰ ਕਲੀ ਕਰਾਈ ਆ।
5: ਓਏ ਮੇਰਿਆ ਰੱਬਾ, ਚਲੋ ਉਹ ਨਹੀਂ, ਚਲੋ ਮੈਂ ਤੁਸੀਂ ਮੈਨੂੰ ਸ਼ਾਪਿੰਗ ਵਗੈਰਾ ਕਰਵਾ ਦਿਓ।
4: ਹਾਂ ਹਾਂ,
5: ਠੀਕ ਆ, ਫੇਰ ਉਸ ਤੋਂ ਇਲਾਵਾ ਆਪਾਂ ਕਿਤੇ ਖਾ ਪੀ ਆਵਾਂਗੇ, ਕਾਫੀ ਕੁਫੀ ਤੇ ਚੱਲ ਪਵਾਂਗੇ, ਹਨਾ। ਇਹਦੇ ਇਲਾਵਾ ਜੇ ਤੁਸੀਂ ਮੈਨੂੰ ਪੰਜਾਬੀ ਦੀਆਂ ਕਲਾਸਿਸ ਦੇ ਦੋ ਤਾਂ।
4: ਨਹੀਂ ਮੇਰੇ ਕੋਲੋਂ ਤੂੰ ਨਾ ਲੈ।
5: ਕਿਉਂ?
4: ਤੂੰ ਕਹੇ ਬੀਬੀ ਕੋਲੋਂ ਲੈ।
5: ਪਰ ਇਹਦਾ ਕੀ ਰੀਜ਼ਨ ਆ?
4: ਚੱਕਰ ਇਹ ਆ ਵੀ ਮੇਰੇ ਕੋਲੋਂ ਪੰਜਾਬੀ ਦੇ ਵਿੱਚ ਗੱਲ ਕਰਦੇ ਕਰਦੇ ਨਾ ਭੈਣ।
5: ਨਹੀਂ ਨਹੀਂ, ਨੋ
4: ਜੀ ਟਾਈਪ ਗੱਲ ਨਹੀਂ ਹੁੰਦੀ।
5: ਹੈ?
4: ਹਾਂਜੀ।
5: ਅੱਛਾ,
0: ਜਤਿੰਦਰ ਜੀ ਸਮਾਂ ਥੋੜਾ ਹੈ, ਕੀ ਕਹਿਣਾ ਚਾਹੋਗੇ ਮਹਾਰਾਜ
6: ਜੀ? ਦੇ ਭਾਜੀ ਪ੍ਰੀ ਕਰਾਉਣ ਦਾ ਨਵਾਂ ਪ੍ਰੋਜੈਕਟ ਲਾਂਚ ਹੋ ਚੁੱਕਾ ਹੈ ਬ੍ਰੈਂਪਟਨ ਦੇ ਵਿੱਚ, ਆਖਰੀ ਸਬ ਡਿਵੀਜ਼ਨ ਹੈ ਮਿਸਾਗਾ ਰੋਡ ਕਹਿ ਲਓ ਤੁਸੀਂ, ਮੋਨਲੈਸ ਕਹਿ ਲਓ, ਇਸ ਏਰੀਏ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਪ੍ਰੀ ਮੋਂਟਲ ਲਾਂਚ ਕੀਤਾ ਗਿਆ ਦੇ ਭਾਜੀ। ਕਾਫੀ ਮਕਾਨ ਨੇ, ਜੇ ਤੁਸੀਂ ਪਹਿਲਾਂ ਬੁੱਕ ਕਰਾਉਣਾ ਚਾਹੁੰਦੇ ਹੋ, ਫ੍ਰੀ ਹੋਲਡ ਟਾਊਨ ਸਟਾਰਟ ਹੋ ਰਹੇ ਨੇ 6 ਲੱਖ ਤੋਂ, ਡੀ ਅਟੈਚ ਡਬਲ ਕਾਰਗਜ ਸਟਾਰਟ ਹੋ ਰਹੇ ਨੇ 9 ਲੱਖ ਤੋਂ। ਅੱਜ ਸਿਰਫ ਤੇ ਸਿਰਫ ਵੀ ਆਈ ਪੀ ਇਵੈਂਟ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਰੈਲਟਰਾਂ ਨੂੰ ਐਕਸੈਸ ਹੈ। ਜੇ ਸਾਡਾ ਕੋਈ ਵੀ ਸੋਤਾ 2028 ਦੀ ਕਲੋਜਿੰਗ ਦੇ ਲਈ ਆਪਣੇ ਮਕਾਨ ਬੁੱਕ ਕਰਾਉਣਾ ਚਾਹੁੰਦਾ ਹੋਵੇ, ਸਾਡੇ ਨਾਲ ਗੱਲਬਾਤ ਕਰ ਲਵੇ। 10% ਡਿਪੋਜ਼ਿਟ 210 ਦਿਨਾਂ ਦੇ ਵਿੱਚ ਦੇਣਾ ਆ। ਨੰਬਰ ਸਾਡਾ 1116-265-22-22 416-265-22-22 ਪ੍ਰਾਈਜ਼ ਲਈ ਸਾਡੇ ਕੋਲ ਆ ਜਾਣੀ ਹੈ। ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਪ੍ਰਾਈਜ਼ ਵੀ ਲਾਂਚ ਕਰਾਂਗੇ। ਨੰਬਰ 1116-265-22-22 416-265-22-22 ਥੈਂਕ ਯੂ ਮਦੇ ਭਾਜੀ।
0: ਥੈਂਕ ਯੂ ਸਰ। ਆਲ ਰਾਈਟ ਲਓ ਜੀ, ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਨਵੀਂ ਲਿਸਟ ਆ ਚੁੱਕੀ ਹੈ। ਟੋਰਾਂਟੋ ਦਿੱਲੀ 949 ਦੀ, ਟੋਰਾਂਟੋ ਅੰਮ੍ਰਿਤਸਰ ਜਿਹੜੀ ਹੈ 1285 ਦੀ, ਟੋਰਾਂਟੋ ਅੰਮ੍ਰਿਤਸਰ ਰਿਟਰਨ ਆ ਜਿਹੜੀ 2200, ਟੋਰਾਂਟੋ ਦਿੱਲੀ ਦੀ ਰਿਟਰਨ 1550, ਟੋਰਾਂਟੋ ਕਰਾਚੀ ਦੇ ਜਿਹੜੇ ਫੇਅਰ ਨੇ ਇੱਕ ਪਾਸੇ ਦੇ 1200, ਟੋਰਾਂਟੋ ਇਸਲਾਮਾਬਾਦ 1240 ਅਤੇ ਜਿਹੜੇ ਪਾਕਿਸਤਾਨ ਦੇ ਰਿਟਰਨ ਫੇਅਰ ਨੇ ਟੋਰਾਂਟੋ ਕਰਾਚੀ 1900, ਟੋਰਾਂਟੋ ਇਸਲਾਮਾਬਾਦ 2200, ਡੋਮਿਨਿਕਨ ਰਿਪਬਲਿਕ ਆਲ ਇਨਕਲੂਸਿਵ ਜਾਣਾ ਹੈ 1199, ਮੈਕਸੀਕੋ ਆਲ ਇਨਕਲੂਸਿਵ 1075। ਨੰਬਰ ਨੋਟ ਕਰ ਲਓ ਜੀ, 9056781200 ਇਹਨਾਂ ਦਾ ਨੰਬਰ ਹੈ।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ।
10: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: Wakey, wakey, wakey, wakey.
12: It's wake up time.
11: The time to wake up.
13: Crank up the radio. You're listening to the Dave Todless Show, brought to you in part by Culture of Punjab.
14: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
15: ਸਤਿ ਸ਼੍ਰੀ ਅਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਹਾਂ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਸਕਦਾ ਕੋਈ ਰੀਜ਼। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋ ਜਿਸ ਨੂੰ ਪੂਰੇ ਕੈਨੇਡਾ ਨੇ ਦਿੱਤਾ ਹੈ ਆਪਣਾ ਪਿਆਰ।
0: ਕਲਚਰ ਆਫ ਪੰਜਾਬ ਨਾਲ ਜੁੜੋ ਤੇ ਤਰੱਕੀ ਦੇ ਰਸਤੇ ਤੇ ਅੱਗੇ ਵਧੋ। ਐਡਵਰਟਾਈਜ਼ਮੈਂਟ ਇਨਕੁਆਇਰੀਜ਼ ਕਾਲ 1-800-459-0958-1-800-459-0958।
1: ਟਿਊਨ ਇਨ ਟੂ ਕਲਚਰ ਆਫ ਪੰਜਾਬ
0: ਐਂਡ ਨੋ ਦ ਡਿਫਰੈਂਸ।
2: Yeah, yeah.

0: ਅੱਜ ਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਨਾ ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾ ਜੱਗਾ, ਨਿੱਕਾ ਭਾਈ ਆ ਮੈਂ ਲੋੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਵਾਲੀ ਉਸੇ ਕਾਰ ਚ ਮੂਰਲੀ ਸੀਟ ਤੇ ਲੈ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਅਜੇ ਤਾਂ ਕਹਿ ਨਹੀਂ ਸਕਦੀ। ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ। ਜੱਗਾ ਜੀ, ਅੱਜ ਅਸੀਂ ਤੁਹਾਨੂੰ ਨਾ ਵਿਆਹਾਂ ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਤਾਂ ਪਹਿਲਾਂ ਚਾਰ ਰਾਂ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਹੀਂ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦਿਓ।
1: ਅਰੇ ਘਰ ਦਾ ਡੀਕ ਦੇਣਾ ਪੈਣੀ ਭਾਈ, ਕਿੱਥੇ ਜਾ ਵੜਿਆ?
0: ਨਹੀਂ ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਕੰਮ ਕਰਨ ਵਾਲਾ ਤਾਂ ਮੈਂ, ਕਿਤੇ ਵਿਹਲਾ ਦੱਸ
0: ਜਨਾਬ। ਗਾਣਾ ਸੁਣਾ
1: ਤੁਸੀਂ ਪਤਾ ਨਹੀਂ ਸਾਡੇ ਰੂੜੇ ਦੇ ਉੱਪਰ ਗੱਲਾਂ ਕਰਦੇ ਹਾਂ, ਅਸੀਂ ਫਜ਼ੂਲ ਖਰਚੀਆਂ ਕਰਦੇ, ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰ ਲਾਂਗੇ ਤੁਸੀਂ, ਤੁਹਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ।
1: ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ ਫਿਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ ਇਹ ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੋ ਵੀ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਵਿਆਹ ਦਾ ਨਾਂ ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਲੀ ਗੱਲ ਆ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਆ ਲੋਕਾਂ ਦੱਸ
0: ਨਹੀਂ ਚਾਹ ਹੁੰਦਾ
1: ਜੀ। ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਮੁੰਡਾ ਨਿੱਕਾ ਭਾਈ ਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ।
0: ਨਹੀਂ ਨਹੀਂ,
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ। ਮੈਂ ਇਹਨੂੰ ਵੀਹ ਰਹਿ ਗਿਆ। ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁਕਾ ਉਦੋਂ ਦਾ ਰਹਿ ਗਿਆ, ਵੀ ਐਤਕੀ ਫਸਲ ਥੋੜੀ ਮਾੜੀ ਹੋ ਗਈ, ਤੂੰ ਪੂਰਾ ਮਾੜਾ ਸੂਟ ਸਵਾ। ਮੈਂ ਇਹਦੇ ਨਾਲ ਚਲ ਗਿਆ ਜੀ। ਤਿੰਨ ਮੇਰੇ ਨਿਆਣੇ ਬਾਹਰ ਰੋਂਦੇ, ਸਕੂਟਰ ਤੇ ਮੈਂ ਕਰੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ, ਤੇ ਕਦੀ ਮੈਂ ਗੋਲ ਗੱਪੇ ਖਵਾਉਂਦੇ। ਅੰਦਰ ਬੈਠੀ ਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨੀ ਪਾਉਂਦੀ, ਜਿਹੜਾ ਗੁਲਾਬੀ ਜਾਂ ਕਿਹੜਾ ਕਿੰਨੀ
0: ਹਾਂਜੀ ਪਿੰਕ।
1: ਹਾਏ ਹਾਏ, ਉਹ ਤਾਂ ਵਿਚਾਰਾ ਹੱਥ ਜੋੜ ਕੇ ਸਿੱਧਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ, ਸਾਡੇ ਵਾਲੇ ਪਿੰਕ ਮੁੱਕ ਗਏ।
0: ਅੱਛਾ ਨਹੀਂ, ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਠੀਕ ਹੈ, ਤੂੰ ਲੈ ਖੇ ਸਵਾ ਜੋ ਮਰਜ਼ੀ ਕਰ।
0: ਹਾਂਜੀ,
1: ਅਗਲੀ ਗੱਲ ਸੁਣ ਲਓ। ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ ਜਿਹੜੀਆਂ ਹੁੰਦੀਆਂ, ਕਿਹੜੀਆਂ ਜਿਹੜੀਆਂ ਸੀਂ ਕੇ ਦਿੰਦੀਆਂ, ਕੀ ਨਾ ਰੱਖਦੇ
0: ਹੋ? ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ। ਔਰ ਮੈਂ ਤਾਂ ਟੀਕ ਵਾਲੀਆਂ ਰੱਖਿਆ ਨਾ ਉਹਨਾਂ ਦਾ।
0: ਕਿਉਂ?
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ,
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ, ਸੂਟ ਮੈਂ ਕਿਹਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ,
1: ਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ,
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਇਹ ਹੁੰਦੀ ਮੈਂ ਉੱਥੇ ਟੀਕਾ ਲਵਾਂ।
0: ਅੱਛਾ,
1: ਉਹ ਤੋਂ ਬਾਅਦ ਅਗਲੀ ਸੁਣ ਲਓ।
0: ਹਾਂਜੀ,
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ, ਆਣ ਕੇ ਫੇਰ ਡੁਸਕਣ ਲੱਗ ਪਈ। ਮੈਂ ਕੀ ਹੋ, ਕਹਿੰਦੀ ਮੈਨੂੰ ਹੁਣ ਆਪਣੀ ਆਇਆ, ਮੈਨੂੰ ਪਸੰਦ ਨਹੀਂ ਆ, ਮੇਰੇ ਛਿੱਜ ਗਿਆ।
0: ਓਹੋ, ਟਾਈਟ ਹੋਣਾ,
1: ਪਤਾ ਨੀ ਕੀ ਖੇ ਸਵਾਹ ਹੋਣਾ। ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ, ਪਤਾ ਕੀ?
0: ਕੀ?
1: ਉਹੀ ਜਿਹੜਾ ਪਤਾ ਨੀ ਪਿਛਲੀ ਵਾਰ ਪਤਾ ਨੀ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰੇ ਸੂਟ ਪਾ ਕੇ ਫੇਰ ਤੁਰੀ ਫਿਰਦੀ।
0: ਓਹੋ, ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੱਜਲ ਖਵਾਈ ਕਾਹਦੀ, ਕਿਹਾ ਤੀ ਜਦੋਂ ਪਾਉਣਾ ਹੀ ਨੀ ਸੀ, ਮੈਨੂੰ ਪਸੰਦ ਨੀ ਪਿੰਕ, ਇਹ ਨਾ ਤਾਂ ਰਿਵਾਜ਼ ਮੁੱਕ ਗਿਆ।
0: ਚੱਲ ਕੋਈ,
1: ਮੈਂ ਜਿੱਦਣ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕਦੀ।
0: ਦੇਖੋ ਭਾਈ,
1: ਦੇਖੋ ਗੱਲ ਭਾਈ ਹੈ ਨੀ, ਕਹਿੰਦੇ ਮੈਨੂੰ ਮਿਲਣਾ ਜੱਗਾ
0: ਜੱਗਾ ਜੀ ਜੱਗਾ।
1: ਦੇਖੋ ਆਪਣਾ ਤਾਂ ਇੰਨਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ ਜੱਗਾ ਜੀ, ਤੁਸੀਂ ਠੰਡੇ ਹੋਵੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

0: ਦਾ ਕੋਈ ਰੀਸ
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: होमगार गंडा सिंह रिपोर्टिंग सर। ਸਸਰੀਕਾਲ ਜੀ।
1: ਸਸਰੀਕਾਲ ਗੰਡਾ ਸਿੰਘ ਜੀ,
0: ਕੀ ਹਾਲ ਚਾਲ ਹੈ?
1: ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ?
0: ਬਾਜੀ ਆਪਾਂ ਵੀ ਕਾਇਮ ਆ।
1: ਹੋਰ ਫੇਰ ਅੱਜ ਕਿੱਦਾਂ, ਕੀ ਗੱਲ ਸੁਣਾਉਣ ਆਏ ਹੋ?
0: ਦੇਖੋ ਜੀ, ਗੱਲਾਂ ਸੀ ਜਿਹੜੀਆਂ ਮਰਜ਼ੀ ਸਾਹਿਬ, ਤੁਹਾਨੂੰ ਤੰਗੀ ਆ?
1: ਓਹੋ, ਅੱਜ ਫੇਸ ਸਟੈਂਡ ਤੇ
0: ਬਸ ਥੋੜਾ ਉਰੇ ਹੋ ਜਾ, ਪਰ ਤਾਰ ਨੰਗੀ ਆ।
1: ਤੁਸੀਂ ਇਹ ਗੱਲ ਕਿੱਥੋਂ ਸੁਣ ਲਈ?
0: ਮੈਨੂੰ ਉਹ ਮੁੰਡੇ ਨੇ ਸੁਣਾਈ ਜਿਹੜਾ ਤੇਰੇ ਨਾਲ ਹੁੰਦਾ ਸੀ। ਕਿਹੜਾ?
1: ਗੁਰਪ੍ਰੀਤ।
0: ਆਹੋ, ਕਹਿੰਦਾ ਭਾਜੀ ਨੂੰ ਏਦਾਂ ਕਿਉਂ? ਮੈਂ ਕਹਿੰਦਾ
1: ਅੱਛਾ, ਮਤਲਬ ਉਹਦੀਆਂ ਗੱਲਾਂ ਮੰਨੋਗੇ ਹੁਣ ਤੁਸੀਂ?
0: ਮੈਂ ਕਿਹਾ ਗੱਲ ਪਤਾ ਕੀ, ਮੁੰਡਾ ਬੀਬਾ ਤੂੰ ਐ ਬਦਨਾਮ ਨਾ ਕਰ।
1: ਅੱਛਾ,
0: ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹਨਾਂ ਮਰੀਜ਼ ਗਿਆ ਡਾਕਟਰ ਕੋ।
1: ਅੱਛਾ,
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ?
0: ਕਹਿੰਦਾ ਵੀ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਜੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉੱਤੋਂ ਚਾਹ ਪੀਤੀ ਗਈ ਆ।
1: ਜਿਹੜਾ ਸੋਨੇ ਦਾ ਰੇਟ ਆ,
2: ਸੋਨੇ ਦਾ ਰੇਟ ਆ?
1: ਹਾਂਜੀ,
2: ਸੋਨੇ ਦਾ ਰੇਟ ਰੂਟ ਤਾਂ ਕਿੱਥੇ ਲੈ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਆ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
2: ਮੈਂ ਕਿਹਾ ਗਹਿਣੇ ਕਾਹਦੇ ਬਣਾਉਣੇ, ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
2: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਇਆ?
2: ਆ ਜਿਹੜੇ ਜਾਲੀ ਬਣਾਉਂਦੇ ਆ
1: ਉਹ ਆਰਟੀਫਿਸ਼ੀਅਲ ਜਿਹੜੇ। ਅੱਛਾ ਜੀ,
2: ਉਹਨੇ ਤਾਂ ਬਚਾ ਤੇ ਸਾਡੇ ਵਾਲੀ।
1: ਅੱਛਾ,
2: 1400-1500 ਦਾ ਹਾਰ ਹੂਰ ਜਾ ਲੈ ਕੇ ਖੜਾ ਛਡਾਓ।
1: ਤੁਸੀਂ ਨਕਲੀ ਬਣਵਾਇਆ
2: ਤੇ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨਹੀਂ?
2: ਅਸਲੀ ਹੈ, ਹੱਦ ਕਰਦੀ ਤੂੰ ਕਿੱਦਾਂ ਨਹੀਂ?
1: ਕੀ ਹੋ ਗਿਆ?
2: ਚਾਰ ਮੇਰੇ ਸਾਲੇ।
1: ਅੱਛਾ,
2: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਤਨੀ ਵਾਲੀਆਂ ਬਣਾਤੀਆਂ।
1: ਅੱਛਾ ਜੀ,
2: ਉਦੋਂ ਬਾਅਦ ਜਦੋਂ ਨਿੱਕੇ ਦਾ ਕੀਤਾ ਫਿਰ ਚੀਨੀ ਬਣਾਤੀ, ਉਦੋਂ ਨਿੱਕੇ ਦਾ ਕੀਤਾ ਬਾਪੂ ਦਾ ਕੜਾ ਵੀ ਜਾਂਦਾ ਲੱਗਾ।
1: ਅੱਛਾ,
2: ਜੇ ਤੇ ਮੇਰੀ ਅੱਖ ਸੀ ਛਾਪ ਹੁਣ ਕਹਿੰਦੇ ਨਿੱਕੇ ਨਾ ਬਣਾਤੀ।
1: ਨਹੀਂ ਦੇਖੋ,
2: ਮੇਰੇ ਨਿੱਕੇ ਭਾਈ ਦੇ ਫਾਇਦਾ ਕੀ ਹੋਇਆ ਦੱਸੋ ਮੈਨੂੰ?
1: ਨਹੀਂ ਉਹ ਤਾਂ ਵੀ ਠੀਕ ਆ, ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਕਿਤੇ ਨਾ ਕਿਤੇ ਅਸਲੀ ਸੋਨੇ ਦਾ ਤਾਂ ਆਪਣਾ ਹੀ ਰੋਬ ਹੁੰਦਾ।
2: ਨਹੀਂ, ਅਸਲੀ ਸੋਨੇ ਦਾ ਰੋਬ ਭੱਜ ਪਿਆ, ਸੋਨੇ ਜਿਹੜਾ ਕੰਨਾਂ ਨੂੰ ਖਾਵੇ ਭਾਜੀ 33,000 ਨੂੰ ਤਾਂ ਸੋਨਾ ਹੋ ਗਿਆ।
1: ਹਾਂਜੀ, ਇਹ ਤਾਂ ਹੈ। ਨਹੀਂ ਨਾਲੇ ਪਤਾ ਕੀ, ਸੋਨੇ ਦੇ ਹੋਰ ਵੀ ਬੜੇ ਨੁਕਸਾਨ ਹਨ ਨਾ।
2: ਇੱਕ ਮਿੰਟ, ਇੱਕ ਮਿੰਟ,
1: ਹਾਂਜੀ,
2: ਮੈਨੂੰ ਫੋਨ ਕਰਨ ਦੇ, ਇੱਕ ਮਿੰਟ।
1: ਕਿਹਨੂੰ?
2: ਯਾਰ ਸਾਡੇ ਬਿੰਦਰ ਜੂਡਰ। ਹੈਲੋ, ਹਾਂ
1: ਜਨਾਬ,
2: ਸਾਡੀ ਨੱਕ ਕੱਢੀ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਘੱਟ ਟਾਈਮ ਨਾਲ ਪਹੁੰਚਾ ਦੀ, ਮੈਂ ਰੇਡੂਏ ਤੇ ਬੈਠਿਆ ਤੇਰੀ ਸ਼ਿਕਾਇਤ ਲਾ ਦਾਂਗੇ, ਆਪਣਾ ਚੱਲਦੇ ਨਾ।
1: ਹਾਂਜੀ,
2: ਗੱਲ ਕਰਾ ਦਾਂਗੇ ਅਸੀਂ, ਮੈਂ ਦੱਸਾਂਗਾ ਗੱਲ ਵੀ ਸਾਡੇ ਨੇ ਐ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ, ਤੁਸੀਂ
2: ਭੈਣ ਜੀ ਮੇਰੇ ਲਾਗੇ ਬੈਠੇ, ਇਹਨਾਂ ਦੀ ਸਿੱਧੀ ਗੱਲ ਆ, ਉਹ ਬਿੰਦਰ ਠਾਣੇਦਾਰ ਨਾਲ। ਹੈਂ?
3: ਡਰ ਗਿਆ ਜੀ, ਡਰ ਗਿਆ। ਆਹ ਵਧੀਆ।
1: ਹਾਂ ਕੋਈ ਨੀ, ਚਲੋ
2: ਗਾਣਾ ਗੁਣਾ ਲਾਓ।
1: ਉਹੀ ਲਾਉਣ ਲੱਗੀ।

0: ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ, ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ,
1: ਲਿਸ਼ਕਾ ਦੋ
0: ਹਾਂ, ਇਹਨੂੰ ਵੀ ਰੰਗ ਰੁੰਗ ਕਰਾ ਦੋ,
1: ਬੁੜੀਆਂ
2: ਪੁੱਟੀ ਕਰਾਉਣੀ ਆ, ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਹਿੰਦੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ ਉਧਰੋਂ ਕਦੀ ਪੋਟੀ ਕਰਾਉਣੀ ਆ। 3 ਦਿਨ ਮੇਰੇ ਇਸੇ ਕੰਮ ਚ ਨਿਕਲ ਗਏ, ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ, ਮੈਂ ਉੱਥੇ ਜਾ ਕੇ ਹੀ ਜਾਵਾਂ ਦੁਕਾਨ ਤੇ ਜਾ ਕੇ, ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ, ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ ਕੀ ਇਕੱਲੇ ਆਉਂਦੇ ਹੋ ਤੁਸੀਂ। ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ, ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ, ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ, ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ।
1: ਕਰੀ ਨਾ ਸਰਦਾ ਨਾ ਕੀ ਗੱਲ, ਹੁਣ ਜੇ ਤੁਸੀਂ ਘਰੇ ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨੀ ਆਊਗੀ, ਘਰੇ ਤੇ ਪੋਟੀ ਨੀ ਹੋਈ ਹੈ ਨਾ ਜੀ। ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ, ਇਹ ਨਹੀਂ ਕਰਨੀ ਚਾਹੀਦੀਆਂ। ਤੁਸੀਂ ਆਪਣੇ ਮੁੰਡੇ ਨੂੰ ਕੁੜੀ ਬਣੀ ਕਿਹੜਾ ਘਰ ਨੂੰ ਆਉਣੀ,
0: ਹਾਂਜੀ ਇਹ ਤਾਂ ਹੈ ਬਿਲਕੁਲ,
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ, ਜਲਦੀ ਪਹੁੰਚ ਆਪੇ ਕਰਾ ਲੂ, ਬਾਕੀ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ।
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ।

0: ਹਾਂਜੀ ਭੈਣ ਜੀ,
1: ਹਾਂਜੀ ਆ
0: ਤੁਸੀਂ ਬੋਲਦੇ ਨਹੀਂ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨਹੀਂ, ਮੈਂ ਵੀ ਬੋਲ ਰਹੀ ਆ। ਇਹ
0: ਭਾਈ ਸਾਹਿਬ ਵੈਸੇ ਕੰਮ ਕੀ, ਇਹਨਾਂ ਕੰਨਾਂ ਦੇ ਸਿੰਘ ਦੇ ਕੋਲ ਆਏ?
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਓ ਰੇਡੂਆ ਤੇ ਆ, ਰੇਡੂਆ ਤੇ ਆ ਜਾਓ।
1: ਕਿਹਨੂੰ ਫੋਨ ਕਰ ਰਹੇ?
0: ਜੱਗਾ, ਓ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਆ ਓਏ?
1: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
0: ਨਹੀਂ ਜੀ, ਉਹ ਟੈਂਟ ਦਾ।
1: ਅੱਛਾ,
0: ਉਹਨੂੰ ਕਹਿ ਲੈ ਸ਼ਰਮ ਨੂੰ, ਕਹਾ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤੇ ਮੀਟ ਡੋਲ ਕੇ ਭੇਜਾਂਗਾ ਜੀ। ਹੈ
1: ਜਨਾਬ
0: ਕੀ ਕਹਿੰਦਾ ਗੰਦੀ? ਉਹ ਸਾਰੀਆਂ ਰੂੜੀ ਤੇ ਲਾ ਲੈ, ਤੂੰ ਮੈਂ ਆਪੇ ਗੱਲ ਕਰ ਲਉ, ਉਹਨੂੰ ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹਣਾ, ਤੁਸੀਂ ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਨਾਲੇ ਉਹਦੀਆਂ ਪਲੇਟਾਂ ਤੋੜੋ ਯਾਰ ਜੀ, ਤੁਹਾਨੂੰ ਪਤਾ ਲੱਗੇ ਪਿਛਲੀ ਵਾਰ ਤੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ।
1: ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ।
0: ਮੈਂ ਕਿਹਾ ਪੁੱਛੋ ਨਾ ਜੀ,
1: ਮਤਲਬ ਪਤਾ ਨੀ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟਿਆ ਜੀ, ਪੰਜੀ ਮਿੰਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਪਛਾਣ ਕੇ ਤਿੰਨੋਂ ਫੈਂਟੇ।
1: ਕਿਉਂ?
0: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
1: ਇੱਥੇ ਨੀ ਕੱਢਣੀ।
0: ਹਾਂ, ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਇੱਕੋ ਪਲੇਟ ਚ ਉਦੋਂ ਸਮੋਸੇ ਖਾਣ ਡੇ, ਪਕੌੜੇ ਖਾਣ ਡੇ ਜੇ, ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਕੁੱਕੜ ਖਾਧੇ ਆ, ਉਦੋਂ ਤੁਸੀਂ ਇਕੱਠੇ ਆ ਤੇ ਵਧਾਈ ਲੈਣ ਲੱਗੇ ਇੱਕੋ ਇੱਕ ਤਰ੍ਹਾਂ ਫਿਰਦਾ।
1: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
0: ਹਾਂਜੀ,
1: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਨੇ ਆ ਤਿੰਨੋਂ ਥਾਈਂ।
0: ਉਹ ਵਧਾਈਆਂ ਹੀ ਨਹੀਂ ਬਾਣ ਜੀ।
1: ਹਾਂਜੀ, ਇਹ ਤਾਂ ਹੈ।
0: ਮੈਂ ਕਹਿੰਦਾ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
1: ਅੱਛਾ, ਬਾਕੀ ਵਿਆਹ ਬਿਲਕੁਲ ਠੀਕ ਨੇ।
0: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ,
1: ਹਾਂਜੀ,
0: ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਗਲਤ ਗੱਲ ਹੋਈ ਭੈਣ ਜੀ?
1: ਨਹੀਂ ਕੁਛ ਨਹੀਂ, ਤੁਸੀਂ ਬੋਲੋ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ?
1: ਹਾਂਜੀ,
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਭੱਠੇ ਵਾਲੇ ਦੇ ਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸਰੂਪ ਪਿਆ ਕੇ ਪੈਸੇ ਜੇ ਦੇਣ ਵਾਲੇ ਆ, ਪਤਾ ਨੀ ਵਿਆਹ ਚ ਲੜਾਈ ਪਵੇ ਬਾਅਦ ਚ ਆ ਕੇ ਪਾਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਦਾ।
1: ਚਲੋ ਕੋਈ ਨੀ,
0: ਵਿੱਚ ਕੜਾਈਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਦੇ ਹਨੇਰੇ ਚ ਬੱਤੀ ਬਾਲ ਲਈ।
1: ਅੱਛਾ ਜੀ।
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ।
1: ਓਹੋ,
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਚ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਜਿਹਾ ਪੈਗ ਪੁਗ ਜਿਹਾ ਲੱਗਾ, ਮੈਨੂੰ ਪਤਾ ਲੱਗਾ।
1: ਅੱਛਾ ਅੱਛਾ।
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਜਾਣੀ।
1: ਨਹੀਂ ਨਹੀਂ,
0: ਕਿ ਨਿੱਕੇ ਭਾਈ ਇਹਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਖਾਂ ਵੀ ਖੁਰਕ ਪਈ, ਉਹਦੇ ਦੱਸਣ ਜਾਓਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ।
0: ਘਰ ਵਾਲੇ ਫਜ਼ੂਲ ਖਰਚ, ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ ਤਾਂ
0: ਦੋਨੀ ਦਾ ਮੈਂ ਇਦਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਉਹ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
1: ਇਨਸੂਲਿਨ
0: ਆ ਜੋੜੀ ਵੀ ਹੁੰਦੀ ਆ। ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
1: ਓਹੋ, ਇਹ ਕੰਮ ਮਾੜਾ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
5: ਚੁਟਕਲਾ ਚੁਟਕਲਾ। ਹਾਂਜੀ ਆ ਮੂੰਹ ਖੋਲੋ ਜਰਾ। ਹਾਂਜੀ ਹਾਂਜੀ ਕੀ ਤਕਲੀਫ ਆ ਜੀ?
6: ਮੈਨੂੰ ਨਾ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ।
5: ਇਹ ਕੋਈ ਵੱਡੀ ਤਕਲੀਫ ਨਹੀਂ, ਇੱਕ ਮਿੰਟ ਇਹ ਆ ਇੱਕ ਤੇ ਆ ਲਾ ਦੂਜੀ।
6: ਅੱਛਾ ਜੀ,
5: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
1: ਅੱਛਾ,
0: ਮੇਰੇ ਕੋਲ ਕਾਰ ਹੈ ਨਾ ਜੀ ਮਰੂਤੀ, ਗੈਸ ਤੇ ਕਰਾਈ ਹੈ।
1: ਓਹੋ,
0: ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ।
1: ਅੱਛਾ, ਫਿਰ ਤੁਸੀਂ
0: ਚਾਰਜ ਮੈਂ ਵੀ ਸਿਲੰਡਰ ਖਾ ਲਿਆ।
1: ਓਹੋ,
0: ਕੋਈ ਸਿਲੰਡਰ ਆ ਕੇ ਜਦੋਂ ਅਸੀਂ ਕਾਰ ਵੰਡਣ ਗਏ ਪਹਿਲਾਂ ਤੇ ਮੈਂ ਸ਼ਹਿਰ ਵੜਦੇ ਚਲਾਨ ਕਰਾਇਆ।
1: ਕਿਹੜੀ ਗੱਲੋਂ?
0: ਇਸੇ ਚੀਜ਼ ਦਾ, ਗੈਸ ਵਾਲੇ ਦਾ।
1: ਓ, ਉੱਥੇ ਅਲਾਊਡ ਨਹੀਂ ਹੈਗੀ।
0: ਉਹ ਪਤਾ ਨਹੀਂ ਮੈਨੂੰ ਥੋੜਾ ਪਤਾ ਹੋਣਾ, ਅਸੀਂ ਪਿੰਡਾਂ 'ਚ ਰਹਿਣ ਵਾਲੇ ਬੰਦੇ, ਸਾਨੂੰ ਕੀ ਪਤਾ ਗੈਸ ਵਾਲੇ ਦਾ ਚਲਾਨ।
1: ਓਹੋ,
0: ਕਹਿੰਦਾ ਭਾ ਤੂੰ ਸਿਲੰਡਰ ਖਾਇਆ? ਮੈਂ ਕਿਹਾ ਮਾਮਾ ਤੇਰੇ ਕੋਲ ਪੁੱਛ ਕੇ ਖਾਇਆ?
1: ਆਪਣੇ ਪੈਸਿਆਂ ਦਾ ਖਾਇਆ,
0: ਮੇਰਾ ਘਰੋਂ ਖਾਇਆ। ਮੈਂ ਕਿਹਾ ਸਾਡੇ ਘਰੇ ਭਾਵੇਂ ਪਾਥੀਆਂ ਨਾ ਸਾਰੀਆਂ, ਸਿਲੰਡਰ ਗੱਡੀ ਦਾ ਹੈਗਾ ਤੈਨੂੰ ਤੰਗੀ ਆ।
1: ਅੱਛਾ,
0: ਉਹ ਗੁੱਸਾ ਕਰ ਗਿਆ। ਮੈਂ 150-200 ਦਿੰਦਾ ਵੀ ਸੀ, ਉਹ 500 ਮੰਗੇ। ਮੈਂ ਕਿਹਾ ਤੂੰ ਕੱਟ ਚਲਾਣ।
1: ਓ, ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
0: ਕਿਉਂ ਜੀ?
1: ਕਿਉਂਕਿ ਜੇ ਉਹਨੂੰ 150-200 ਦਿੰਦੇ ਹੋ ਉਹਦੀ ਜੇਬ 'ਚ ਪੈਣਾ ਸੀ, ਇੱਦਾਂ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈਨਾ?
0: ਮਠਿਆਈ ਕਿਲੋ ਕਿਲੋ ਡੱਬੇ ਵੰਡਣ ਦੀ ਮਹਿੰਗਾਈ ਬੜੀ ਹੈ ਜੀ। ਮੈਂ ਬਸ ਉਹਦੇ ਆਖਿਆ ਵੀ ਇੱਕ ਤੇ ਤੂੰ ਆ ਨਾਰੀਅਲ ਦੀ ਬਰਫੀ ਪਾ ਦੇ, ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਇੱਕ ਮੈਂ ਕਿਹਾ ਚੱਲ ਲੱਡੂ ਪਾ ਦੇ ਸਸਤੇ ਨਾਲੇ ਵਧੀਆ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਏ ਨਾ?
0: ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂ, ਆਪਾਂ ਬਰਾਤ ਤੇ ਜਾਣਾ, ਨਿਬੇੜ ਲਓ ਕੰਮ, ਆਪਾਂ ਫਿਰ ਚੱਲਦੇ ਕੁਆਲੀ।
1: ਚਲੋ ਠੀਕ ਆ ਜੀ।
3: ਹੇ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਚ ਵੇਚ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਮੈਨੂੰ ਕਿਉਂ ਡਿਸਟਰਬ ਕਰ ਰਿਹਾ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
1: ਇੱਕ ਨਾ ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
0: ਅੱਛਾ ਜੀ,
1: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
0: ਫਾੜੀ ਫਾੜੀ ਥੋੜੀ ਜੀ ਦਾਲ ਚਾਰ ਚੌਲ ਉਹ ਖਰਾਬ ਕਰਦੇ ਜੀ।
1: ਨਹੀਂ, ਉਹ ਤਾਂ
0: ਪਿੰਡਾਂ ਵਾਲੇ ਸਾਡੇ ਜਿੱਦਾਂ ਬੀਬੀਆਂ ਜੀ,
1: ਹਾਂਜੀ,
0: ਉਹ ਕਦੇ ਖੜ ਕੇ ਥੋੜਾ ਖਾਂਦੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰੋਂ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਾਂ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
1: ਇੰਨਾ ਕੁਛ
0: ਟੈਂਟ ਦੇ ਉਹਦੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਲੱਗ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ।
0: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਦੁੱਧ ਲੈ ਗਏ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ ਚ ਵੀ ਤਾਂ ਪਾਉਣੇ ਆ ਜੀ ਕੁਛ ਨਾ ਕੁਛ।
1: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਓ?
0: ਡੋਲੂ ਡੂਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇ ਦੀ, ਸ਼ਰੀਕੇ ਭਾਈਚਾਰੇ ਚ ਹੁਣ ਰਾਤ ਦੀ ਰੋਟੀ ਤਾਂ ਬਣਦੀ ਹੈ ਨਾ ਜੀ।
1: ਚਲੋ ਵੇਸਟੇਜ ਇੱਦਾਂ ਨਹੀਂ ਹੁੰਦੀ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਿਹੜੇ ਆ ਦਾਜ ਦੂਜ ਦਾ ਕੰਮ ਹੁੰਦਾ।
0: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
1: ਨਹੀਂ ਨਹੀਂ, ਪਰ ਜਿਹੜਾ
0: ਨਾ ਮੈਂ ਮੰਗਿਆ ਨਾ ਮੰਗੇ ਨੇ ਵੀ ਮੇਰੇ ਸਾਲ ਲੈਣਾ,
1: ਪਰ ਤੁਹਾਡੀ ਵਾਈਫ ਜਦੋਂ
0: ਦਾਜ ਦੇ ਸਖਤ ਵਿਰੋਧ ਆ,
1: ਤੁਸੀਂ
0: ਅਸੀਂ ਇੰਨਾ ਜ਼ਿਆਦਾ ਵਿਰੋਧ ਆ ਵੀ ਅਸੀਂ ਤੇ ਉੱਕਾ ਹੀ ਨਹੀਂ ਮੰਗਦੇ।
1: ਜਨਾਬ ਇੱਕ ਮਿੰਟ ਮੈਂ ਬੋਲਾਂ,
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਵਿੱਚ ਨਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਪੀਨੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨਹੀਂ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਜਨਾਬ
0: ਮੇਰੀ
1: ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਆਈ ਕਾਲੀਆਂ ਕਾਲੀਆਂ ਹੀ ਆ। ਹੈਂ ਅੱਛਾ ਮੇਰੀ ਗੱਲ ਸੁਣੋ, ਭੱਬਰ ਜੀ ਹੈਗੀ ਓਏ। ਚੱਲ ਸੋਰੀ ਸੋਰੀ ਯਾਰ ਵੀਰ, ਮੈਨੂੰ ਥੋੜ੍ਹਾ ਪਤਾ ਤੇਰੀ ਘਰ ਵਾਲੀ ਆ।
0: ਜਨਾਬ ਆਰਾਮ ਨਾਲ।
1: ਅੱਛਾ ਅੱਛਾ ਉਹ ਨਹੀਂ ਨੱਚਦੀ ਹੁਣ? ਅੱਛਾ ਅੰਨੇ ਅਸਾ ਚ ਉਹਦਾ ਭਾਬੀ ਹੋਗੀ ਨਾ ਸਾਡੀ ਹੁਣ। ਹਾਂ ਅੱਛਾ ਚੰਗੀਆਂ ਲਿਆਈ ਯਾਰ, ਪਿਛਲੀ ਵਾਰ ਚਾਚਾ ਡਿੱਚਣਾ ਕਰਦਾ ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ, ਉਹ ਤਾਂ ਫੇਰ ਹੀ ਸੀ ਮੂੰਹ ਆਉਂਦੀ ਦੀਦੀ ਦੇ ਉਹਨਾਂ ਦੇ। ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ, ਹੁਣ ਆਪਰੇਸ਼ਨ ਕਰਾਤਾ ਉਹਦਾ। ਹਾਂ ਹਾਂ ਹਾਂ ਹਾਂ ਉਹ ਨੀ ਗੱਲ ਕੋਈ, ਪੈਸੇ ਯਾਰ ਤਾਂ ਹੱਦ ਕਰਦਾ ਯਾਰ, ਤੈਨੂੰ ਟਾਈਮ ਨਾ ਦਵਾਉ ਮੈਂ।
0: ਹੈਲੋ ਜਨਾਬ।
1: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ, ਕਿਉਂ ਏਦਾਂ ਕਰਦਾ?
0: ਆਪਾਂ ਰੇਡੀਓ ਤੇ ਆ।
1: ਹਾਂਜੀ ਮੈਂ ਰੇਡੂਆ ਤੇ ਹੈ, ਮੈਂ ਟਾਈਮ ਨਾ ਆ ਜੀ। ਉਹ ਚੰਗੀਆਂ ਲੈ ਡਾਂਸਰਾਂ ਜੀ ਤਾਂ ਦੱਸਾਂ ਗੱਲ। ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਹੀ ਤੁਰਿਆ ਫਿਰੇ,
0: ਹੁਣ ਕੱਟੂਗੇ।
1: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ। ਹਾਂ ਤੂੰ ਮਾਮਾ ਪੁੱਛ ਕੇ ਅੱਗੇ ਲੈਣਾ ਸੋਹਣੀ ਹੈ ਕਿ ਨਹੀਂ ਹੋਏ, ਚੱਲ ਕੱਟ ਫੋਨ। ਹਾਂ ਹਾਂਜੀ ਹਾਂਜੀ ਹਾਂਜੀ ਮੈਡਮ ਜੀ।
0: ਤੁਸੀਂ ਵੀ ਵਿਆਹ ਤੇ ਹੋ ਸੱਦ ਰਹੇ ਹੋ?
1: ਨਹੀਂ ਜੀ ਮੈਂ ਨਹੀਂ ਕੀਤੇ ਜੀ, ਮਤਲਬ ਉਹ ਮੁੰਡਾ ਸਾਡਾ ਜੀ ਜਿਹੜਾ ਸਾਲਾ ਮੇਰਾ ਜੀ ਜਿਹਦੇ ਪੈ ਗਿਆ, ਕਹਿੰਦਾ ਭਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੀਆਂ, ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ।
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ?
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀ ਜੀ ਡਾਂਸਰਾਂ, ਹੁਣ ਮੈਂ ਕਿਵੇਂ ਰੋਕਦਾ ਜੀ?
0: ਅੱਛਾ ਜੀ ਠੀਕ ਆ।
1: ਮਤਲਬ ਅਗਲੇ ਦੀ ਡਿਮਾਂਡ ਆ ਜੀ, ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ, ਉਹਨਾਂ ਨੱਚਣਾ, ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ।
0: ਤੇ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਈ,
1: ਅਗਲੇ ਨੇ ਕਰ ਰਹੇ ਤੁਹਾਨੂੰ ਤੰਗੀ ਆ, ਦੱਸੋ ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ? ਫਜ਼ੂਲ ਖਰਚੀ ਘੰਟਾ ਹੋ ਗਿਆ ਲੈ, ਮੈਂ ਤੰਗੀ ਤੁਹਾਨੂੰ ਹੀ ਦਿੰਦੇ ਹਾਂ, ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ
0: ਮੈਂ,
1: ਫਿਰ ਤੁਸੀਂ ਇੱਥੇ ਸੱਦ ਕੇ ਬੰਦੇ ਦੀ ਬੇਇੱਜ਼ਤੀ ਕਿਉਂ ਕਰਨ ਸਾਡੀ?
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਮੈਂ ਤਾਂ ਨੋਰਮਲ ਗੱਲ ਕਰ ਰਹੀ।
1: ਇਹਦੇ 'ਚ ਨੋਰਮਲ ਗੱਲ ਕਰੀ? ਫਜ਼ੂਲ ਖਰਚੀ ਫਜ਼ੂਲ ਖਰਚੀ ਲਾਈ ਤੂੰ ਦੱਸ, ਹੈ ਕਿੱਦਾਂ ਦੀ ਬੀਬੀ ਆਖੀ? ਤੂੰ ਮੇਰਾ ਮੂੰਹ ਕੀ ਵੇਖੀ ਜਾਂਦਾ ਯਾਰ?
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਨਾ ਬੜੀ,
1: ਇੱਕ ਮਿੰਟ। ਹੈਲੋ ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਹਾਂ ਰੈਡ ਵਾਲੇ ਲੈ ਕੇ ਆਈ ਇਹਨੂੰ
0: ਜਨਾਬ।
1: ਕੀ ਇਹਦਾ ਗੱਡੀਆਂ ਵਾਲਾ? ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ, ਨੋਵਾ।
0: ਓਹੋ
1: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮਾ ਨਾ ਕਰਾ ਲਿਓ। ਹੈਂ ਮੁੰਡੇ ਵਾਲੀ ਗੱਡੀ ਕੀ ਆਉਂਦੇ ਆ?
0: ਆਪਾਂ ਪਹਿਲਾਂ ਗੱਲ ਕਰ ਲਈਏ।
1: ਉਹ ਖੜ ਜਾ ਮੈਡਮ ਜੀ, ਉਧਰ ਸਾਡੀਆਂ ਗੱਡੀਆਂ ਨੇ। ਹੈਂ ਓਏ ਉਹ ਮੈਂ ਰੇਡ ਹੋਏ ਤੇ ਆਇਆ, ਤੂੰ ਵਿੱਚੋਂ ਦਾਣੇ ਲੈਣੇ, ਮੈਂ ਜੋ ਮਰਜ਼ੀ ਕਰ ਰਿਹਾ ਵਾ, ਤੂੰ ਆਪਣੀ ਗੱਲ। ਹਾਂਜੀ ਹਾਂਜੀ ਤੂੰ ਆਪਣੀ ਗੱਲ ਕਰ ਮੇਰੇ ਨਾਲ, ਕੀ ਇਹਦਾ ਗੱਡੀਆਂ ਵਾਲਾ ਉਹ? ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਲਈਏ। ਓਏ ਆਉਣਾ ਮੈਂ ਯਾਰ, ਹੁਣ ਮੇਰੀ ਜਾਨ ਲੈ ਲਾ, ਚੱਲ ਜੂ ਮੈਂ ਟਰੈਲੀ ਤੇ ਚੱਲ ਜੂਗਾ, ਜਾ ਤੂੰ ਜਾ ਦਫਾ ਜਾ। ਚੰਗਾ
0: ਜਨਾਬ ਆਰਾਮ ਨਾਲ, ਆਪਾਂ ਪਹਿਲਾਂ ਗੱਲ ਕਰ ਲਈਏ।
1: ਤੁਸੀਂ ਕੀ ਆ ਦੱਸੋ? ਹਾਂ
0: ਮੈਨੂੰ ਇੱਕ ਗੱਲ ਦੱਸੋ ਵੀ ਆ, ਇੱਕੋ ਜਿਹਾ ਨੋਵਾ ਤੇ ਜਾ ਕੇ ਕੋਈ ਵੱਖਰਾ ਵਿਆਹ ਹੋ ਜੂਗਾ?
1: ਤੁਹਾਨੂੰ ਤੰਗੀ ਆ?
0: ਕੋਈ ਤੰਗੀ ਨਹੀਂ ਆ,
1: ਪੈਸੇ ਨਹੀਂ ਦੇਣੇ ਆ
0: ਤੇ ਪੈਸਾ ਹੀ ਤਾਂ ਖਰਾਬ ਕਰ ਰਹੇ ਹੋ।
1: ਇਹਦੇ ਚ ਪੈਸਾ ਕਦੋਂ ਖਰਾਬ ਹੋ ਗਿਆ?
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨਹੀਂ ਹੋਣਾ?
1: ਮੈਂ ਸਸਤੀ ਗੱਡੀ ਚ ਹੁਣ ਮੈਂ ਨਿੱਕਾ ਪਾਈਏ, ਸਸਤੀ ਗੱਡੀ ਜਾਂਦਾ ਚੰਗਾ ਲੱਗਦਾ ਤੁਹਾਨੂੰ?
0: ਤੁਸੀਂ ਮੁੰਡੇ ਦੇ ਨਾਲ ਬਹਿ ਜਾਓ।
1: ਮੇਰੀ ਸੁਣ ਲਓ ਗੱਲ, ਮੈਨੂੰ ਹੁਣ ਪਤਾ ਲੱਗ ਗਿਆ
0: ਕੀ
1: ਮੈਨੂੰ ਇਹ ਸਿੱਧੀ ਗੱਲ, ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਹੈ?
0: ਕਿਹੜੀ
1: ਕਰਨਾਲ ਵਾਲੀ ਚਾਚੀ ਨਾਲ ਮੇਰੀ ਨਹੀਂ ਬਣਦੀ, ਮੈਨੂੰ ਪਤਾ ਕਿਧਰੇ ਕਿਧਰੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ, ਮੈਨੂੰ ਸੱਦਿਆ ਤੂੰ ਮੇਰੇ ਇੱਥੇ?
0: ਮੈਂ ਕੋਈ
1: ਉਹ ਜਾਓ ਮਰਜ਼ੀ ਕਰ ਰਹਾ, ਮੈਂ ਤੈਨੂੰ ਦੱਸਾਂ ਗੱਲ, ਮੈਂ ਕੱਲੇ ਕੱਲੇ ਨੂੰ ਜਾਣਦਾ
0: ਜਨਾਬ, ਮੈਂ ਕੋਈ
1: ਬੇਇੱਜ਼ਤੀ ਮੈਂ ਕਰਨੂ ਤੁਹਾਡੇ ਨਾਲ ਜੋ ਕਰਨਾ ਸਾਥਤਾ ਵਾ, ਮੇਰੀ ਬੇਇੱਜ਼ਤੀ ਕੀਤੀ ਤੇ ਸੱਦ ਕੇ ਤੁਸੀਂ?
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ ਨਿੱਕਾ ਭਾਈਆ, ਮੈਂ ਮੁੰਡੇ ਦਾ, ਮੈਂ ਵੇਰਾ ਕਿੱਦਾਂ ਜਾਂਦੀ ਭਰਾ ਵਾ, ਮੈਂ ਵੇਰਾ ਕਿੱਦਾਂ ਵਿਆਹ ਹੁੰਦਾ ਉੱਥੇ, ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ?
0: ਓ ਮੇਰੀ
1: ਓ ਮੈਨੂੰ ਪਤਾ।
0: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾਂ ਗੱਲ ਤੋਂ,
1: ਹੱਦ ਕਰਦੇ ਤੁਸੀਂ।
0: ਅੱਛਾ ਠੀਕ,
1: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ, ਮੈਂ ਦੱਸਾਂ ਗੱਲ
0: ਨਹੀਂ ਇੱਥੇ,
1: ਖੋਲੋ ਬੂਆ ਬਾਜਾ, ਮੈਂ ਚੱਲਾਂ ਦਫਾ ਜੇ ਤੁਹਾਨੂੰ।
0: ਅੱਛਾ ਠੀਕ ਹੈ ਜੀ। ਓਹੋ ਇਹ ਤਾਂ ਭਾਈ
1: ਆ ਪਾ ਕੇ ਰੱਖਿਆ ਬੇਇੱਜ਼ਤੀਆਂ ਕਰਨ ਦਾ ਸਭ ਲੈ ਜਾਣਾ।
0: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਏ ਆ, ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ, ਕੱਲ ਫੇਰ ਮਿਲਦੀਆਂ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Aaron Carr, or the juice goodie.
5: ਇੰਨੀ ਖੁਸ਼ੀ ਚ ਕਿਉਂ ਚਲਾ ਰਹੇ
4: ਹੋ ਸੇ ਗੁੱਡੀ ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਆ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ
5: ਦਾਰੂ
4: ਪੀਣ ਨਾਲ ਜ਼ਿਆਦਾ ਆਉਂਦੀ
5: ਉਹ ਤਾਂ ਤੈਨੂੰ ਜ਼ਿਆਦਾ ਪਤਾ
4: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ
5: ਮੰਤਰਾ
4: ਆਫ ਦਾ ਕਲਚਰ ਆਫ ਪੰਜਾਬ ਯੂ ਨੋ ਦਾ ਗੁਰਪ੍ਰੀਤ ਸੰਧਾਂ ਵਾਲੀ
5: ਕੌਣ ਆ ਉਹ
4: ਓਕੇ That is called the idiotic girl here sitting alongside with me because she don't know about the Gurpreet Sandhawalia.
5: Gurpreet Sandhawalia da hun butt na bada deya main itthe.
4: Yeah, of course.
5: Haan.
4: Now her expression shows that ke he know Gurpreet Sandhawalia.
5: I'm not he, she.
4: But that girl not want to talk about him.
5: Mukh gayi
4: the greatest person of the this creation.

0: रब जी मेरा बिजनेस नहीं चलता, बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहे हैं, देव ताकरे नु कॉल कर, रेडियो ते अपने कारोबार दी ऐड चला भाई, स्पेशल पैकेज ने उना कोल, फोन कर 416-677-0609 416-677-0609।
2: ਵਾਈ ਬਣ ਕੇ ਕੀ ਆਈ ਆ, ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ ਮਤਲਬ, ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਕਰਨ ਸੁਦੀ ਗੱਲ ਆ
3: ਕਿਆ ਅੱਜ, ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ।
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰ ਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ।
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰ ਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ।
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਰਾਤ ਕਿਤੇ ਸੁੱਤੀ ਨਹੀਂ, ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉੱਗੜਦੀ ਨਹੀਂ ਸੀ, ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ, ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ?
3: ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ।
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਿਆਹ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ
3: ਠੀਕ
2: ਹੈ। ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵਜਣੀ ਵਜਣੀ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇੱਧਰ ਉੱਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋ ਕਿ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫੋਰ ਮਾਈ ਪੋਕਟ ਬਿਕੋਜ਼ ਆਈ ਲਾਈਕ ਦ ਵੈਰੀ ਮੱਚ ਡਾਲਰ ਇਨ ਮਾਈ ਪੋਕਟ
3: ਅੱਛਾ
2: ਬਿਕੋਜ਼ ਆਲਵੇਜ਼ ਵੈਨ ਆਈ ਪਾਇੰਗ ਹੱਥ ਇਨ ਮਾਈ ਪੋਕਟ ਆਈ ਆਲਵੇਜ਼ ਫਾਈਂਡ ਖਾਲੀ ਮਾਈ ਪੋਕਟ
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ ਕਿ
2: ਚਲ ਠੀਕ ਹੈ
3: ਹਾਂ ਚਲ
2: ਵੱਡੀ ਮਤਲਬ ਉਧਰ ਅੰਬਾਨੀਆਂ ਦੀ ਧੀ
3: ਤੂੰ ਮੇਰਾ ਮੂੰਹ ਨਾ ਖਲਾ ਤੈਨੂੰ ਮੈਂ ਫੇਰ ਤੇਰਾ ਉਧਾਰ ਜਿੱਤੇ ਕਰਾ ਦੇਣਾ
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ
3: ਤੈਨੂੰ ਕੀ ਪਤਾ ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਗਰ ਦਿੱਤਾ
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ ਪੱਤੇ ਚੁਗੜਦੇ ਨਾ ਰੱਖ ਇਹਨੇ ਲੈ ਜਣੇ ਚੋਕੇ
3: ਨਹੀਂ ਨਹੀਂ ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸਾਦਿਆ ਵੀ ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ
2: ਕਿੰਨਾ ਜਰਾਨਾ ਮੇਰਾ
3: ਤੂੰ ਜਾ
2: ਪਤਾ ਕਿੰਨਾ ਜਰਾਨਾ
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਇਹ ਕਿਆ ਅੱਛਾ ਹੈ ਗਾਲਿਬ ਇਹ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨੇ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸਾਰੀ

0: जी मेरा बिजनेस नहीं है चलता, पापा जी बड़े पापड़ मेल मेल देख लेने, कोई गल नहीं पड़ती, पापा जी प्रसाद चढ़ाऊंगा, $50 का प्रसाद चढ़ाऊंगा, पापा जी मेरा बिजनेस चला दियो।
1: ओए मैनू क्यों डिस्टर्ब कर रहे हैं, देवतात्रे नु कॉल कर, रेडियो ते अपने कारोबार दी ऐड चला भाई, स्पेशल पैकेज ने उन्हां कोल, फोन कर 416-677-0609 416-677-0609।
2: हवलदार गंडा सिंह रिपोर्टिंग सर।
3: ਮੈਂ ਤਾਂ ਬਹੁਤ ਦੁਖੀ ਹਾਂ ਬਕਵਾਸ ਹੀ ਕਰੀ ਜਾਂਦਾ ਮੈਂ ਬਾਹਰ ਤੁਰਿਆ ਹੁੰਦਾ ਮੈਂ ਗੱਡੀ ਸੁਣ ਡਿਆ ਮੈਂ ਕਿਹਾ ਵੀ ਇਹ ਬੰਦਾ ਬੋਲਣ ਕੀ ਡਿਆ ਕਿ ਇਹਨੇ ਅੰਗਰੇਜ਼ੀ ਦੀ ਲੱਤ ਤੋੜਨੀ ਲਾਈ ਪਤਾ ਕੀ ਮੈਂ ਵੀ ਸੱਚੀ ਬਹੁਤ ਦੁਖੀ ਹਾਂ ਇਹਦੇ ਤੋਂ ਤਾਂ ਉਹ ਜਿਹੜੇ ਅਕਲਮੰਦ ਹੋ ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ,
4: ਇਹ ਤਾਂ ਹੈ।
3: ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ।
4: ਮੈਂ ਦਰਅਸਲ ਅੱਜ ਇਸ ਕਰਕੇ ਆਇਆ, ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ, ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ।
3: ਡੇਟ ਮਤਲਬ ਕੀ, ਕਿਸੇ ਗੋਰੀ ਨਾਲ ਚੱਲੇ ਹੋ?
4: ਪਤਾ ਕੋਈ ਨੀ, ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ।
3: ਅੱਛਾ,
4: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ।
3: ਸਿੱਧਾ
4: ਕਹਿੰਦੀ ਮੈਂ ਫਿਲਮ ਵੇਖਣੀ ਅੱਜ, ਡੇਟ ਤੇ ਜਾਣ ਦਾ ਮਤਲਬ?
3: ਓਹਨੂੰ ਪਤਾ ਨੀ ਸੀ ਨਾ ਵੀ ਤੁਹਾਨੂੰ ਡੇਟ ਨਹੀਂ ਮਤਲਬ ਪਤਾ।
4: ਅੱਛਾ, ਕੋਈ ਚੱਕਰ, ਪਤਾ ਕੀ ਮੈਂ ਤੁਹਾਨੂੰ ਸੁਧੀ ਗੱਲ, ਮੈਂ ਪਹਿਲਾਂ ਪੰਜਾਬ ਹੀ ਫੋਨ ਲਾਇਆ। ਮੈਂ ਕਿਹਾ ਯਾਰ ਗੋਰੀ ਡੇਟ ਡੇਟ ਕਰੀ ਜਾਂਦੀ, ਉਹ ਜਿਹਾ ਮੇਰਾ ਯਾਰ ਹੁਸ਼ਿੰਦਾ ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ, ਲੱਗਦਾ ਗੋਰੀ ਤੇ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤਰੂਕ ਤੇ ਭੁਗਤਣ ਨੂੰ ਖਾਣ ਨੂੰ ਫਿਰਦੀ ਹੈ।
5: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਮੌਂਟਰੀਅਲ, ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ। 416-677-0609
6: ਨਹੀਂ ਕਰ ਲਾ ਚੁਗਲੀਆਂ ਤੂੰ
3: ਤੂੰ ਕਾਕਾ ਮਸਾਂ ਹੀ ਬਚਿਆ। ਮੈਂ ਤਾਂ ਸੋ ਕੇ ਆ ਗਿਆ, ਮਜ਼ਾ ਆ ਰਿਹਾ ਸੀ।
6: ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ, ਬਸ਼ਰਮ ਜਿਹਾ ਬੰਦਾ ਉਹ।
3: ਹੈਲੋ,
6: ਹੋਰ ਕੀ
3: ਅਕਲਾਂ ਬੋਲੀ? ਪੰਜਾਬ ਪੁਲਿਸ ਆ ਉਹ,
6: ਪੰਜਾਬ ਪੁਲਿਸ ਹੁੰਦਾ ਸੀ, ਹੁਣ ਨਹੀਂ ਹੈਗਾ।
3: ਜਿੱਦਾਂ ਵੀ ਆ,
6: ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ ਉਦੋਂ ਕੋ ਸਾਰੇ ਡਰਦੇ ਆ।
3: ਅੱਛਾ,
6: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ ਫਿਰ ਉਹ ਆ ਵੀ ਮਹੱਲਾ ਚੇਂਜ ਕਰ ਲੈਂਦਾ।
3: ਭਾਈ ਸਾਹਿਬ, ਪਰ ਉਹਨੇ ਤੇਰੇ ਛੱਡਣ ਲੱਗੇ ਨੇ, ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ।
6: ਨਹੀਂ ਉਹ ਤਾਂ ਹੁਣ ਮੈਂ ਦੇਖੂਗਾ ਕਿ ਕੌਣ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ।
3: ਜਿਹੜੇ ਹਿਊਮਨ ਪ੍ਰੋਪਸ ਨਹੀਂ ਹੁੰਦੇ
6: ਜੀ,
3: ਉਹ ਬਣ ਜਾ।
6: ਹਿਊਮਨ ਪ੍ਰੋਪ ਮਤਲਬ?
3: ਹਾਂ,
6: ਹੋ ਗਏ
3: ਹਿਊਮਨ ਪ੍ਰੋਪਸ ਹੁੰਦੇ ਨੇ, ਜਿਵੇਂ ਕਿ ਨਾ ਜਿਹੜੇ ਲਗਜ਼ਰੀ ਹਾਊਸਸ ਹੁੰਦੇ ਨੇ
6: ਜੀ,
3: ਉਹਨਾਂ ਦੇ ਵਿੱਚ ਉਹਨਾਂ ਨੂੰ ਮਤਲਬ ਜਿੱਦਾਂ ਲੈਟਸ ਸੇ ਮੈਂ ਇੱਕ ਹਿਊਮਨ ਪ੍ਰੋਪ ਆ, ਤੂੰ ਇੱਕ ਹਿਊਮਨ ਪ੍ਰੋਪ ਆ, ਹਨਾ, ਉਹਨਾਂ ਨੂੰ ਐਜ਼ ਅ ਫੈਮਿਲੀ ਉਹ ਲੋਕ ਰਹਿੰਦੇ ਨੇ। ਠੀਕ ਆ, ਉਹਨਾਂ ਦੇ ਉੱਪਰ ਪਰ ਸ਼ਰਤਾਂ ਹੁੰਦੀਆਂ ਨੇ। ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ, ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ, ਛੱਡਣਾ ਪਏਗਾ। ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ, ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੀਜੀ ਚੀਜ਼ ਹੈ ਜਿਹੜੇ ਕਹਿੰਦੇ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ। ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ, ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ। ਹਾਂ
6: ਨਹੀਂ, ਇੱਕ ਮਿੰਟ,
3: ਹਾਂ,
6: ਇਹ ਮਤਲਬ ਉੱਥੇ ਘਰ 'ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ? ਬਾਅਦ ਚ

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जेड़ा तेन आइडिया दसना ना मेनु एकदम याद आया वो सब तो बेस्ट है।
0: बेस्ट आइडिया।
1: हाँ तेन काम कर लेना चाहिए।
0: दसो दस
1: तेन सोना किन्ना पसंद है।
0: मेनु सोना इन्ना पसंद है। इन्ना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मेनू सुवांगे राजी।
1: ओहो काम ही सौंदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦੇ ਇੱਕ ਹੋਟਲ ਹੈ ਫਿਨ ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ 'ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ ਕਿ ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ ਜਾਂ ਕਿਹੜੀ ਚੀਜ਼ 'ਚ ਕਿੱਥੇ ਕੋ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣ ਜਾ
0: ਬਈ ਆ ਤਾਂ ਨਜ਼ਾਰੇ ਦਾ ਰੱਖਣਾ ਉੱਪਰ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨਹੀਂ ਫਲੀਆਂ ਲਗਾਤਾਰ ਨੇ ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ 'ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ 'ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ
0: ਇਹ ਕੀ ਫਾਇਦਾ ਭਾਈ ਸਾਹਿਬ ਹੋ ਗਈ ਮੈਂ ਪੱਕੀ ਨੌਕਰੀ ਭਾਲਣਾ ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜ੍ਹੀ
1: ਤੇ ਹੈ
0: ਮੈਂ ਬੜੀ ਅਕਲ ਵਾਲੀ ਮੈਨੂੰ ਬੜੀ ਨੌਜ਼ਲ।
1: ਹਾਂ
0: ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ
1: ਤੈਨੂੰ। ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਨਹੀਂ ਬਾਤ ਨਹੀਂ
1: ਕਰਨ ਵਾਲੇ ਕਰਦੇ ਆ। ਇੱਕ ਤਾਂ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ।
1: ਅੱਛਾ, ਸੋ
0: ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ 'ਚ ਰੱਖਿਆ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ।
1: ਕਿਵੇਂ?
0: ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚ ਆਈ ਵੀ ਪੋਜ਼ਿਟਿਵ ਹੋ।
1: ਓਏ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ। ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ, ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ।
0: ਓ ਭੂਆ, ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰ, ਮੈਂ ਤਿੰਨ ਵਾਰ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸੇ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ,
0: ਹਾਂ,
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ,
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ, ਚੱਲ ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ,
0: ਕੀ?
1: ਇੰਡੀਆ,
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਪਾਗਲ
1: ਇਨਸਾਨ, ਉੱਚੀ ਸਾਰੀ ਚੋਟੀ, ਉਹ ਕਲਿਫ ਹੁੰਦੀ ਆ। ਤੂੰ ਕਲਿਫ ਡਾਈਵਰ ਬਣ ਜਾ। ਕਲਿਫ ਡਾਈਵਰ ਦਾ ਕੰਮ ਪਤਾ ਕੀ ਹੁੰਦਾ? ਉਹਨੇ ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਆ, ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋਂ ਏਦਾਂ ਨਾ ਕਰ ਫਿਰ।
2: ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ,
1: ਚੱਲ ਤੂੰ ਐ ਕਰ ਵੀ ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਗੋਲੇ ਬਣਾਉਣ ਲੱਗਾ?
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਸੀ ਹੁੰਦਾ, ਇਧਰ ਐ ਕਰਨ ਦੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਓ
0: ਤੇ ਵੇਖਣੀ ਵੀ ਨਹੀਂ ਨਾ,
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਚੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਿੰਦਾ
1: ਆਈਸਬਰਗ? ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ ਜਿਹੜਾ,
0: ਗੰਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਗਈ ਸੀ ਫਿਰ ਉਹਦੇ ਚ,
1: ਓਏ ਸੁਣ ਤਾਂ ਲਾ ਤੂੰ, ਭਾਵੁਕੀ ਹੋ ਜਾਣਾ ਹੁਣ।
0: ਫੇਰ
1: ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ ਦਾ ਸੀ ਤੋਂਦਾ ਆ।
1: ਸਮੁੰਦਰ ਦੇ ਵਿਚ ਬਰਫ ਦੇ ਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨੀ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਹੋਰ ਮੈਂ ਕਦੇ ਨਾ ਉਹ ਮਤਲਬ ਪਾਸੇ ਕਰੂੰ ਦੱਸੀ ਮੈਨੂੰ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ,
0: ਮੋਸਟ ਦੀਆਂ
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ ਪੇਂਟ ਜਿਹੜਾ ਜਿਵੇਂ ਲੈ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਹਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ, ਫਿਰ ਦੇਖੀ ਜਾਣਾ, ਫਿਰ ਦੇਖੀ ਜਾਣਾ,
0: ਦੇਖੀ ਕਿਉਂ ਜਾਣਾ
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ ਕਿੰਨੀ ਦੇਰ ਸੁੱਕਦਾ।
0: ਤੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ ਨਹੀਂ
1: ਕਿਹਾ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀਆਂ ਦੱਸੀ, ਇਹ ਜ਼ਿੰਦਗੀ ਦੁਨੀਆ ਚ ਕਰਦੇ ਲੋਕੀ?
1: ਹਾਂ ਦੁਨੀਆ ਦੇ ਵੀਅਰਡ ਜੌਬਸ ਨੇ।
0: ਅੱਛਾ ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਤਰ੍ਹਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਦੇ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ ਤੇ ਤੂੰ ਬੁਰਸ਼ ਹੀ ਮਾਰਦਾ ਰਹੇਗਾ ਕਾਕਾ, ਤੇ
0: ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ,
2: ਹੈ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ ਦੇਖ ਲਾ ਬਈ, ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ,
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ।
1: ਨਹੀਂ ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਤਾਂ ਲੋਕਾਂ
0: ਹੋਰ ਕੀ ਹੈ।
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਿਆਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜ ਹੋਗਾ, ਛੱਪੜ ਤੋਂ ਸੱਜੇ ਹੱਥੋਂ ਜੀ, ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ
1: ਛੱਡਿਆ ਉਹਨਾਂ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਹਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦੇ।

0: ਗੱਲ ਮੈਂ ਦੱਸ
1: ਦਾ ਦੇ ਦਾ ਦੇ
0: ਤੂੰ ਐ ਕਰ ਕਿਰਨੇ ਕੁਰਨੇ ਪਾਉਣੇ ਆਉਂਦੇ ਤੈਨੂੰ
1: ਮੈਂ ਤੇਰੇ ਨੱਕ ਤੇ ਮੁੱਖੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਰੁਦਾਲੀ
1: ਫਿਲਮ ਵਾਲਾ ਕੰਮ ਆਈ ਨੀ ਸੀ ਫਿਲਮ ਰੋਣ ਵਾਲੀ ਜਾਂਦੀ ਸਿਆਪਾ ਜਾ ਕਰਨਾ
0: ਵੈਸੇ ਮਤਲਬ ਕਾਇੰਡ ਆਫ ਇਦਾਂ ਦਾ ਹੀ
1: ਅੱਛਾ ਜੀ
0: ਐਕਚੁਅਲੀ ਪਤਾ ਕਿ ਤਾਇਵਾਨ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੋਈ ਹੋਈ ਹੈ ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੋਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਇਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਇੱਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਤੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਵੀ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਕੋਈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ ਤੁਹਾਨੂੰ
0: ਤੈਨੂੰ ਕੀ ਕਿਹਾ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ ਬਸ
0: ਪਾਗਲਾ ਜਦੋਂ ਅਗਲੇ ਨੇ ਵੱਡਾ ਵੱਡਾ ਕਰਨਾ ਹੋਏਗਾ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀਆਂ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਸਰਕਾਰ ਟਰਾਈ ਨਾਲੇ ਇਸ ਤਰ੍ਹਾਂ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰ ਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰ ਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਾਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ ਚ ਅਗਲੇ ਦੇ ਖੜੇ ਰਹੋ ਫੁਲਵਾੜੀ ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਕੰਮ ਤਾਂ ਵੈਸੇ ਨਜ਼ਾਰੇ ਵਾਲਾ
0: ਤੇਰੇ ਤੋਂ ਪਰ ਕੋਈ ਬੰਦਾ ਨੀ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨੀ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲੱਤ ਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਫੋਨ ਦੋ ਕਰਾ
0: ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤਾ ਹੀ ਹੈ ਨੀ
1: ਮਤਲਬ
0: ਭਾਈ ਸਾਹਿਬ ਇਹਦੂ ਸੌਖੀਆਂ ਰੋਟੀਆਂ ਨੀ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਚੰਗਾ ਭਾਈ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ ਜੇ ਕੰਮ ਲੋਕੀ ਕਰਦੇ ਆ
0: ਐਗਜ਼ੈਕਟਲੀ
1: ਮੇਰੇ ਹਿਸਾਬ ਚ ਕੋਈ ਗੱਲ ਬਹੁਤੀ ਆਈ ਨੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਫੇਰ ਮਿਲਦੇ ਆ
0: ਅੱਛਾ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lan layi community de jaane pehchane ate tajrubekar immigration consultant gary virk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6161
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस दे सिमराज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
7: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਆਦਮ ਮਨਸਾ ਡਾਂਸ
8: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ ਰਾਜ ਹੰਸ
9: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 19 ਸਪਟੰਬਰ ਅੱਜ ਹੋ ਚੁੱਕੀ ਹੈ ਤੇ 1:09 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਬਹੁਤ ਹੀ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋ। ਬੜਾ ਸੋਹਣਾ ਦਿਨ ਹੈ, ਹਲਕੀ ਹਲਕੀ ਜੀ ਕੱਲ੍ਹ ਨਾਲੋਂ ਥੋੜ੍ਹੀ ਜਿਹੀ ਠੰਡ ਲੱਗ ਰਹੀ ਹੈ, ਕਿਉਂਕਿ ਅੱਜ 18 ਡਿਗਰੀ ਵੈਸੇ ਤਾਂ ਹੈਗਾ ਟੈਂਪਰੇਚਰ ਬ੍ਰੈਂਪਟਨ ਦੇ ਵਿੱਚ, ਬਟ ਫੀਲਸ ਲਾਈਕ 14 ਡਿਗਰੀ ਹੈ। ਤਾਂ ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ ਅਤੇ ਬੱਦਲਵਾਈ ਹੋਈ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਸਾਰਿਆਂ ਦੇ ਵੀਕਐਂਡ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਹੋਣਗੀਆਂ। ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀ ਹੈ, ਕੋਈ ਐਨੀਵਰਸਰੀ ਕਿਸੇ ਦੀ ਹੈਗੀ ਹੈ, ਬਰਥਡੇ ਹੈ ਕਿਸੇ ਦਾ, ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਉਹਨਾਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਹੈਗਾ ਅਤੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੋਏਗੀ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਕੁਝ ਗੀਤ ਸੰਗੀਤ ਦੇ ਨਾਲ, ਕੁਝ ਗੱਲਾਂ ਬਾਤਾਂ ਦੇ ਨਾਲ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਆਪਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਸਰਵਨ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਜੀ ਰਿਆੜ, ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ ਖੂਬਸੂਰਤ ਜਿਹੇ ਦਿਨਾਂ ਨੂੰ। ਤੇ ਆਪਾਂ ਸਪਟੈਂਬਰ ਮਹੀਨੇ ਦੇ ਹਾਫ ਤੋਂ ਵੀ ਅੱਗੇ ਆ ਗਏ ਹਾਂ, 19 ਸਪਟੈਂਬਰ ਹੋ ਗਈ ਹੈ ਤੇ ਥੋੜੇ ਜਿਹੇ ਦਿਨ ਬਾਕੀ ਨੇ ਸਪਟੈਂਬਰ ਮਹੀਨੇ ਦੇ ਵਿੱਚ। ਫਾਲ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ, ਸਮਰ ਦਾ ਐਂਡ ਹੋ ਰਿਹਾ। ਉਮੀਦ ਹੈ ਕਿ ਸਾਰੇ ਮੌਸਮ ਨੂੰ, ਜਿਵੇਂ ਜਿਵੇਂ ਮੌਸਮ ਬਦਲ ਰਿਹਾ ਉਵੇਂ ਉਵੇਂ ਆਪਣੇ ਆਪ ਨੂੰ ਵੀ ਤਿਆਰੀ ਦੇ ਵਿੱਚ ਕਰ ਰਹੇ ਹੋਣਗੇ। ਵਿੰਟਰ ਸੀਜ਼ਨ ਦੀ ਥੋੜਾ ਥੋੜਾ ਕਹਿ ਲਓ ਵੀ ਆਗਾਜ਼ ਹੋਣ ਲੱਗ ਗਿਆ ਆ, ਕਿਉਂਕਿ ਅੱਜ ਵੀ ਮੋਸਟਲੀ ਕਲਾਉਡੀ ਹੈਗਾ ਪੂਰਾ ਵੈਦਰ। ਤੇ ਇਹ ਹਫਤਾ ਜਿਹੜਾ ਹੈਗਾ ਇਹ ਉੱਪਰ ਨੀਚੇ ਹੀ ਰਹੂਗਾ, ਰੋਲਰ ਕੋਸਟਰ ਵਾਂਗੂ। ਕਦੇ ਧੁੱਪ ਹੋਏਗੀ, ਕਦੇ ਬੱਦਲ ਹੋਣਗੇ, ਹਲਕੀ ਫੁਲਕੀ ਬਰਸਾਤ ਵੀ ਹੋ ਸਕਦੀ ਹੈ। ਤੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖੋ, ਹਰ ਵੈਦਰ ਨੂੰ ਇੰਜੋਏ ਕਰੋ, ਹਰ ਮੋਮੈਂਟ ਨੂੰ ਇੰਜੋਏ ਕਰੋ। ਤੇ ਹੁਣੇ ਹੁਣੇ ਆਪਾਂ ਸ਼ਬਦ ਸੁਣਿਆ ਬੜਾ ਪਿਆਰਾ, ਭਾਈ ਰਵਿੰਦਰ ਭਾਈ ਜੋਗਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬੜਾ ਮਿੱਠਾ ਸ਼ਬਦ ਹੈ। ਦੇਖ ਲਓ ਗੁਰਬਾਣੀ ਦੇ ਵਿੱਚ ਆਪਾਂ ਨੂੰ ਨਾ ਹਰ ਚੀਜ਼ ਦਾ ਸਲਿਊਸ਼ਨ ਮਿਲਦਾ, ਹਰ ਇੱਕ ਪ੍ਰੋਬਲਮ ਦਾ ਸਲਿਊਸ਼ਨ ਮਿਲਦਾ, ਹਰ ਇੱਕ ਕੁਐਸਚਨ ਦਾ ਆਂਸਰ ਮਿਲਦਾ। ਕਿੰਨਾ ਸੋਹਣਾ ਸ਼ਬਦ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਗੱਲ ਚੱਲ ਰਹੀ ਹੋਵੇ ਤਾਂ ਫਿਰ ਆਪਾਂ ਬਾਹਰ ਵਾਲੇ ਨੂੰ ਕੋਈ ਸਲਾਹ ਵੀ ਨਹੀਂ ਦੇ ਸਕਦੇ। ਜੇ ਆਪਣੇ ਮਨ 'ਚ ਖੁਸ਼ੀ ਹੈ, ਆਪਾਂ ਬਹੁਤ ਸ਼ਾਂਤੀ ਦੇ ਨਾਲ ਆਪਣੇ ਆਪ ਦੇ ਨਾਲ ਵਿਚਰ ਰਹੇ ਹਾਂ, ਫਿਰ ਆਪਾਂ ਨਾ ਕਿਸੇ ਹੋਰ ਨੂੰ ਵੀ ਵਧੀਆ ਇੱਕ ਸਲਾਹ ਦੇ ਸਕਦੇ ਹਾਂ, ਕਿਸੇ ਹੋਰ ਦੀ ਪ੍ਰੋਬਲਮ ਦਾ ਸਲਿਊਸ਼ਨ ਵੀ ਕੱਢ ਸਕਦੇ ਹਾਂ। ਬਟ ਜੇ ਆਪਣੇ ਆਪਣੇ ਮਨ ਦੇ ਵਿੱਚ ਹੀ ਕਾਫੀ ਸਾਰੀ ਕਹਿ ਲਓ ਕਿ ਕਸ਼ਮਕਸ਼ ਜੀ ਚੱਲੀ ਜਾ ਰਹੀ ਹੈ, ਜਾਂ ਆਪਣੇ ਮਨ ਦੇ ਵਿੱਚ ਹੀ ਬਹੁਤ ਸਾਰੀਆਂ ਪ੍ਰੋਬਲਮਸ ਚੱਲੀ ਜਾ ਰਹੀਆਂ ਨੇ, ਪਰੇਸ਼ਾਨੀਆਂ ਚੱਲੀ ਜਾ ਰਹੀਆਂ ਨੇ, ਫਿਰ ਸਾਹਮਣੇ ਵਾਲੇ ਬੰਦੇ ਨੂੰ ਵੀ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਈਬ ਆ ਹੀ ਜਾਂਦੀ ਹੈ ਵੀ ਇਹ ਤਾਂ ਆਪ ਹੀ ਪਰੇਸ਼ਾਨ ਆ ਵਿਚਾਰਾ, ਇਹਨੂੰ ਮੈਂ ਕੀ ਗੱਲ ਕਰਾਂ, ਹੈ ਨਾ। ਤੇ ਜਾਂ ਫਿਰ ਅਗਲਾ ਸਾਹਮਣੇ ਵਾਲਾ ਆਪਣੇ ਆਪ ਨੂੰ ਕੋਈ ਪ੍ਰੋਬਲਮ ਵੀ ਦੱਸੇ, ਆਪਾਂ ਉਹਨੂੰ ਕੋਈ ਸਲਿਊਸ਼ਨ ਵੀ ਨਹੀਂ ਦੇ ਪਾਉਂਦੇ। ਕਿਉਂ? ਕਿਉਂਕਿ ਆਪਣੇ ਮਨ 'ਚ ਆਲਰੇਡੀ ਇੰਨੀਆਂ ਪ੍ਰੋਬਲਮਸ ਚੱਲ ਰਹੀਆਂ ਹੁੰਦੀਆਂ ਨੇ। ਜਦੋਂ ਆਪਣੇ ਘਰ ਦੇ ਵਿੱਚ ਖੁਸ਼ੀ ਹੋਵੇ ਤਾਂ ਫਿਰ ਆਪਾਂ ਨੂੰ ਬਾਹਰ ਵੀ ਸਾਰੇ ਪਾਸੇ ਖੁਸ਼ੀਆਂ ਨਜ਼ਰ ਆਉਂਦੀਆਂ ਨੇ। ਜੇ ਆਪਣੇ ਮਨ ਦੇ ਵਿੱਚ ਹੀ ਆਲਰੇਡੀ ਡਾਊਟਸ ਚੱਲ ਰਹੇ ਨੇ ਤਾਂ ਆਪਾਂ ਨੂੰ ਬਾਹਰ ਵਾਲੇ ਸਾਰੇ ਇਨਸਾਨ ਨਾ ਡਾਊਟਫੁਲ ਹੀ ਲੱਗਦੇ ਨੇ ਕਿ ਹਾਂ ਬਈ ਮੈਨੂੰ ਨਹੀਂ ਇਸ ਬੰਦਾ ਸਹੀ ਲੱਗ ਰਿਹਾ। ਅਤੇ ਜ਼ਰੂਰੀ ਹੈ ਕਿ ਆਪਣੇ ਆਪ ਨੂੰ, ਆਪਣੇ ਮਨ ਨੂੰ ਬਹੁਤ ਕੰਟਰੋਲ ਦੇ ਵਿੱਚ ਰੱਖੀਏ, ਹਮੇਸ਼ਾ ਆਪਣੇ ਮਨ ਨੂੰ ਸਬਰ ਕਰਨਾ ਸਿਖਾਈਏ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹੀਏ, ਸੋ ਦੈਟ ਕਿ ਆਪਾਂ ਕਲੈਰਿਟੀ ਦੇ ਨਾਲ ਅੱਗੇ ਬਾਰੇ ਸੋਚ ਵੀ ਸਕੀਏ, ਅੱਗੇ ਵਾਲੀ ਲਾਈਫ ਵੀ ਸਪੈਂਡ ਕਰ ਸਕੀਏ। ਜਿਹੜਾ ਕੋਈ ਆਪਾਂ ਨੂੰ ਮਿਲਦਾ ਆ ਉਹਨੂੰ ਹੱਸ ਕੇ ਮਿਲੀਏ, ਉਹਦੇ ਨਾਲ ਵਧੀਆ ਟਾਈਮ ਸਪੈਂਡ ਕਰੀਏ, ਕਿਉਂਕਿ ਲਾਈਫ ਤਾਂ ਕੁਛ ਨਹੀਂ ਪਤਾ, ਲਾਈਫ ਬਹੁਤ ਛੋਟੀ ਹੈ, ਹੈ ਨਾ। ਯੂ ਨੈਵਰ ਨੋ ਕੱਲ੍ਹ ਵਾਲਾ ਮੂਮੈਂਟ, ਅੱਗੇ ਵਾਲਾ ਮੂਮੈਂਟ ਕਿੱਦਾਂ ਦਾ ਆਉਣਾ ਆ, ਅਤੇ ਜਿਹੜਾ ਹੁਣ ਵਾਲਾ ਮੂਮੈਂਟ ਹੈ, ਜਿਹੜੇ ਟਾਈਮ ਦੇ ਵਿੱਚ ਅਸੀਂ ਹੋਣਾ, ਇਹਨੂੰ ਪੂਰਾ ਇੰਜੋਏ ਕਰੀਏ ਅਤੇ ਇਹਨੂੰ ਪੂਰਾ ਯੂਟੀਲਾਈਜ਼ ਕਰੀਏ। ਆਪਣੇ ਫੈਮਿਲੀ, ਆਪਣੇ ਫਰੈਂਡਸ ਨੂੰ ਪੂਰਾ ਪੂਰਾ ਟਾਈਮ ਦਿਓ। ਵੀਕਐਂਡ ਹੈਗਾ ਆ ਅਤੇ ਮੌਸਮ ਬਹੁਤ ਸੋਹਣਾ, ਕਿਤੇ ਬਾਹਰ ਜਾਣਾ ਹੋਵੇ ਜ਼ਰੂਰ ਜਾਓ। ਜੇ ਕਿਸੇ ਨੇ ਆਪਣਾ ਟਾਈਮ ਸਪੈਂਡ ਕਰਨਾ ਕਿਤੇ ਵੀ ਬਾਹਰ ਜਾ ਕੇ, ਜਾਂ ਆਪਣੇ ਕਿਸੇ ਘਰਾਂ ਦੇ ਵਿੱਚ ਤੁਸੀਂ ਗੈਦਰਿੰਗ ਕਰ ਰਹੇ ਹੋ, ਗੈਟ ਟੁਗੈਦਰ ਕਰ ਰਹੇ ਹੋ, ਤਾਂ ਜ਼ਰੂਰ ਜਾਓ। ਕਈ ਵਾਰ ਆਪਾਂ ਸੋਚ ਕੇ ਬਹਿ ਜਾਂਦੇ ਹਾਂ ਕਿ ਨਹੀਂ ਅੱਜ ਮੇਰਾ ਮਨ ਹੀ ਨਹੀਂ ਹੈਗਾ, ਹੈ ਨਾ, ਜਾਣ ਦਾ। ਪਿਛਲੇ ਹਫ਼ਤੇ ਤਾਂ ਮਿਲੇ ਸੀ, ਹੁਣ ਕੀ ਕਰਨਾ, ਨੈਕਸਟ ਵੀਕ ਦੇਖਾਂਗੇ ਜਾਂ ਉਸ ਤੋਂ ਅਗਲੇ ਵੀਕ ਦੇਖਾਂਗੇ। ਫਿਰ ਪਤਾ ਕੀ ਹੈ, ਫਿਰ ਨੈਕਸਟ ਵੀਕ ਹੋਰ ਕੋਈ ਪਲਾਨਸ ਬਣ ਜਾਂਦੇ ਨੇ, ਹੋਰ ਬਿਜ਼ੀ ਹੋ ਜਾਂਦੇ ਆ, ਜਾਂ ਕੋਈ ਨਾ ਕੋਈ ਤਬੀਅਤ ਕਿਸੇ ਦੀ ਖਰਾਬ ਹੋ ਸਕਦੀ ਹੈ, ਕੁਛ ਨਾ ਕੁਛ ਹੁੰਦਾ ਹੀ ਰਹਿੰਦਾ। ਬਟ ਜਿਹੜਾ ਹੁਣ ਤੁਹਾਡੇ ਕੋਲ ਟਾਈਮ ਹੈ, ਇਹਨੂੰ ਪ੍ਰੋਪਰਲੀ ਯੂਟੀਲਾਈਜ਼ ਕਰੋ, ਕਿਉਂਕਿ ਇਹ ਟਾਈਮ ਨਹੀਂ ਵਾਪਸ ਆਉਣਾ। ਅੱਗੇ ਵਾਲਾ ਟਾਈਮ ਜਿਹੜਾ ਹੋਊਗਾ ਉਹ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ। ਅਤੇ ਨੰਬਰ ਸਟੂਡੀਓ ਦਾ 905-500-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕੋ ਇੱਕ ਨੰਬਰ ਹੈ, ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਇਸ ਨੰਬਰ ਦੇ ਉੱਪਰ ਤੁਹਾਡੀ ਸਾਡੇ ਨਾਲ ਗੱਲਬਾਤ ਹੁੰਦੀ ਹੈ। ਅਤੇ 1:22 ਹੋ ਗਏ ਨੇ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ, ਆਪਣੀ ਕੋਈ ਰਾਈਟਿੰਗ ਸ਼ੇਅਰ ਕਰ ਸਕਦੇ ਹੋ, ਆਪਣੀ ਕੋਈ ਲਿਖਤ, ਆਪਣਾ ਕੋਈ ਤੁਹਾਨੂੰ ਕਿਸੇ ਹੋਰ ਦਾ ਕੋਈ ਸ਼ੇਅਰ ਓ ਸ਼ਾਇਰੀ ਪਸੰਦ ਆ ਗਈ ਅਤੇ ਤੁਸੀਂ ਉਹ ਪ੍ਰੋਗਰਾਮ ਦੇ ਵਿੱਚ ਸੁਣਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ, ਜ਼ਰੂਰ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕਰ ਸਕਦੇ ਹੋ। 905-500-5444, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਇਸ ਨੰਬਰ ਦੇ ਉੱਪਰ ਗੱਲਾਂ ਬਾਤਾਂ ਹੋਣਗੀਆਂ। ਗੀਤ ਸੰਗੀਤ ਬਹੁਤ ਸਾਰਾ ਤੁਹਾਡੀ ਪਸੰਦ ਦਾ ਹੋਏਗਾ, ਕੁਛ ਇੱਕ ਅੱਧਾ ਗਾਣਾ ਮੇਰੀ ਪਸੰਦ ਦਾ ਵੀ ਹੋ ਸਕਦਾ। ਅਤੇ ਓਵਰਆਲ ਜ਼ਿਆਦਾਤਰ ਕੋਸ਼ਿਸ਼ ਸਾਡੀ ਰਹਿੰਦੀ ਹੈ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਇੰਟਰਟੇਨਮੈਂਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੋਣ, ਗੱਲਾਂ ਬਾਤਾਂ ਹੋਣ, ਅਤੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਆਪਾਂ 3 ਘੰਟੇ ਦਾ ਟਾਈਮ ਸਪੈਂਡ ਕਰਨਾ ਆ। 905-500-5444, 905-564-6444 ਸਟੂਡੀਓ ਦਾ ਨੰਬਰ ਹੈ। ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ ਇੰਡੀਅਨ ਫਰੂਟਲੈਂਡ ਦੇ ਵੱਲੋਂ, ਜਿਨ੍ਹਾਂ ਦੇ ਤੁਹਾਨੂੰ ਪਤਾ ਕਿ ਕਾਫੀ ਸਾਰੀਆਂ ਲੋਕੇਸ਼ਨਸ ਨੇ, ਬਟ ਇਹਨਾਂ ਦੀ ਇੱਕ ਜਿਹੜੀ ਲੋਕੇਸ਼ਨ ਹੈ ਸੈਂਡਲਵੁੱਡ ਪਾਰਕਵੇ ਵਾਲੀ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਇਸ ਵਾਲੀ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਵਧੀਆ ਸੇਲ ਲੱਗੀ ਹੋਈ ਹੈ, ਜਿਹੜੀ ਕਿ ਹੁਣ ਸਿਰਫ ਇੱਕ ਦਿਨ ਦੀ ਹੋਰ ਰਹਿ ਗਈ ਹੈ, ਕੱਲ੍ਹ ਤੱਕ ਇਹ ਸੇਲ ਹੈ, ਸੰਡੇ ਦੇ ਦਿਨ ਤੱਕ। ਸੰਡੇ ਤੱਕ ਤੁਸੀਂ ਇਸ ਸੁਪਰ ਸੇਲ ਦਾ ਫਾਇਦਾ ਲੈ ਸਕਦੇ ਹੋ ਇੰਡੀਅਨ ਫਰੂਟਲੈਂਡ ਦੀ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋ, ਨਾਲੇ ਤਾਂ ਸਸਤੀਆਂ ਗਰੋਸਰੀਜ਼ ਕਰਕੇ ਲੈ ਕੇ ਆਓ ਤੇ ਨਾਲੇ ਬਹੁਤ ਹੀ ਲਾਜਵਾਬ ਫੂਡ ਆਈਟਮਸ ਤੁਹਾਨੂੰ ਮਿਲਦੀਆਂ ਨੇ, ਉਹ ਵੀ ਬਹੁਤ ਹੀ ਘੱਟ ਕੀਮਤਾਂ ਦੇ ਵਿੱਚ। ਉਹਦੇ ਲਈ ਵੀ ਤੁਸੀਂ ਜ਼ਰੂਰ ਪਹੁੰਚਣਾ 25 ਸੈਂਡਲਵੁੱਡ ਪਾਰਕਵੇ ਵੈਸਟ। ਅੱਗੇ ਜਾ ਕੇ ਤੁਹਾਨੂੰ ਕੁਝ ਪ੍ਰਾਈਸਿਸ ਵੀ ਤੁਹਾਡੇ ਨਾਲ ਸਾਂਝੀਆਂ ਕਰੂੰਗੀ, ਬਟ ਫਿਲਹਾਲ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, 3631। ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ, ਨਾਮਜੀ ਬਖਲੋ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਜੀ, ਵੀ ਹਮੇਸ਼ਾ ਖੁਸ਼ ਰਹੋ, ਜ਼ਿੰਦਗੀ ਬੜੀ ਛੋਟੀ ਆ, ਹਰ ਇੱਕ ਨਾਲ ਪਿਆਰ ਨਾਲ ਰਹੋ, ਕਿਸੇ ਨੂੰ ਨਫ਼ਰਤ ਨਾ ਕਰੋ, ਅਗਰ ਤੁਹਾਨੂੰ ਕੋਈ ਕਰਦਾ ਵੀ ਹੈ ਤਾਂ ਉਹਨੂੰ ਵੀ ਤੁਸੀਂ ਜਵਾਬ ਪਿਆਰ ਚ ਹੀ ਦਿਓ।
0: ਬਿਲਕੁਲ ਸਹੀ ਗੱਲ ਹੈ, ਤੁਸੀਂ ਕਿਸੇ ਹੋਰ ਦੇ ਕਰਕੇ ਆਪਣਾ ਜਿਹੜਾ ਕਰੈਕਟਰ ਆ ਉਹਨੂੰ ਕਿਉਂ ਚੇਂਜ ਕਰਨਾ, ਹੈ ਨਾ, ਜੋ ਸਾਹਮਣੇ ਵਾਲਾ ਬੰਦਾ ਹੈਗਾ ਉਹ ਤੁਹਾਨੂੰ ਦੇਖ ਕੇ ਚੇਂਜ ਹੋਵੇ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਤੁਸੀਂ
0: ਜੀ। ਹਾਂਜੀ ਸਭ ਵਧੀਆ, ਸਾਰੇ ਠੀਕ ਠਾਕ, ਤੁਸੀਂ ਸੁਣਾਓ।
1: ਤੁਹਾਨੂੰ ਬੁੱਕ ਦਿੱਤੀ ਸੀ, ਭੇਜੀ ਸੀ, ਤੁਸੀਂ ਪੜ੍ਹੀ ਪੰਜਾਬੀ ਪੜ੍ਹ ਲੈਂਦੇ ਹੋ?
0: ਹਾਂਜੀ ਹਾਂਜੀ, ਮੈਂ ਪੰਜਾਬੀ ਪੜ੍ਹਦੀ ਹਾਂ ਪ੍ਰੋਪਰ।
1: ਅੱਛਾ, ਫਿਰ ਤੁਸੀਂ ਪਹਿਲੇ 10 ਪੇਜ ਮੇਰੇ ਕਹਿਣ ਤੇ ਉਹਦੇ ਪੜ੍ਹ ਲਿਓ, ਬਾਕੀ ਤੁਸੀਂ ਆਪੇ ਪੜ੍ਹ ਲੈਣੀ ਹੈ।
0: ਕਿਹੜੀ ਕਿਹੜੀ ਬੁੱਕ ਦੀ ਗੱਲ ਕਰ ਰਹੇ ਹੋ?
1: ਗੀਤ ਅੱਜ ਦਾ ਨੇਮ ਹੈਗਾ ਸੋਹਣੇ ਸੋਹਣੇ ਮੁੰਡੇ,
0: ਸੋਹਣੇ ਸੋਹਣੇ ਮੁੰਡੇ,
1: ਤੇ ਗਾਇਕ ਹੈਗੀ ਆ ਜਸਪਿੰਦਰ ਨਰੂਲਾ ਤੇ ਮੁੰਡਾ ਹੈਗਾ ਬਲਰਾਜ।
0: ਜਸਪਿੰਦਰ ਨਰੂਲਾ, ਠੀਕ ਹੈ ਜੀ, ਐਂਡ ਬਲਰਾਜ।
1: ਹਾਂ ਜਸਪਿੰਦਰ, ਹਾਂਜੀ
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ ਫਿਰ ਮੈਂ ਸੁਣਾਉਣੀ ਆ ਤੁਹਾਨੂੰ। ਹਾਂਜੀ ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 6433 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ,
2: ਮੈਂ ਕਵਿਤਾ ਬਦਲ ਰਿਕਾਰਡ ਹੋਇਆ ਕਿ ਨਹੀਂ? ਬੈਕਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਜੇ ਕਿਸੇ ਤੁਹਾਨੂੰ ਉਹ ਮਿਲ ਗਿਆ ਤੇ ਉਹ ਚਾਰ ਕੁ ਲਾਈਨਾਂ ਆ ਉਹ ਸੁਣਾਇਓ ਜੀ।
0: ਕਿਹੜੇ ਸਿੰਗਰ ਦੱਸੇ ਤੁਸੀਂ?
2: ਧਰਮਵੀਰ ਸਾਂਧੀ।
0: ਧਰਮਵੀਰ ਸਾਂਧੀ,
2: ਸਾਂਧੀ, ਹਾਂਜੀ ਹਾਂਜੀ ਸਾਂਧੀ। ਉਹਦੇ ਵਿੱਚ ਉਹਦਾ ਗਾਣਾ ਬਹੁਤ ਹੋਣਾ, ਬੈਕ ਬਾਹਰਲੇ ਮੁਲਕਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਮਤਲਬ ਕਿ ਲੀਕਰ ਸਟੋਰਾਂ ਦੇ ਵੀ ਚੋਰੀ ਹੁੰਦੀ ਹੈ, ਏਦਾਂ ਹੁੰਦੀ ਹੈ, ਪਰ ਬਹੁਤ ਹੋਣਾ ਵਧੀਆ ਗਾਣਾ ਆ ਜਾਣੀ ਕਿ
0: ਠੀਕ ਹੈ,
2: ਲੱਭ ਕੇ ਜੇ ਲੱਗ ਗਿਆ ਟਾਈਮ ਦਾ ਜ਼ਰੂਰ ਸੁਣਾਇਓ।
0: ਹਾਂਜੀ ਹਾਂਜੀ ਜ਼ਰੂਰ, ਮੈਂ ਕੋਈ ਗੱਲ ਨਹੀਂ, ਮੈਂ ਲੱਭਦੀ ਹਾਂ ਫਿਰ ਸੁਣਾਉਂਦੀ ਹਾਂ ਤੁਹਾਨੂੰ।
2: ਓਕੇ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 8338339। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਹਸਤੇ ਜ਼ਖਮ ਦਾ ਇੱਕ ਗਾਣਾ ਲਾ ਦਿਓ ਜੀ, ਮਾਨਾ ਮੇਰੀ ਜਾਂ ਮੁਹੱਬਤ ਸਜ਼ਾ ਹੈ।
0: ਮਾਨਾ ਮੇਰੀ ਜਾਂ ਮੁਹੱਬਤ ਸਜ਼ਾ ਹੈ, ਠੀਕ ਹੈ ਜੀ।
3: ਹਸਤੇ ਜ਼ਖਮ ਦਾ,
0: ਹਸਤੇ ਜ਼ਖਮ, ਠੀਕ ਹੈ ਜੀ, ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ ਫਿਰ ਤੁਸੀਂ, ਮੈਂ ਸੁਣਾਉਂਦੀ ਹਾਂ ਜੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਠੀਕ ਆ। ਮੈਂ ਇੱਥੇ ਬ੍ਰੈਂਪਟਨ ਚ, ਕੀ ਟਾਈਮ ਹੋਇਆ?
0: ਬ੍ਰੈਂਪਟਨ ਚ 1:27 ਹੋ ਗਏ, 1:27।
4: ਮੈਂ ਮਿਲਟਨ ਚ ਵੀ ਇਹ ਹੀ ਆ। ਤੁਸੀਂ ਕਿਹਾ ਸੀ ਬ੍ਰੈਂਪਟਨ ਚ 1:00।
0: ਹਾਂਜੀ ਹਾਂਜੀ,
4: ਮੈਂ ਕਿਹਾ ਇੱਥੇ ਵੀ ਇਹ ਹੀ ਆ।
0: ਹਾਂਜੀ, ਨਹੀਂ ਆਪਾਂ ਨੂੰ ਬਹੁਤ ਦੂਰ ਦੂਰ ਤੱਕ ਫਿਰ ਸੁਣਦੇ ਆ ਨਾ ਲਿਸਨਰ, ਫਿਰ ਉੱਥੇ ਫਿਰ ਟਾਈਮ ਥੋੜਾ ਡਿਫਰੈਂਟ ਵੀ ਹੋ ਸਕਦਾ।
4: ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਮੈਂ ਉਦਾਂ ਹੀ ਮਜ਼ਾਕ ਕਰ ਰਿਹਾ ਤੁਹਾਡੇ ਨਾਲ, ਮੈਂ ਕਿਹਾ ਵੀ ਇੱਥੇ ਵੀ ਇਹੀ ਟਾਈਮ ਆ।
0: ਹਾਂਜੀ ਹਾਂਜੀ,
4: ਉਹ ਮੈਂ ਕਿਹਾ ਅੱਜ ਲਾ ਰਹੇ ਹੋ ਚਰਖਾ ਚੰਨਣ ਦਾ?
0: ਚਰਖਾ ਚੰਨਣ ਦਾ,
4: ਹਾਂਜੀ ਹਾਂਜੀ
0: ਠੀਕ ਹੈ ਜੀ, ਮੈਂ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ।
4: ਮੈਂ ਕਿਹਾ ਅੱਜ ਕੱਲ ਚਰਖੇ ਚੇਤੇ ਕਰਾ ਦਈਏ ਸਾਰਿਆਂ ਨੂੰ।
0: ਬਿਲਕੁਲ ਬਿਲਕੁਲ, ਸੁਣਾਉਂਦੇ ਹਾਂ, ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਫਿਰ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 6838। ਹਾਂਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਮੰਦੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
5: ਮੈਂ ਕਿਹਾ ਤੁਸੀਂ ਅੱਜ ਕੋਈ ਟੌਪਿਕ ਤੇ ਡਿਸਕਸ਼ਨ ਕਰਨੀ ਹੈ, ਮਤਲਬ ਕੋਈ ਸੋਚਿਆ?
0: ਹਜੇ ਦੇਖਦੇ ਆ, ਗੱਲਾਂ ਚੋਂ ਗੱਲ ਨਿਕਲੂਗੀ, ਦੇਖ ਲਓ, ਹੈਨਾ? ਮੈਂ ਤਾਂ ਹਜੇ ਸਿਰਫ
5: ਸੀਗਾ, ਜੇ ਤੁਹਾਨੂੰ ਸਹੀ ਲੱਗੇ ਤਾਂ ਉੱਤੇ ਡਿਸਕਸ਼ਨ ਤੁਸੀਂ ਕਰ ਸਕਦੇ ਹੋ ਸਾਡੇ ਕੋਲ ਨਾ ਦਿਨੇ।
0: ਹਾਂਜੀ ਦੱਸੋ।
5: ਹਾਂ, ਜਿੱਦਾਂ ਆਪਾਂ ਮੋਸਟਲੀ ਆਪਾਂ ਇੰਡੀਆ ਜਾਂਦੇ ਆ, ਕੋਈ ਵੀ ਪ੍ਰੋਗਰਾਮ ਕਰਦੇ ਆ ਨਾ, ਜਿੱਦਾਂ ਕੋਈ ਫੰਕਸ਼ਨ ਹੋ ਗਿਆ, ਰਿਟਾਇਰਮੈਂਟ ਪਾਰਟੀ, ਵਿਆਹ, ਤੇ ਆਪਣੀਆਂ ਜਿੱਦਾਂ ਪੁਰਾਣੀਆਂ ਜਿਹੜੀ ਲੇਡੀਜ਼ ਆ ਉਹ ਕੱਪੜੇ ਨਾਲ ਲੈਣ ਦੇਣ ਬਹੁਤ ਕਰਦੀਆਂ ਨਾ, ਜਿੱਦਾਂ ਜੀ
0: ਉਹ ਤਾਂ ਸਾਰੇ ਹੀ ਕਰਦੇ, ਇਹਦੇ ਵਿੱਚ ਕਿਹੜੀ ਗੱਲ ਹੈ?
5: ਮਤਲਬ ਇਹ ਸਾਨੂੰ ਹੁਣ ਅੱਗੇ ਕੰਟੀਨਿਊ ਕਰਨਾ ਚਾਹੀਦਾ ਕਿ ਇਹ ਚੀਜ਼ ਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਮੇਰੇ ਹਿਸਾਬ ਨਾਲ ਇਹ ਚੀਜ਼ ਨੂੰ ਹੁਣ ਮੇਰੇ ਹਿਸਾਬ ਨਾਲ ਅੱਗੇ ਜਿਹੜੀ ਜਨਰੇਸ਼ਨ ਆ ਉਹ ਪਸੰਦ ਨਹੀਂ ਕਰਦੀ।
0: ਅੱਛਾ, ਜਿਹੜੇ ਕੱਪੜੇ ਕਿਸੇ ਨੂੰ ਲੈਣਾ ਦੇਣਾ, ਹੈਨਾ, ਉਹ ਚੀਜ਼ ਕਹਿ ਰਹੇ ਹੋ?
5: ਹਾਂਜੀ, ਮੇਰੇ ਹਿਸਾਬ ਨਾਲ ਕਿ ਮਤਲਬ ਸੁੱਕੇ ਪੈਸੇ ਦੇ ਦਿਓ ਤੁਸੀਂ, ਹੈਨਾ, ਸਗਨ ਜੋ ਵੀ ਆ। ਤੇ ਕੱਪੜੇ ਕਈ ਵੇਲੇ ਕਿਸੇ ਨੂੰ ਜੇ ਦਿਓ, ਅਗਲਾ ਕਹਿੰਦਾ ਮੈਂ ਸਹੀ ਨੀ ਲਾਏ, ਚੰਗੇ ਨੀ ਲਾਏ ਆ। ਹੁਣ ਕਈ ਕਹਿੰਦੇ ਆ ਕਿ ਅਸੀਂ ਸਾਰੀ ਉਮਰ ਦਿੰਦੇ ਆ, ਹੁਣ ਸਾਡੀ ਲੈਣ ਦੀ ਵਾਰੀ ਆ ਜੀ, ਤਾਂ ਹੁਣ ਅਸੀਂ ਐਸੀ ਵੀ ਲੈਣੇ ਆ। ਤੇ ਮਤਲਬ ਇਹ ਸਾਨੂੰ ਹੁਣ ਚੀਜ਼ ਬੰਦ ਕਰਨੀ ਚਾਹੀਦੀ ਕਿ ਕੰਟੀਨਿਊ ਕਰਨੀ ਚਾਹੀਦੀ? ਮੇਰੇ ਹਿਸਾਬ ਨਾਲ ਤਾਂ ਇਹ ਬੰਦ ਕਰ ਦੇਣੀ ਚਾਹੀਦੀ ਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਵੀ ਜੇ ਕਿਸੇ ਨੂੰ ਸੂਟ ਵੀ ਦੇਵਾਂਗੇ ਤਾਂ ਅਗਲੇ ਨੇ ਕਹਿੰਦਾ ਹਲਕਾ ਜਿਹਾ ਦੇ ਦਿੱਤਾ ਸੂਟ, ਕਿੰਨੇ ਮਹਿੰਗੇ ਮਹਿੰਗਾਈ, ਇਹਦੇ ਨਾਲ ਚੰਗਾ
0: ਕੰਬਲ ਕੋਈ ਦਰੀਆਂ ਵਗੈਰਾ ਏਦਾਂ ਦੀ ਚੀਜ਼ਾਂ ਜਿਹੜੇ ਉਹ ਪਤਾ ਪਿਆਰ ਦੇ ਨਾਲ ਦਿੰਦੇ ਹੁੰਦੇ ਸੀ ਪਹਿਲਾਂ, ਵੀ ਜਿਹੜੇ ਜਿਵੇਂ ਕੋਈ ਕੁੜੀ ਵਿਆਹ ਕੇ ਆਉਂਦੀ ਹੈ ਨਾ, ਉਹ ਆਪਣੇ ਮਦਰ ਦੇ ਸਾਰੇ ਏਦਾਂ ਦੀ ਬਣੀਆਂ ਹੋਈਆਂ ਚੀਜ਼ਾਂ ਉਹ ਲੈ ਕੇ ਆਉਂਦੀ ਹੈ, ਹਨਾ। ਤੇ

0: ਹੁੰਦੀ ਹੈ ਕਿ ਅਸੀਂ ਸੂਟ ਨੀ ਲੈਣੇ ਕਿਸੇ ਤੋਂ ਵੀ ਨਾ ਦੇਣੇ ਆ, ਅਸੀਂ ਸੁੱਕਾ ਜੇ ਸਗਨ ਦਾ ਲਵਾਂਗੇ ਉਹ ਨਹੀਂ, ਉਹ ਕਹਿੰਦੇ ਨਹੀਂ ਅਸੀਂ ਲੈਣੇ ਆ, ਅਸੀਂ ਸਾਰੀ ਉਮਰ ਦਿੰਦੇ ਆ ਗਏ, ਹੁਣ ਸਾਡੀ ਲੈਣ ਦੀ ਵਾਰੀ ਹੈ, ਤੁਸੀਂ ਏਦਾਂ ਕਰ ਰਹੇ ਹੋ। ਮੈਂ ਕਿਹਾ ਨਹੀਂ ਏਦਾਂ ਨੀ ਵਧੀਆ ਲੱਗਦਾ, ਮੈਂ ਕਿਹਾ ਪੈਸੇ ਪੂਸੇ ਠੀਕ ਆ ਜਿਹੜੇ ਜਿਹਦਾ ਦਿਲ ਕਰੇ, ਮੈਂ ਕਿਹਾ ਸੂਟ ਸਾਟ ਵਾਲਾ ਕੰਮ ਮੈਂ ਕਿਹਾ ਇਹ ਨੀ ਜੀ ਸਾਨੂੰ ਹੁਣ ਬੰਦ ਕਰਨਾ ਚਾਹੀਦਾ।
1: ਚਲੋ ਠੀਕ ਹੈ, ਕੋਈ ਨਾ ਆਪਾਂ ਗੱਲ ਕਰਦੇ ਹਾਂ ਫਿਰ ਦੇਖਦੇ ਹਾਂ ਸਾਡੇ ਲਿਸਨਰ ਕੀ ਕਹਿੰਦੇ ਨੇ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ ਬੜਾ ਵਧੀਆ ਇਹਨਾਂ ਨੇ ਆਪ ਹੀ ਟੌਪਿਕ ਛੇੜਤਾ ਅੱਜ। ਤੇ ਕੀ ਵਿਚਾਰ ਨੇ ਤੁਹਾਡੇ ਸਾਰਿਆਂ ਦੇ? ਮੇਰੇ ਖਿਆਲ 'ਚ ਜਿਹੜਾ ਗਿਫਟਸ ਇੱਕ ਦੂਸਰੇ ਨੂੰ ਐਕਸਚੇਂਜ ਕਰਦੇ ਸੀਗੇ, ਹੈ ਨਾ, ਇੱਕ ਦੂਸਰੇ ਦਾ ਜਿਹੜਾ ਕਿਸੇ ਨੂੰ ਕੋਈ ਬਣਾ ਕੇ ਕੋਈ ਦਿੰਦਾ, ਕੋਈ ਸਵੈਟਰ, ਕੋਈ ਕੁੜਤੀ, ਕੋਈ ਦਰੀਆਂ, ਚਾਦਰਾਂ, ਹੈ ਨਾ, ਐਵੇਂ ਦੀਆਂ ਚੀਜ਼ਾਂ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਫਿਰ ਉਹਦੇ ਸਹੁਰਿਆਂ ਨੂੰ ਵੀ ਬੜੀਆਂ ਚੀਜ਼ਾਂ ਇੱਦਾਂ ਨੇ ਦਿੱਤੀਆਂ ਜਾਂਦੀਆਂ ਸੀ। ਤੇ ਉਹ ਹੌਲੀ ਹੌਲੀ ਹੌਲੀ ਹੌਲੀ ਇਹ ਕਹਿ ਲਓ ਕਿ ਇੱਕ ਹੈ ਨਾ ਰੀਤ ਹੀ ਚੱਲ ਪਈ, ਇੱਕ ਰਿਵਾਜ਼ ਹੀ ਬਣ ਗਿਆ ਕਿ ਜਿਹੜੇ ਸਹੁਰਾ ਪਰਿਵਾਰ ਆਉਂਦਾ ਕੁੜੀ ਦਾ, ਉਹਨਾਂ ਨੂੰ ਫਿਰ ਇੱਦਾਂ ਇੱਦਾਂ ਦੀ ਹੈ ਨਾ ਚੀਜ਼ਾਂ, ਇੱਦਾਂ ਇੱਦਾਂ ਦੇ ਕਾਇੰਡ ਆਫ ਗਿਫਟਸ ਹੈ ਨਾ ਹੋ ਗਏ ਇਹ, ਜਿਹੜੇ ਇਹ ਦਿੱਤੇ ਜਾਂਦੇ ਸੀ, ਅਤੇ ਹੁਣ ਹੁਣ ਤੱਕ ਇਹ ਚੱਲ ਵੀ ਰਹੇ ਨੇ। ਅਤੇ ਫਿਰ ਉਹ ਐਕਸਚੇਂਜ ਵੀ ਹੁੰਦਾ ਆ ਕਿ ਜਿਹੜੇ ਮੁੰਡੇ ਵਾਲੇ ਨੇ ਉਹ ਵੀ ਫਿਰ ਕੁੜੀ ਵਾਲਿਆਂ ਨੂੰ ਹੈ ਨਾ ਜਦੋਂ ਉਹ ਜਾਂਦੇ ਨੇ ਉਹਨਾਂ ਦੇ ਘਰ ਉਹ ਵੀ ਦਿੰਦੇ ਨੇ। ਈਵਨ ਨੋਰਮਲੀ ਵੀ ਤੁਸੀਂ ਕਿਸੇ ਦੇ ਘਰ ਜਾਓ, ਹੈ ਨਾ, ਅਤੇ ਜਿਵੇਂ ਇੱਧਰ ਲੁਧਿਆਣੇ ਵਾਲੀ ਸਾਈਡ ਸਾਡੇ ਕਹਿੰਦੇ ਨੇ ਕਿ ਹੈ ਨਾ ਤੁਸੀਂ ਕਿਸੇ ਨੂੰ ਸ਼ਗਨ ਦੇ ਦਿਓ, ਹੈ ਨਾ, ਕਿਸੇ ਨੂੰ ਆਪਾਂ ਸ਼ਗਨ ਦੇ ਰਹੇ ਹਾਂ, ਕੋਈ ਕਿਸੇ ਨੇ $100 ਦੇ ਤਾ, ਕਿਸੇ ਨੇ $500 ਦੇ ਤਾ, ਚਾਹੇ ਰੁਪੀਜ਼ ਦੀ ਗੱਲ ਕਰ ਲਈਏ। ਅਤੇ ਉੱਧਰ ਜਿਵੇਂ ਦਸੂਹੇ ਵਾਲੀ ਸਾਈਡ ਕਹਿੰਦੇ ਨੇ ਕਿ ਹੁਸ਼ਿਆਰਪੁਰ ਵਾਲੀ ਸਾਈਡ ਕਹਿੰਦੇ ਨੇ ਕਿ ਕਿਸੇ ਨੂੰ ਪਿਆਰ ਦੇਣਾ, ਹੈ ਨਾ, ਚਾਹੇ ਉਹ ਪੈਸੇ ਹੋਣ ਜਾਂ ਕੁਛ ਹੋਰ, ਅਤੇ ਉਹ ਕਹਿੰਦੇ ਕਿਸੇ ਨੂੰ ਪਿਆਰ ਦੇ ਰਹੇ ਹਾਂ, ਹੈ ਨਾ। ਅਤੇ ਇੱਦਾਂ ਇੱਦਾਂ ਦੀਆਂ ਅਲੱਗ ਅਲੱਗ ਕਹਿ ਲਓ ਕਿ ਅਲੱਗ ਅਲੱਗ ਏਰੀਆਜ਼ ਦੇ ਵਿੱਚ ਨਾ ਅਲੱਗ ਅਲੱਗ ਡੈਫੀਨੇਸ਼ਨਸ ਹੋ ਗਈਆਂ, ਅਲੱਗ ਅਲੱਗ ਤਰੀਕੇ ਦੇ ਨਾਲ ਉਹ ਚੀਜ਼ ਨੂੰ ਬਿਆਨ ਕਰਨ ਲੱਗ ਗਏ। ਬਟ ਹਾਂ, ਇਹ ਚੀਜ਼ ਹੁਣ ਤੱਕ ਵੀ ਚੱਲਦੀ ਆ ਰਹੀ ਹੈ, ਕਾਫੀ ਲੋਕ ਨਹੀਂ ਵੀ ਪਸੰਦ ਕਰਦੇ, ਹੁਣ ਇਹ ਲੋਕ ਇੱਦਾਂ ਵੀ ਕਰਦੇ ਆ ਬਹੁਤ ਸਾਰੇ ਕਿ ਤੁਸੀਂ ਨਾ ਜਿਹੜੇ ਉਹ ਸ਼ਗਨ ਵਾਲੇ ਆਉਂਦੇ ਹੈਗੇ ਐਨਵੈਲਪ ਜਿਹੇ, ਕਿ ਸ਼ਗਨ ਵਾਲੇ ਲਿਫਾਫੇ 'ਚ ਪਾ ਕੇ ਦੇ ਦਿਓ ਤੁਸੀਂ ਜਿਹਨੂੰ ਜਿੰਨੇ ਪੈਸੇ ਦੇਣੇ ਆ, ਹੈ ਨਾ। ਫਲਾਣੇ ਦੇ ਵੱਲੋਂ ਬਈ 2100 ਰੁਪਏ ਆਇਆ ਸੀ, ਆਪਾਂ ਉਹਨਾਂ ਨੂੰ ਵਧਾ ਕੇ 3100 ਕਰਕੇ ਦੇਣਾ, ਇਹ ਚੀਜ਼ਾਂ ਵੀ ਹੈਗੀਆਂ ਨੇ। ਅਤੇ ਬਾਕੀ ਮੇਰੇ ਖਿਆਲ 'ਚ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਖਤਮ ਵੀ ਹੋ ਜਾਣ, ਕਿਉਂਕਿ ਹੁਣ ਤਾਂ ਬਹੁਤ ਘੱਟ ਗਿਆ ਵਾ, ਅੱਜ ਕੱਲ੍ਹ ਲੋਕ ਬਹੁਤ ਘੱਟ ਹੀ ਦਿੰਦੇ ਨੇ ਕਿਸੇ ਨੂੰ ਐਵੇਂ ਕੱਪੜੇ ਵਗੈਰਾ ਦੇ ਦੇਣੇ ਜਾਂ ਕੋਈ ਹੋਰ ਚੀਜ਼, ਕਿਉਂਕਿ ਗਿਫਟਸ ਨੇ ਨਾ ਬਹੁਤ ਕਹਿ ਲਓ ਡਰਾਸਟਿਕ ਜਿਹੀ ਚੇਂਜ ਆ ਗਈ, ਗਿਫਟਸ ਨੇ ਹੋਰ ਮੋਡ ਲੈ ਲਿਆ। ਪਹਿਲਾਂ ਕੱਪੜੇ ਕੁੱਪੜੇ ਦਿੰਦੇ ਸੀ, ਹੁਣ ਅੱਜ ਕੱਲ੍ਹ ਕੋਈ ਵਾਚ ਹੋ ਗਈ, ਕੋਈ ਗੋਲਡ ਦੀ ਹੈ ਨਾ ਹੋ ਗਈ ਕੋਈ ਚੀਜ਼ ਜਾਂ ਸਮਥਿੰਗ ਸਮਥਿੰਗ, ਹੁਣ ਤਾਂ ਬਹੁਤ ਚੀਜ਼ਾਂ ਅਵੇਲੇਬਲ ਨੇ। ਅੱਜ ਕੱਲ੍ਹ ਤਾਂ ਹੁਣ ਆਈਫੋਨ ਨਵਾਂ ਆ ਗਿਆ ਆ 18, ਅੱਜ ਕੱਲ੍ਹ ਤਾਂ ਸਾਰੇ ਕਹਿਣਗੇ ਮੈਨੂੰ 18 ਪ੍ਰੋ ਮੈਕਸ ਲੈ ਕੇ ਦਿਓ, ਹੈ ਨਾ। ਅਤੇ ਨਵਾਂ ਫੋਨ ਆ ਗਿਆ, ਅਤੇ ਨਵੇਂ ਫੋਨ ਦੀ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ ਆਪਾਂ ਅੱਗੇ ਜਾ ਕੇ, ਕਿਉਂਕਿ ਸਕੁਐਰ ਵਨ ਦੇ ਵਿੱਚ ਐਪਲ ਦੇ ਸਟੋਰ ਦੇ ਬਾਹਰ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ, ਵੀਡੀਓਜ਼ ਕਿੰਨੀਆਂ ਵਾਇਰਲ ਹੋ ਰਹੀਆਂ ਕਿ ਲੋਕ ਪਾਗਲ ਹੀ ਹੋ ਗਏ, ਨਵਾਂ ਫੋਨ ਕਾਹਦਾ ਆਇਆ। ਅਤੇ ਉਹ ਤਾਂ ਹੈ ਨਾ, ਹੁਣ ਕਿਸੇ ਨੇ ਕਿਸੇ ਨੂੰ ਗਿਫਟ ਭੇਜਣਾ ਹੋਣਾ ਇੰਡੀਆ, ਕਿਸੇ ਨੇ ਆਪਣੇ ਆਪ ਦੇ ਲਈ ਲੈਣਾ ਹੋਣਾ, ਇਹ ਗਿਫਟਸ ਦਾ ਜਿਹੜਾ ਹੈਗਾ ਨਾ ਸੀਜ਼ਨ, ਇਹ ਚੱਲਦਾ ਹੀ ਰਹਿੰਦਾ 24 ਘੰਟੇ 7 ਦਿਨ, ਅਤੇ ਜਿਹੜਾ ਮਰਜ਼ੀ ਸਾਲ ਦਾ ਦਿਨ ਹੋਵੇ, ਕਿਸੇ ਦਾ ਬਰਥਡੇ, ਕਿਸੇ ਦੀ ਐਨਵਰਸਰੀ ਹੋਵੇ, ਵਿਆਹ ਸ਼ਾਦੀ ਹੋਵੇ। ਬਟ ਹਾਂ, ਜਿਹੜੀ ਇਹ ਕੱਪੜੇ ਲੈਣ ਦੇਣ ਵਾਲੀ ਗੱਲ ਹੈ, ਇਹ ਤਾਂ ਆਈ ਥਿੰਕ ਹੌਲੀ ਹੌਲੀ ਵੈਸੇ ਹੀ ਹੁਣ ਘੱਟਦੀ ਜਾਂਦੀ ਹੈ। ਅੱਜ ਕੱਲ੍ਹ ਲੋਕ ਪ੍ਰੈਫਰ ਕਰਨ ਲੱਗ ਗਏ ਨੇ ਕਿ ਕਿਸੇ ਨੂੰ ਸ਼ਗਨ ਪਾ ਕੇ ਦੇ ਦਿਓ, ਕਿਸੇ ਨੂੰ ਪੈਸੇ ਦੇ ਦਿਓ, ਨਾਲੇ ਕਿਸੇ ਦੇ ਯੂਜ਼ ਵੀ ਆਉਣਗੇ, ਚੰਗੀ ਗੱਲ ਵੀ ਆ। ਬਟ ਜਿਹੜੇ ਪੁਰਾਣੇ ਬਜ਼ੁਰਗ ਨੇ, ਉਹ ਜਿਹੜੇ ਰੀਤਾਂ ਦੇ ਨਾਲ ਚੱਲਦੇ ਆ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਨਹੀਂ, ਫਲਾਣੇ ਦਾ ਸਾਨੂੰ ਆਹ ਕੁਛ ਆਇਆ ਹੋਇਆ, ਤਾਂ ਆਪਾਂ ਵੀ ਉਹਨਾਂ ਦੇ ਹੁਣ ਅਗਲੇ ਦੇ ਘਰ 'ਚ ਕੋਈ ਫੰਕਸ਼ਨ ਆਇਆ, ਆਪਾਂ ਵੀ ਉਹਨਾਂ ਨੂੰ ਦੇਣਾ ਆ, ਉਹਨਾਂ ਦੀ ਮੈਂਟੈਲਿਟੀ ਉੱਦਾਂ ਦੀ ਹੈ। ਬਟ ਮੇਰੇ ਖਿਆਲ 'ਚ ਕੋਈ ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਕਰ ਵੀ ਰਹੇ ਨੇ, ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਛੱਡ ਵੀ ਰਹੇ ਨੇ ਇਸ ਰੀਤ ਨੂੰ। ਤੁਹਾਡੇ ਕੀ ਵਿਚਾਰ ਨੇ, ਆਪਾਂ ਗੱਲਬਾਤ ਕਰ ਸਕਦੇ ਹਾਂ ਇਸ 'ਤੇ। 9055644 ਸਟੂਡੀਓ ਦਾ ਨੰਬਰ ਹੈ 1000। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
2: ਬਸ ਠੀਕ ਆ ਬੇਟੇ।
1: ਹਾਂਜੀ,
2: ਠੀਕ ਠਾਕ।
1: ਠੀਕ ਹੈ, ਕੀ ਕਰ ਰਹੇ ਹੋ ਅੱਜ? ਅੱਜ ਤੁਹਾਡੇ ਗ੍ਰੈਂਡ ਚਿਲਡਰਨ ਆਏ ਹੋਣੇ ਆ ਘਰੇ?
2: ਨਹੀਂ, ਆ ਰਹੇ ਸ਼ਾਮ ਨੂੰ।
1: ਅੱਛਾ, ਸ਼ਾਮ ਨੂੰ ਆ ਰਹੇ ਆ, ਚਲੋ ਵਧੀਆ।
2: ਹਰ ਵੀਕਐਂਡ ਤੇ ਆਉਂਦੇ ਆ।
1: ਅੱਛਾ, ਚਲੋ ਵਧੀਆ, ਚੰਗੀ ਗੱਲ ਹੈ।
2: ਹਾਂ, ਵੀਕਡੇਸ ਤੇ ਵੀ ਆਉਂਦੇ, ਵੀਕਐਂਡ ਤੇ ਵੀ, ਜਦ ਛੁੱਟੀ ਹੁੰਦੀ ਫਿਰ ਆ ਜਾਂਦੇ ਆ।
1: ਅੱਛਾ ਅੱਛਾ, ਠੀਕ ਹੈ ਠੀਕ ਹੈ।
2: ਹਾਂ
1: ਹਾਂਜੀ, ਕੀ ਸੁਣੋਗੇ ਅੱਜ ਦੇ ਪ੍ਰੋਗਰਾਮ ਚ?
2: ਅੱਛਾ, ਮੈਂ ਉਹ ਹੈਗਾ ਸਰਤਾਜ ਸਿਕੰਦਰ ਦਾ, ਜਿਹੜਾ ਸ਼ਗੁਫਤਾ ਦੇ ਲਈ।
1: ਸ਼ਗੁਫਤਾ ਦੇ ਲਈ?
2: ਹਾਂ ਹਾਂ,
1: ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਫਿਰ ਮੈਂ ਸੁਣਾਉਣੀ ਆ ਤੁਹਾਨੂੰ।
2: ਠੀਕ,
1: ਹਾਂਜੀ, ਥੈਂਕ ਯੂ ਸੋ ਮਚ, ਤੁਸੀਂ ਵੀਕਐਂਡ ਇੰਜੋਏ ਕਰੋ ਆਪਣਾ। 9181, ਹਾਂਜੀ, ਸਤਿ ਸ਼੍ਰੀ ਅਕਾਲ
3: ਜੀ। ਮਨਪ੍ਰੀਤ ਜੀ, ਮੈਂ ਦੁਬਾਰਾ ਆ ਗਿਆ।
1: ਹਾਂਜੀ ਹਾਂਜੀ,
3: ਤੁਹਾਡਾ ਟੌਪਿਕ ਸੁਣ ਕੇ ਗਾਣਾ ਚੇਂਜ ਕਰਨ ਦਾ ਮੂਡ ਬਣ ਗਿਆ।
1: ਹਾਂਜੀ, ਦੱਸੋ।
3: ਉਹ ਮੈਂ ਕਿਹਾ ਗਾਣਾ

0: ਵੀ ਕਹਿੰਦੀ ਛੋਲੇ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ,
1: ਮਹਿਲਾ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ। ਇਹ ਕਿਹੜੇ ਸਿੰਗਰ ਦਾ ਗਾਣਾ?
0: ਵੀਰੇ ਨੇ ਕਾਰ ਨੂੰ ਧੱਕਾ ਲਾਇਆ, ਧੱਕਾ ਲਾ ਕੇ ਕੱਚਾ ਦੁੱਧ ਪੀਤਾ, ਏਦਾਂ ਦੇ ਸੌਂਗ ਆ ਇਹ। ਮੈਂ ਕਿਹਾ ਬੰਦੇ ਨੇ ਪੁੱਛਿਆ ਵੀ ਪੈਸੇ ਦੇਣੇ ਚਾਹੀਦੇ ਰਾਈਟ?
1: ਹਾਂਜੀ। ਉਹ ਕਹਿੰਦੇ ਕਿ ਸੂਟ ਦੇਣੇ, ਸੂਟ ਵਗੈਰਾ ਦੇਣੇ ਚਾਹੀਦੇ ਆ ਕਿ ਨਹੀਂ ਦੇਣੇ ਚਾਹੀਦੇ ਕਿ ਪੈਸੇ ਦੇ ਕੇ ਸਾਰ ਦੇਣਾ ਚਾਹੀਦਾ?
0: ਨਹੀਂ ਨਹੀਂ, ਉਹ ਪੁਰਾਣੇ ਜਮਾਨੇ 'ਚ ਜਿਹੜੇ ਅਸੀਂ ਦੇਖਿਓ ਨਾ ਬਾਕਸ, ਉਦੋਂ ਸੂਟ ਦਿੰਦੇ ਹੁੰਦੇ ਸੀ ਉਹਦਾ ਕਰੀਜਨ ਹੁੰਦਾ ਸੀ।
1: ਹਾਂਜੀ ਦੱਸੋ।
0: ਰੀਜਨ ਕੀ ਹੁੰਦਾ ਸੀ ਕਿ ਜਦੋਂ ਆਪਣੀ ਕੁੜੀ ਨੂੰ ਵਿਆਹ ਕਰਕੇ ਸਹੁਰੇ ਘਰ ਤੋਰਦੇ ਸੀ, ਉੱਥੇ ਚੀਜ਼ਾਂ ਦਿੰਦੇ ਸੀ, ਤਾਂ ਫਿਰ ਉਹ ਆਪਣੇ ਸ਼ਰੀਕੇ ਸ਼ਰੀਕਾ ਸਮਝਦੇ?
1: ਹਾਂਜੀ ਹਾਂਜੀ, ਉਹ ਸ਼ਰੀਕੇ ਚ ਦਿਖਾਉਂਦੇ ਹੁੰਦੇ ਸੀ ਕਿ ਫਲਾਣੇ ਅਸੀਂ ਆਪਣੀ ਕੁੜੀ ਨੂੰ ਆਹ ਚੀਜ਼ਾਂ ਦੇ ਰਹੇ ਹਾਂ,
0: ਆਹ ਚੀਜ਼ ਲੈ ਕੇ ਆਈ ਸਾਡੀ ਨਾਲ, ਆਹ ਲੈ ਕੇ ਆਈ। ਉਹਦੇ ਨਾਲ ਉਹਦਾ ਪਰਸਨੈਲਿਟੀ ਕੀ ਕਹਿੰਦੇ ਉਹਦਾ ਰੁਤਬਾ ਵੱਧ ਜਾਂਦਾ ਸੀ, ਆਹ ਸਾਡੀ ਨਾਲ ਆਹ ਲੈ ਕੇ ਆਈ ਆ।
1: ਹਾਂਜੀ ਹਾਂਜੀ ਹਾਂਜੀ,
0: ਇਹਦਾ ਮਤਲਬ ਇਹ ਹੁੰਦਾ ਸੀ। ਇਹ ਨੀ ਕਿ ਉਹਨੂੰ ਪੈਸੇ, ਹੁਣ ਕਹਿੰਦੇ ਪੈਸੇ ਪੈਸੇ ਹੁਣ ਪਤਾ ਕਿ ਪੈਸੇ ਦਾ ਕੀ ਮਤਲਬ ਆ?
1: ਹਾਂਜੀ,
0: ਹੁਣ ਤੁਹਾਡੇ ਕੰਮਾਂ ਕਾਰਾਂ ਚ ਤੁਹਾਡੇ ਕੋ ਮੈਂ ਸਿੱਧੀ ਗੱਲ ਕਹੂੰਗਾ ਬੰਦੇ ਨੂੰ, ਮੈਂ ਭਾਈ ਨੂੰ ਵੀ ਟਾਰਗ ਨਹੀਂ ਕਰਦਾ ਪਰ ਮੈਂ ਆਪਣਾ ਪੁਰਾਣਾ ਦੱਸ ਰਿਹਾ ਰਹੇ।
1: ਹਾਂਜੀ ਹਾਂਜੀ,
0: ਅੱਜ ਕੱਲ ਬੰਦਿਆਂ ਦਾ ਹੱਥ ਥੋੜਾ ਜਿਹਾ ਟਾਈਟ ਹੁੰਦਾ, ਉਹ ਕਹਿੰਦੇ ਪੈਸੇ ਦੇ ਦੋ ਅਸੀਂ ਆਪਣਾ ਕੁਛ ਬਣਾ ਲਾਂਗੇ ਰਾਈਟ।
1: ਹਾਂਜੀ,
0: ਲੇਕਿਨ ਪੁਰਾਣੇ ਜਮਾਨੇ ਚ ਬੰਦੇ ਚੀਜ਼ਾਂ ਦੇ ਕੇ ਸ਼ੋਕ ਨਹੀਂ ਕਰਦੇ ਸੀ, ਇੱਕ ਪਿਆਰ ਮੁਹੱਬਤ।
1: ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੇ ਚਾਹੇ ਕੋਈ ਵੀ ਕੁੜੀ ਹੈ ਨਾ ਘਰ ਚ ਵਿਆਹ ਕੇ ਆਉਂਦੀ ਹੈ ਜਾਂ ਵਿਆਹ ਕੇ ਜਾਂਦੀ ਆ, ਫਿਰ ਉਹਦੇ ਪੇਰੈਂਟਸ ਦਾ ਪਿਆਰ ਜਿਹੜਾ ਹੈਗਾ ਉਹ ਹੈ ਨਾ, ਕੋਈ ਕੱਪੜੇ ਹੋ ਗਏ, ਦਰੀਆਂ ਚਾਦਰਾਂ ਹੋ ਗਈਆਂ ਜਾਂ ਪੱਖੀਆਂ ਪਹਿਲਾਂ ਬੁਣ ਬੁਣ ਕੇ ਦਿੰਦੇ ਹੁੰਦੇ ਸੀ ਹੈ ਨਾ, ਉਹ ਸਾਰਾ ਕੁਛ ਜਿਹੜਾ ਉਹਨਾਂ ਦਾ ਕਲਚਰ ਹੈ ਉਹ ਦਿਖਾਉਂਦੇ ਹੁੰਦੇ ਸੀ। ਤੇ ਫਲਾਣੇ ਜਿਹੜੇ ਜਿਹੜੇ ਸਹੁਰੇ ਘਰ ਵਾਲੇ ਹੁੰਦੇ ਸੀ ਉਹ ਵੀ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਵੀ ਸਾਡੀ ਨੂੰਹ ਆਪਣੇ ਘਰੋਂ ਆਪਣੀ ਵਿਰਾਸਤ ਵਿੱਚ ਇੰਨਾ ਕੁਛ ਲੈ ਕੇ ਆਈ ਹੈ ਤੇ ਹੁਣ ਇਹਨੇ ਆਪਣਾ ਘਰ ਬਣਾਉਣਾ, ਹੁਣ ਇਹਨੇ ਆਪਣਾ ਘਰ ਬਣਾਉਣਾ ਇੱਥੇ ਹੈ ਨਾ।
0: ਚੀਜ਼ਾਂ ਹੁੰਦੀਆਂ ਸੀ, ਪੈਸਾ ਤਾਂ ਆਪ ਵੀ ਕਮਾ ਲੈਂਦਾ ਬੰਦਾ।
1: ਹਾਂਜੀ ਹਾਂਜੀ ਹਾਂਜੀ,
0: ਮੈਂ ਕਿਹਾ ਹੁਣ ਇੱਥੇ ਮੈਨੂੰ ਤੁਹਾਡੇ ਪੱਖੀਆਂ ਕਿਹਾ, ਮੈਂ ਪੱਖੀਆਂ ਤੋਂ ਹੋਰ ਗਾਣਾ ਜਿੱਤੇ ਕਹਿੰਦੀ ਮਾਹੀ ਬਿਨ ਪੱਖੀ ਘੁੰਗਰਾ ਵਾਲੀ,
1: ਪੱਖੀ ਘੁੰਗਰੂਆਂ ਵਾਲੀ
0: ਕਹਿੰਦੇ ਗਾਣੇ ਹੀ ਦੱਸੀ ਜਾਂਦਾ।
1: ਕੋਈ ਗੱਲ ਨੀ, ਆਪਾਂ ਅੱਜ ਸੁਣਾਂਗੇ ਗਾਣੇ ਬਹੁਤ ਸਾਰੇ।
0: ਮੈਂ ਬਾਈ ਨੂੰ ਕਹਿੰਦਾ ਬੋਧਾ ਉਹ ਵੀ ਆਪਣੀ ਜਗ੍ਹਾ ਸਹੀ ਆ ਕਿ ਅੱਜਕੱਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਰਹੇ।
1: ਹਾਂਜੀ ਹਾਂਜੀ,
0: ਦੇਖੋ ਉਹ ਇੱਕ ਆਪਣਾ ਪਿਆਰ ਮੁਹੱਬਤ ਸੀਗਾ ਜਿਹੜਾ ਚੀਜ਼ਾਂ ਦਿੰਦੇ ਹੁੰਦੇ।
1: ਬਿਲਕੁਲ ਬਿਲਕੁਲ ਹਾਂਜੀ,
0: ਠੀਕ ਹੈ ਜੀ।
1: ਚਲੋ ਹਾਂਜੀ, ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਰੱਖੇ, ਬੜੀ ਖੁਸ਼ੀ ਹੋਈ। ਤੇ ਬਿਲਕੁਲ ਦੇਖੋ ਇਹਨਾਂ ਨੇ ਵੀ ਆਪਣੀ ਗੱਲ ਦੇ ਵਿੱਚ ਵਾਅਦਾ ਕੀਤਾ ਕਿ ਜਿਹੜਾ ਇਹ ਆਪਣਾ ਕਹਿ ਲਓ ਵਿਰਾਸਤ ਹੈ ਨਾ, ਆਪਣਾ ਹੈਰੀਟੇਜ ਹੈ, ਇਹ ਲੋਕੀ ਹੈ ਨਾ ਬਹੁਤ ਘੱਟ ਅੱਜ ਤੱਕ ਸੰਭਾਲ ਰਹੇ ਨੇ। ਜਿਹੜੇ ਪੁਰਾਣੇ ਸਮੇਂ ਤੋਂ ਸੰਭਾਲਦੇ ਆਏ ਨੇ ਉਹਨਾਂ ਨੂੰ ਪਤਾ ਆ ਕਿ ਵੀ ਜਦੋਂ ਕੋਈ ਇੱਕ ਕੁੜੀ ਵਿਆਹ ਕੇ ਜਾਂਦੀ ਸੀ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਾ ਉਹਦੇ ਘਰ ਦੇ ਕਹਿ ਲਓ ਕਿ ਸਾਲੋ ਸਾਲ ਬਣਾ ਬਣਾ ਕੇ ਰੱਖਦੇ ਸੀਗੇ ਕਿ ਸਾਡੀ ਕੁੜੀ ਦਾ ਜਦੋਂ ਵਿਆਹ ਹੋਊਗਾ ਅਸੀਂ ਉਹਨੂੰ ਆਪਣੇ ਉਹਦੇ ਦਾਜ ਦੇ ਵਿੱਚ ਦੇਣਾ। ਦਾਜ ਉਦੋਂ ਇਹ ਹੁੰਦਾ ਸੀ ਕਿ ਵੀ ਉਹਨਾਂ ਦਾ ਪਿਆਰ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜੋ ਕੁਛ ਦੇ ਦੇਣਾ ਹੈ ਨਾ, ਤੇ ਅਗਲਿਆਂ ਨੇ ਬਹੁਤ ਪਿਆਰ ਦੇ ਨਾਲ ਉਹਨੂੰ ਕਬੂਲਣਾ। ਇਹ ਤਾਂ ਚਲੋ ਜਿਹੜਾ ਬਾਅਦ 'ਚ ਡੋਰੀ ਸਿਸਟਮ ਜਿਹੜਾ ਬਾਅਦ 'ਚ ਚੱਲ ਪਿਆ ਕਿ ਹਾਂ ਫਲਾਣੇ ਮੰਗਣ ਲੱਗ ਗਏ ਵੀ ਆਹ ਦੇ ਦਿਓ ਸਾਨੂੰ, ਆਹ ਦੇ ਦਿਓ। ਚਲੋ ਹੁਣ ਤਾਂ ਬਹੁਤ ਲੋਕੀ ਜਾਗਰੂਕ ਹੋ ਗਏ ਨੇ, ਬਹੁਤ ਅਵੇਅਰਨੈਸ ਆ ਗਈ ਹੈ ਕਿ ਇਹ ਚੀਜ਼ ਵੈਸੀ ਮਾੜੀ ਹੈ, ਕਿਸ ਤੋਂ ਮੰਗ ਕੇ ਕੀ ਲੈਣਾ ਜਿਹਨੇ ਆਪਣੀ ਧੀ ਦੇ ਦਿੱਤੀ ਹੈ ਨਾ। ਤੇ ਬੜੀਆਂ ਡਿਫਰੈਂਟ ਗੱਲਾਂ ਨੇ, ਬਟ ਜੋ ਸਾਡੇ ਪਹਿਲੇ ਲਿਸਨਰ ਆਈ ਥਿੰਕ ਵਿਕਰਮ ਸਿੰਘ ਜੀ ਜਿਨ੍ਹਾਂ ਨੇ ਗੱਲ ਸਟਾਰਟ ਕੀਤੀ ਸੀ, ਜਦੋਂ ਇਹ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੇ ਅੱਜ ਕੱਲ੍ਹ ਲੋਕੀ ਸੂਟ ਦਿੰਦੇ ਆ ਜਾਂ ਹੈ ਨਾ ਲੈਂਦੇ ਆ, ਫਿਰ ਉਹ ਬਾਅਦ 'ਚ ਨਗੋਚਾ ਵੀ ਕੱਢਦੇ ਆ ਕਿ ਫਲਾਣੇ ਨੇ ਤਾਂ ਮੈਂ ਇਹਨੂੰ ਇੰਨਾ ਭਾਰਾ ਸੂਟ ਦਿੱਤਾ ਸੀ ਅਤੇ ਉਹਨੇ ਹਲਕਾ ਜਿਹਾ ਸੂਟ ਦਿੱਤਾ, ਅਤੇ ਹੁਣ ਆਪਾਂ ਇੱਦਾਂ ਕਰਨਾ, ਆਪਾਂ ਉਹਨਾਂ ਨੂੰ ਰੁਪਈਏ ਦੇ ਦੇਣੇ, ਸ਼ਗਨ ਦੇ ਦੇਣਾ ਆ ਇਨਸਟੈਡ ਆਫ ਕਿ ਆਪਾਂ ਉਹਨਾਂ ਨੂੰ ਕੱਪੜੇ ਦਈਏ। ਅਤੇ ਇਸ ਲਈ ਉਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਦੇਣੇ ਚਾਹੀਦੇ ਅੱਜ ਕੱਲ੍ਹ ਕਿ ਪੈਸੇ ਦੇ ਦੇਣੇ ਚਾਹੀਦੇ ਆ? ਅਤੇ ਜਿਹੜੀ ਆਪਾਂ ਗੱਲ ਵਿੱਚ ਨਾਲ ਮੈਂ ਜਿਹੜੀ ਗੱਲ ਥੋੜ੍ਹੀ ਜਿਹੀ ਜੋੜੀ ਆ, ਕਿਉਂਕਿ ਜਿੱਥੋਂ ਇਹ ਚੱਲੀ ਆ ਰਹੀ ਹੈ, ਜਿੱਥੋਂ ਇਹ ਸਿਸਟਮ ਚੱਲਿਆ, ਉਹ ਕਿੱਥੋਂ ਚੱਲਿਆ ਤੇ ਹੁਣ ਅੱਜ ਤੱਕ ਵੀ ਇਹ ਚੀਜ਼ਾਂ ਚੱਲਦੀਆਂ ਨੇ। ਹੁਣ ਮੇਰੀ ਮੈਰਿਜ ਹੋਈ ਹੈ, ਮੇਰੇ ਵਿਆਹ 'ਚ ਵੀ ਮੇਰੇ ਮਦਰ ਨੇ ਜੋ ਕੁਛ ਉਹਨਾਂ ਨੇ ਬਣਾਇਆ ਹੋਇਆ ਸੀ ਜਾਂ ਕੱਪੜੇ ਵਗੈਰਾ, ਓਬਵੀਅਸਲੀ ਗੱਲ ਉਹਨਾਂ ਨੇ ਵੀ ਦਿੱਤੇ, ਉੱਧਰੋਂ ਇਨਲੋਜ਼ ਵੱਲੋਂ ਵੀ ਕਾਫੀ ਕੁਛ ਇੱਧਰ ਆਇਆ। ਬਟ ਇੱਕ ਤਰ੍ਹਾਂ ਨਾਲ ਨਾ ਐਕਸਚੇਂਜ ਆਫ ਗਿਫਟਸ ਵਾਂਗੂ ਉਹ ਚੀਜ਼ਾਂ ਸੀਗੀਆਂ, ਅਤੇ ਜੋ ਮੇਰੇ ਮਦਰ ਨੇ ਜੋ ਕੁਛ ਮੇਰੇ ਲਈ ਬਣਾ ਕੇ ਰੱਖਿਆ ਹੋਇਆ ਸੀ, ਜੋ ਕੁਛ ਉਹਨਾਂ ਦੀ ਮਿਹਨਤ ਇੰਨੇ ਟਾਈਮ ਦਾ ਉਹਨਾਂ ਨੇ ਬਣਾ ਕੇ ਰੱਖਿਆ ਸੀ, ਜੋ ਨਾਨੀ ਨੇ ਉਹਨਾਂ ਨੂੰ ਬਣਾ ਕੇ ਦਿੱਤਾ ਹੋਇਆ ਸੀ, ਕਈ ਕਈ ਚੀਜ਼ਾਂ ਉਹ ਵੀ ਹੁਣ ਮੇਰੇ ਕੋਲ ਵੀ ਨੇ। ਅਤੇ ਇਹ ਹੁੰਦਾ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕਾਫੀ ਸਾਰੀਆਂ ਚੀਜ਼ਾਂ ਪਾਸ ਔਨ ਵੀ ਹੁੰਦੀਆਂ ਨੇ। ਅਤੇ ਬਟ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿਸੇ ਨੂੰ ਕੋਈ ਕੋਈ ਸੂਟ ਦਿੰਦਾ ਆ ਤਾਂ ਉਹਦੇ ਨਾਲੋਂ ਬੈਟਰ ਇਹ ਨਹੀਂ ਕਿ ਕਿਸੇ ਨੂੰ ਪੈਸੇ ਦਿੱਤੇ ਜਾਣ ਕਿ ਉਹ ਉਹਦੇ ਕੰਮ ਵੀ ਆ ਜਾਣਗੇ ਅਤੇ ਅਗਲਾ ਫਿਰ ਕੋਈ ਮਾਇੰਡ ਵੀ ਨਹੀਂ ਕਰੂਗਾ। ਚਲੋ ਅਗਲੇ ਕਾਲਰ 3631। ਹਾਂਜੀ
0: ਹੈਲੋ ਮਨਪ੍ਰੀਤ ਜੀ, ਮੈਂ ਤੁਹਾਡਾ ਸੁਣ ਕੇ ਟਾਪਿਕ ਤੇ ਮੈਨੂੰ ਦੁਬਾਰਾ ਆਉਣਾ ਪਿਆ।
1: ਹਾਂਜੀ ਕੋਈ ਗੱਲ ਨੀ,
0: ਇੱਥੇ ਮੇਰਾ ਕਹਿਣਾ ਇਹ ਹੈ ਵੀ ਦੇਖੋ ਕੁੜੀ ਦਾ ਲੈਣ ਦੇਣ ਜਿਹੜਾ ਉਹਦਾ ਹੱਕ ਬਣਦਾ, ਮਾਪਿਆਂ ਨੂੰ ਜਿੰਨਾ ਕੁ ਵੀ ਵੱਧ ਦੇ ਸਕਦੇ ਆ ਉਹਨੂੰ ਦੇਣਾ ਚਾਹੀਦਾ, ਕਿਉਂਕਿ ਮੁੰਡੇ ਨੇ ਜ਼ਮੀਨਾਂ ਬਣਾ ਲੈਂਦੇ ਆ ਕੁੜੀਆਂ ਵਿਚਾਰਿਆਂ ਨੂੰ, ਤੇ ਉਹ ਕੋਸ਼ਿਸ਼ ਦਾ ਜੋ ਉਹਨਾਂ ਨੂੰ ਦਾਜ ਦੇ ਵਿੱਚ ਮਿਲ ਗਿਆ ਨਾ ਉਹਨਾਂ ਦਾ ਹੱਕ ਬਣਦਾ। ਤੇ ਬਾਕੀ ਜਿਹੜਾ ਲੈਣ ਦੇ ਰਿਸ਼ਤੇਦਾਰੀਆਂ ਚ ਇਹ ਬੰਦ ਹੋਣਾ ਜਿਹੜਾ ਇਹਨਾਂ ਵਿੱਚ ਬੜਾ ਫਿੱਕ ਪੈਂਦਾ, ਚੱਲ ਚੂਚੇ ਨਾਲ ਗੱਲ ਕਰ ਚੁੱਕੇ ਆ, ਲੇਡੀਜ਼ ਉਸ ਵੇਲੇ ਪਛਾਣ ਲੈਂਦੀ ਪਿਆ ਕੱਪੜਾ ਇੰਨੇ ਕੁ ਵਾਲਾ, ਪਹਿਲਾਂ ਮੈਂ ਤੁਹਾਨੂੰ ਇੰਨੇ ਵਾਲਾ ਦਿੱਤਾ ਸੀ ਤੇ ਆਹ ਮੈਨੂੰ ਚੱਕ ਕੇ ਦੇਤਾ, ਇਹ ਤਾਂ ਮੇਰੇ ਕੰਮ ਕਰਨ ਵਾਲੀਆਂ ਵੀ ਨੀ ਪਾਉਣਾ। ਬਹੁਤ ਵਾਰੀ ਆਪਾਂ ਦੇਖਿਆ ਤਾਂ ਨਾ ਇਹ ਤਾਂ ਹੁੰਦਾ ਆ।
1: ਅੱਛਾ ਇੰਡੀਆ ਦੇ ਵਿੱਚ ਤਾਂ ਇਹ ਚੀਜ਼ ਹੈਗੀ ਆ ਵੀ ਸਾਰੇ ਘਰਾਂ ਦੇ ਵਿੱਚ ਆਲਮੋਸਟ ਮੇਡਸ ਰੱਖੀਆਂ ਹੁੰਦੀਆਂ ਨੇ ਕੰਮ ਕਰਨ ਦੇ ਲਈ, ਤੇ ਉਹਨਾਂ ਦਾ ਅਗਲਾ ਕਹਿੰਦਾ ਵੀ ਉਹਨਾਂ ਦਾ ਕੱਪੜਾ ਤਾਂ ਵਧੀਆ ਹੋਣਾ ਚਾਹੀਦਾ ਆ, ਕਿਉਂਕਿ ਅਗਲੀ ਨੇ 100 ਘਰੇ ਜਾ ਕੇ ਦਿਖਾਉਣਾ ਵੀ ਫਲਾਣਿਆਂ ਨੇ ਮੈਨੂੰ ਆਹ ਸੂਟ ਦਿੱਤਾ ਹੈ ਨਾ।
0: ਹਾਂਜੀ
1: ਚਰਚਾ ਕਰਾਂਗੇ ਇਸ ਟੋਪਿਕ ਦੇ ਉੱਪਰ। ਤੇ ਮੈਂ ਜਾਣਨਾ ਚਾਹੂੰਗੀ ਕਿ ਤੁਹਾਡੇ ਕੀ ਵਿਚਾਰ ਨੇ, ਅੱਜ ਕੱਲ ਬਹੁਤ ਸਾਰੇ ਵਿਆਹ ਹੋ ਰਹੇ ਨੇ, ਤੁਸੀਂ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਤੁਸੀਂ ਵਿਆਹਾਂ ਦੇ ਵਿੱਚ ਕੀ ਕੁਛ ਦੇਖਦੇ ਹੋ, ਕਿੰਨੀਆਂ ਕੁ ਚੇਂਜਸ ਦੇਖਦੇ ਹੋ, ਤੇ ਇਹ ਜਿਹੜਾ ਲੈਣ ਦੇਣ ਵਾਲਾ ਸਿਸਟਮ ਹੈ ਤੁਹਾਨੂੰ ਕੀ ਲੱਗਦਾ ਵਧਿਆ ਜਾਂ ਘਟਿਆ ਹੋਇਆ, ਜਾਂ ਫਿਰ ਅੱਜ ਕੱਲ ਲੋਕੀ ਸ਼ਗਨ ਵਾਲੀਆਂ ਚੀਜ਼ਾਂ ਦੇ ਉੱਪਰ ਆ ਗਏ ਨੇ ਕਿ ਸ਼ਗਨ ਵਾਲੇ ਲਿਫਾਫੇ 'ਚ ਪਾ ਕੇ ਦੇ ਦਿਓ ਪੈਸੇ, ਅਗਲੇ ਦੇ ਕੰਮ ਵੀ ਆਉਣਗੇ। ਇੱਕ ਚੀਜ਼ ਸਾਡੇ ਇੱਕ ਲਿਸਨਰ ਨੇ ਵਿੱਚ ਦੀ ਹੋਰ ਵੀ ਸਟਾਰਟ ਕੀਤੀ ਸੀ ਕਿ ਜਿਵੇਂ ਹੁਣ ਕਿਸੇ ਦਾ ਲੈਟ ਸੀ ਕਿਸੇ ਦਾ ਹੱਥ ਤੰਗ ਹੈ, ਜਾਂ ਫਿਰ ਕਿਸੇ ਕੋਈ ਕਪਲ ਹੈ ਉਹਨਾਂ ਨੇ ਆਪਣੀ ਨਵੇਂ ਸਿਰੇ ਤੋਂ ਇੱਕ ਲਾਈਫ ਸਟਾਰਟ ਕਰਨੀ ਹੈ, ਫਿਰ ਪੇਰੈਂਟਸ ਸੋਚਦੇ ਨੇ ਕਿ ਚਲੋ ਅਸੀਂ ਵਿਆਹ ਛੋਟਾ ਕਰ ਲੈਂਦੇ ਹਾਂ, ਉਹਨਾਂ ਨੂੰ ਪੈਸੇ ਦੇ ਦਿੰਦੇ ਹਾਂ, ਇੰਨੇ ਕੁ ਡਾਲਰਸ, ਇੰਨੇ ਕੁ ਪੈਸੇ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੇ ਹਾਂ ਜਾਂ ਉਹਨਾਂ ਨੂੰ ਦੇ ਦਿੰਦੇ ਹਾਂ, ਸੋ ਦੈਟ ਕਿ ਉਹ ਆਪਣਾ ਅੱਗੇ ਘਰ ਬਣਾ ਲੈਣ, ਆਪਣੀ ਲਾਈਫ ਸਟਾਰਟ ਕਰ ਲੈਣ, ਆਪਣਾ ਫਿਊਚਰ ਸਿਕਿਓਰ ਕਰ ਲੈਣ। ਇਹ ਵੀ ਚੀਜ਼ਾਂ ਅੱਜ ਕੱਲ੍ਹ ਹੈਗੀਆਂ ਨੇ, ਅਤੇ ਉਹ ਤਾਂ ਫਿਰ ਕਹਿ ਲਓ ਕਿ ਗਿਫਟਸ ਵਾਲਾ ਸਿਸਟਮ ਬਿਲਕੁਲ ਹੀ ਖਤਮ ਕਰ ਦਿੰਦੇ ਆ ਨਾ, ਅਤੇ ਇਹ ਵੀ ਕਹਿ ਲਓ ਕਿ ਅੱਜ ਕੱਲ੍ਹ ਸਟਾਰਟ ਹੋ ਗਿਆ ਵਾ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲੋ ਫਿਰ ਮੇਰੇ ਖਿਆਲ 'ਚ ਗੱਲਾਂ ਬਾਤਾਂ ਸਾਡੀ ਕਾਫੀ ਹੋ ਗਈਆਂ, ਆਪਾਂ ਫਰਮਾਇਸ਼ੀ ਗਾਣੇ ਤੋਂ ਹੀ ਪ੍ਰੋਗਰਾਮ ਸਟਾਰਟ ਕਰਦੇ ਹਾਂ। ਜੋ ਮੈਂ ਅੱਜ ਗਾਣਾ ਤੁਹਾਡੇ ਲਈ ਚੂਜ਼ ਕੀਤਾ ਸੀ ਉਹ ਥੋੜ੍ਹਾ ਜਿਹਾ ਟਾਈਮ ਰੋਕ ਕੇ ਆਪਾਂ ਸੁਣਾਂਗੇ, ਜਸਪਿੰਦਰ ਨਰੂਲਾ ਐਂਡ ਬਲਰਾਜ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ। ਪਹਿਲਾ ਫਰਮਾਇਸ਼ੀ ਗਾਣਾ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ, ਪਹਿਲਾ ਹੀ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕੀਤਾ ਹੋਏਗਾ। ਸਟੂਡੈਂਟ ਨੰਬਰ 905-564-6044 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। 3448 ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਤੋਂ ਕਾਲ ਕਰ ਲਿਓ। ਤੇ ਗੱਲਬਾਤ ਸਾਡੀ ਚੱਲ ਰਹੀ ਹੈ ਲੈਣ ਦੇਣ ਤੇ। ਲੈਣ ਦੇਣ ਮਤਲਬ ਕਿ ਜਿਹੜੇ ਕੋਈ ਵਿਆਹ ਸ਼ਾਦੀ ਹੋ ਗਿਆ, ਕਿਸੇ ਦੇ ਘਰ ਵੈਸੇ ਤੁਸੀਂ ਜਾ ਰਹੇ ਹੋ ਉਹ ਹੋ ਗਿਆ, ਜਾਂ ਤੁਸੀਂ ਕਿਸੇ ਨੂੰ ਪਹਿਲਾਂ ਕਿਸੇ ਨੂੰ ਕੱਪੜੇ ਲੱਤੇ ਦਿੱਤੇ ਹੋਣ ਤੇ ਹੁਣ ਉਹਨਾਂ ਨੇ ਤੁਹਾਨੂੰ ਹਲਕੇ ਲਾਤੇ ਤੇ ਤੁਹਾਨੂੰ ਪਸੰਦ ਨਹੀਂ ਆਏ, ਤੇ ਤੁਹਾਡੇ ਕੀ ਵਿਚਾਰ ਨੇ? ਇਹਨਾਂ ਚੀਜ਼ਾਂ ਨੂੰ ਖਤਮ ਕਰ ਦੇਣਾ ਚਾਹੀਦਾ ਜਾਂ ਫਿਰ ਸ਼ਗਨ ਦੇ ਦੇਣੇ ਚਾਹੀਦੇ ਆ, ਜਾਂ ਫਿਰ ਇਹ ਚੀਜ਼ਾਂ ਨੂੰ ਚੱਲਦੇ ਰਹਿਣਾ ਚਾਹੀਦਾ? ਕੀ ਵਿਚਾਰ ਨੇ ਤੁਹਾਡੇ ਇਸ ਬਾਰੇ? ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਸਟੂਡੀਓ ਦਾ ਨੰਬਰ 905-564-6044। ਜੇਕਰ ਤੁਸੀਂ ਵੀ ਸਾਰਾ ਕੁਝ ਦੇਖਣ ਦੇ ਲਈ ਇੰਡੀਆ ਜਾਣਾ ਚਾਹੁੰਦੇ ਹੋ, ਕਿਉਂਕਿ ਹੁਣ ਵਿਆਹ ਸ਼ਾਦੀ ਦਾ ਸੀਜ਼ਨ ਉੱਥੇ ਸਟਾਰਟ ਹੋਣ ਲੱਗਾ ਆ ਇੰਡੀਆ ਦੇ ਵਿੱਚ, ਤੇ ਕਿਉਂਕਿ ਮੌਸਮ ਹੁਣ ਸੈਪਟੈਂਬਰ ਦਾ ਜਿਹੜਾ ਇਹ ਹੌਲੀ ਹੌਲੀ ਸਰਦੀ ਲੈ ਕੇ ਆਊਗਾ ਅਕਟੂਬਰ ਤੋਂ ਬਾਅਦ, ਤੇ ਇਹਨਾਂ ਤੋਂ ਬਾਅਦ ਅਕਟੂਬਰ ਤੋਂ ਬਾਅਦ ਫਿਰ ਨਵੰਬਰ ਤੋਂ ਵਿਆਹ ਸਟਾਰਟ ਹੋ ਜਾਂਦੇ ਨੇ ਆਫੀਸ਼ੀਅਲੀ, ਤੇ ਫਿਰ ਕਿੰਨੇ ਕਿੰਨੇ ਤਰ੍ਹਾਂ ਦੀਆਂ ਬੁਕਿੰਗਸ ਹੋ ਜਾਂਦੀਆਂ ਨੇ। ਅੱਜ ਕੱਲ੍ਹ ਤਾਂ ਹਾਲਸ ਦੇ ਵਿੱਚ ਕੋਈ ਇੱਕ ਤੁਸੀਂ ਚਲੇ ਜਾਓ ਰਿਜ਼ੋਰਟ ਦੇ ਵਿੱਚ ਨਾ, ਤੇ ਉੱਥੇ ਫਿਰ ਦੋ ਦੋ ਤਿੰਨ ਤਿੰਨ ਹਾਲਸ ਹੁੰਦੇ ਨੇ, ਤੇ ਤਿੰਨੋਂ ਤਿੰਨੋਂ ਹੀ ਬੁੱਕ ਹੁੰਦੇ ਨੇ। ਕਿਸੇ ਦਾ ਸਵੇਰੇ ਪਾਰਟੀ ਹੋ ਰਹੀ ਹੈ, ਕਿਸੇ ਦੀ ਸ਼ਾਮ ਨੂੰ ਪਾਰਟੀ ਹੋ ਰਹੀ ਹੈ, ਸਵੇਰ ਦਾ ਵਿਆਹ ਆ, ਸ਼ਾਮ ਦੀ ਰਿਸੈਪਸ਼ਨ ਹੈ, ਏਦਾਂ ਦੀਆਂ ਵੀ ਚੀਜ਼ਾਂ ਹੋ ਰਹੀਆਂ ਨੇ। ਤੇ ਜੇ ਤੁਸੀਂ ਵੀ ਹੁਣ ਵਿਆਹ ਸ਼ਾਦੀ ਦੇ ਮੌਕੇ ਵੇਲੇ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਆ, ਤਾਂ ਉਹਨਾਂ ਦੇ ਲਈ ਵੀ ਟਿਕਟ ਬੁੱਕ ਕਰਵਾਓ ਦਿਓਲ ਟਰੈਵਲਸ ਤੋਂ। ਤੇ ਇਹਨਾਂ ਦੇ ਕੋਲ ਬਹੁਤ ਵਧੀਆ ਟਿਕਟਸ ਲੱਗੀਆਂ ਹੋਈਆਂ ਨੇ। ਕਿਸੇ ਨੇ ਮੌਂਟਰੀਅਲ ਤੋਂ ਦਿੱਲੀ ਜਾਣਾ ਹੋਵੇ, ਤੁਸੀਂ ਇੱਥੋਂ ਜਾਓ ਮੌਂਟਰੀਅਲ ਘੁੰਮਣ ਤੇ ਦਿੱਲੀ ਨੂੰ ਜਾਓ ਆਪਣੀ ਟਿਕਟ ਬੁੱਕ ਕਰਵਾ ਕੇ, ਤੇ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ, ਤਾਂ ਤੁਸੀਂ $1690 ਦੀ ਟਿਕਟਸ ਲੈ ਸਕਦੇ ਹੋ। ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ। ਦੋ ਬੈਗਸ ਦੇ ਨਾਲ ਟਰੈਵਲ ਕਰੋਗੇ $1690 ਦੇ ਵਿੱਚ ਮੌਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਮੌਂਟਰੀਅਲ ਟਰੈਵਲ ਕੀਤਾ ਜਾ ਸਕਦਾ। ਟੋਰੋਂਟੋ ਤੋਂ ਲੰਡਨ ਸੈਪਟੈਂਬਰ ਦੇ ਵਿੱਚ ਜਾ ਕੇ, ਲੰਡਨ ਤੋਂ ਟੋਰੋਂਟੋ ਵਾਪਸੀ ਕੀਤੀ ਜਾ ਸਕਦੀ ਹੈ ਅਕਟੂਬਰ ਦੇ ਵਿੱਚ, $930 ਦੀ ਟਿਕਟ ਹੈ, $930 ਦੀ ਟਿਕਟ। ਤੇ ਜੇਕਰ ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਵੀ ਨੋਨ ਅਕਟੂਬਰ ਮਹੀਨੇ ਦੇ ਵਿੱਚ ਆਉਣਾ ਚਾਹੁੰਦਾ ਆ ਇੰਡੀਆ ਤੋਂ, $800 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਅਕਟੂਬਰ ਮੰਥ ਦੇ ਲਈ। ਦਿੱਲੀ ਤੋਂ ਟੋਰੋਂਟੋ ਵਨ ਵੇ ਟਿਕਟ $800। ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ ਇੱਥੋਂ ਦਾ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 9873, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਕੈਸੇ ਹੋ? ਠੀਕ ਹੈ,
0: ਹਾਂਜੀ ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਅੱਜ ਤਾਂ ਮੌਸਮ ਜੋ ਹੈ ਨਾ ਉਹ ਥੋੜਾ ਠੰਡਾ ਠੰਡਾ ਹੋ ਗਿਆ ਸੁਬਹ ਦੇ ਵਕਤ।
0: ਹਾਂਜੀ ਹਾਂਜੀ, ਥੋੜਾ ਜਿਹਾ ਹਲਕਾ ਜਿਹਾ
1: ਹਲਕਾ ਨਹੀਂ, ਉਹ 1 ਡਿਗਰੀ ਚੱਲ ਪਾ ਗਿਆ, 9 ਪੇ ਆ ਗਿਆ ਤਾਂ ਸੁਬਹ 5 ਵਜੇ।
0: ਓ ਅੱਛਾ, ਫਿਰ ਤੁਹਾਡੇ ਵਾਲੀ ਸਾਈਡ ਆਈ ਥਿੰਕ ਹੋ ਗਿਆ ਜ਼ਿਆਦਾ ਚੇਂਜ, ਇੱਧਰ ਤਾਂ ਠੀਕ ਹੈ 17 ਡਿਗਰੀ ਹੈ
1: ਹਲਕਾ ਹੈ। ਜੈਕਸੇ ਇਸ ਤੋਂ ਸੁਬਹ ਮੈਂ ਉੱਠਾ ਨਾ ਤੇ 4:30 ਵਜੇ ਉੱਠ ਜਾਤਾ ਹੂੰ।
0: ਹਾਂਜੀ,
1: ਤਾਂ ਉਹ ਸੁਬਹ 9 ਪੇ ਆ ਗਿਆ ਸਰ, ਸਿੰਗਲ ਡਿਗਰੀ ਚੱਲ ਪਾ ਗਿਆ ਸੁਬਹ।
0: ਓ ਅੱਛਾ, ਫਿਰ ਤੁਹਾਡੇ ਵਾਲੀ ਸਾਈਡ ਜਲਦੀ ਠੰਡ ਆ ਜਾਣੀ ਹੈ।
1: ਹਾਂ, ਇਧਰ ਠੰਡ ਚਲਦੀ ਹੈ ਜੀ, ਇਸ ਦਵਾ ਤੋਂ ਗਈ ਨਹੀਂ ਹੈ, ਗਰਮੀ ਦਵਾ ਹੀ ਨਹੀਂ ਆ ਮਾਰੀ ਤਰ ਫਿਰ ਦਵਾ।
0: ਓਹੋ, ਫਿਰ ਤੁਸੀਂ ਬ੍ਰੈਂਪਟਨ ਤੋਂ ਲੈ ਜਾਣੀ ਸੀ,
1: ਸਾਥ ਵੀ ਪੜਤੇ ਹਨ ਹਮ ਤੋ ਇਧਰ ਸੇ, ਤੋ ਗਰਮੀ ਆਈ ਨਹੀਂ ਹੈ ਇਸ ਦਫਾ।
0: ਚਲੋ ਕੋਈ ਗੱਲ
1: ਨਹੀਂ ਜੀ, ਬਾਤ ਇਹ ਹੈ ਜੋ ਆਪਣੇ ਟਾਪਿਕ ਸ਼ੁਰੂ ਕੀਤਾ ਭਾਈ ਜਾਨ ਨੇ, ਆਪਕੋ ਬਤਾਇਆ ਬਹੁਤ ਅੱਛਾ ਟਾਪਿਕ ਹੈ ਇਹ।
0: ਹਾਂਜੀ,
1: ਲੇਕਿਨ ਮਸਲਾ ਇਹ ਹੈ ਕਿ ਇਹ ਜੋ ਕੱਪੜੇ ਲੈਣੇ ਦੇਣੇ ਜਾਂ ਬਰਤਨ ਲੈਣੇ ਦੇਣੇ, ਇਸ ਵਿੱਚ ਸਭ ਸੇ ਬੜੀ ਪ੍ਰੋਬਲਮ ਜੋ ਹੈ ਔਰਤੋਂ ਕੋ ਹੋਤੀ ਹੈ, ਮਰਦੋਂ ਕੋ ਨਹੀਂ ਇਸ ਬਾਤ ਕਾ ਹੋਤਾ ਕੁਛ ਵੀ, ਕਿਉਂਕਿ ਔਰਤੇ ਜੋ ਹੈ ਨਾ ਵੋ ਕੀੜੇ ਨਿਕਾਲਦੀ ਹੈ ਬਾਅਦ ਮੇ, ਮੈਂ ਨੇ ਸੂਟ ਇਤਨੇ ਕਾ ਲੈ ਕੇ ਦੀਆ ਥਾ, ਯੇ ਮੁਝੇ ਕਿਹਾ, ਯੇ ਉਜੜੀ ਦੇ ਗਈ ਹੈ, ਯੇ ਕੱਪੜੇ ਹੈ, ਮੁਝੇ ਕੋਈ ਕੱਪੜੇ ਦੇ ਕੇ ਗਈ ਹੈ, ਤੋ ਐਸੇ ਕਰਤੀ ਹੈ, ਯੇ ਸਭ ਸੇ ਜ਼ਿਆਦਾ ਪ੍ਰੋਬਲਮ ਔਰਤੋਂ ਕੋ ਹੋਤੀ ਹੈ। ਹਮਾਰੇ ਇੱਕ ਅਜ਼ੀਜ਼ ਰਿਸ਼ਤੇਦਾਰ ਸੇ ਤੋ ਉਹਨਾਂ ਨੇ ਸ਼ਾਦੀ ਕੀ ਨਾ, ਤੇ ਉਹਨਕੀ ਬੇਟੀ ਦੀ ਸ਼ਾਦੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਕੋ ਬਰਤਨ ਲੈ ਕੇ ਦੇ ਦੀਏ, ਯੇ ਪਤੀਲੀਆਂ ਹੋਤੀ ਹੈ ਨਾ 4-5-6 ਰੱਖੀ ਹੋਤੀ ਹੈ, ਉਹ ਕੋ ਪਤੀਲੀਆਂ ਲੈ ਕੇ ਦੇ ਦੀਏ, ਉਹਨਾਂ ਨੇ ਘਰ ਮੇ ਤੋ ਰੱਖ ਲਈ, ਲੇਕਿਨ 3-4 ਸਾਲ ਕੇ ਬਾਅਦ ਉਹਨਕੀ ਬੇਟੀ ਕੀ ਸ਼ਾਦੀ ਹੋਈ, ਜੋ ਲੈ ਕਰ ਗਏ ਥੇ, ਤੋ ਵਹੀ ਪਤੀਲੀਆਂ ਉਹਨਾਂ ਨੇ ਉਹਨਾਂ ਕੋ ਵਾਪਸ ਕੀ।
0: ਓਹ ਅੱਛਾ,
1: ਤੋ ਇਹ ਜੋ ਪ੍ਰੋਬਲਮ ਹੈ ਨਾ, ਯੇ ਜ਼ਿਆਦਾ ਔਰਤੋਂ ਮੇ ਜਾਤੀ ਹੈ, ਮੈਂ ਤੋ ਯੇ ਬਿਲਕੁਲ ਖਤਮ ਕਰ ਦਿਆ ਸਿਸਟਮ, ਕੱਪੜੇ ਲੈਣੇ ਦੇਣਾ, ਜੋ ਕਿ ਜਿਸੂ ਕੋ ਦੇਤੇ ਹੈ ਪੈਸੇ ਦੇਤੇ ਹੈ ਬਸ ਉਸਕੋ।
0: ਚਲੋ ਠੀਕ ਹੈ,
1: ਹਾਂ ਜੇ ਨਿਯੰਦਰਾ, ਅਸਲ ਮੇ ਯੇ ਰਸਮੇ ਜੋ ਥੀ ਨਾ, ਪਹਿਲੇ ਬਜ਼ੁਰਗੋ ਕੀ ਬਨੀ ਹੋਈ ਥੀ ਨਾ, ਤੋ ਇਹ ਹੋਤਾ ਥੀ, ਯੇ ਥਾ ਕਿ ਇੱਕ ਦੂਸਰੇ ਕੀ ਹੈਲਪ ਹੋ ਜਾਤੀ ਥੀ, ਅਸਲ ਮੇ ਕੋ 20 ਆਦਮੀ ਵੀ ਹੋਤੇ ਹੈ ਤੋ ਉਨਕੀ ਹੈਲਪ ਹੋ ਜਾਤੀ ਥੀ, ਲੇਕਿਨ ਅਭੀ ਜੋ ਦੌਰ ਚੱਲ ਰਿਹਾ ਨਾ, ਇਸ ਦੌਰ ਮੇ ਕੋਈ ਵੀ ਨਹੀਂ ਹੈ, ਇਤਨਾ ਗਰੀਬ ਕੋਈ ਵੀ ਨਹੀਂ ਹੈ, ਤੋ ਸਭ ਲੋਕ ਠੀਕ ਹੈ, ਤੋ ਯੇ ਬਿਹਤਰ ਯੇ ਹੀ ਹੈ ਕਿ ਯੇ ਕੈਸ਼ ਹੀ ਦੇਣਾ ਚਾਹੀਏ, ਕੈਸ਼ ਹੀ ਲੈ, لو تو اللہ اللہ خیر صلاح نہ بہت ہی باتیں بھی پڑھو اور نہ لائی جھگڑے کرو کسی سے.
0: جی جی جی
1: جب زیادہ باتیں ہو جاتی ہیں تو بول چال سے بھی جاتے ہیں آدمی.
0: ہاں یہ تو ہے بالکل.
1: جی جی ہاں تو گانا ایک لگا دیں گے آج.
0: ہاں جی دسو
1: منصور ملنگی کی آواز ہے.
0: ہاں جی
1: ایک پھل موتی دا مار کے جگا سونی
0: ایک پھل موتی دا.
1: جی جی لائن تو آپ کے پاس کافی گانوں کی لگ گئی آج ایسے کالے آ رہی ہے جیسے ساون بھادو کی جڑی لگی ہوئی ہے.
0: نہیں نہیں دیٹس اوکے میں سنا دینی ہوں سارے گانے.
1: چلو ٹھیک ہے اوکے جی گاڈ بلس یو.
0: تھینک یو بہت شکریہ تہاڈی کال دے لئی. ਇਹਨਾਂ ਨੇ ਤਾਂ ਆਪਣਾ ਡਿਸੀਜਨ ਦਿੱਤਾ ਆ ਕਿ ਅਸੀਂ ਤਾਂ ਵੀ ਹੁਣ ਸ਼ਗਨ ਹੀ ਦਿੰਦੇ ਹਾਂ. ਤੇ ਅੱਛਾ ਇਹ ਚੀਜ਼ ਵੀ ਹੈਗੀ ਆ ਮੈਂ ਵੀ ਇਹ ਚੀਜ਼ ਦੇਖੀ ਆ ਕਿ ਫਲਾਣੇ ਨੇ ਨਾ ਕਿਸੇ ਨੂੰ ਕੋਈ ਚੀਜ਼ ਦੇਤੀ ਤੇ ਉਹਨੂੰ ਪਸੰਦ ਨਹੀਂ ਆਈ ਹੈ ਨਾ ਤੇ ਅਗਲੇ ਨੇ ਕਿਹਾ ਵੀ ਸੰਭਾਲ ਕੇ ਰੱਖਦੇ ਹਾਂ ਤੇ ਜਦੋਂ ਇਹਨਾਂ ਦੇ ਕੋਈ ਫੰਕਸ਼ਨ ਹੋਏ ਹੀ ਇਹਨਾਂ ਨੂੰ ਮੋੜਾਂਗੇ ਹੈ ਨਾ. ਇਹ ਵੀ ਚੀਜ਼ ਹੈਗੀ ਆ. ਅੱਛਾ ਜਿਹੜੇ ਗਿਫਟਸ ਆ ਲੈਟਸ ਏ ਚਲੋ ਤੁਸੀਂ ਕਿਸੇ ਦੇ ਬਰਥਡੇ ਤੇ ਜਾਂਦੇ ਹੋ ਤੁਸੀਂ ਉਹਦੇ ਲਈ ਕੋਈ ਗਿਫਟ ਲੈ ਕੇ ਜਾਂਦੇ ਹੋ ਹੈ ਨਾ ਤੇ ਇਹ ਤੁਹਾਡਾ ਪਿਆਰ ਆ ਉਹਦੇ ਲਈ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਨੂੰ ਗਿਫਟ ਦਿਓ ਤੁਸੀਂ ਦੇ ਦਿੰਦੇ ਹੋ. ਬਟ ਜੇ ਤੁਸੀਂ ਇਹ ਚੀਜ਼ ਸੋਚ ਕੇ ਦਿਓ ਕਿ ਹਾਂ ਬਈ ਫਲਾਣੇ ਨੇ ਮੈਨੂੰ ਦਿੱਤਾ ਸੀ ਮੇਰੇ ਬਰਥਡੇ ਤੇ ਜਾਂ ਕਿਸੇ ਵੀ ਮੌਕੇ ਦੇ ਉੱਪਰ ਤੇ ਮੈਨੂੰ ਹੁਣ ਦੇਣਾ ਪੈਣਾ ਫਿਰ ਆਪਾਂ ਫੋਰਮੈਲਿਟੀ 'ਚ ਕਰਕੇ ਨਾ ਕੋਈ ਚਾਹੇ ਜੇ ਅਗਲੇ ਦੀ ਜ਼ਰੂਰਤ ਦੀ ਨਾ ਵੀ ਹੋਵੇ ਚੀਜ਼ ਉਹ ਦੇ ਦਿੰਦੇ ਹਾਂ ਫਿਰ ਉਹਦਾ ਕੀ ਫਾਇਦਾ. ਤੁਸੀਂ ਜੇ ਕਿਸੇ ਨੂੰ ਕੋਈ ਗਿਫਟ ਦੇ ਰਹੇ ਹੋ ਤਾਂ ਤੁਹਾਡਾ ਇਹ ਪਿਆਰ ਆ ਉਹਦੇ ਲਈ ਚਾਹੇ ਤੁਸੀਂ ਕੋਈ ਕਹਿ ਲਓ ਕਿ $50 ਦੀ ਚੀਜ਼ ਲੈ ਲਓ ਚਾਹੇ ਤੁਸੀਂ $500 ਦੀ ਚੀਜ਼ ਲੈ ਲਓ ਜੇ ਉਹਦੇ ਕੰਮ ਹੀ ਨਹੀਂ ਆਈ ਜਾਂ ਉਹਨੂੰ ਖੁਸ਼ੀ ਹੋਈ ਨਹੀਂ ਹੋਈ ਦੇਖ ਕੇ ਹੈ ਨਾ ਫਿਰ ਉਹਦਾ ਕੀ ਫਾਇਦਾ ਜਾਂ ਤੁਸੀਂ ਆਪਣੇ ਮਨੋ ਹੀ ਨਹੀਂ ਦਿੱਤੀ ਉਹ ਚੀਜ਼ ਫਿਰ ਉਹਦਾ ਉਹਦਾ ਨਾ ਕੋਈ ਫਾਇਦਾ ਨਹੀਂ ਕਿਉਂਕਿ ਅਗਲੇ ਨੂੰ ਜਿਹੜੀ ਤੁਸੀਂ ਨੀਤ ਦੇ ਨਾਲ ਦਿਓਗੇ ਉਹੋ ਜਿਹੀ ਨੀਤ ਦੇ ਨਾਲ ਮਤਲਬ ਉਹਨੇ ਐਕਸੈਪਟ ਕਰਨਾ ਜਾਂ ਉਹਦੇ ਯੂਜ਼ ਆਉਣਾ ਜਾਂ ਨਹੀਂ ਆਉਣਾ ਹੈ ਨਾ. ਬਟ ਜੇ ਤੁਸੀਂ ਪਿਆਰ ਦੇ ਨਾਲ ਚਾਹੇ ਤੁਸੀਂ $10 ਦੀ ਕੋਈ ਚੀਜ਼ ਦੇ ਦਿਓ ਜਿੰਨੇ ਪਿਆਰ ਦੇ ਨਾਲ ਤੁਸੀਂ ਦਿਓਗੇ ਨਾ ਉਨੇ ਪਿਆਰ ਦੇ ਨਾਲ ਉਹਦੀ ਯੂਜ਼ ਵੀ ਆਊਗੀ. ਕਹਿੰਦੇ ਹੁੰਦੇ ਨਾ ਜਿਹੜੀ ਤੁਹਾਡੀ ਜੋ ਨੀਅਤ ਹੈ ਜੋ ਤੁਹਾਡੀ ਸੋਚ ਹੈ ਉਹ ਤੁਸੀਂ ਕੁਛ ਵੀ ਚੀਜ਼ ਲਓ ਜਾਂ ਕਿਸੇ ਨੂੰ ਦਿਓ ਉਹਦੇ ਵਿੱਚ ਚੱਲੀ ਜਾਂਦੀ ਆ ਉਹ ਚਾਹੇ ਕੋਈ ਖਾਣ ਪੀਣ ਦੀ ਚੀਜ਼ ਹੋਵੇ ਚਾਹੇ ਕੋਈ ਮੈਟੀਰੀਅਲਿਸਟਿਕ ਚੀਜ਼ ਹੈ. ਗਿਫਟ ਇੱਕ ਉਹ ਹੋਣਾ ਚਾਹੀਦਾ ਕਿ ਜਿਹੜਾ ਕਿਸੇ ਦੇ ਕੰਮ ਵੀ ਆਵੇ ਤੇ ਜਿਹੜਾ ਕਿ ਤੁਹਾਨੂੰ ਕੋਈ ਇਹ ਚੀਜ਼ ਦੇ ਵਿੱਚ ਨਾ ਰਵੇ ਕਿ ਹਾਂ ਮੈਂ ਫਲਾਣੇ ਬੰਦੇ ਤੋਂ ਫਿਰ ਲੈਣਾ ਵੀ ਆ ਜੇ ਮੈਂ ਵਧੀਆ ਚੀਜ਼ ਦਊਂਗਾ ਅਗਲਾ ਵੀ ਫਲਾਣਾ ਵੀ ਕੋਈ ਵਧੀਆ ਚੀਜ਼ ਦਊਗਾ ਜਾਂ ਅਗਲੇ ਨੇ ਮੈਨੂੰ ਕੋਈ ਇੰਨੀ ਵਧੀਆ ਚੀਜ਼ ਦਿੱਤੀ ਨਹੀਂ ਸੀ ਤਾਂ ਕਰਕੇ ਮੈਂ ਵੀ ਨਹੀਂ ਉਹਨੂੰ ਦੇਣੀ ਬਸ ਦੇਣੀ ਪੈਣੀ ਆ ਜੇ ਮਜ਼ਬੂਰੀ ਦੇ ਵਿੱਚ ਦਿਓ ਤਾਂ ਫਿਰ ਉਹ ਫਿਰ ਗੱਲ ਨਹੀਂ ਬਣਦੀ. ਚਲੋ ਐਨੀ ਵੇਜ 157 ਹੋ ਗਏ ਨੇ ਤੇ ਗੱਲਾਂ ਬਾਤਾਂ ਸਾਡੀਆਂ ਚੱਲਣਗੀਆਂ ਬਟ ਇੱਕ ਗਾਣਾ ਆਪਾਂ ਸੁਣਦੇ ਹਾਂ ਨੈਕਸਟ ਫਰਮਾਇਸ਼ੀ ਗਾਣਾ ਤੇ ਉਸ ਤੋਂ ਬਾਅਦ ਸਟੇਸ਼ਨ ID ਲੈਂਦੇ ਹਾਂ ਤੇ ਜਲਦ ਵਾਪਸ ਆਵਾਂਗੇ. ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. Your destiny.